ਜਿਤ ਮਨ ਆਗਾਵੈ, ਨਾਮ ਅੰਮ੍ਰਿਤ ਰਸ ਪੀਵਨਾ, ਖਾਵਨਾ ਜਿਤ ਭੂਖ ਨਾ ਲਾਗੈ, ਸੰਤੋਖ ਸਦਾ ਤ੍ਰਿਪਤੀਵਨਾ, ਪਹਿਨਣਾ ਰੱਖ ਪਤ ਪਰਮੇਸ਼ਰ, ਫਿਰਨਾਗੇ ਨਹੀਂ ਥੀਵਨਾ, ਭੋਗਨਾ ਮਨ ਮੱਧੇ ਹਰ ਰਸ, ਸੰਤ ਸੰਗਤ ਮੈਂ ਲੀਵਨਾ, ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨਾ, ਮਾਤਿਆ ਹਰ ਰਸ ਮੈਂ ਰਾਤੇ, ਤਿਸ ਬਹੁੜ ਨਾ ਕਬਹੁ ਔਖੀਵਨਾ, ਮਿਲਿਓ ਤੇ ਸਰਬ ਨਿਧਾਨਾ, ਪ੍ਰਭ ਕਿਰਪਾਲ ਜਿਸ ਦੀਵਨਾ, ਸੁਖ ਨਾਨਕ ਸੰਤਨ ਕੀ ਸੇਵਾ, ਚਰਨ ਸੰਤ ਧੋਏ ਪੀਵਨਾ, ਮਾਰੂ ਮਹੱਲਾ ਪੰਜਵਾਂ, ਘਰ ਅੱਠਵਾਂ ਅੰਜਲੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਗ੍ਰਹਿ ਬਹੁਤ

ਖਾਲਕ ਥਾਵੋ ਪੁੱਲਾ ਮੁੱਠਾ, ਦੁਨੀਆਂ ਖੇਲ ਬੁਰਾ ਰੁੱਠ ਤੁੱਠਾ, ਸਿਦਕ ਸਬੂਰੀ ਸੰਤਨ ਮਿਲਿਓ, ਵੱਤੈ ਆਪਣ ਪਾਣੀਆਂ। ਮੌਲਾ ਖੇਲ ਕਰੇ ਸਭ ਆਪੇ, ਇੱਕ ਅੱਡੇ ਇੱਕ ਲਹਿਰ ਵਿਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ। ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗਤ ਨਰਕ ਨਾ ਪਾਈ, ਅੰਮ੍ਰਿਤ ਨਾਮ ਦਾਨ ਨਾਨਕ ਕਉ, ਗੁਣ ਗੀਤਾ ਨਿਤ ਵਖਾਣੀਆਂ। ਮਾਰੂ ਸੋਲਹੇ ਮਹੱਲਾ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਾਚਾ ਸੱਚ ਸੋਈ ਅਵਰ ਨਾ ਕੋਈ, ਜਿਨ ਸਿਰ ਜੀਤ ਨਹੀਂ ਫੁਨ ਗੋਈ, ਜਿਉਂ ਭਾਵੈ ਤਿਉਂ ਰਾਖੋ ਰਹਿਣਾ, ਤੁਮ ਸਿਉਂ ਕਿਆ ਮੁਕਰਾਈ ਹੈ। ਆਪ ਓ ਪਾਏ ਆਪ ਖਪਾਏ, ਆਪੇ ਸਿਰ ਸਿਰ ਤੰਦੈ ਲਾਏ, ਆਪੇ ਵਿਚਾਰੀ ਗੁਣਕਾਰੀ, ਆਪੇ ਮਾਰਗ ਲਾਈ ਹੈ। ਆਪੇ ਦਾਨਾ ਆਪੇ ਬੀਨਾ, ਆਪੇ ਆਪੋ ਪਾਏ ਪਤੀਨਾ, ਆਪੇ ਪੌਣ ਪਾਣੀ ਬੇਸੰਤਰ, ਆਪੇ ਮੇਲ ਮਿਲਾਈ ਹੈ। ਆਪੇ ਸੱਸ ਸੂਰਾ ਪੂਰੋ ਪੂਰਾ, ਆਪੇ ਗਿਆਨ ਧਿਆਨ ਗੁਰਸੂਰਾ, ਕਾਲ ਜਾਲ ਜਮ ਜੋਹੇ ਨਾ ਸਾਕੈ, ਸਾਚੇ ਸੁਣ ਲਿਵਲਾਈ ਹੈ। ਆਪੇ ਪੁਰਖ ਆਪੇ ਹੀ ਨਾਰੀ, ਆਪੇ ਪਾਸਾ ਆਪੇ ਸਾਰੀ, ਆਪੇ ਪਿੜ ਬਾਂਧੀ ਜਾ ਖੇਲੈ, ਆਪੇ ਕੀਮਤ ਪਾਈ ਹੈ। ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ, ਆਪੇ ਮਛਕਛ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ। ਆਪੇ ਦਿਨਸ ਆਪੇ ਹੀ ਰਹਿਣੀ, ਆਪ ਤੀਜੈ ਗੁਰ ਕੀ ਬਹਿਣੀ, ਆਦ ਜੁਗਾਦ ਅਨਾਹਦ ਅੰਦਨ, ਘਟ ਘਟ ਸ਼ਬਦ ਰਜਾਈ ਹੈ। ਆਪੇ ਰਤਨਾ ਨੂਪਾ ਮੋਲੋ, ਆਪੇ ਪਰਖੇ ਪੂਰਾ ਤੋਲੋ, ਆਪੇ ਕਿਸ ਹੀ ਕਸ ਬਖਸੇ, ਆਪੇ ਦੇ ਲੈ ਭਾਈ ਹੈ। ਆਪੇ ਧਨ ਖੋ ਆਪੇ ਸਰਬਾਣਾ, ਆਪੇ ਸੁਗੜ ਸਰੂਪ ਸਿਆਣਾ, ਕਹਿਤਾ ਬਗਤਾ ਸੁਣਤਾ ਸੋਈ, ਆਪੇ ਬਣਤ ਬਣਾਈ ਹੈ। ਪੌਣ ਗੁਰੂ ਪਾਣੀ ਪਿਤ ਜਾਤਾ, ਉਧਰ ਸੰਜੋਗੀ ਧਰਤੀ ਮਾਤਾ, ਰਹਿਣ ਦਿਨ ਸਦੋਏ ਦਾਈ ਦਾਇਆ, ਜਾਖੇ ਲੈ ਖੇ ਲਾਈ ਹੈ। ਆਪੇ ਮਛਲੀ ਆਪੇ ਜਾਲਾ, ਆਪੇ ਗਊ ਆਪੇ ਰਖਵਾਲਾ, ਸਰਬ ਜੀਆਂ ਜਗਜੋਤ ਤੁਮਾਰੀ, ਜੈਸੀ ਪ੍ਰਭ ਫੁਰਮਾਈ ਹੈ। ਆਪੇ ਜੋਗੀ ਆਪੇ ਭੋਗੀ, ਆਪੇ ਰਸੀਆ ਪਰਮ ਸੰਜੋਗੀ, ਆਪੇ ਵੇ ਬਾਣੀ ਨਿਰੰਕਾਰੀ, ਨਿਰਭਉ ਤਾੜੀ ਲਾਈ ਹੈ। ਖਾਣੀ ਬਾਣੀ ਤੁਜੈ ਸਮਾਣੀ, ਜੋ ਦਿਸੈ ਸਭ ਆਵਣ ਜਾਣੀ, ਸਹੀ ਸਾਹ ਸੱਚੇ ਵਾਪਾਰੀ, ਸਤਿਗੁਰ ਬੂਝ ਬੁਝਾਈ ਹੈ। ਸ਼ਬਦ ਬੁਝਾਏ ਸਤਿਗੁਰ ਪੂਰਾ, ਸਰਬ ਕਲਾ ਸਾਚੇ ਭਰਪੂਰਾ, ਅਫਰਿਓ ਵੇ ਪ੍ਰਵਾਹੋ ਸਦਾ ਤੂੰ, ਨਾ ਤਿਸ ਦਿਲ ਨਾ ਤੁਮਾਈ ਹੈ। ਕਾਲ ਬਿਕਾਲ ਭਏ ਦੇਵਾਨੇ, ਸ਼ਬਦ ਸਹਿਜ ਰਸ ਅੰਤਰ ਮਾਨੇ, ਆਪੇ ਮੁਕਤ ਤ੍ਰਿਪਤ ਵਰਦਾਤਾ, ਭਗਤ ਪਾਏ ਮਨ ਭਾਈ ਹੈ। ਆਪ ਨਿਰਾਲਮ ਗੁਰਗਮ ਗਿਆਨਾ, ਜੋ ਦਿਸੈ ਤੁਝ ਮਹੇ ਸਮਾਨਾ,

ऐसा जे गुण प्रगासं जति सति संतोखी आपे आपे कार कमाई है। जिस करना सो कर कर वेख कोई न मिटे साचे लिख है। आपे करे कराए आपे आपे देवड़े आई है। पंच चोर चंचल चित चल है पार कर जो है कर नहीं पल है। काया नगर टह टह टेरी बिन शब्द पत जाई है। गुरते बूझे त्रिपवन सूझ मनसा मार मन स्यों लूझ। जो तुद सेवै से तुद ही जेहे निरपो बाल सिखाई है। आपे सुरग मच पयाला आपे जो स्वरूपी बाला जटा बिकट बिकराल स्वरूपी रूप ना रेख्या काई है। बेदक ते भी भेद ना जाता ना तिस मात पिता सुत प्राता। सगले सैल्यो पाए समाए अलखना लखना जाई है। कर कर था की मीत कनेरे कोई ना काटे अब गुण मेरे। सुर नर नाथ साहिब सब ना सिर पाए मिले पौ जाई है। भूले चूके मार्ग पावे या भुलाए तू है समझावे। बिन आवे मैं अवर ना दिसे नामो गत मित पाई है। गंगा जमुना केल केदारा कांसी कांति पुरी दुवारा। गंगा सागर बेणी संगम आठ साठ अंक समाई है। आपे सिद्ध साधक विचारी आपे राजन पंचाकारी। तख्त बह अदली प्रव आपे परम भेद पौ जाई है। आपे काजी आपे मुल्ला आप या भुल ना कबहू भुला। आपे मेहर दया पदाता ना किसे को बैराई है। जिस बख्से तिस दे वडियाई सब से दाता तिल ना तुमाई। भरपुर तार रया ने केवल गुप्त प्रगट सब ठाई है। क्या साला ही अगमिया पार साचे सृजन हार मुरार। जिसनो नदर करे तिस मेले मेल मिले मेल आई है। ब्रह्मा विश्रम हेस द्वार है उबे सेवै लख्या पार है। होर केती दर दिसे बिल लांदी मैं गणतना आवै काई है। साची कीर्त साची बाणी होर ना दिसे बेद पुराणी। पूंजी साच सच्चे गुण गावा मैं तर होर ना काई है। जुग जुग साचा है पी होसी कौन न मुआ कौन न मरसी। नानक नीच कह बेनंती दर देखो लिवलाई है। मारू महला पहला दूजी दुरमत अन्नी बोली काम क्रोध की कच्ची चोली। घर वार सहज ना जाने शोहर बिन पर नींद ना पाई है। अंतर अगन जलै पड़क हारे मनमुख तके कुंडा चारे। बिन सतगुर सेवे क्यों सुख पाई है साचे हाथ वडाई है। काम क्रोध अहंकार निवारे तस्कर पंच शब्द संघारे। ज्ञान खड़गलै मन स्यों लूझै मनसा मनै समाई है। मां की रकत पिता बिंद तारा मूर्त सूरत कर पारा। जोत दात जेती सब तेरी तू करता सब ठाई है। तुझ ही किया जमन मरना गुरते समझ पड़ी क्या डरना। तू दयाल दया कर देख दुख दर्द शरीर हो जाई है। निज कर बैस रहे पौ खाया तावत राखे ठाक रहाया। कमल बिगास हरे सर सुबर आत्म राम सिखाई है। मरण लिखाए मंडल में आए क्यों रही है चलना परथाए। सच्चा अमर सच्चे अमरापुर सो सच मिले वडाई है। आपो पाया जगत सवाया जिन सिर आत तंदै लाया। सच्चे ऊपर अवरना दिसै साचे कीमत पाई है। ऐथे गोयलड़ा दिन चारे खेल तमाशा तंदूकारे। बाजी खेल गए बाजी गर जो निस सुपने पखलाई है। तिन कौ तख्त मिली वड्याई निरपो मन वस्या लिवलाई। खंडी ब्रह्मंडी पाताली पुरी त्रिपवन ताड़ी लाई है। साची नगरी तख्त सचावा गुरमुख साच मिलै सुख पावा। साचे साचे तख्त वडाई हों मैं गणत गवाई है। गणत गणीय सह साजी है क्यों सुख पावै दूवै तीय। निर्मल एक निरंजन दाता गुरपुरे ते पत पाई है।
ਜੁਗ ਜੁਗ ਵਿਰਲੀ ਗੁਰਮੁਖ ਜਾਤਾ, ਸਾਚਾ ਰਵ ਰਹਿਆ ਮਨ ਰਾਤਾ, ਤਿਸ ਕੀ ਓਟ ਕਹੀ ਸੁਖ ਪਾਇਆ, ਮੰਤਰ ਮੈਲ ਨਾ ਕਾਈ ਹੈ, ਜੀਵ ਰਸਾਇਣ ਸਾਚੈ ਰਾਤੀ, ਹਰ ਪ੍ਰਭ ਸੰਗੀ ਭਉ ਨਾ ਭਰਾਤੀ, ਸ਼ਰਵਣ ਸਰੋਤ ਰਜੇ ਗੁਰਬਾਣੀ, ਜੋਤੀ ਜੋਤ ਮਿਲਾਈ ਹੈ, ਰਖ ਰਖ ਪੈਰ ਧਰੇ ਪਉ ਤਰਨਾ, ਜਤ ਕਤ ਦੇਖੋ ਤੇਰੀ ਸਰਨਾ, ਦੁਖ ਸੁਖ ਦੇਹੇ ਤੂੰ ਹੈ ਮਨ ਭਾਵੈ, ਤੁਝ ਹੀ ਸਿਉ ਬਣਿਆਈ ਹੈ, ਅੰਤ ਕਾਲ ਕੋ ਬੇਲੀ ਨਾਹੀ, ਗੁਰਮੁਖ ਜਾਤਾ ਤੁਸਾ ਲਾਹੀ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਈ ਹੈ, ਮਾਰੂ ਮਹੱਲਾ ਪਹਿਲਾ, ਆਜ ਉਗਾਦੀ ਅਪਰਿਆ ਪਾਰ ਹੈ, ਆਦਿ ਨਿਰੰਜਨ ਖਸਮ ਹਮਾਰ ਹੈ, ਸਾਚੇ ਜੋ ਜੁਗਤ ਵਿਚਾਰੀ, ਸਾਚੇ ਤਾੜੀ ਲਾਈ ਹੈ, ਕੇਤੜਿਆਂ ਜੁਗ ਤੁੰਦੂ ਕਾਰ ਹੈ, ਤਾੜੀ ਲਾਈ ਸਿਰਜਣਹਾਰ ਹੈ, ਸੱਚ ਨਾਮ ਸੱਚੀ ਵਡਿਆਈ, ਸਾਚੈ ਤਖਤ ਵਡਾਈ ਹੈ, ਸਤ ਜੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤੈ ਗਹਿਰ ਗੰਭੀਰਾ, ਸੱਚਾ ਸਾਹਿਬ ਸੱਚ ਪਰਖੈ, ਸਾਚੈ ਹੁਕਮ ਚਲਾਈ ਹੈ, ਸਤ ਸੰਤੋਖੀ ਸਤਿਗੁਰ ਪੂਰਾ, ਗੁਰ ਕਾ ਸ਼ਬਦ ਮੰਨੇ ਸੋ ਸੂਰਾ, ਸਾਚੀ ਦਰਗਹਿ ਸਾਚ ਨਿਵਾਸਾ, ਮਾਨੈ ਹੁਕਮ ਰਜਾਈ ਹੈ, ਸਤ ਜੁਗ ਸਾਚ ਕਹੈ ਸਭ ਕੋਈ, ਸੱਚ ਵਰਤੈ ਸਾਚਾ ਸੋਈ, ਮਨਮੁਖ ਸਾਚ ਪਰਮ ਪਉ ਭੰਜਨ, ਗੁਰਮੁਖ ਸਾਚ ਸਿਖਾਈ ਹੈ, ਤ੍ਰੇਤੈ ਧਰਮ ਕਲਾ ਇਕ ਚੁੱਕੀ, ਤੀਨ ਚਰਨ ਇਕ ਦੁਬਦਾ ਸੂਕੀ, ਗੁਰਮੁਖ ਹੋਵੈ ਸੋ ਸੱਚ ਵਖਾਣੈ, ਮਨਮੁਖ ਬਚੈ ਅਵਾਈ ਹੈ, ਮਨਮੁਖ ਕਦੇ ਨਾ ਦਰਗੈ ਸੀਜੈ, ਬਿਨ ਸਬਦੈ ਕਿਉ ਅੰਤਰ ਰੀਜੈ, ਬਾਂਧੇ ਆਵੈ ਬਾਂਧੇ ਜਾਵੈ, ਸੋਜੀ ਬੂਝਣਾ ਕਾਈ ਹੈ, ਦਇਆ ਦੁਆਪਰ ਅੱਧੀ ਹੋਈ, ਗੁਰਮੁਖ ਵਿਰਲਾ ਚੀਨੈ ਕੋਈ, ਦੋਏ ਪੱਗ ਧਰਮ ਧਰੇ ਧਰਨੀ ਧਰ, ਗੁਰਮੁਖ ਸਾਚ ਤਿਥਾਈ ਹੈ, ਰਾਜੇ ਧਰਮ ਕਰੈ ਪਰਥਾਏ, ਆਸਾ ਬੰਦੇ ਦਾਨ ਕਰਾਏ, ਰਾਮ ਨਾਮ ਬਿਨ ਮੁਕਤ ਨਾ ਹੋਈ, ਥਾਕੇ ਕਰਮ ਕਮਾਈ ਹੈ, ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ, ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰਪੰਚ ਕਰ ਪਰਮਾਈ ਹੈ, ਮਾਇਆ ਮਮਤਾ ਛੋਡੀ ਨਾ ਜਾਈ, ਸੇ ਛੂਟੇ ਸਚਕਾਰ ਕਮਾਈ, ਅਹਿਨਿਸ ਭਗਤ ਰਤੇ ਵਿਚਾਰੀ, ਠਾਕਰ ਸਿਉ ਬਣਿਆਈ ਹੈ, ਇਕ ਜਪ ਤਪ ਕਰ ਕਰ ਤੀਰਥ ਨਾਵੈ, ਜਿਉ ਤੁਦ ਪਾਵੈ ਤਵੈ ਚਲਾਵੈ, ਹੱਠ ਨਿਗਰੈ ਅਪਤੀਜ ਨਾ ਭੀਜੈ, ਬਿਨ ਹਰ ਗੁਰ ਕਿਨ ਪਤ ਪਾਈ ਹੈ, ਕਲੀ ਕਾਲ ਮੈਂ ਇਕ ਕਲ ਰਾਖੀ, ਬਿਨ ਗੁਰ ਪੂਰੇ ਕਿਨੈ ਨਾ ਭਾਖੀ, ਮਨਮੁਖ ਕੂੜ ਵਰਤੈ ਵਰਤਾਰਾ, ਬਿਨ ਸਤਿਗੁਰ ਪਰਮ ਨਾ ਜਾਈ ਹੈ, ਸਤਿਗੁਰ ਵੇ ਪ੍ਰਵਾਹੋ ਸਿਰੰਦਾ, ਨਾ ਜਮ ਕਾਣ ਨਾ ਛੰਦਾ ਬੰਦਾ, ਜੋ ਤਿਸ ਸੇਵੇ ਸੋ ਅਬਨਾਸੀ, ਨਾ ਤਿਸ ਕਾਲ ਸੰਤਾਈ ਹੈ, ਗੁਰਮੈ ਆਪ ਰੱਖਿਆ ਕਰਤਾਰੇ, ਗੁਰਮੁਖ ਕੋਟਾ ਸੰਖ ਉਧਾਰੇ, ਸਰਬ ਜੀਆਂ ਜਗ ਜੀਵਨ ਦਾਤਾ, ਨਿਰਭਉ ਮੈਲ ਨਾ ਕਾਈ ਹੈ, ਸਗਲੇ ਜਾਚੈ ਗੁਰ ਭੰਡਾਰੀ, ਆਪ ਨਿਰੰਜਨ ਅਲਾਖਿਆ ਪਾਰੀ, ਨਾਨਕ ਸਾਚ ਕਹੈ ਪ੍ਰਭ ਜਾਚੈ, ਮੈਂ ਦੀਜੈ ਸਾਚ ਰਜਾਈ ਹੈ, ਮਾਰੂ ਮਹੱਲਾ ਪਹਿਲਾ, ਸਾਚੇ ਮੇਲੇ ਸ਼ਬਦ ਮਿਲਾਏ, ਜਾਂ ਤਿਸ ਪਾਣਾ ਸਹਿ ਸਮਾਏ, ਤ੍ਰਿਭਵਨ ਜੋ ਧਰੀ ਪਰਮੇਸ਼ਰ, ਅਵਰਨਾ ਦੂਜਾ ਭਾਈ ਹੈ, ਜਿਸਕੇ ਚਾਕਰ ਤਿਸਕੀ ਸੇਵਾ, ਸਬਦ ਪਤੀਜੈ ਅਲਾਖਿਆ ਭੇਵਾ, ਭਗਤਾਂ ਕਾ ਗੁਣਕਾਰੀ ਕਰਤਾ, ਬਖਸ਼ ਲੈ ਵਡਿਆਈ ਹੈ।

ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ, ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੇ ਸੇ ਦਰਗਹਿ ਪੈਂਦੇ, ਗੁਰਮੁਖ ਸੁਰਤ ਸਮਾਈ ਹੈ, ਕੂੜ ਮੁੱਠੀ ਠੱਗੀ ਠਗਵਾੜੀ, ਜਿਉਂ ਵਾੜੀ ਉਹ ਜਾੜੋ ਜਾੜੀ, ਨਾ ਬਿਨਾ ਕੇ ਸਾਧਨਾ ਲਾਗੈ, ਹਰ ਬਿਸਰਿਆ ਦੁੱਖ ਪਾਈ ਹੈ, ਭੋਜਨ ਸਾਚ ਮਿਲੈ ਆਗਾਈ, ਨਾਮਰਤਨ ਸਾਚੀ ਵਡਿਆਈ, ਚੀਨੈ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ, ਨਾਵੋ ਪੁੱਲੀ ਚੋਟਾਂ ਖਾਏ, ਬਹੁਤ ਸਿਆਣ ਭਰਮ ਨ ਜਾਏ, ਪਚ ਪਚ ਮੋਏ ਅਚੇਤ ਨਾ ਚੇਤੈ, ਅਜਗਰ ਪਾਰ ਲਦਾਈ ਹੈ, ਬਿਨ ਬਾਦ ਬਿਰੋਧੈ ਕੋਈ ਨਾਹੀ, ਮੈਂ ਦੇਖਾ ਲੋ ਤੇ ਸਾਲਾਹੀ, ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਉ ਬਰਤ ਬਣਾਈ ਹੈ, ਪ੍ਰਭ ਕੀ ਗਤਮਿਤ ਕੋਏ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਖਾਵੈ, ਸਾਚੇ ਸਾਹਿਬ ਤੋਟਨਾ ਦਾਤੀ, ਸਗਲੀ ਤਿਨੈ ਉਪਾਈ ਹੈ, ਵੱਡੀ ਵਡਿਆਈ ਵੇ ਪ੍ਰਵਾਹੇ, ਆਪੋ ਪਾਏ ਦਾਨ ਸਮਾਹੇ, ਆਪ ਦਇਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵੇ ਆਪੇ, ਜੋਗਸ਼ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ, ਇੱਕ ਨਾਂਗੇ ਭੁੱਖੇ ਪਵੈ ਪਵਾਏ, ਇੱਕ ਹੱਠ ਕਰ ਮਰੈ ਨਾ ਕੀਮਤ ਪਾਏ, ਗਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ, ਇੱਕ ਤੀਰਥ ਨਾਵੈ ਅੰਨ ਨਾ ਖਾਵੈ, ਇੱਕ ਅਗਨ ਜਲਾਵੈ ਦੇਖ ਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਤ ਪਾਰ ਲੰਘਾਈ ਹੈ, ਗੁਰਮਤ ਛੋਡੈ ਉਜੜ ਜਾਈ, ਮਨਮੁਖ ਰਾਮ ਨਾ ਜਪੈ ਅਵਾਈ, ਪਚ ਪਚ ਬੂਡੈ ਕੂੜ ਕਮਾਵੈ, ਕੂੜ ਕਾਲ ਬਹਿਰਾਈ ਹੈ, ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੋ ਸਾਜ ਸਮਾਵੈ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪੋ ਪਾਏ ਪਛਾਤਾ, ਆਪੇ ਸਤਿਗੁਰੇ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੈ ਗੁਰਮੁਖ ਸੇ ਜਨ ਪੂਰੇ, ਤਿਨਕੀ ਸੰਗਤ ਐਨ ਸਲਾਹਾ, ਗੁਰਸੰਗਤ ਇਹ ਵਡਾਈ ਹੈ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੈ ਰਸਨ ਰਸੇਰੇ, ਉਸਤਤ ਕਰਹਿ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਕੋਈ ਜਾਗਤ ਰਹਿ ਨਾ ਸੂਤੇ ਦੀਸੈ, ਸੰਗਤ ਕੁਲ ਤਾਰੇ ਸੱਚ ਪਰੀਸੈ, ਕਾਲਮਲ ਮਹਿਲ ਨਾਹੀ ਤੇ ਨਿਰਮਲ, ਓਏ ਰਹਿ ਭਗਤ ਲਿਵ ਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਐ ਪ੍ਰਾਣੀ, ਹਰ ਜਪ ਜਪ ਹਿਰਦੈ ਤੇ ਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਸ਼ਾਹਾੜਾ, ਸਾਗਤ ਕੂੜ ਪਚੈ ਮਨ ਹਉਮੈ, ਦੋਹ ਮਾਰਗ ਪਚੈ ਪਚਾਈ ਹੈ, ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸਾਂਤ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾਂ ਉਬਰੋ, ਇਉਂ ਤਰੀਐ ਪਵਜਲ ਭਾਈ ਹੈ, ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਓ ਅਕੇਲਾ, ਪੜ ਪੜ ਅਗਨ ਸਾਗਰ ਦੇ ਲਹਿਰੀ, ਪੜਦੱਜੈ ਮਨਮੁਖਤਾਈ ਹੈ, ਗੁਰ ਪੈ ਮੁਕਤ ਦਾਨ ਦੇ ਭਾਣੈ, ਜਿਨ ਪਾਇਆ ਸੋਈ ਵਿਦ ਜਾਣੈ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰਬਿਨ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਵਾਰਾ, ਬਾਂਧੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ, ਬੋਲੋ ਸਾਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰ ਨਿੰਦਰ, ਬਿਗੜ ਨਾਹੀ ਗੁਰਮੁਖ ਤਰਤਾਰੀ, ਓ ਭਵਜਲ ਪਾਰ ਲੰਘਾਈ ਹੈ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ, ਨਾ ਜਿਉ ਮਰੈ ਨਾ ਮਾਰਿਆ ਜਾਈ, ਕਰ ਦੇਖੈ ਸ਼ਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਿ ਸਚਿਆਰਾ, ਸਾਗਤ ਕੂੜੇ ਬੰਦ ਪਵਾਈ ਹੈ, ਮਰਜਨ ਮੈਂ ਆਈ ਜਾਈ ਹੈ,
ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ, ਤਤ ਲਹਿ ਅੰਤਰਗਤ ਜਾਣੈ ਸਤਸੰਗਤ ਸਾਚ ਵਡਾਈ ਹੈ, ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਸੋ ਪਾਰੋ ਤਾਰੇ, ਨਾਨਕ ਤਿਸਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ, ਮਾਰੂ ਮਹੱਲਾ ਪਹਿਲਾ, ਕੇਤੇ ਜੁਗ ਵਰਤੇ ਗੋਬਾਰੈ, ਤਾੜੀ ਲਾਈ ਅਪਰਿਆ ਪਾਰੈ, ਤੁੰਦੂਕਾਰ ਨਿਰਾਲੁਮ ਬੈਠਾ, ਨਾ ਤਦ ਤੰਦ ਪਸਾਰਾ ਹੈ, ਜੁਗ ਛੱਤੀ ਤਿੰਨੈ ਵਰਤਾਏ, ਜੁਤ ਸਪਾਣਾ ਤਵੈ ਚਲਾਏ, ਤਿਸੈ ਸਰੀਕ ਨਾ ਦਿਸੈ ਕੋਈ, ਆਪੇ ਅਪਰਿਆ ਪਾਰਾ ਹੈ, ਗੁਪਤੇ ਬੂਝੋ ਜੁਗ ਚਤਵਾਰੇ, ਘਟ ਘਟ ਵਰਤੈ ਉਦਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ, ਬਿੰਦ ਰਗਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਬ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ, ਸਾਸ ਸਾਸ ਸਚਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੈ ਨਾਮ ਵਿਸਾਰਾ ਹੈ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾ ਸੋ ਤਿਨਹੀ ਲੀਆ, ਪੂਲਾ ਰੋਵਣ ਹਾਰਾ ਹੈ, ਪਰ ਜੋਬਨ ਮਰ ਜਾਹੇ ਕੇ ਕੀ ਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੂਚੈ, ਤ੍ਰਿਗ ਜੀਵਨ ਸੰਸਾਰ ਆਹੇ, ਕਾਲੀ ਹੂੰ ਫੁਨ ਤੋਂ ਲੈ ਆਏ, ਵਿਣਨਾ ਮੈਂ ਗਥ ਗਿਆ ਗਵਾਏ, ਦੁਰਮਤ ਅੰਧਲਾ ਬਿਨਸ ਬਿਨਾਸੈ, ਮੂਠੇ ਰੋਏ ਪੁਕਾਰ ਆਹੇ, ਆਪ ਵਿਚਾਰ ਨਾ ਰੋਵੈ ਕੋਈ, ਸਤਿਗੁਰ ਮਿਲੈ ਤਾਂ ਸੋਜੀ ਹੋਈ, ਬਿਨ ਗੁਰ ਬਜਰ ਕਪਾਟ ਨਾ ਖੁੱਲੈ, ਸ਼ਬਦ ਮਿਲੈ ਨਿਸਤਾਰ ਆਹੇ, ਬਿਰਧ ਭਇਆ ਤਨ ਸ਼ੀਜੈ ਦੇਹੀ, ਰਾਮ ਨਾ ਜਪਈ ਅੰਤ ਸਨੇਹੀ, ਨਾਮ ਵਿਸਾਰ ਚੱਲੈ ਮੋਹਿ ਕਾਲੈ, ਦਰਗਹਿ ਝੂਠ ਖੁਵਾਰਾ ਹੈ, ਨਾਮ ਵਿਸਾਰ ਚੱਲੈ ਕੂੜਿਆਰੋ, ਆਵਤ ਜਾਤ ਪੜੈ ਸਿਰਸ਼ਾਰੋ, ਸਾਹੁਰ ਲੈ ਕਰ ਵਾਸ ਨਾ ਪਾਏ, ਪੇਈੜੈ ਸਿਰ ਮਾਰਾ ਹੈ, ਖਾਜੈ ਪੈਜੈ ਰਲੀ ਕਰੀਜੈ, ਬਿਨਿਆ ਭਗਤੀ ਬਾਦ ਮਰੀਜੈ, ਸਰ ਅਵਸਰ ਕੀ ਸਾਰ ਨਾ ਜਾਣੈ, ਜਮ ਮਾਰੇ ਕਿਆ ਚਾਰਾ ਹੈ, ਪਰ ਵਿਰਤੀ ਨਰਵਿਰਤ ਪਛਾਣੈ, ਗੁਰ ਕੈ ਸੰਗ ਸ਼ਬਦ ਕਰ ਜਾਣੈ, ਕਿਸੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ, ਸਾਚ ਬਿਨਾ ਦਰ ਸਿੱਜੈ ਨਾ ਕੋਈ, ਸਾਚ ਸ਼ਬਦ ਪੈਜੈ ਪਤ ਹੋਈ, ਆਪੇ ਬਖਸ਼ ਲੈ ਤਿਸ ਭਾਵੈ, ਹਉਮੈ ਗਰਭ ਨਿਵਾਰਾ ਹੈ, ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗੈ ਜੁਗੰਤਰ ਕੀਮਤ ਜਾਣੈ, ਨਾਨਕ ਨਾਮ ਜਪੋ ਤਰ ਤਾਰੀ, ਸਚ ਤਾਰੇ ਤਾਰਨ ਹਾਰਾ ਹੈ, ਮਾਰੂ ਮਹੱਲਾ ਪਹਿਲਾ, ਹਰ ਸਾ ਮੀਤ ਨਾਹੀ ਮੈਂ ਕੋਈ, ਜਿੰਤਨ ਮਨ ਦੀਆ ਸੁਰਤ ਸਮੋਈ, ਸਰਬ ਜੀਆਂ ਪ੍ਰਤਪਾਲ ਸਮਾਲੇ, ਸੁਵੰਤਰ ਦਾਨਾ ਬੀਨਾ ਹੈ, ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈਂ ਰਤਨ ਲਾਲ ਬਹੁ ਸਾਰੇ, ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮੰਤਨ ਪੀਨਾ ਹੈ, ਹਰ ਅਗਮ ਅਗਾਹੋ ਅਗਾਧ ਨਿਰਾਲਾ, ਹਰਿਅੰਤ ਨਾ ਪਾਈਐ ਗੁਰ ਗੋਪਾਲਾ, ਸਤਿਗੁਰ ਮਤ ਤਾਰੇ ਤਾਰਨ ਹਾਰਾ, ਮੇਲੇ ਰੰਗਲੀਨਾ ਹੈ, ਸਤਿਗੁਰ ਬਾਜੋ ਮੁਕਤ ਕਨੇਹੀ, ਓ ਆਜੁਗਾਦੀ ਰਾਮ ਸਨੇਹੀ, ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗਣ ਕੀਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜਮ ਜਾ ਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁੱਝੀ ਠਰ ਸੀਨਾ ਹੈ, ਕਾਇਆ ਹੰਸ ਪ੍ਰੀਤ ਬਹੁਤਾਰੀ, ਓ ਜੋਗੀ ਪੁਰਖ ਓ ਸੁੰਦਰ ਨਾਰੀ, ਅਹਿਨਿਸ ਭੋਗੈ ਚੋਜ ਬਿਨੋਦੀ, ਉਠ ਚਲਤੈ ਮਤਾ ਨਾ ਕੀਨਾ ਹੈ, ਸ੍ਰਿਸ਼ਟਿ ਉਪਾਏ ਰਹੇ ਪ੍ਰਭ ਸਾਜੈ, ਪੌਣ ਪਾਣੀ ਬਹਿ ਸੰਤਰ ਗਾਜੈ, ਮਨੁਆ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੁਗ ਸ਼ਕੀਨਾ ਹੈ, ਨਾਮ ਵਿਸਾਰ ਦੋਖ ਦੁਖ ਸਹੀ ਹੈ, ਹੁਕਮ ਭਇਆ ਚਲਣਾ ਕਿਉਂ ਰਹੀ ਹੈ, ਨਰਕ ਕੂਪ ਮੈਂ ਗੋਤੇ ਖਾਵੈ, ਜੋ ਜਲਤੇ ਬਾਹਰ ਮੀਨਾ ਹੈ, ਚੌਰਾਸੀ ਨਰਕ ਸਖਤ ਭੋਗਾਈ ਹੈ, ਜੈਸਾ ਕੀਚੈ ਤੈ ਸੋ ਪਾਈ ਹੈ, ਸਤਿਗੁਰ ਬਾਜੋ

ਜਿਉਂ ਪੀੜੀ, ਮਾਤ ਪਿਤਾ ਕਲੱਤਰ ਸੁਤ ਬੇਲੀ, ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾ ਹੈ। ਮੀਤ ਸਖੇ ਕੇ ਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰ ਕੀ ਸੇਵਾ ਮੁਕਤ ਪਰਾਇਣ, ਅੰਦਨ ਕੀਰਤਨ ਕੀ ਨਾ ਹੈ। ਕੂੜ ਛੋੜ ਸਾਚੇ ਕਉ ਧਾਵੋ, ਜੋ ਇੱਛੋ ਸੋਈ ਫਲ ਪਾਵੋ, ਸਾਚ ਵੱਖਰ ਕੇ ਵਪਾਰੀ ਵਿਰਲੇ, ਲੈ ਲਾਹਾ ਸੌਦਾ ਕੀ ਨਾ ਹੈ। ਹਰ ਹਰ ਨਾਮ ਵੱਖਰ ਲੈ ਚੱਲੋ, ਦਰਸ਼ਨ ਪਾਵੋ ਸਹਿਜ ਮਹੱਲੋ, ਗੁਰਮੁਖ ਖੋਜ ਲਹਿ ਜਨ ਪੂਰੇ, ਇਉ ਸਮਦਰਸੀ ਚੀਨਾ ਹੈ। ਪ੍ਰਭ ਬੇਅੰਤ ਗੁਰਮਤ ਕੋ ਪਾਵੈ, ਗੁਰ ਕੈ ਸ਼ਬਦ ਮਨ ਕੋ ਸਮਝਾਵੈ, ਸਤਿਗੁਰ ਕੀ ਬਾਣੀ ਸਤ ਸਤ ਕਰ ਮਾਨੋ, ਇਉ ਆਤਮ ਰਾਮੈ ਲੀਨਾ ਹੈ। ਨਾਰਦ ਸਾਰਦ ਸੇਵਕ ਤੇਰੇ, ਤ੍ਰਿਭਵਨ ਸੇਵਕ ਵੱਡੋ ਵਡੇਰੇ, ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, ਸਭ ਤੇਰੋ ਕਾਰਨ ਕੀਨਾ ਹੈ। ਇੱਕ ਦਰ ਸੇਵੈ ਦਰਦ ਵਜਾਏ, ਕੋਈ ਦਰ ਗੈ ਪੈਂਦੇ ਸਤਿਗੁਰੂ ਛਡਾਏ, ਹਾਂ ਮੈਂ ਬੰਧਨ ਸਤਿਗੁਰ ਤੋੜੇ, ਚਿਤ ਚੰਚਲ ਚਲਣਾ ਦੀਨਾ ਹੈ। ਸਤਿਗੁਰ ਮਿਲੋ ਚੀਨੋ ਬਿਦਸਾਈ, ਜਿਤ ਪ੍ਰਭ ਪਾਵੋ ਗਣਤ ਨਾ ਕਾਈ, ਹਾਂ ਮੈਂ ਮਾਰ ਕਰੋ ਗੁਰਸੇਵਾ, ਜਨ ਨਾਨਕ।

ਮਾਰੂ ਮਹੱਲਾ ਪਹਿਲਾ ਅਸਰ ਸੰਘਾਰਨ ਰਾਮ ਹਮਾਰਾ ਕੜਕੜ ਰਮਈਆ ਰਾਮ ਪਿਆਰਾ ਨਾਲੇ ਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਪਾਰ ਉਤਾਰੀ ਅਗਨ ਪਾਣੀ ਸਾਗਰਿਅਤ ਗਹਿਰਾ ਗੁਰ ਸਤਿਗੁਰ ਪਾਰਿਓ ਤਾਰਾ ਹੈ ਮਨਮੁਖ ਅੰਦਲੇ ਸੋਜੀ ਨਾਹੀ ਆਵੈ ਜਾਏ ਮਰੈ ਮਰ ਜਾਹੀ ਪੂਰਬ ਲਿਖਿਆ ਲੇਖ ਨਾ ਮਿਟਈ ਜਮ ਦਰਿਆੰਦ ਖੁਵਾਰਾ ਹੈ ਇੱਕ ਆਵੈ ਜਾਵੈ ਕਰ ਵਾਸਨਾ ਪਾਵੈ ਕਿਰਤ ਕੇ ਬਾਂਧੇ ਪਾਪ ਕਮਾਵੈ ਅੰਦਲੇ ਸੋਜੀ ਬੂਜਨਾ ਕਾਈ ਲੋਭ ਬੁਰਾ ਅਹੰਕਾਰਾ ਹੈ ਪਿਰ ਬਿਨ ਕਿਆ ਤਿਸ ਧਨ ਸਿੰਗਾਰਾ ਪਰ ਪਿਰ ਰਾਤੀ ਖਸਮ ਸਾਰਾ ਜਿਉਂ ਬੇਸਵਾ ਪੂਤ ਬਾਪ ਕੋ ਕਹੀਐ ਤਿਉਂ ਫੋਕਟ ਕਾਰ ਵਿਕਾਰਾ ਹੈ ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ ਨਰਕ ਪਚੈ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਬਿਖ ਝਾਲਾ ਆਪਤ ਪਸੂ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੈ ਰੋਗ ਬੁਰਾ ਬੁਰਿਆਰਾ ਹੈ ਮਸਤਕ ਭਾਰ ਕੱਲਰ ਸਿਰ ਭਾਰਾ ਕਿਉਂ ਕਰ ਭਵ ਜਲ ਲੰਘਸ ਪਾਰਾ ਸਤਿਗੁਰ ਬੋਥਿਆ ਜੁਗਾਦੀ ਰਾਮ ਨਾਮ ਨਿਸਤਾਰਾ ਹੈ ਪੁੱਤਰ ਕਲੱਤਰ ਜਗ ਹਿਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁੱਠੀ ਚਾਲੈ ਬਉ ਰਾਹੀ ਮਨਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾ ਹੈ ਸਤਿਗੁਰ ਤੁਠਾ ਸੱਚ ਦ੍ਰਿੜਾਏ ਸਭ ਦੁੱਖ ਮੇਟੇ ਮਾਰਗ ਪਾਏ ਕੰਡਾ ਪਾਏ ਨਾ ਗੱਡੀ ਮੂਲੇ ਜੇ ਸਤਿਗੁਰ ਰੱਖਣ ਹਾਰਾ ਹੈ ਖੇਹੂ ਖੇਹੇ ਰਲੈ ਤਨ ਛੀਜੈ ਮਨਮੁਖ ਪਾਥਰ ਸੈਲ ਨਾ ਭੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਖ ਪੋਏ ਅੰਗਮ ਨਾਲੇ ਇਨ ਦੁਬਦਾ ਘਰ ਬਹੁਤੇ ਗਾਲੇ ਸਤਿਗੁਰ ਬਾਜੋਂ ਪ੍ਰੀਤ ਨਾ ਉਪਜੈ ਭਗਤ ਰਤੇ ਪਤਿਆਰਾ ਹੈ ਸਾਗਤ ਮਾਇਆ ਕਉ ਬਹੁਤਾਵੈ ਨਾਮ ਵਿਸਾਰ ਕਹਾਂ ਸੁਖ ਪਾਵੈ ਤ੍ਰਿਹਗੁਣ ਅੰਤਰ ਖਪੈ ਖਪਾਵੈ ਨਾ ਹੀ ਪਾਰ ਉਤਾਰਾ ਹੈ ਕੂਕਰ ਸੂਕਰ ਕਹੀਐ ਕੂੜਿਆਰਾ ਪਉ ਕੁਮਰੈ ਪਉ ਪਉ ਪਉ ਹਾਰਾ ਮੰਤਨ ਝੂਠੇ ਕੂੜ ਕਮਾਵੈ ਦੁਰਮਤ ਦਰਗੈ ਹਾਰਾ ਹੈ ਸਤਿਗੁਰ ਮਿਲੈ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਨ ਪਰੇਕੈ ਹਰ ਤਨ ਨਾਮ ਅਮੋਲਕ ਦੇਵੈ ਹਰ ਜਸ ਦਰਗੈ ਪਿਆਰਾ ਹੈ ਰਾਮ ਨਾਮ ਸਾਧੂ ਸਰਨ ਆਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲਣ ਹਾਰਾ ਹੈ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਦਿਆਨੇ ਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋਡਰ ਚੋ ਅਪਰੰਪਰ ਇਉ ਪਾਵੋ ਮੁਗ ਦੁਆਰਾ ਹੈ ਜਿਸ ਬਿਸਰਿਆ ਜਮਜੋਹਣ ਲਾਗੈ ਸਭ ਸਭ ਸੁਖ ਜਾਹੇ ਦਿਖਾ ਫੁਨਿਆ ਗੈ ਰਾਮ ਨਾਮ ਜਪ ਗੁਰਮੁਖ ਜੀ ਅੜੇ ਇਹੋ ਪਰਮ ਤੱਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਅਹਿਨਸ ਰਾਮ ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹੋ ਰਸ ਟੋਲੋ ਗੁਰਮਤ ਖੋਜ ਲਹੋ ਘਰ ਆਪਣਾ ਬਹੁਣਾ ਗਰਵ ਮਜਾਰਾ ਹੈ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਹੇ ਨਾ ਸਾਕੈ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕਉ ਸਤਿਗੁਰ ਵੇਲ ਮਿਲਾਏ ਤੇ ਚੁੱਕਾ ਜੰਪੈ ਭਾਰਾ ਹੈ ਪੰਚ ਤਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤਿਗੁਰ ਸਰਨ ਆਈ
ਆਤਮ ਚੀਨ ਪ੍ਰਾਤਮ ਚੀਨੋ ਗੁਰਸੰਗ ਤਿਉ ਨਿਸਤਾਰਾ ਹੈ। ਸਾਕਤ ਕੂੜ ਕਪਟ ਮੈਂ ਟੇਕਾ, ਅਹਿਨਸ ਨਿੰਦਾ ਕਰੈ ਅਨੇਕਾ, ਬਿਨ ਸਿਮਰਨ ਆਵੈ ਫੁਰ ਜਾਵੈ, ਗਰਭ ਜੋਨੀ ਨਰਕ ਮਝਾਰਾ ਹੈ। ਸਾਕਤ ਜਮ ਕੀ ਕਾਣ ਨਾ ਚੂਕੈ, ਜਮ ਕਾ ਡੰਡ ਨਾ ਕਬ ਹੂੰ ਮੂਕੈ, ਬਾਕੀ ਧਰਮ ਰਾਏ ਕੀ ਲੀਜੈ, ਸਿਰ ਅਫਰਿਓ ਪਾਰਿਆ ਫਾਰਾ ਹੈ। ਬਿਨ ਗੁਰ ਸਾਕਤ ਕਹੋ ਕੋ ਤਰਿਆ, ਹੋ ਮੈਂ ਕਰਤਾ ਪਵਜਲ ਪਰਿਆ, ਬਿਨ ਗੁਰ ਪਾਰ ਨਾ ਪਾਵੈ ਕੋਈ, ਹਰ ਜਪੀਐ ਪਾਰੋ ਤਾਰਾ ਹੈ। ਗੁਰ ਕੀ ਦਾਤ ਨਾ ਮਿਟੈ ਕੋਈ, ਜਿਸ ਬਖਸੇ ਤਿਸ ਤਾਰੇ ਸੋਈ, ਜਨਮ ਮਰਨ ਦੁਖ ਨੇੜ ਨਾ ਆਵੈ, ਮਨ ਸੋ ਪ੍ਰਭ ਅਪਰਿਆ ਪਾਰਾ ਹੈ। ਗੁਰ ਤੇ ਪੂਲੇ ਆਵੋ ਜਾਵੋ, ਜਨਮ ਮਰੋ ਫਨ ਪਾਪ ਕਮਾਵੋ, ਸਾਕਤ ਮੂੜਾ ਚੇਤਨਾ ਚੇਤੈ, ਦੁਖ ਲਾਗੇ ਤਾਂ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨਦਾ ਤੈ ਦੀਏ, ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ।

ਹਰ ਕੀ ਭਗਤ ਕਰੋ ਜਨ ਭਾਈ, ਅਕਥ ਕਥੋ ਮਨ ਮਨੈ ਸਮਾਈ। ਉਠ ਚਲਤਾ ਠਾਕ ਰੱਖੋ ਘਰ ਆਪਣੇ, ਦੋ ਕਾਟੇ ਕਾਟਣ ਹਾਰ ਆਹੇ। ਹਰ ਗੁਰ ਪੂਰੇ ਕੀ ਓਟ ਪਰਾਤੀ, ਗੁਰਮੁਖ ਹਰ ਲਿਵ ਗੁਰਮੁਖ ਜਾਤੀ। ਨਾਨਕ ਰਾਮ ਨਾਮ ਮਾਤੀ ਉਤਮ, ਹਰ ਬਖਸ਼ੇ ਪਾਰ ਉਤਾਰਾ ਹੈ। ਮਾਰੂ ਮਹੱਲਾ ਪਹਿਲਾ, ਸਰਨ ਪਰੇ ਗੁਰਦੇਵ ਤੁਮਾਰੀ। ਤੂੰ ਸਮਰੱਥ ਦਇਆਲ ਮੋਰਾਰੀ, ਤੇਰੇ ਚੋਜਨਾ ਜਾਣੈ ਕੋਈ। ਤੂੰ ਪੂਰਾ ਪੁਰਖ ਵਿਧਾਤਾ ਹੈ, ਤੂੰ ਆਦ ਜੁਗਾਦ ਕਰੈ ਪ੍ਰਤਪਾਲਾ। ਘਟ ਘਟ ਰੂਪ ਅਨੂਪ ਦਇਆਲਾ, ਜਿਉਂ ਤੁਧ ਭਾਵੈ ਤਵੈ ਚਲਾਵੈ। ਸਭ ਤੇਰੋ ਕੀਆ ਕਮਾਤਾ ਹੈ, ਅੰਤਰ ਜੋਤ ਭਲੀ ਜਗ ਜੀਵਨ। ਸਭ ਘਟ ਭੋਗੈ ਹਰ ਰਸ ਪੀਵਨ, ਆਪੇ ਲੇਵੈ ਆਪੇ ਦੇਵੈ। ਤਿਹ ਲੋਈ ਜਗਤ ਪੇ ਦਾਤਾ ਹੈ, ਜਗਤੋ ਪਾਏ ਖੇਲ ਰਚਾਇਆ। ਪਵਣੈ ਪਾਣੀ ਅਗਨੀ ਜੀਉ ਪਾਇਆ, ਦੇਹੀ ਨਗਰੀ ਨਾ ਦਰਵਾਜੇ। ਸੋ ਦਸਵਾਂ ਗੁਪਤ ਰਹਾਤਾ ਹੈ, ਚਾਰ ਨਦੀ ਅਗਨੀ ਅਸਰਾਲਾ। ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ, ਸਾਕਤ ਦੁਰਮਤ ਡੂਬੈ ਦਾਜੈ। ਗੁਰ ਰਾਖੇ ਹਰ ਲਿਵਰਾਤਾ ਹੈ, ਆਪ ਤੇਜ ਵਾਏ ਪ੍ਰਿਥਵੀ ਆਕਾਸਾ। ਤਿਨਮੈ ਪੰਜ ਤੱਤ ਘਰ ਵਾਸਾ, ਸਤਗੁਰ ਸ਼ਬਦ ਰਹਿ ਰੰਗ ਰਾਤਾ। ਤਜ ਮਾਇਆ ਹਮ ਮੈਂ ਭਰਾਤਾ ਹੈ, ਇਹੋ ਮਨ ਪੀਜੈ ਸ਼ਬਦ ਪਤੀਜੈ। ਬਿਨ ਨਾਵੈ ਕਹਿ ਟਿਕ ਟਕੀਜੈ, ਅੰਤਰ ਚੋਰ ਮੋਹੈ ਘਰ ਮੰਦਰ। ਇਨ ਸਾਕਤ ਦੂਤ ਨਾ ਜਾਤਾ ਹੈ, ਦੁੰਦਰ ਦੂਤ ਭੂਤ ਪੀ ਹਾਲੇ। ਖਿੰਚੋ ਤਾਣ ਕਰੈ ਬੇਤਾਲੇ, ਸ਼ਬਦ ਸੁਰਤ ਬਿਨ ਆਵੈ ਜਾਵੈ। ਪਤ ਖੋਈ ਆਵਤ ਜਾਤਾ ਹੈ, ਕੂੜ ਕੱਲਰ ਤਨ ਪਸ ਮੈਂ ਢੇਰੀ। ਬਿਨ ਨਾਵੈ ਕੈਸੀ ਪਤ ਤੇਰੀ, ਬਾਂਧੇ ਮੁਕਤ ਨਾਹੀ ਜੁਗਚਾਰੇ। ਜਮ ਕੰਕਲ ਕਾਲ ਪਰਾਤਾ ਹੈ, ਜਮਦਰ ਬਾਦੇ ਮਿਲੈ ਸਜਾਈ। ਤੇ ਸਪਰਾਧੀ ਗਤ ਨਹੀਂ ਕਾਈ, ਕਰਨ ਭੁਲਾਵ ਘਰੇ ਬਿਲ ਲਾਵੈ। ਜੋ ਕੁੰਡੀ ਮੀਨ ਪਰਾਤਾ ਹੈ, ਸਾਕਤ ਫਾਸੀ ਪੜੈ ਅਕੇਲਾ। ਜਮ ਵਸਕੀਆ ਅੰਦੋਹੇਲਾ, ਰਾਮ ਨਾਮ ਬਿਨ ਮੁਕਤ ਨਾ ਸੂਜੈ। ਆਜ ਕਾਲ ਪਚ ਜਾਤਾ ਹੈ, ਸਤਗੁਰ ਬਾਜਰਾ ਬੇਲੀ ਕੋਈ। ਐਥੈ ਉਥੈ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ। ਇਉਂ ਸੱਲੈ ਸੱਲ ਮਿਲਾਤਾ ਹੈ, ਭੂਲੇ ਸਿੱਖ ਗੁਰੂ ਸਮਝਾਏ। ਉੱਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ। ਦੁੱਖ ਭੰਜਨ ਸੰਗ ਸਿਖਾਤਾ ਹੈ, ਗੁਰ ਕੀ ਭਗਤ ਕਰੈ ਕਿਆ ਪ੍ਰਾਣੀ। ਬ੍ਰਹਮ ਇੰਦਰ ਮਹੇਸ਼ ਨਾ ਜਾਣੀ, ਸਤਗੁਰ ਅਲਖ ਕਹੋ ਕਿਉਂ ਲਖੀਐ। ਜਿਸ ਬਖਸੇ ਤਸੈ ਪਛਾਤਾ ਹੈ, ਅੰਤਰ ਪ੍ਰੇਮ ਪ੍ਰਾਪਤ ਦਰਸ਼ਨ। ਗੁਰਬਾਣੀ ਸਿਉ ਪ੍ਰੀਤ ਸੁਪਰਸਨ, ਅਹਿਨਸ ਨਿਰਮਲ ਜੋਤ ਸਬਾਈ। ਘਟ ਦੀਪਕ ਗੁਰਮੁਖ ਜਾਤਾ ਹੈ, ਭੋਜਨ ਗਿਆਨ ਮਹਾਰਸ ਮੀਠਾ। ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ। ਮਨ ਮਨਸਾ ਮਾਰ ਸਮਾਤਾ ਹੈ, ਸਤਗੁਰ ਸੇਵੈ ਸੇ ਪ੍ਰਧਾਨਾ। ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ, ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ। ਜਿਨ ਸਤਗੁਰ ਹਰ ਪ੍ਰਭ ਜਾਤਾ ਹੈ, ਮਾਰੂ ਮਹੱਲਾ ਪਹਿਲਾ। ਸਾਚੇ ਸਾਹਿਬ ਸਿਰਜਣਹਾਰੇ, ਜਿਨ ਧਰ ਚੱਕਰ ਧਰੇ ਵਿਚਾਰੇ। ਆਪੇ ਕਰਤਾ ਕਰ ਕਰ ਵੇਖੈ, ਸਾਚਾ ਵੇ ਪ੍ਰਵਾਹ ਹੈ। ਵੇਕੀ ਵੇਕੀ ਜੰਤੋ ਪਾਏ, ਦੋਏ ਪੰਦੀ ਦੋਰਾ ਚਲਾਏ। ਗੁਰ ਪੂਰੇ ਬਿਨ ਮੁਕਤ ਨਾ ਹੋਈ, ਸੱਚ ਨਾਮ ਜਪ ਲਾਹਾ ਹੈ। ਪੜੈ ਮਨਮੁਖ ਪਰ ਬਿਦ ਨਹੀਂ ਜਾਨਾ, ਨਾਮ ਨਾ ਬੂਝੈ ਭਰਮ ਭੁਲਾਨਾ। ਲੈ ਕੇ ਵੱਡੀ ਦੇਨ ਉਗਾਹੀ, ਦੁਰਮਤ ਕਾ ਗਲ ਫਾਹਾ ਹੈ। ਸਿਮਰਤ ਸ਼ਾਸਤਰ ਪੜੈ ਪੁਰਾਣਾ, ਵਾਦ ਵਖਾਣੈ ਤਤ ਨਾ ਜਾਣਾ। ਵਿਣ ਗੁਰ ਪੂਰੇ ਤਤ ਨਾ ਪਾਈਐ, ਸੱਚ ਸੂਚੇ ਸੱਚ ਰਾਹਾ ਹੈ। ਸਭ ਸਾ ਲਾਹੈ ਸੁਣ ਸੁਣ ਆਖੈ, ਆਪੇ ਦਾਨਾ ਸੱਚ ਪਰਖੈ। ਜਿਨ ਕਉ ਨਦਰ ਕਰੇ ਪ੍ਰਭ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ। ਸੁਣ ਸੁਣ ਆਖੈ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨਾ ਜਾਣੀ। ਜਾਂ ਕਉ ਲੱਖ

ਸੱਚੀ ਕਰਨੀ ਗੁਰ ਕੀ ਸਰਕਾਰਾ, ਆਵਣ ਜਾਣ ਨਹੀਂ ਜਮਧਾਰਾ, ਡਾਲ ਛੋੜ ਤਤਮੂਰ ਪਰਾਤਾ, ਮਨਸਾ ਚਾਹੋ ਮਹਾਹੇ, ਹਰ ਕੇ ਲੋਕ ਨਹੀਂ ਜਮ ਮਾਰੈ, ਨਾ ਦੁਖ ਦੇਖੈ ਪੰਥ ਕਰਾਰੈ, ਰਾਮ ਨਾਮ ਕਟ ਅੰਤਰ ਪੂਜਾ, ਅਵਰਨਾ ਦੂਜਾ ਕਹਾ ਹੈ, ਓੜ ਨਾ ਕਥਨੈ ਸਿਫਤ ਸਜਾਈ, ਜੋ ਤੁਧ ਭਾਵੈ ਰਹਿ ਰਜਾਈ, ਦਰਗਹਿ ਪੈਂਦੇ ਜਨ ਸੁਹੇਲੇ, ਹੁਕਮ ਸੱਚੇ ਪਾਤਸ਼ਾਹ ਹੈ, ਕਿਆ ਕਹੀਐ ਗੁਣ ਕਥੈ ਕਨੇਰੇ, ਅੰਤ ਨਾ ਪਾਵੈ ਵਡੇ ਵਡੇਰੇ, ਨਾਨਕ ਸਾਚ ਮਿਲੈ ਪਤ ਰੱਖੋ, ਤੂੰ ਸਿਰ ਸਾਹਾ ਪਾਤਸ਼ਾਹ ਹੈ, ਮਾਰੂ ਮਹੱਲਾ ਪਹਿਲਾ ਦੱਖਣੀ, ਕਾਇਆ ਨਗਰ ਨਗਰ ਗੜੇ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਥਿਰ ਥਾਨ ਸਦਾ ਨਿਰਮਾਇਲ, ਆਪੇ ਆਪੋ ਪਾਏਂਦਾ, ਅੰਦਰ ਕੋਟ ਛਜੇ ਹਟਨਾਲੇ, ਆਪੇ ਲੇਵੈ ਵਸ ਸੰਭਾਲੇ, ਬਜਰ ਕਪਾਟ ਜੜੇ ਜੜ ਜਾਣੈ, ਗੁਰਸਬਦੀ ਖੋ ਲਾਏਂਦਾ, ਭੀਤਰ ਕੋਟ ਗੁਫਾ ਘਰ ਜਾਈ, ਨੌਕਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖਾ ਲੇਖਿਆ ਪਾਰੀ, ਆਪੇ ਲਖ ਲਖਾਏਂਦਾ, ਪਾਉਣ ਪਾਣੀ ਅਗਨੀ ਇਕ ਵਾਸਾ, ਆਪੇ ਕੀਤੋ ਖੇਲ ਤਮਾਸਾ, ਬਲਦੀ ਜਲ ਨਿਵਰੈ ਕਿਰਪਾ ਤੇ, ਆਪੇ ਜਲ ਨਿਧ ਪਾਏਂਦਾ, ਧਰ ਤੋਂ ਪਾਏ ਧਰੀ ਧਰਮਸਾਲਾ, ਉਤਪੁਤ ਪਰਲੋ ਆਪ ਨਿਰਾਲਾ, ਪਵਣੈ ਖੇਲ ਕੀ ਸਭ ਥਾਈ, ਕਲਾ ਖਿੰਚ ਟਾਹਾਏਂਦਾ, ਪਾਰ ਅਠਾਰੈ ਮਾਲਣ ਤੇਰੀ, ਚੌਰ ਟੁੱਲੈ ਪਵਣੈ ਲੈ ਫੇਰੀ, ਚੰਦ ਸੂਰਜ ਦੋਏ ਦੀਪਕ ਰਾਖੇ, ਸਸਕਰ ਸੂਰ ਸਮਾਏਂਦਾ, ਪੰਖੀ ਪੰਚ ਉਡਰ ਨਹੀਂ ਧਾਵੈ, ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ, ਗੁਰਮੁਖ ਸਹਿਜ ਰਵੈ ਗੁਣ ਗਾਵੈ, ਹਰ ਰਸ ਚੋਗ ਚੁਗਾਏਂਦਾ, ਚਿਲ ਮਿਲ ਚਿਲਕੈ ਚੰਦ ਨਾ ਤਾਰਾ, ਸੂਰਜ ਕਿਰਨਾ ਬਿਜਲ ਗਣਾਰਾ, ਅਕੱਥੀ ਕਥੋ ਚਿਹਨ ਨਹੀਂ ਕੋਈ, ਪੂਰਿਆ ਮਨ ਭਾਏਂਦਾ, ਪਸਰੀ ਕਿਰਨ ਜੋਤ ਉਜਿਆਲਾ, ਕਰ ਕਰ ਦੇਖੈ ਆਪ ਦਿਆਲਾ, ਅਨਹਦ ਰੁਣ ਚੁਣ ਕਾਰ ਸਦਾ ਤੁਨ, ਨਿਰਭਉ ਕੈ ਕਰਵਾਏਂਦਾ, ਅਨਹਦ ਵਾਜੈ ਪ੍ਰੰਪੋ ਭਾਜੈ, ਸਗਲ ਬਿਆਪ ਰਿਆ ਪ੍ਰਭਸਾਜੈ, ਸਭ ਤੇਰੀ ਤੂੰ ਗੁਰਮੁਖ ਜਾਤਾ, ਦਰਸੋ ਹੈ ਗੁਣ ਗਾਏਂਦਾ, ਆਦ ਨਿਰੰਜਨ ਨਿਰਮਲ ਸੋਈ, ਅਵਰ ਨਾ ਜਾਣਾ ਦੂਜਾ ਕੋਈ, ਏਕ ਅੰਕਾਰ ਵਸੈ ਮਨ ਭਾਵੈ, ਹਉਮੈ ਗਰਭ ਗਵਾਏਂਦਾ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ, ਏਕੋ ਏਕ ਸੋ ਅਪਰ ਪਰੰਪਰ, ਪਰਖ ਖਜਾਨੈ ਪਾਏਂਦਾ, ਗਿਆਨ ਧਿਆਨ ਸਚਗੈਰ ਗੰਭੀਰਾ, ਕੋਈ ਨਾ ਜਾਣੈ ਤੇਰਾ ਚੀਰਾ, ਜੇਤੀ ਹੈ ਤੇਤੀ ਤੁਜਾ ਚੈ, ਕਰਮ ਲੈ ਸੋ ਪਾਏਂਦਾ, ਕਰਮ ਧਰਮ ਸਚ ਹਾਥ ਤੁਮਾਰੈ, ਵੇ ਪ੍ਰਵਾਹ ਖੁੱਟ ਭੰਡਾਰੈ, ਤੂੰ ਦਇਆਲ ਕਿਰਪਾਲ ਸਦਾ ਪ੍ਰਭੂ, ਆਪੇ ਮਿਲ ਮਿਲਾਏਂਦਾ, ਆਪੇ ਦੇਖ ਦਿਖਾਵੈ ਆਪੇ, ਆਪੇ ਥਾਪੋ ਥਾਪੇ ਆਪੇ, ਆਪੇ ਜੋੜ ਵਿਛੋੜੇ ਕਰਤਾ, ਆਪੇ ਮਰ ਜੀਵਾਏਂਦਾ, ਜੇਤੀ ਹੈ ਤੇਤੀ ਤੁਦ ਅੰਦਰ, ਦੇਖੈ ਆਪ ਬੈਸ ਵਿਜ ਮੰਦਰ, ਨਾਨਕ ਸਾਚ ਕਹੈ ਬੇਨੰਤੀ, ਹਰ ਦਰਸ਼ਨ ਸੁਖ ਪਾਏਂਦਾ, ਮਾਰੂ ਮਹੱਲਾ ਪਹਿਲਾ, ਦਰਸ਼ਨ ਪਾਵਾਂ ਜਿਤ ਭਾਵਾਂ, ਭਾਏ ਭਗਤ ਸਾਚੇ ਗੁਣ ਗਾਵਾਂ, ਤੁਦ ਭਾਣੇ ਤੂੰ ਭਾਵੇਂ ਕਰਤੇ, ਆਪੇ ਰਸਨ ਰਸਾਏਂਦਾ, ਸੋਹਨ ਭਗਤ ਪ੍ਰਭੂ ਦਰਬਾਰੇ, ਮੁਕਤ ਭਏ ਹਰਦਾਸ ਤੁਮਾਰੇ, ਆਪ ਗਵਾਏ ਤੇਰਾ ਰੰਗਰਾਤੇ, ਅੰਦਨ ਨਾਮ ਤੇ ਆਏਂਦਾ, ਈਸ਼ਰ ਬ੍ਰਹਮਾ ਦੇਵੀ ਦੇਵਾ, ਇੰਦਰ ਤਪੇ ਮੁਨ ਤੇਰੀ ਸੇਵਾ, ਜਤੀ ਸਤੀ ਕੇਤੇ ਬਨਵਾਸੀ, ਅੰਤ ਨਾ ਕੋਈ ਪਾਏਂਦਾ, ਵਿਣ ਜਾਣ ਆਏ ਕੋਈ ਨਾ ਜਾਣੈ, ਜੋਗਸ਼ ਕਰੇ ਸੋ ਆਪਣ ਭਾਣੈ, ਲਖ ਚੋ ਰਾਸੀ ਜੀਉ ਪਾਏ, ਭਾਣੈ ਸਾ ਲਵਾਏਂਦਾ, ਜੋ ਤਿਸ ਭਾਵੈ ਸੋ ਨਿਚ ਹੋਵੈ, ਮਨਮੁਖ ਆਪ ਗਣਾਏ ਰੋਵੈ, ਨਾਵੋ ਪੁੱਲਾ ਠਵਰ ਨਾ ਪਾਏ, ਆਏ ਜਾਏ ਦੁਖ ਪਾਏਂਦਾ, ਨਿਰਮਲ ਕਾਇਆ ਉਜਲ ਹੰਸਾ, ਤਿਸ ਵਿੱਚ ਨਾਮ ਨਿਰੰਜਨ ਅੰਸਾ, ਸਗਲੇ ਦੁਖ ਅੰਮ੍ਰਿਤ ਕਰ ਪੀਵੈ, ਬਾਹੜ ਦੁਖ ਨਾ ਪਾਏਂਦਾ, ਬਹੁ ਸਾਧੋ ਦੁਖ ਪ੍ਰਾਪਤ ਹੋਵੈ, ਭੋਗੋ ਰੋਗ ਸੰਤ ਵੇ ਗੋਵੈ,
ਹਰਖੋਂ ਸੋਗ ਨਾ ਮਿਟਈ ਕਬਹੂੰ ਵਿਣ ਭਾਣੇ ਪਰਮਾਏ ਦਾ। ਗਿਆਨ ਵਿਹੋਣੀ ਭਵੈ ਸੁਭਾਈ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏ ਦਾ। ਅਟਲ ਅਡੋਲ ਅਤੁਲ ਮੁਰਾਰੇ ਖਿਰ ਮੈਂ ਟਾਹੇ ਫੇਰਿਓ ਸਾਰੇ ਰੂਪ ਨਾ ਰੇਖਿਆ ਮਿਤ ਨਹੀਂ ਕੀਮਤ ਸ਼ਬਦ ਭੇਦ ਪਤੀਆਏ ਦਾ। ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਦਰੜਾਏ ਦਾ। ਪੱਲੇ ਸਾਚ ਸੱਚੇ ਸਚਿਆਰਾ ਸਾਚੇ ਪਾਵੈ ਸ਼ਬਦ ਪਿਆਰਾ ਤ੍ਰਿਭਵਨ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿਆਏ ਦਾ। ਵੱਡਾ ਵੱਡਾ ਆਖੈ ਸਭ ਕੋਈ ਗੁਰਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵੀ ਛਿੜ ਦੁੱਖ ਪਾਏ ਦਾ। ਤੁਰੰ ਵਿਛੁੰਨੇ ਤਾਹੀ ਰੁੰਨੇ ਮਰ ਮਰ ਜਨਮੈ ਮੁਹਲਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਪੱਛੋ ਤਾਏ ਦਾ। ਆਪੇ ਕਰਤਾ ਆਪੇ ਭੂਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ। ਦਾਨਾ ਕੈ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥਿਆ ਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਏ ਦਾ। ਸੇ ਗੁਣ ਗਾਵੈ ਸਾਚੇ ਭਾਵੈ ਤੁਝ ਤੇ ਉਪਜੈ ਤੁਝ ਮੈ ਸਮਾਵੈ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨਾ ਹੁਕਮਿਆ ਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ। ਖਾਣੀ ਨਾ ਬਾਣੀ ਪਾਉਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ। ਨਾ ਤਦ ਸੁਰਗ ਮੱਛ ਪਿਆਲਾ ਦੋਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨੁ ਮਹੇਸ਼ ਨਾ ਕੋਈ ਅਵਰ ਨਾ ਦਿਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ। ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਪਾਏ ਵਿਕਸੈ ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨਾ ਗਊ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ। ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਚਰਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਏ ਦਾ। ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੋਲ ਓਪਤ ਨਾ ਕੋ ਗਣਤ ਗਣਾਏ ਦਾ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦਿਓ ਨਾ ਦੇਹਰਾ ਗਊ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ। ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸਿੱਖ ਮਸਾਇਕ ਹਾਜੀ ਰਈਅਤ ਰਾਵ ਨਾ ਹੋ ਮੈਂ ਦੁਨੀਆ ਨਾ ਕੋ ਕਹਿਣ ਕਹਾਏ ਦਾ। ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ। ਬੇਦ ਕਤੇਬ ਨਾ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਗਤਾ ਆਪ

ਨਾਨਕ ਸਾਚ ਰਤੇ ਬਿਸਮਾਦੀ ਬਿਸਮ ਪਏ ਗੁਣ ਗਾਇੰਦਾ ਮਾਰੂ ਮਹੱਲਾ ਪਹਿਲਾ ਆਪੇ ਆਪੋ ਪਾਏ ਨਿਰਾਲਾ ਸਾਚਾ ਥਨ ਕੀ ਹੋ ਦਿਆਲਾ ਪੌਣ ਪਾਣੀ ਅਗਨੀ ਕਾ ਬੰਧਨ ਕਾਇਆ ਕੋਟ ਰਚਾਇੰਦਾ ਨਾਉ ਕਰ ਥਾਪੇ ਥਾਪਣ ਹਾਰੈ ਦਸਵੇਂ ਵਾਸਾ ਲਖਿਆ ਪਾਰੈ ਸਾਇਰ ਸਬਤ ਭਰੇ ਜਲ ਨਿਰਮਲ ਗੁਰਮੁਖ ਮੈਲ ਨ ਲਾਏਂਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਜੋਤ ਸਰੂਪ ਸਦਾ ਸੁਖਦਾਤਾ ਸੱਚੇ ਸੋਭਾ ਪਾਏਂਦਾ ਗੜ ਮੈਂ ਹਾਟ ਪਟਣਵਾ ਪਾਰਾ ਪੂਰੇ ਤੋਲ ਤੋਲੇ ਵਣਜਾਰਾ ਆਪੇ ਰਤਨ ਵਸਾਹੇ ਲੇਵੈ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਾਵਣ ਹਾਰੈ ਵੇ ਪ੍ਰਭਾ ਪੂਰੇ ਭੰਡਾਰੈ ਸਰਬ ਕਲਾਲੇ ਆਪੇ ਰਹਿਆ ਗੁਰਮੁਖ ਸਹਿ ਬੁਝਾਏਂਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੇ ਫੇਟੈ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬਿਕਸਤ ਆਏਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਿਵੇ ਹਰ ਲਾਲਿਆ ਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹਿ ਅਮੋਲੋ ਕਬਹੀ ਨਾ ਕਾਠਸ ਪੂਰਾ ਤੋਲੋ ਸੱਚੇ ਕਾਵਾ ਪਾਰੀ ਹੋਵੇ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤਿਗੁਰ ਮਿਲੈ ਮਿਲਾਏ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਏਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਗਤੋ ਪਾਇਆ ਹੁਕਮੇ ਸੁਰਗ ਮਚ ਪਿਆ ਲਾ ਹੁਕਮੇ ਕਲਾ ਰਹਾਏਂਦਾ ਹੁਕਮੇ ਧਰਤੀ ਤੌਲ ਸਿਰ ਭਾਰੰ ਹੁਕਮੇ ਪੌਣ ਪਾਣੀ ਗਹਿਣਾ ਰੰਗ ਹੁਕਮੇ ਸਿਵ ਸ਼ਕਤੀ ਘਰ ਵਾਸਾ ਹੁਕਮੇ ਖੇਲ ਖਿਲਾਏਂਦਾ ਹੁਕਮੇ ਆ ਡਾਣੇ ਆ ਗਾਸੀ ਹੁਕਮੇ ਜਲ ਥਲ ਤ੍ਰਿਪਵਣ ਵਾਸੀ ਹੁਕਮੇ ਸਾਸ ਗਿਰਾਸ ਸਦਾ ਫੁਨ ਹੁਕਮੇ ਦਿਖ ਦਿਖਾਏਂਦਾ ਹੁਕਮ ਉਪਾਏ ਦੱਸ ਅਵਤਾਰਾ ਦੇਵ ਦਾਨਵ ਆ ਗਣਤ ਅਪਾਰਾ ਮਾਨੈ ਹੁਕਮ ਸੋ ਦਰ ਗਏ ਪੈਜੈ ਸਾਚ ਮਿਲਾਏ ਸਮਾਏਂਦਾ ਹੁਕਮੇ ਜੁਗ ਛੱਤੀ ਗੋਦਾਰੇ ਹੁਕਮੇ ਸਿੱਧ ਸਾਧਕ ਵਿਚਾਰੇ ਆਪ ਨਾਥ ਨੱਥੀ ਸਭ ਜਾਂ ਕੀ ਬਖਸੇ ਮੁਕਤ ਕਰਾਏਂਦਾ ਕਾਇਆ ਕੋਟ ਗੜੈ ਮੈਂ ਰਾਜਾ ਨੇਵ ਖਵਾਸ ਭਲਾ ਦਰਵਾਜਾ ਮਿਥਿਆ ਲੋਭ ਨਾਹੀ ਕਰਵਾਸਾ ਲਾਪਾ ਪਛਤਾਏਂਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸਰਨ ਮੋਰਾਰੀ ਨਾਨਕ ਸਹਿਜ ਮਿਲੈ ਜਗ ਜੀਵਨ ਗੁਰ ਸਬਦੀ

सुनो रात दिन सदोए किए, ओपत खपत सुखा दुख दिए, सुख दुख ही ते अमरा तीता, गुरमुख निज कर पाएंदा। साम वेद रिग जुजर अथर बण, ब्रह्मे मुख माया है त्रैगुण, ता की कीमत कह ना सकै को, त्यों बोले ज्यों बोलाएंदा। सुनो सबत पता लियो पाए, सुनो पवन रखे लिवलाए, आपे कारण किया अपरंपर, सब तेरो किया कमाएंदा। रज तम सतकल तेरी छाया, जन्म मरण हमें दुख पाया, जिसनो कृपा करे हर गुरमुख, गुण चौथे मुक्त कराएंदा। सुनो उपजे दस अवतारा, सृष्टियो पाए किया पासारा, देव दानव गण गंधर्व साजे, सब लिखिया कर्म कमाएंदा। गुरमुख समझे रोग ना होई, ए गुर की पौड़ी जाने जन कोई, जुगै जुगंतर मुक्त परायण, सो मुक्त भया पत पाएंदा। पंच तत् सुनो प्रगासा, देहा संजोगी कर्मा अभ्यासा, बुरा भला दो मस्तक लिखे, पाप पुन भी जाएंदा। उत्तम सतगुर पुरख निराले, शब्द रते हर रसमत वाले, रिद बुद्ध सिद्ध ज्ञान गुरु ते पाई, पूरे पाग मिलाएंदा। इस मन माया कौ नेहो कनेरा, कोई बुझो ज्ञानी करो नवेरा, आसा मनसा हो मैं सहसा, नर लोभी कूड़ कमाएंदा। सतगुर ते पाए विचारा, सुन समाद सच्चे घर बारा, नानक निर्मल नाद सब तुहनु, सच रामे नाम समाएंदा। मारू महला पहला, जै देखा तै दीन दयाला, आए न जाई प्रभ कृपाला, जिया अंदर जुगत समाई, रहे निराल मराया, जगत सकी छाया, जिस बाप ना माया, ना तिस भैन ना भराओ कमाया, ना तिस ओपत खपत कुल जाती, ओह अजरा वरमन पाया। तू अकाल पुरख नाही सरकाला, तू पुरख अलेख अगम निराला, सत संतोख शब्द अत सीतल, सहज पाए लिवलाया। त्रै वरताए चौथे करवासा, काल विकाल किए एक ग्रासा, निर्मल ज्योत सर्व जग जीवन, गुर अनहद शब्द दिखाया। उत्तम जन संत भले हर प्यारे, हर असमाते पार उतारे, नानक रेण संत जन संगत, हर गुर प्रसादी पाया। तू अंतर जामी जी सब तेरे, तू दाता हम सेवक तेरे, अमृत नाम कृपा कर दी जय, गुर ज्ञान रतन दी पाया। पंच तत् मिले हो तन किया, आत्म राम पाए सुख थिया, कर्म करतूत अमृत फल लागा, हर नाम रतन मन पाया। ना तिस भूख प्यास मन मानिया, सर्ब निरंजन कट कट जानिया, अमृत रस राता केवल बैरागी, गुरमत पाए सुभाया। अध्यात्म कर्म करे दिन राती, निर्मल ज्योत निरंतर जाती, शब्द रसाल रसन रस रसना, बेन रसाल वजाया। बेन रसाल वजावै सोई, जा की तर पवन सो जी होई, नानक बूजो एह बिद गुरमत, हर राम नाम लिवलाया। ऐसे जन विरले संसारे, गुर शब्द विचारे रहे निरारे, आप तरे संगत कुल तारे, तन सफल जन्म जग आया। घर दर मंदिर जाने सोई, जिस पूरे गुरते सोजी होई, काया गढ़ महल महली प्रभ साचा, सच साचा तख्त रचाया। चतुर्दश हाट दीवे दोए साखी, सेवक पंच नाही बिखचाकी, अंतर वस्त अनूप निरोलम, गुर मिलिया हर तन पाया। अंतर वस्त अनूप निर्मोलक, गुर मिलिया हर तन पाया। तख्त बह तख्त की लायक, पंच समाए गुरमत पायक, आदि जुगादी है पी होसी, सहसा परम चुकाया। तख्त सलाम होवे दिन राती, एहो साच वडाई गुरमत लिव जाती,
ਨਾਨਕ ਰਾਮ ਜਪੋ ਤਰਤਾਰੀ ਹਰ ਅੰਤ ਸਿਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਤਨ ਸੰਚੋ ਰੇ ਜਨ ਭਾਈ ਸਤਿਗੁਰ ਸੇਵ ਰਹੁ ਸਰਨਾਈ ਤਸਕਰ ਚੋਰ ਨਾ ਲਾਗੈ ਤਾ ਕਹੋ ਤੁਨ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਿਰਾਲ ਮਹਾਰਾਜਾ ਤੂੰ ਆਪ ਸਵਾਰੈ ਜਨ ਕੇ ਕਾਜਾ ਅਮਰਿਆ ਡੋਲਿਆ ਪਾਰਿਆ ਮੋਲਕੋ ਹਰ ਅਸਰ ਥਨ ਸੁਹਾਇਆ ਦੇਹੀ ਨਗਰੀ ਊਤਮ ਥਾਨਾ ਪੰਚ ਲੋਕ ਵਸੈ ਪ੍ਰਦਾਨਾ ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੈ ਹਾਰੈ ਸਾਜੇ ਦਸਵੇਂ ਪੁਰਖ ਅਤੀਤ ਨਿਰਾਲਾ ਆਪੇ ਲਖ ਲਖਾਇਆ ਪੁਰਖ ਅਲੇਖ ਸੱਚੇ ਦੀਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਹੋ ਕਰ ਆਪਣਾ ਹਰਿਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੇ ਹਉ ਮੈਂ ਲੁਭ ਚੁਕਾਇਆ ਸੱਚੇ ਥਾਨ ਵਸੈ ਨਿਰੰਕਾਰਾ ਪਛਾਣੈ ਸ਼ਬਦ ਵਿਚਾਰਾ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਾਉਣ ਉਡਾਵੈ ਜੋਗੀ ਸ਼ਬਦ ਅਨਾਹਦ ਵਾਵੈ ਪੰਚ ਸ਼ਬਦ ਚੁਣਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇਆ ਭਉ ਬੈਰਾਗਾ ਸਹਿ ਸਮਾਤਾ ਹਮੈ ਤਿਆਗੀ ਅਨਹਦ ਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਪੈ ਪੰਜਨ ਪ੍ਰਭ ਅਬਨਾਸੀ ਰੋ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਪੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲੈ ਕਵਲ ਨਿਰੰਜਨ ਜਾਣੈ ਬੂਜੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸਕਾ ਚੋਜ ਸਬਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸਵ ਕਸਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਭ ਧਾਰੀ ਘੜ ਘਟ ਰਵ ਰਿਆ ਬਨਵਾਰੀ ਪੁਰਖ ਅਤੀਤ ਵਸੈ ਨਿਹ ਕੇਵਲ ਗੁਰਪੁਰਖੈ ਪੁਰਖ ਮਿਲਾਇਆ ਪ੍ਰਭ ਦਾਨਾ ਬੀਨਾ ਗਰਭ ਗਵਾਏ ਦੂਜਾ ਮਿਟੈ ਇਕ ਦਿਖਾਏ ਆਸਾ ਮਾਹੇ ਨਿਰਾਲਮ ਜੋਨੀ ਅਕੁਲ ਨਿਰੰਜਨ ਗਾਇਆ ਹਉ ਮੈਂ ਮੇਟ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੈ ਕਰ ਰਹਿਣਾ ਜੀਵਤ ਮਰੋ ਪਵਜਲ ਜਗਤਰਣਾ ਗੁਰ ਬੋਇਥ ਗੁਰ ਬੇੜੀ ਤੁਲਹਾ ਮਨ ਹਰ ਜਾ ਪਾਰ ਲੰਘਾਇਆ ਹਉ ਮੈਂ ਮਮਤਾ ਲੋਭ ਬਿਨਾਸਨ ਨਾਉ ਦਰ ਮੁਕਤੇ ਦਸਵੇਂ ਆਸਨ ਉਪਰ ਪਰੈ ਪਰੈ ਅਪਰੰਪਰ ਜਿਨੇ ਆਪੇ ਆਪ ਉਪਾਇਆ ਗੁਰਮਤ ਲੇਵੋ ਹਰ ਲਿਵ ਤਰੀਐ ਅਕਲ ਗਾਏ ਜਮਤੇ ਕਿਆ ਡਰੀਐ ਜਤ ਜਤ ਦੇਖੋ ਤਾਤਾ ਤੁਮਹੀ ਅਵਰਨਾ ਦੁਤੀਆ ਗਾਇਆ ਸੱਚ ਹਰ ਨਾਮ ਸੱਚ ਹੈ ਸਰਨਾ ਸੱਚ ਗੁਰ ਸ਼ਬਦ ਜਿਤੈ ਲਗ ਤਰਨਾ ਅਕਥ ਕਥੈ ਦੇਖੈ ਅਪਰੰਪਰ ਫੁਨ ਗਰਭ ਨਾ ਜੋ ਨੀ ਜਾਇਆ ਸੱਚ ਬਿਨ ਸਤ ਸੰਤੋਖ ਨਾ ਪਾਵੈ ਬਿਨ ਗੁਰ ਮੁਕਤ ਨਾ ਆਵੈ ਜਾਵੈ ਮੂਲ ਮੰਤਰ ਹਰ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵਜਲ ਜਾਏ ਨਾ ਤਰਿਆ ਇਹੋ ਸਮੁੰਦ ਅਥਾਹੋ ਮਹਾਂ ਬਿਖ ਭਰਿਆ ਰਹਿ ਅਤੀਤ ਗੁਰਮਤ ਲੇ ਉਪਰ ਹਰ ਨਿਰਭਉ ਕਹਿ ਕਰ ਪਾਇਆ ਝੂਠੀ ਜਗ ਹਿਤ ਕੀ ਚਿਤਰਾਈ ਬਿਲਮ ਨਾ ਲਾਗੈ ਆਵੈ ਜਾਈ ਨਾਮ ਵਿਸਾਰ ਚਲੈ ਅਭਮਾਨੀ ਉਪਜੈ ਬਿਨਸਖ ਪਾਇਆ ਉਪਜੈ ਬਿਨਸੈ ਬੰਧਨ ਬੰਦੇ ਹਮੈ ਮਾਇਆ ਕੇ ਗਲਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜੰਪੁਰ ਬੰਦ ਚਲਾਇਆ ਗੁਰ ਬਿਨ ਮੋਖ ਮੁਕਤ ਕਿਉਂ ਪਾਈਐ ਬਿਨ ਗੁਰ ਰਾਮ ਨਾਮ ਕਿਉਂ ਧਿਆਈਐ ਗੁਰਮਤ ਲੇਹੋ ਤਰੋ ਭਵਦ ਉਤਰ ਮੁਕਤ ਪਏ ਸੁਖ ਪਾਇਆ ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ ਗੁਰਮਤ ਸਾਇਰ ਪਾਹਣ ਤਾਰੇ ਗੁਰਮੁਕਤ ਲੇਹੋ ਪਰਮਪਤ ਪਾਈਐ ਨਾਨਕ ਗੁਰ ਪਰਮ ਚੁਕਾਇਆ ਗੁਰਮਤ ਲੇਹੋ ਤਰੋ ਸਚ ਤਾਰੀ ਆਤਮ ਚੀਨੋ ਹਿਰਦੈ ਮੁਰਾਰੀ ਜਮਕੇ ਫਾਹੇ ਕਟ ਹਰ ਜਪ ਅਕੁਲ ਨਿਰੰਜਨ ਪਾਇਆ
ਗੁਰਮਤ ਪੰਚ ਸਖੇ ਗੁਰ ਭਾਈ, ਗੁਰਮਤ ਅਗਨੇ ਵਾਰ ਸਮਾਈ, ਮਨਮੁਖ ਨਾਮ ਜਪੋ ਜਗ ਜੀਵਨ, ਹਿਰਦੇ ਅੰਤਰ ਲੱਖ ਲਖਾਇਆ, ਗੁਰਮੁਖ ਬੂਝੈ ਸ਼ਬਦ ਪਤੀਜੈ, ਉਸ ਨਿੰਦਾ ਕਿਸ ਕੀ ਕੀਜੈ, ਚੀਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਵਹਾਇਆ, ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ, ਘੜ ਘੜ ਪੋਗੇ ਪੁਗਣ ਹਾਰਾ, ਰਹਿਆ ਤੀਸ ਸਬਾਇਆ, ਗੁਰਮਤ ਬੋਲੋ ਹਰ ਜਸ ਸੂਚਾ, ਗੁਰਮਤ ਆਖੀ ਦੇਖ ਉੱਚਾ, ਸ਼੍ਰਵਣੀ ਨਾਮ ਸੁਣੈ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ, ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਿਚਿੰਦਾ, ਭ੍ਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ, ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੈ, ਅਹਿਨਸ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਗੁਰਪੂਰੈ ਦੇਖਾਇਆ, ਸਤਿਗੁਰ ਮਿਲਹੋ ਆਪੇ ਪ੍ਰਵਤਾਰੇ, ਸੰਸਕਾਰ ਸੂਰ ਦੀਪਕ ਗੈਣਾਰੇ, ਦੇਖ ਦਿਸ਼ਟ ਰਹੋ ਲਿਵ ਲਾਗੀ, ਸਭ ਤਿਰ ਭਵਨ ਬ੍ਰਹਮ ਸਵਾਇਆ, ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਪਉ ਜਾਏ, ਅਨਪਉ ਪਦ ਪਾਵੈ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ, ਨਿਰਮਲ ਸ਼ਬਦ ਕਮਾਇਆ, ਅਦ੍ਰਿਸ਼ਟਾ ਗੋਚਰ ਨਾਮ ਅਪਾਰਾ, ਅਤਰਸ ਮੀਠਾ ਨਾਮ ਪਿਆਰਾ, ਨਾਨਕ ਕਉ ਜੁਗ ਜੁਗ ਹਰ ਜਸ ਦੀਜੈ, ਹਰ ਜਪੀਐ ਅੰਤ ਨ ਪਾਇਆ, ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪਤੇ ਮਨ ਮੰਤੇ ਧੀਰਾ, ਦੁਕਟ ਘਟ ਪਉ ਪੰਜਨ ਪਾਈਐ, ਬਾਹੜ ਜਨਮ ਨਾ ਜਾਇਆ, ਭਗਤ ਹੇਤ ਗੁਰਸਬ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੈ ਗੁਰਮੇਲ ਮਿਲਾਏ, ਹਰ ਤਾਰੇ ਜਗਤ ਸਬਾਇਆ, ਜਿਨ ਜਪ ਜਪਿਓ ਸਤਿਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾਂ ਕੇ, ਊਤਮ ਸੰਗਤ ਗਤ ਮਿਤ ਊਤਮ, ਜਗ ਭਉ ਜਲ ਭਾਰ ਤਰਾਇਆ, ਇਹੋ ਭਵ ਜਲ ਜਗਤ ਸ਼ਬਦ ਗੁਰ ਤਰੀਐ, ਅੰਤਰ ਕੀ ਦੁਬਧਾ ਅੰਤਰ ਜਰੀਐ, ਪੰਚ ਬਾਣ ਲੈ ਜਮ ਕਉ ਮਾਰੈ, ਗਗਨ ਅੰਤਰ ਤਣਖ ਚੜਾਇਆ, ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੈ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਤੋਨਿਆ ਆਨੰਦ ਅਨਾਹਦ ਵਾਜੈ, ਗੁਰਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੇਖ ਕੁਦਰਤ ਹੈ ਦੇਖਾ, ਆਪ ਅਤੀਤ ਅਜੂਨੀ ਸੰਭਉ, ਨਾਨਕ ਗੁਰਮਤਿ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੈ, ਸੋ ਨਿਰਭਉ ਗੁਰਸ਼ਬਦ ਪਛਾਣੈ, ਅੰਤਰ ਦੇਖ ਨਿਰੰਤਰ ਬੂਝੈ, ਅੰਤ ਨਾ ਮਨ ਡੋਲਾਇਆ, ਨਿਰਭਉ ਸੋ ਅਭਿਅੰਤਰ ਵਸਿਆ, ਅਹਿਨਿਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਐ, ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੈ, ਰਹਿ ਲਿਪਤ ਚਲਤੇ ਕਰਿਆਣੈ, ਉਪਰ ਆਦ ਸਰਬ ਤਿਹੋ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੈ ਹਾਰਿਆ ਪਾਰਾ, ਕੀਤੇ ਕਾ ਨਾਹੀ ਕਿਉ ਚਾਰਾ, ਜੀਉ ਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ, ਹੁਕਮ ਚਲਾਏ ਰਹਾ ਪਰ ਪੂਰੇ, ਕਿਸ ਨੇੜੇ ਕਿਸ ਆਖਾਂ ਦੂਰੇ, ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੈ ਤਾਕ ਸਬਾਇਆ, ਜਿਸ ਕੋ ਮੇਲੇ ਸੁਰਤ ਸਮਾਏ, ਗੁਰਸ਼ਬਦੀ ਹਰ ਨਾਮ ਤੇ ਆਏ, ਆਨੰਦ ਰੂਪਾ ਨੂਪਾ ਗੋਚਰ, ਗੁਰ ਮਿਲਿਆ ਪਰਮ ਜਾਇਆ, ਮਨ ਤਨ ਤਨ ਤੇ ਨਾਮ ਪਿਆਰਾ, ਅੰਤ ਸਖਾਈ ਚਲਣ ਵਾਰਾ, ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ, ਜਿਸ ਕਉ ਨਦਰ ਕਰੇ ਗੁਰਪੂਰਾ, ਸ਼ਬਦ ਮਿਲਾਏ ਗੁਰਮਤਿ ਸੂਰਾ, ਨਾਨਕ ਗੁਰ ਕੇ ਚਰਨ ਸਿਰੇਵੋ, ਜਿਨ ਭੂਲਾ ਮਾਰਗ ਪਾਇਆ, ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰਗਹਿ ਜਸ ਗਾਇਆ, ਸਤਿਗੁਰ ਮਿਲੈ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤ ਪਤ ਪਾਏ, ਸਾਕਤ ਠੌਰ ਨਾਹੀ ਹਰ ਮੰਦਰ, ਜਨਮ ਮਰੈ ਦੁਖ ਪਾਇਆ,
ਸੇਵੋ ਸਤਿਗੁਰ ਸਮੁੰਦ ਅਥਾਹ ਪਾਵੋ ਨਾਮ ਰਤਨ ਤਨ ਲਾਹ ਬਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ ਗੁਰ ਸਰ ਸੰਤੋਖ ਪਾਇਆ ਸਤਿਗੁਰ ਸੇਵੋ ਸੰਕ ਨਾ ਕੀਜੈ ਆਸਾ ਮਾਹਿ ਨਿਰਾਸ ਰਹੀ ਜੈ ਸੰਸਾ ਦੁਖ ਬਿਨਾਸਨ ਸੇਵੋ ਫਿਰ ਬਾਹੜ ਰੋਗ ਨਾ ਲਾਇਆ ਸਾਚੇ ਭਾਵੈ ਤਿਸ ਵਡਿਆਏ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚੈ ਪੁਸਤਕ ਵੇਦ ਪੁਰਾਨਾ ਇਕ ਬੈ ਸੁਣੈ ਸੁਣਾਵੈ ਕਾਨਾ ਅਜ ਗਰ ਕਪਟ ਕਹੋ ਕਿਉਂ ਖੁੱਲੈ ਬਿਨ ਸਤਿਗੁਰ ਤਤ ਨਾ ਪਾਇਆ ਕਰੈ ਵਿਭੂਤ ਲਗਾਵੈ ਭਸਮੈ ਅੰਤਰ ਕ੍ਰੋਧ ਚੰਡਾਲ ਸੋਹਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਿਗੁਰ ਲਖ ਨਾ ਪਾਇਆ ਤੀਰਥ ਵਰਤ ਨੇਮ ਕਰੈ ਉਦਿਆਨਾ ਜਤ ਸਤ ਸੰਜਮ ਕਥੈ ਗਿਆਨਾ ਰਾਮ ਨਾਮ ਬਿਨ ਕਿਉ ਸੁਖ ਪਾਈਐ ਬਿਨ ਸਤਿਗੁਰ ਭਰਮ ਨਾ ਜਾਇਆ ਨਿਉਲੀ ਕਰਮ ਭਯੰਗਮ ਪਾਠੀ ਰੇਚਕ ਕੁੰਭਕ ਪੂਰਕ ਮਨਹਾਠੀ ਪਾਖੰਡ ਧਰਮ ਪ੍ਰੀਤਨੀ ਹਰ ਸੋ ਗੁਰਸ਼ਬਦ ਮਹਾਰਸ ਪਾਇਆ ਕੁਦਰਤ ਦੇਖ ਰਹੇ ਮਨ ਮਾਨਿਆ ਗੁਰਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਰਾਮ ਸਬਾਇਆ ਗੁਰ ਸਤਿਗੁਰ ਅਲਖ ਲਿਖਾਇਆ ਮਾਰੂ ਸੋਲਹੇ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੁਕਮੀ ਸਹਿਜੇ ਸ੍ਰਿਟ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਿਆ ਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਜੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮਿਲ ਮਿਲਾਈ ਹੈ ਆਪੇ ਮਿਲੇ ਦੇ ਵਡਿਆਈ ਗੁਰਪ੍ਰਸਾਦੀ ਕੀਮਤ ਪਾਈ ਮਨਮੁਖ ਬਹੁਤ ਫਿਰੈ ਬਿਲ ਲਾਂਦੀ ਦੂਜੈ ਪਾਏ ਖੁਆਈ ਹੈ ਹਉਮੈ ਮਾਇਆ ਵਿਚੇ ਪਾਈ ਮਨਮੁਖ ਪੂਲੇ ਪਤ ਗਵਾਈ ਸਤਿਗੁਰ ਹੋਵੈ ਸੋ ਨਾਏ ਰਾਚੈ ਸਾਚੇ ਰਿਆ ਸਮਾਈ ਹੈ ਗੁਰ ਤੇ ਗਿਆਨ ਨਾ ਵਰਤਨ ਪਾਇਆ ਮਨਸਾ ਮਾਰ ਮਨਮਾਏ ਸਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਹੈ ਸਤਿਗੁਰ ਸੇਵੇ ਆਪ ਗਵਾਏ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮਤੇ ਬਣ ਆਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸਨੋ ਲਾਏ ਸੋਈ ਬੂਜੈ ਭਉ ਪਰਮ ਸਰੀਰ ਉਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੈ ਸ਼ਬਦ ਸਤਿਗੁਰ ਸੇਵੈ ਜਰਾ ਜਮ ਤਿਸ ਜੋਹੇ ਨਾ ਸਾਕੈ ਸਾਚੇ ਸਿਉ ਬਣ ਆਈ ਹੈ ਤ੍ਰਿਸ਼ਨਾ ਯਗਨ ਜਲੈ ਸੰਸਾਰਾ ਜਲ ਜਲ ਖਪੈ ਬਹੁਤ ਬੇਕਾਰਾ ਮਨਮੁਖ ਠੌਰ ਨਾ ਪਾਏ ਕਬਹੂ ਸਤਿਗੁਰ ਬੂਝ ਬੁਝਾਈ ਹੈ ਸਤਿਗੁਰ ਸੇਵਨ ਸੇਵਟ ਭਾਗੀ ਸਾਚੈ ਨਾਮ ਸਦਾ ਲਿਵ ਲਾਗੀ ਅੰਤਰ ਨਾਮ ਰਵਿਆ ਨਿਹ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਵਿਰਲੈ ਕਿਨੈ ਪਛਾਣੀ ਸੱਚੈ ਸ਼ਬਦ ਰਤੇ ਬੈਰਾਗੀ ਆਵਣ ਜਾਣ ਰਹਾਈ ਹੈ ਸ਼ਬਦ ਬੁਝੈ ਸੋ ਮੈਲ ਚੁਕਾਏ ਨਿਰਮਲ ਨਾਮ ਵਸੈ ਮਨ ਆਏ ਸਤਿਗੁਰ ਆਪਣਾ ਸਦੀ ਸੇਵੈ ਹਮੈ ਵਿਚੋਂ ਜਾਈ ਹੈ ਗੁਰ ਤੇ ਬੂਝੈ ਤਾਂ ਦਰ ਸੂਝੈ ਨਾਮੇ ਹੋਣਾ ਕਥ ਕਥ ਲੂਝੈ ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸ਼ਨਾ ਭੂਖ ਗਵਾਈ ਹੈ ਆਪੇ ਆਪ ਮਿਲੈ ਤਾਂ ਬੂਝੈ ਗਿਆਨਵੇਂ ਹੋਣਾ ਕਿਛੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਹੈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮਿਟੈ ਤੁਰ ਫੁਰਮਾਇਆ ਸਤ ਸੰਗਤ ਮੈਂ ਤਿਨਹੀ ਵਾਸਾ ਜਿਨ ਕਉ ਤੁਰ ਲਿਖ ਪਾਈ ਹੈ ਆਪਣੀ ਨਜ਼ਰ ਘਰੇ ਸੋ ਪਾਏ ਸੱਚੈ ਸ਼ਬਦ ਤਾੜੀ ਚਿਤ ਲਾਏ ਨਾਨਕ ਦਾਸ ਕਹੈ ਬੇਨੰਤੀ ਭੀਖਿਆ ਨਾਮ ਦਰ ਪਾਈ ਹੈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਏਕੋ ਰਵ ਰਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਹੈ ਲਖ ਚੌਰਾਸੀ ਜੀਉ ਪਾਏ ਗਿਆਨੀ ਤਿਆਨੀ ਆਖ ਸੁਣਾਏ ਸਭਨਾ ਰਿਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਹੈ ਮਾਇਆ ਮੋਹ ਅੰਧਾ ਧਾਰਾ ਹਮੈ ਮੇਰਾ ਪਸਰਿਆ ਪਾ ਸਾਰਾ ਅੰਧਨ ਜਲਤ ਰਹਿ ਦਿਨ ਰਾਤੀ ਗੁਰਬਿਨ ਸਾਂਤ ਨਾ ਹੋਈ ਹੈ
ਆਪੇ ਜੋੜ ਵਿਛੋੜੇ ਆਪੇ ਆਪੇ ਥਾਪੋ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨ ਹੁਕਮ ਨਾ ਹੋਈ ਹੈ ਆਪੇ ਲਾਏ ਲਏ ਸੋ ਲਾਗੈ ਗੁਰਪ੍ਰਸਾਦੀ ਜਮਕਾ ਪਉ ਭਾਗੈ ਅੰਤਰ ਸ਼ਬਦ ਸਦਾ ਸੁਖਦਾਤਾ ਗੁਰਮੁਖ ਬੂਝੈ ਕੋਈ ਹੈ ਆਪੇ ਮੇਲੇ ਮੇਲ ਮਿਲਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਆਨ ਦਿਨ ਭਗਤ ਕਰੇ ਦਿਨ ਰਾਤੀ ਗੁਰਮੁਖ ਸੇਵਾ ਹੋਈ ਹੈ ਸਤਿਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾ ਦਾਤਾ ਹਉ ਮੈਂ ਮਾਰ ਤ੍ਰਿਸ਼ਨਾ ਯਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਹੈ ਕਾਇਆ ਕੁਟੰਬ ਮੋਹ ਨਾ ਬੂਝੈ ਗੁਰਮੁਖ ਹੋਵੈ ਤਾਂ ਆਖੀ ਸੂਝੈ ਆਨ ਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੂਓ ਅਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕਸੁੱਧ ਹਉ ਮੈਂ ਮਲ ਲਾਈ ਜੇ ਸਭ ਧੋਵੈ ਤਾਂ ਮੈਲ ਨਾ ਜਾਈ ਸ਼ਬਦ ਧੋਪੈ ਤਾਂ ਹੱਚੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਹੈ ਪੰਚ ਦੂਤ ਕਾਇਆ ਸੰਘਾਰੈ ਮਰ ਮਰ ਜੰਮੈ ਸ਼ਬਦ ਨਾ ਵਿਚਾਰੈ ਅੰਤਰ ਮਾਇਆ ਮੋਹ ਗੁਬਾਰਾ ਜਿਉਂ ਸੁਪਨੈ ਸੁਬਦ ਨਾ ਹੋਈ ਹੈ ਇਕ ਪੰਚਾ ਮਾਰ ਸ਼ਬਦ ਹੈ ਲਾਗੇ ਸਤਿਗੁਰ ਆਏ ਮਿਲਿਆ ਵਡ ਭਾਗੇ ਅੰਤਰ ਸਾਚ ਰਵੈ ਰੰਗ ਰਾਤੇ ਸਹਿ ਸਮਾਵੈ ਸੋਈ ਹੈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸਿਆਪੈ ਸਦਾ ਸ਼ਬਦ ਰਵੈ ਕਟ ਅੰਤਰ ਰਸਨਾ ਰਸ ਚਾਖੈ ਸਚ ਸੋਈ ਹੈ ਹਉ ਮੈਂ ਮਾਰੇ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਏਕ ਸਿਨ ਹਉ ਹੋਰ ਨ ਜਾਣਾ ਸਹਿਜੇ ਹੋਏ ਸੋ ਹੋਈ ਹੈ ਬਿਨ ਸਤਿਗੁਰ ਸਹਿਜ ਕਨੈ ਨਹੀਂ ਪਾਇਆ ਗੁਰਮੁਖ ਬੂਝੈ ਸਚ ਸਮਾਇਆ ਸੱਚਾ ਸੇਵ ਸ਼ਬਦ ਸਚ ਰਾਤੇ ਹਉ ਮੈਂ ਸ਼ਬਦੇ ਖੋਈ ਹੈ ਆਪੇ ਗੁਣਦਾਤਾ ਵਿਚਾਰੀ ਗੁਰਮੁਖ ਦੇਵੈ ਪੱਕੀ ਸਾਰੀ ਨਾਨਕ ਨਾਮ

ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰਸਾ ਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੈ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਪਾਏ ਸੁਭਾਈ ਹੈ ਪੜ ਪੰਡਿਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਂਤ ਨਾ ਆਈ ਹੈ ਇੱਕ ਭਸਮ ਲਗਾਏ ਫਿਰੈ ਭੇਖ ਧਾਰੀ ਬਿਨ ਸ਼ਬਦੈ ਹਉ ਮੈਂ ਕਿਨ ਮਾਰੀ ਆਨ ਦਿਨ ਜਲਤ ਰਹਿ ਦਿਨ ਰਾਤੀ ਪਰਮ ਭੇਖ ਪਰਮਾਈ ਹੈ ਇੱਕ ਗ੍ਰਹਿ ਕੁਟਾਮ ਮੈਂ ਸਦਾ ਉਦਾਸੀ ਸ਼ਬਦ ਮੋਏ ਹਰ ਨਾਮ ਨਿਵਾਸੀ ਆਨ ਦਿਨ ਸਦਾ ਰਹਿ ਰੰਗ ਰਾਤੇ ਭੈ ਪਾਏ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭੌਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋਡੈ ਅੰਤ ਗਿਆ ਪਛਤਾਈ ਹੈ ਸੱਚੈ ਸ਼ਬਦ ਸੱਚੀ ਪਤ ਹੋਈ ਬਿਨ ਨਾਵੈ ਮੁਕਤ ਨਾ ਪਾਵੈ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇੱਕ ਸਿੱਧ ਸਾਧਕ ਬਹੁਤ ਵਿਚਾਰੀ ਇੱਕ ਅਹਿਨਸ ਨਾਮ ਰਤੇ ਨਿਰੰਕਾਰੀ ਜਿਸਨੂੰ ਆਪ ਮਿਲਾਏ ਸੋ ਬੂਜੈ ਭਗਤ ਪਾਏ ਭਉ ਜਾਈ ਹੈ ਇਸ ਨਾਮ ਦਾਨ ਕਰੈ ਨਹੀਂ ਬੂਜੈ ਇੱਕ ਮਨੁਆ ਮਾਰ ਮਨ ਐਸੋ ਲੂਜੈ ਸਾਚੈ ਸ਼ਬਦ ਰਤੇ ਇੱਕ ਰੰਗੀ ਸਾਚੈ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਭਾਣੇ ਦੇ ਮਿਲਾਈ ਆਪੇ ਨਜ਼ਰ ਕਰੇ ਮਨ ਵਸਿਆ ਮੇਰਾ ਪ੍ਰਭ ਇਉਂ ਫੁਰਮਾਈ ਹੈ ਸਤਿਗੁਰ ਸੇਵੈ ਐਸੇ ਜਨ ਸਾਚੇ ਮਨਮੁਖ ਸੇਵ ਨਾ ਜਾਣ ਨਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉਂ ਭਾਵੈ ਤਿਉਂ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੈ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮੈ ਦੂਜਾ ਪਾਇਆ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਵਾ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰਸਾ ਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਪਾਏ ਬਾਧਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਜ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤੇ ਸਭ ਕੇ ਸੂਜੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਜ ਸਮਾਈ ਹੈ ਧੰਦੈ ਧਾਵਤ ਮਨ ਭਇਆ ਮਨੂਰਾ ਫਿਰ ਹੋਵੈ ਕੰਚਨ ਪੇਟੈ ਗੁਰਪੂਰਾ ਆਪੇ ਬਖਸ਼ ਲਏ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੈ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਪਾਵੈ ਮਨ ਕੀ ਝੂਠੀ ਝੂਠ ਕਮਾਵੈ ਪਿਰਕਾ ਸਾਉ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੈ ਸਿੰਗਾਰ ਕਰੇ ਫਿਰ ਖਸਮ ਨਾ ਪਾਵੈ ਗੁਣਵੰਤੀ ਸਦਾ ਪਿਰ ਰਾਵੈ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਤੁਰ ਲੇਖੈ ਆਨ ਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ ਹਉ ਮੈਂ ਤਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲੇ ਆਪੇ ਘਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਹੈ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹੇ ਸੋਏ ਰਹੇ ਅਭਾਗੇ
ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰਸ਼ਬਦ ਨਿਵਾਰੇ, ਹਰ ਕਾ ਨਾਮ ਰੱਖੇ ਉਰ ਧਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕਹਿ ਨਾਮ ਸਮਾਈ ਹੈ। ਦੂਜੇ ਪਾਏ ਫਿਰੈ ਦੇਵਾਨੀ, ਮਾਇਆ ਮੋਹੇ ਦੁਖਮਾਏ ਸਮਾਨੀ, ਬਹੁਤੇ ਭੇਖ ਕਰੇ ਨੈ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸਨੋ ਕਹੀਏ ਜਾਂ ਆਪ ਕਰਾਏ, ਜਿਤ ਭਾਵੈ ਤਿਤ ਰਾਹੇ ਚਲਾਏ, ਆਪੇ ਮਿਹਰਵਾਨ ਸੁਖਦਾਤਾ, ਜੋ ਭਾਵੈ ਤਵੈ ਚਲਾਈ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮ ਆਪੇ ਜੁਗਤਾ, ਆਪੇ ਨਿਰਮਲ ਮਿਹਰਵਾਨ ਮਧਸੂਦਨ, ਜਿਸਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿਨੀ ਏਕੋ ਜਾਤਾ, ਘਟ ਘਟ ਵਸ ਰਹਿਆ ਜਗ ਜੀਵਨ ਦਾਤਾ, ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਪਉ ਜਾਈ ਹੈ। ਗੁਰਮੁਖ ਹਰ ਜੀਓ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜਿਸ ਤੂੰ ਦੇਹੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾ ਲਾਹੀ ਗੈਰ ਗੰਭੀਰੈ, ਸਭ ਜਗ ਹੈ ਤਿਸ ਹੀ ਕੈ ਚੀਰੈ, ਸਭ ਘਟ ਭੋਗ ਵੈ ਸਦਾ ਦਿਨ ਰਾਤੀ, ਆਪੇ ਸੁਖ ਨਿਵਾਸੀ ਹੈ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦੀ ਮਨ ਵਸਾਈ, ਆਪੇ ਆਏ ਵਸਿਆ ਘਟ ਅੰਤਰ, ਟੂਟੀ ਜਮਕੀ ਫਾਸੀ ਹੈ। ਕਿਸ ਸੇਵੀ ਤੈ ਕਿਸਾ ਲਾਹੀ, ਸਤਿਗੁਰ ਸੇਵੀ ਸਭ ਸਲਾਹੀ, ਸੱਚੇ ਸ਼ਬਦ ਸਦਾ ਮਤਿ ਉਤਮ, ਅੰਤਰ ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੈ ਬਿਨਸੈ ਟਹਿਤ ਨਾ ਲਾਗੈ ਬਾਰਾ, ਕੰਚਨ ਕਾਇਆ ਗੁਰਮੁਖ ਬੂਝੈ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਹਾਂ ਤਿੰਨ ਬਲਿਹਾਰੀ ਜੋ ਸੱਚੈ ਲਾਗੇ, ਹਰ ਗੁਣ ਗਾਵੈ ਅੰਦਰ ਜਾਗੇ, ਸਾਚਾ ਸੂਖ ਸਦਾ ਤਿੰਨ ਅੰਤਰ, ਰਸਨਾ ਹਰ ਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੇ ਨਾਮ ਨਿਵਾਸੀ ਹੈ। ਪ੍ਰਮ ਪ੍ਰਮ ਜੋਨੀ ਫਿਰ ਫਿਰ ਆਇਆ, ਆ ਪੂਲਾ ਜਾਂ ਖਸਮ ਭੁਲਾਇਆ, ਹਰ ਜਿਉ ਮਿਲੈ ਤਾਂ ਗੁਰਮੁਖ ਬੂਜੈ, ਚੀਨੈ ਸ਼ਬਦ ਅਬਨਾਸੀ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੋਹਲੈ ਬੋਲੈ ਨਾ ਹਮ ਗੁਣਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਲੈ ਹੋ ਤੁਮ, ਆਪੇ ਸਾਚ

ਆਪੇ ਬਖਸ਼ ਲਹਿ ਸੁਖ ਪਾਏ ਸਦ ਹੀ ਨਾਮ ਨਿਵਾਸੀ ਹੈ। ਇਹੋ ਤਾਂ ਧਰਤੀ ਸ਼ਬਦ ਬੀਜਿਆ ਪਾਰਾ ਹਰ ਸਾਚੇ ਸੇਤੀ ਵਣਜ ਵਾਪਾਰਾ ਸੱਚ ਧਨ ਜੰਮਿਆ ਤੋਟ ਨਾ ਆਵੈ ਅੰਤਰ ਨਾਮ ਨਿਵਾਸੀ ਹੈ। ਹਰ ਜੀਓ ਅਵਗਣਿਆਰੇ ਨੋ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ। ਅੰਤਰ ਹਰ ਤਨ ਸਮਝ ਨਾ ਹੋਈ ਗੁਰਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਤਨ ਪਾਏ ਸਦੀ ਨਾਮ ਨਿਵਾਸੀ ਹੈ। ਅਨਲਵਾਓ ਪਰਮ ਭੁਲਾਈ ਮਾਇਆ ਮੋਹੇ ਸੋ ਦਨਾ ਕਾਈ ਮਨਮੁਖ ਅੰਧੇ ਕਿਛੂ ਨਾ ਸੂਝੈ ਗੁਰਮਤ ਨਾਮ ਪ੍ਰਗਾਸੀ ਹੈ। ਮਨਮੁਖ ਹਉ ਮੈਂ ਮਾਇਆ ਸੂਤੇ ਆਪਣਾ ਕਰਨਾ

ਬੁਝਾਈ। ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ, ਏਕੋ ਸੇਵੀ ਸਦਾ ਥਿਰ ਸਾਚਾ, ਦੂਜੈ ਲਾਗਾ ਸਭ ਜਗ ਕਾਚਾ। ਗੁਰਮਤੀ ਸਦਾ ਸਚ ਸਲਾਹੀ, ਸਾਚੇ ਹੀ ਸੱਚ ਪਤੀ ਜੈ ਹੈ। ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ। ਆਪੇ ਬਖਸ਼ੇ ਦੇ ਵਡਿਆਈ।

ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਨਾ ਬੂਝੈ ਫਿਰੈ ਇਆਣੀ, ਜਮ ਕਾਲ ਘੜੀ ਮੁਹਤ ਨਿਹਾਲੇ, ਅੰਦਨ ਆਰਜਾ ਸ਼ੀਜੈ ਹੈ, ਅੰਤਰ ਲੋਭ ਕਰੈ ਨਹੀਂ ਬੂਝੈ, ਸ੍ਰੀ ਉੱਪਰ ਜਮ ਕਾਲ ਨਾ ਸੂਜੈ, ਐਥੈ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀਜੈ ਹੈ, ਜੋ ਸੱਚ ਲਾਗੇ ਤਨ ਸਾਚੀ ਸੋਏ, ਦੂਜੈ ਲਾਗੇ ਮਨਮੁਖ ਰੋਏ, ਦੋਹਾਂ ਸਿਰਿਆਂ ਕਾ ਖਸਮ ਹੈ ਆਪੇ, ਆਪੇ ਗੁਣ ਮੈਂ ਭੀਜੈ ਹੈ, ਗੁਰ ਕੈ ਸ਼ਬਦ ਸਦਾ ਜਨ ਸੋ ਹੈ, ਨਾਮ ਰਸਾਇਣ ਇਉ ਮਨ ਮੋਹ ਹੈ, ਮਾਇਆ ਮੋਹ ਮੈਲ ਪਤੰਗ ਨਾ ਲਾਗੈ, ਗੁਰਮਤੀ ਹਰ ਨਾਮ ਭੀਜੈ ਹੈ, ਸਭਨਾ ਵਿੱਚ ਵਰਤੈ ਕਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਹਉ ਮੈਂ ਮਾਰ ਉਸਦਾ ਸੁਖ ਪਾਇਆ, ਨਾ ਏ ਸਾਚੈ ਅੰਮ੍ਰਿਤ ਭੀਜੈ ਹੈ, ਕਿਲ ਬਿਖ ਦੁਖ ਨਿਵਾਰਨ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ, ਸਭ ਕਿਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ ਹੈ, ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ, ਅੰਤਰ ਸਾਂਤ ਉਸਦਾ ਸੁਖ ਪਾਇਆ,

ਆਵੇ ਸਤਿਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਮਨਮੁਖੇ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰ ਪੀਜੈ ਹੈ ਬ੍ਰਹਮਾ ਬਿਸਰਮ ਹਿਸ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅੰਦ ਨਾਮ ਰਵੀਜੈ ਹੈ ਵੇਦ ਪੜੈ ਹਰ ਨਾਮ ਨਾ ਬੂਜੈ ਮਾਇਆ ਕਾਰਨ ਪੜ ਪੜ ਲੂਜੈ ਅੰਤਰ ਮੈਲ ਅਗਿਆਨੀ ਅੰਦਾ ਕਿਉਂ ਕਰ ਦੁੱਤਰ ਤਰੀਜੈ ਹੈ ਵੇਦ ਬਾਦ ਸਭ ਆਖ ਵਖਾਣੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣੈ ਪੁੰਨ ਪਾਪ ਸਭ ਵੇਦ ਰੜਾਇਆ ਗੁਰਮੁਖੇ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚ ਰਵੀ ਜੈ ਹੈ ਮਾਰੂ ਮਹੱਲਾ ਤੀਜਾ ਸੱਚੇ ਸੱਚਾ ਤਖ਼ਤ ਰਚਾਇਆ ਨਿਜ ਕਰ ਵਸਿਆ ਤਿੱਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਾਪਾਰਾ ਨਾ ਤਿੱਥੈ ਭਰਮ ਨਾ ਦੂਜਾ ਪਸਾਰਾ ਸੱਚਾ ਤਨ ਖੱਟਿਆ ਕਦੇ ਤੋਟ ਨਾ ਆਵੈ ਬੂਜੈ ਕੋ ਵਿਚਾਰੀ ਹੈ ਸੱਚੈ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਵਟ ਭਾਗੇ ਸੱਚੈ ਸ਼ਬਦ ਸਦਾ ਗੁਣ ਗਾਵੈ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾਲਾਹੀ ਏਕੋ ਵੇਖਾ ਦੂਜਾ ਨਾਹੀ

ਸੱਚ ਮਨ ਵਸਿਆ ਜਾਂ ਤੁਧ ਪਾਇਆ, ਸੱਚੇ ਕੀ ਸਭ ਸੱਚੀ ਕਰਨੀ, ਹਉ ਮੈਂ ਤਿਖਾ ਨਿਵਾਰੀ ਹੈ। ਮਾਇਆ ਮੋਹ ਸਭ ਆਪੇ ਕੀਨਾ, ਗੁਰਮੁਖ ਵਿਰਲੈ ਕਿਨਹੀ ਚੀਨਾ, ਗੁਰਮੁਖ ਹੋਵੈ ਸੋ ਸੱਚ ਕਮਾਵੈ, ਸੱਚੀ ਕਰਨੀ ਸਾਰੀ ਹੈ। ਕਾਰ ਕਮਾਈ ਜੋ ਮੇਰੇ ਪ੍ਰਭਾਈ, ਹਉ ਮੈਂ ਤ੍ਰਿਸ਼ਨਾ ਸ਼ਬਦ ਬੁਝਾਈ, ਗੁਰਮਤਿ ਸਦ ਹੀ ਅੰਤਰ ਸੀਤਲ, ਹਉ ਮੈਂ ਮਾਰਨ ਵਾਰੀ ਹੈ। ਸੱਚ ਲੱਗੇ ਤਿਨ ਸਭ ਕਿਛ ਭਾਵੈ, ਸੱਚੈ ਸਬਦੇ ਸੱਚ ਸੁਹਾਵੈ, ਐਥੈ ਸਾਚੇ ਸੇ ਦਰ ਸਾਚੇ, ਨਦਰੀ ਨਦਰ ਸਵਾਰੀ ਹੈ। ਬਿਨ ਸਾਚੇ ਜੋ ਦੂਜੈ ਲਾਇਆ, ਮਾਇਆ ਮੋਹ ਦੁਖ ਸਬਾਇਆ, ਬਿਨ ਗੁਰ ਦੁਖ ਸੁਖ ਜਾਪੈ ਨਾਹੀ, ਮਾਇਆ ਮੋਹ ਦੁਖ ਭਾਰੀ ਹੈ। ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ, ਪੂਰਬ ਲਿਖਿਆ ਤਨੀ ਕਮਾਇਆ, ਸੱਚੋ ਸੇਵੈ ਸੱਚ ਧਿਆਵੈ, ਸੱਚ ਰਤੇ ਵਿਚਾਰੀ ਹੈ। ਗੁਰ ਕੀ ਸੇਵਾ ਮਿੱਠੀ ਲਾਗੀ, ਅੰਦਰ ਸੁਖ ਸਹਿ ਸਮਾਧੀ, ਹਰ ਹਰ ਕਰਤਿਆ ਮਨ ਨਿਰਮਲ ਹੋਵਾ, ਗੁਰ ਕੀ ਸੇ ਪਿਆਰੀ ਹੈ। ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ, ਆਪੇ ਪਾਣੇ ਆ ਮਿਲਾਏ, ਸਤਿਗੁਰ ਰਾਖੇ ਸੇ ਜਨ ਉਭਰੇ, ਹੋਰ ਮਾਇਆ ਮੋਹ ਖੁਆਰੀ ਹੈ। ਗੁਰਮੁਖ ਸਾਚਾ ਸ਼ਬਦ ਪਛਾਤਾ, ਨਾ ਤਿਸ ਕੁਟੰਬ ਨਾ ਤਿਸ ਮਾਤਾ, ਏਕੋ ਏਕ ਰਵਿਆ ਸਭ ਅੰਤਰ, ਸਭਨਾ ਜੀਆਂ ਕਾਇਆ ਧਾਰੀ ਹੈ। ਹਉ ਮੈਂ ਮੇਰਾ ਦੂਜਾ ਪਾਇਆ, ਕਿਛ ਨਾ ਚੱਲੈ ਤੁਰ ਖਸਮ ਲਿਖ ਪਾਇਆ, ਗੁਰ ਸਾਚੇ ਤੇ ਸੱਚ ਕਮਾਵੈ, ਸਾਚੇ ਦੁਖ ਨਿਵਾਰੀ ਹੈ। ਜਾਂ ਤੂੰ ਦੇਹ ਸਦਾ ਸੁਖ ਪਾਏ, ਸਾਚਾ ਸਬਦੇ ਸੱਚ ਕਮਾਏ, ਅੰਤਰ ਸਾਚਾ ਮੰਤਰ ਸਾਚਾ, ਭਗਤ ਭਰੇ ਭੰਡਾਰੀ ਹੈ। ਆਪੇ ਵੇ

ਨਾ ਸਭਨਾ ਸਾਰ ਕਰੇ ਜਗ ਜੀਵਨ ਜਿਨ ਅਪਣਾਇਆ ਪਛਾਤਾਹੇ ਜਿਨ ਬ੍ਰਹਮਾ ਬਿਸਮੇ ਸਿਉ ਪਾਏ ਸਿਰ ਸਿਰ ਤੰਦਾ ਆਪੇ ਲਾਏ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮੁਖੇ ਕੋ ਜਾਤਾ ਹੈ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਤ ਚਿਤੈ ਬਿਕਾਰਾ ਥਿਰ ਸਾਚਾ ਸਾ ਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਇਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕਉ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੈ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੈ ਤੋਲੈ ਤੋਲ ਜੋ ਭਾਵੈ ਤਿਉ ਰਾਖੈ ਰਹਿਣਾ ਗੁਰਮੁਖੇ ਕੋ ਜਾਤਾ ਹੈ ਜਾਂ ਤੁਧ ਪਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਇ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੈ ਜੈ ਦੇਖਾਂ ਤੈ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸਮੈ ਪ੍ਰਭ ਏਕ ਸਮਾਣਾ ਆਪਣਾ ਰੰਗ ਸਦਰਾਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਨਾ ਬੁਝੈ ਆਣਾ ਗੁਰਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜੀਓ ਰੱਖੈ ਉਰ ਧਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀ ਠਹਿਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਲ ਆਹੇ ਜੁਜ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁੱਖ ਸਬਾਏ ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖਦਾਤਾ ਹੈ ਜੈ ਦੇਖਾਂ ਤੂੰ ਸਭਨੀ ਥਾਈ ਪੂਰੇ ਗੁਰ

ਜਾਤਾ ਹੈ ਜਿਸਨੂੰ ਨਦਰ ਹੋਵੇ ਤੁਰ ਤੇਰੀ ਮਰਨ ਜੰਮੈ ਚੁਕੈ ਫੇਰੀ ਸਾਚੇ ਗੁਣ ਗਾਵੈ ਦਿਨ ਰਾਤੀ ਜੁਜਗੁ ਏਕੋ ਜਾਤਾ ਹੈ ਮਾਇਆ ਮੋਹੇ ਸਭ ਜਗਤੋ ਪਾਇਆ ਬ੍ਰਹਮਾ ਵਿਸ਼ਨੁ ਦੇਵ ਸਵਾਇਆ ਜੋ ਤੁਤ ਭਾਣੇ ਸੇ ਨਾਮ ਲਾਗੇ ਗਿਆਨ ਮਤੀ ਪਛਾਤਾ ਹੈ ਪਾਪ ਪੁੰਨ ਵਰਤੈ ਸੰਸਾਰਾ ਹਰਖ ਸੋਗ ਸਭ ਦੁਖ ਹੈ ਭਾਰਾ ਗੁਰਮੁਖ ਹੋਵੇ ਸੋ ਸੁਖ ਪਾਏ ਜਿਨ ਗੁਰਮੁਖ ਨਾਮ ਪਛਾਤਾ ਹੈ ਕੀਰਤਨਾ ਕੋਈ ਮੇਟਣ ਹਾਰਾ ਗੁਰ ਕੈ ਸਬਦੇ ਮੁਖ ਦੁਆਰਾ ਪੂਰਵ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਾਤਾ ਹੈ ਮਾਇਆ ਮੋਹੇ ਹਰ ਸਿਉ ਚੇਤਨਾ ਲਾਗੈ ਦੂਜੈ ਪਾਏ ਘਣਾ ਦੁਖਿਆ ਗੈ ਮਨਮੁਖ ਭਰਮ ਭੁੱਲੇ ਭੇਖ ਧਾਰੀ ਅੰਤਕਾਲ ਪਛਤਾਤਾ ਹੈ ਹਰ ਕੈ ਪਾਣੇ ਹਰ ਗੁਣ ਗਾਏ ਸਭ ਕਿਲਵ ਕਾਟੇ ਦੁਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜਿਸਨੋਂ ਨਦਰ ਕਰੇ ਸੋ ਗੁਣ ਨਿਧ ਪਾਏ ਹਉਮੈ ਮੇਰਾ ਠਾਕ ਰਹਾਏ ਗੁਣੇ ਅਵਗੁਣ ਕਾਏ।

ਆਪੇ ਬਖਸ਼ੇ ਸਜਦਰ ਲਾਏ ਮਨ ਤਨ ਸੱਚ ਹੈ ਰਾਤਾ ਹੈ ਮਨ ਤਨ ਮੈਲਾ ਵਿੱਚ ਜੋਤਿਆ ਪਾਰਾ ਗੁਰਮੁਖ ਬੂਝੈ ਕਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖਦਾਤਾ ਹੈ ਗੜ ਕਾਇਆ ਅੰਦਰ ਬਹੁ ਹਟ ਬਾਜਾਰਾ ਤਿਸ ਵਿੱਚ ਨਾਮ ਹੈ ਆਤਿਆ ਪਾਰਾ ਗੁਰ ਕੈ ਸ਼ਬਦ ਸਦਾ ਦਰਸੋ ਹੈ ਹਉਮੈ ਮਾਰ ਪਛਾਤਾ ਹੈ ਰਤਨ ਅਮੋਲ ਕੇ ਅਗਮਿਆ ਪਾਰਾ ਕੀਮਤ ਕਵਣ ਕਰੇ ਵਿਚਾਰਾ ਗੁਰ ਕੈ ਸ਼ਬਦੇ ਤੋਲ ਤੋਲ ਆਏ ਅੰਤਰ ਸ਼ਬਦ ਪਛਾਤਾ ਹੈ ਸਿਮਰਤ ਸ਼ਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਪਾਸਾਰਾ ਮੂਰਖ ਪੜੈ ਸ਼ਬਦ ਨਾ ਬੂਝੈ ਗੁਰਮੁਖ ਵਿਰਲੈ ਜਾਤਾ ਹੈ ਆਪੇ ਕਰਤਾ ਕਰੇ ਕਰਾਏ ਸੱਚੀ ਬਾਣੀ ਸੱਚ ਦਰੜਾਏ ਨਾਨਕ ਨਾਮ ਮਿਲੈ ਵਡਿਆਈ ਜੁਗ ਜੁਗ ਏਕੋ ਜਾਤਾ ਹੈ ਮਾਰੂ ਮਹੱਲਾ ਤੀਜਾ ਸੋ ਸੱਚ ਸੇਵੋ ਸਿਰਜਣਹਾਰਾ ਸਬਦੇ ਦੁਖ ਨਿਵਾਰਨ ਹਾਰਾ ਅਗਮਾ ਗੋਚਰ ਕੀਮਤ ਨਹੀਂ ਪਾਈ ਆਪੇ ਅਗਮਾ ਥਾ ਹਾਏ ਆਪੇ ਸੱਚਾ ਸੱਚ ਵਰਤਾਏ ਇੱਕ ਜਨ ਸੱਚਾ ਆਪੇ ਲਾਏ ਸਾਚੋ ਸੇਵੈ ਸੱਚ ਕਮਾਵੈ।

ਲਾਹਾ ਹੈ। ਗੁਰਮੁਖ ਵਣਜ ਕਰੈ ਪਰ ਆਪ ਪਛਾਣੈ, ਇਕ ਬਿਨ ਕੋਈ ਅਵਰ ਨਾ ਜਾਣੈ। ਸੱਚਾ ਸਾਹੋ ਸੱਚੇ ਵਣਜਾਰੇ, ਪੂੰਜੀ ਨਾਮ ਵਿਸਾਹਾ ਹੈ। ਆਪੇ ਸਾਜੇ ਸ੍ਰਿਸ਼ਟ ਉਪਾਏ, ਵਿਰਲੇ ਕਹੋ ਗੁਰ ਸ਼ਬਦ ਬੁਝਾਏ। ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮਕਾ ਫਾਹਾ ਹੈ। ਪੰਨੇ ਕੜੇ ਸਵਾਰੇ ਸਾਜੇ, ਮਾਇਆ ਮੋਹੇ ਦੂਜੇ ਜੰਤ ਪਾਜੇ। ਮਨਮੁਖ ਫਿਰੈ ਸਦਾ ਅੰਧ ਕਮਾਵੈ, ਜਮਕਾ ਜੇਵੜਾ ਗਲ ਫਾਹਾ ਹੈ। ਆਪੇ ਬਖਸੇ ਗੁਰ ਸੇਵਾ ਲਾਏ, ਗੁਰਮਤੀ ਨਾਮ ਮਨ ਵਸਾਏ। ਅੰਦਰ ਨਾਮ ਧਿਆਏ ਸਾਚਾ, ਇਸ ਜਗ ਮੈਂ ਨਾਮੋ ਲਾਹਾ ਹੈ। ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੈ ਮਨ ਵਸਾਈ। ਜਨਮ ਜਿਨ ਮਨ ਵਸਿਆ ਸੇ ਜਨ ਸੋ ਹੈ, ਤਿਨ ਸਿਰ ਚੂਕਾ ਕਾਹਾ ਹੈ। ਆਗਮਾ ਗੋਚਰ ਕੀਮਤ ਨਹੀਂ ਪਾਈ, ਗੁਰਪ੍ਰਸਾਦੀ ਮਨ ਵਸਾਈ। ਸਦਾ ਸ਼ਬਦ ਸਾਲਾਹੀ ਗੁਣਦਾਤਾ, ਲੇਖਾ ਕੋਈ ਨ ਮੰਗੈ ਤਾਹਾ ਹੈ। ਬ੍ਰਹਮਾ ਬਿਸਨ ਰੁਦਰ ਤਿਸ ਕੀ ਸੇਵਾ, ਅੰਤ ਨਾ ਪਾਵੈ ਲਾਖਿਆ ਪਹਿਵਾ। ਜਿਨ ਕਉ ਨਦਰ ਕਰੈ ਤੂੰ ਆਪਣੀ, ਗੁਰਮੁਖ ਅਲਖ ਲਖਾਹਾ ਹੈ। ਪੂਰੇ ਸਤਿਗੁਰ ਸੋ

ਜਾਣੈ ਮਨ ਹੁਕਮੇ ਅਪਾਰਾ, ਮਨਮੁਖ ਹੁਕਮ ਨਾ ਜਾਣੈ ਸਾਰਾ, ਹੁਕਮੇ ਮੰਨੇ ਹੁਕਮੇ ਵਡਿਆਈ, ਹੁਕਮੇ ਵੇ ਪ੍ਰਵਾਹ ਹੈ। ਗੁਰਪ੍ਰਸਾਦੀ ਹੁਕਮ ਪਛਾਣੈ, ਧਾਵਤ ਰਾਖੈ ਇਕਤ ਘਰ ਆਣੈ, ਨਾ ਮੇਰਾ ਤਾ ਸਦਾ ਬੈਰਾਗੀ, ਨਾਮ ਰਤਨ ਮੰਤਾ ਹੈ। ਸਭ ਜਗ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸ਼ਬਦ ਸਲਾਹੈ ਸੇ ਜਨ ਨਿਰਮਲ, ਨਿਜ ਕਰ ਵਾਸਾ ਤਾਹਾ ਹੈ। ਸਦਾ ਭਗਤ ਤੇਰੀ ਸਰਨਾਈ, ਅਗਮਾ ਗੋਚਰ ਕੀਮਤ ਨਹੀਂ ਪਾਈ, ਜਿਉਂ ਤੁਧ ਭਾਵੈ ਤਿਉ ਤੂੰ ਰਾਖੈ, ਗੁਰਮੁਖ ਨਾਮ ਤੇ ਆਹਾ ਹੈ। ਸਦਾ ਸਦਾ ਤੇਰੇ ਗੁਣ ਗਾਵਾਂ, ਸੱਚੇ ਸਾਹਿਬ ਤੇਰਾ ਮਨ ਭਾਵਾਂ, ਨਾਨਕ ਸਾਚ ਕਹਿ ਬੇਨੰਤੀ, ਸੱਚ ਦੇਵੋ ਸੱਚ ਸਮਾਹਾ ਹੈ। ਮਾਰੂ ਮਹੱਲਾ ਤੀਜਾ, ਸਤਿਗੁਰ ਸੇਵਨ ਸੇਵੜ ਭਾਗੀ, ਅੰਦਨ ਸਾਚੇ ਨਾਮ ਲਿਵ ਲਾਗੀ, ਸਦਾ ਸੁਖਦਾ ਤਾਰਵਿਆ ਘੱਟ ਅੰਤਰ, ਸਭ ਸਚਾਇਓ ਮਹਾ ਹੈ। ਨਦਰ ਕਰੇ ਤਾਂ ਗੁਰੂ ਮਿਲਾਏ, ਹਰ ਕਾ ਨਾਮ ਮਨ ਵਸਾਏ, ਹਰ ਮਨ ਵਸਿਆ ਸਦਾ ਸੁਖਦਾਤਾ, ਸਬਦੇ ਮਨ ਓ ਮਹਾ ਹੈ। ਕਿਰਪਾ ਕਰੇ ਤਾਂ ਮੇਲ ਮਿਲਾਏ, ਹਉਮੈ ਮਮਤਾ ਸਬਦ ਜਲਾਏ, ਸਦਾ ਮੁਕਤ ਰਹੇ ਕਰੰਗੀ, ਨਾਹੀ ਕਿਸੈ ਨਾਲ ਕਹਾ ਹੈ। ਬਿਨ ਸਤਿਗੁਰ ਸੇਵੇ ਘੋਰਿਆ ਦਾਰਾ, ਬਿਨ ਸਬਦੈ ਕੋਈ ਨਾ ਪਾਵੈ ਪਾਰਾ, ਜੋ ਸ਼ਬਦ ਰਾਤੇ ਮਹਾ ਬੈਰਾਗੀ, ਸੋ ਸੱਚ ਸਬਦੇ ਲਹਾ ਹੈ। ਦੁੱਖ ਸੁਖ ਕਰਤਾ ਤੁਰ ਲਿਖ ਪਾਇਆ, ਦੂਜਾ ਭਾਵ ਆ ਵਰਤਾਇਆ, ਗੁਰਮੁਖ ਹੋਵੇ ਸੋ ਲਿਪਤੋ ਵਰਤੈ, ਮਨਮੁਖ ਕਾ ਕਿਆ ਵਿਸਾਹਾ ਹੈ। ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ, ਭੈ ਬਿਨ ਕਿਉ ਨਿਰਭਉ ਸੱਚ ਪਾਈਐ, ਜਮ ਕਾਢ ਲਏਗਾ ਸਹਾ ਹੈ। ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੈ ਸ਼ਬਦੇ ਨੇੜ ਨਾ ਆਈ, ਸ਼ਬਦ ਸੁਣੇ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਹੈ। ਹਰ ਜੀਓ ਕੀ ਹੈ ਸਭ ਸਰਕਾਰਾ, ਇਹੋ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੇ ਕੱਢਦਾ ਸਹਾ ਹੈ। ਗੁਰਮੁਖ ਸਾਚੈ ਕੀਆ ਆਕਾਰਾ, ਗੁਰਮੁਖ ਪਸਰਿਆ ਸਭ ਪਾਸਾਰਾ, ਗੁਰਮੁਖ ਹੋਵੈ ਸੋ ਸੱਚ ਬੂਝੈ, ਸ਼ਬਦ ਸੱਚੈ ਸੁਖ ਤਾਹਾ ਹੈ। ਗੁਰਮੁਖ ਜਾਤਾ ਕਰਮ ਵਿਦਾਤਾ, ਜੁਗ ਚਾਰੇ ਗੁਰ ਸ਼ਬਦ ਪਛਾਤਾ, ਗੁਰਮੁਖ ਮਰੈ ਨਾ ਜਨਮੈ ਗੁਰਮੁਖ, ਗੁਰਮੁਖ ਸ਼ਬਦ ਸਮਾਹਾ ਹੈ। ਗੁਰਮੁਖ ਨਾਮ ਸ਼ਬਦ ਸਾ ਲਾਹੇ, ਅਗਮਾ ਗੋਚਰ ਵੇ ਪ੍ਰਵਾਹੇ, ਏਕ ਨਾਮ ਜੁਗ ਚਾਰੋ ਧਾਰੇ, ਸਬਦੇ ਨਾਮ ਵਿਸਾਹੇ। ਗੁਰਮੁਖ ਸਾਂਤ ਸਦਾ ਸੁਖ ਪਾਏ, ਗੁਰਮੁਖ ਹਿਰਦੈ ਨਾਮ ਵਸਾਏ, ਗੁਰਮੁਖ ਹੋਵੈ ਸੋ ਨਾਮ ਬੂਝੈ, ਕਾਟੇ ਦੁਰਮਤ ਫਾਹਾ ਹੈ। ਗੁਰਮੁਖ ਉਪਜੈ ਸਾਜ ਸਮਾਵੈ, ਨਾ ਮਰ ਜੰਮੈ ਨਾ ਜੂਨੀ ਪਾਵੈ, ਗੁਰਮੁਖ ਸਦਾ ਰਹਿ ਰੰਗ ਰਾਤੇ, ਅੰਦਨ ਲੈਂਦੇ ਲਾਹਾ ਹੈ। ਗੁਰਮੁਖ ਭਗਤ ਸੋਹੈ ਦਰਬਾਰੇ, ਸੱਚੀ ਬਾਣੀ ਸ਼ਬਦ ਸਵਾਰੇ, ਅੰਦਨ ਗੁਣ ਗਾਵੈ ਦਿਨ ਰਾਤੀ, ਸਹਿਜ ਸੇਤੀ ਕਰ ਜਹਾ ਹੈ। ਸਤਿਗੁਰ ਪੂਰਾ ਸ਼ਬਦ ਸੁਣਾ ਏ, ਅੰਦਨ ਭਗਤ ਕਰੋ ਲਿਵ ਲਾਏ, ਹਰ ਗੁਣ ਗਾਵੈ ਸਦ ਹੀ ਨਿਰਮਲ, ਨਿਰਮਲ ਗੁਣ ਪਾਤਸ਼ਾਹ ਹੈ। ਗੁਣ ਕਾ ਦਾਤਾ ਸੱਚਾ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਜਨ ਨਾਮ ਸਲਾਹੇ ਬਿਕਸੈ, ਸੋ ਨਾਮ ਬੇਪਰਵਾਹ ਹੈ। ਮਾਰੂ ਮਹੱਲਾ ਤੀਜਾ, ਹਰ ਜੀਉ ਸੇਵੋ ਅਗਮਿਆ ਪਾਰਾ, ਤਿਸਦਾ ਅੰਤ ਨਾ ਪਾਈਐ ਪਾਰਾ ਵਾਰਾ, ਗੁਰਪ੍ਰਸਾਦ ਰਵਿਆ ਘਟ ਅੰਤਰ, ਤਿਤ ਘਟ ਮਤ ਅਗਾਹਾ ਹੈ। ਸਭ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਭਨਾ ਪ੍ਰਤਪਾਲ ਕਰੇ ਜਗ ਜੀਵਨ, ਦੇਂਦਾ ਰਿਜਕ ਸੰਭਾਹਾ ਹੈ। ਪੂਰੇ ਸਤਿਗੁਰ ਬੂਝ ਬੁਝਾਇਆ, ਹੁਕਮੇ ਹੀ ਸਭ ਜਗਤ ਉਪਾਇਆ, ਹੁਕਮ ਮੰਨੇ ਸੋਈ ਸੁਖ ਪਾਏ, ਹੁਕਮ ਸਿਰਸਾਹਾਂ ਪਾਤਸ਼ਾਹ ਹੈ।
ਸੱਚਾ ਸਤਿਗੁਰ ਸ਼ਬਦ ਅਪਾਰਾ, ਤਿਸ ਦੇ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗਿਰਾ ਹੈ। ਕੋਟ ਮੱਧੇ ਕਿਸੈ ਬੁਝਾਏ, ਗੁਰ ਕੈ ਸ਼ਬਦ ਰਤੇ ਰੰਗ ਲਾਏ। ਹਰ ਸਾ ਲਾਹੈ ਸਦਾ ਸੁਖਦਾਤਾ, ਹਰ ਬਖਸੇ ਭਗਤ ਸਲਾਹ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਜੋ ਮਰ ਜੰਮੈ ਕਾਚਨ ਕਾਚੇ। ਅਗਮਿਆ ਗੋਚਰ ਵੇ ਪਰਵਾਹ, ਭਗਤ ਵਛਲਿਆ ਥਾਹਾ ਹੈ। ਸਤਿਗੁਰ ਪੂਰਾ ਸਾਚ ਦਰੜਾਏ, ਸੱਚੈ ਸ਼ਬਦ ਸਦਾ ਗੁਣ ਗਾਏ। ਗੁਣਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਸਦਾ ਹਦੂਰ ਗੁਰਮੁਖ ਜਾਪੈ, ਸਬਦੇ ਸੇਵੈ ਸੋ ਜੰਤਰਾਪੈ। ਅਣਦਨ ਸੇਵੈ ਸੱਚੀ ਬਾਣੀ, ਸ਼ਬਦ ਸੱਚੈ ਓ ਮਹਾ ਹੈ। ਅਗਿਆਨੀ ਅੰਦਾ ਬਹੁ ਕਰਮ ਦਰੜਾਏ, ਮਨ ਅਠ ਕਰਮ ਫਿਰ ਜੋਨੀ ਪਾਏ। ਵਿਖਿਆ ਕਾਰਨ ਲਬ ਲੁਬ ਕਮਾਵੈ, ਦੁਰਮਤ ਕਾ ਦੋ ਰਹਾ ਹੈ। ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ। ਮਨ ਤਨ ਹਰ ਰਵਿਆ ਘਟ ਅੰਤਰ, ਮਨ ਪੀਨੈ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਅਸਰ ਸੰਘਾਰਨ, ਗੁਰ ਕੈ ਸ਼ਬਦ ਭਗਤ ਨਿਸਤਾਰਨ। ਮੇਰਾ ਹਰ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤਸ਼ਾਹ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ। ਸਾਚੀ ਬਾਣੀ ਅੰਦਨ ਗਾਵੈ, ਨਿਰਤਨ ਕਾ ਨਾਮ ਵਿਸਾਹਾ ਹੈ। ਜਿਨ ਆਪੇ ਮੇਲ ਵਿਛੋੜੈ ਨਾਹੀ, ਗੁਰ ਕੈ ਸ਼ਬਦ ਸਦਾ ਸਾ ਲਾਹੀ। ਸਭਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹਾ ਹੈ। ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣਹਾਰਾ। ਗੁਰਮੁਖ ਨਾਮ ਦੇਵੈ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ। ਭਗਤ ਸੱਚੈ ਤੇਰੇ ਦਰਬਾਰੈ, ਸਬਦੇ ਸੇਵਨ ਪਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ। ਮਾਰੂ ਮਹੱਲਾ ਤੀਜਾ, ਮੇਰਾ ਪ੍ਰਭ ਸੱਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ।

ਵਿਣ ਚਾਖੇ ਸਾਧ ਕਿਸੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸਤਾ ਹੈ। ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਅਨ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾ ਹੈ। ਗੁਰ ਸੇਵਾ ਤੇ ਸਭ ਕੁਛ ਪਾਏ, ਹਮੈ ਮੇਰਾ ਆਪ ਗਵਾਏ। ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦੇ ਸੁਹਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਵਖਾਣੀ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲਤਾ ਹੈ। ਸੇਵਕ ਸੇਵੈ ਸ਼ਬਦ ਸਲਾਹੈ, ਸਦਾ ਰੰਗ ਰਾਤੇ ਹਰ ਗੁਣ ਗਾਵੈ। ਆਪੇ ਬਖਸ਼ੇ ਸ਼ਬਦ ਮੈਂ ਲਾਏ, ਪਰਮਲ ਵਾਸ ਮਨਤਾ ਹੈ। ਸ਼ਬਦ ਅਕਥ

ਮਨਮੁਖ ਭੂਲਾ ਠੌਰ ਨਾ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ। ਬਿਖਿਆ ਰਾਤੇ ਬਿਖਿਆ ਖੋਜੈ, ਮਰ ਜਨਮੈ ਦੁਖ ਤਾਹਾ ਹੈ। ਆਪੇ ਆਪ ਆਪ ਸਾ ਲਾਹੇ, ਤੇਰੇ ਗੁਣ ਪ੍ਰਭ ਤੁਝੀ ਮਾਹੇ। ਤੂੰ ਆਪ ਸੱਚਾ ਤੇਰੀ ਬਾਣੀ ਸੱਚੀ, ਆਪੇ ਲਖ ਅਥਾਹਾ ਹੈ। ਬਿਨ ਗੁਰਦਾਤੇ ਕੋਇ ਨਾ ਪਾਏ, ਲਖ ਕੋਟੀ ਜੇ ਕਰਮ ਕਮਾਏ। ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਸਬਦੇ ਸੱਚ ਸਲਾਹਾ ਹੈ। ਸੇ ਜਨ ਮਿਲੇ ਤੁਰ ਆਪ ਮਿਲਾਏ, ਸਾਚੀ ਬਾਣੀ ਸ਼ਬਦ ਸੁਹਾਏ। ਨਾਨਕ ਜਨ ਗੁਣ ਗਾਵੈ ਨਿਤ ਸਾਚੇ, ਗੁਣ ਗਾਵੈ ਗੁਣੀ ਸਮਾਹਾ ਹੈ। ਮਾਰੂ ਮਹੱਲਾ ਤੀਜਾ, ਨਿਚਲ ਏਕ ਸਦਾ ਸੱਚ ਸੋਈ, ਪੂਰੇ ਗੁਰ ਤੇ ਸੋਜੀ ਹੋਈ। ਹਰ ਰਸ ਪੀਨੇ ਸਦਾ ਧਿਆਇਨ, ਗੁਰਮਤ ਸੀਲ ਸੁਨਾਹਾ ਹੈ। ਅੰਦਰ ਰੰਗ ਸਦਾ ਸਚਿਆਰਾ, ਗੁਰ ਕੈ ਸ਼ਬਦ ਹਰ ਨਾਮ ਪਿਆਰਾ। ਨੌ ਨਿਧ ਨਾਮ ਵਸਿਆ ਘਟ ਅੰਤਰ, ਛੋੜਿਆ ਮਾਇਆ ਕਾ ਲਾਹਾ ਹੈ। ਰਈਅਤ ਰਾਜੇ ਦੁਰਮਤ ਦੋਈ, ਬਿਨ ਸਤਿਗੁਰ ਸੇਵੇ ਏਕ ਨਾ ਹੋਈ। ਏਕ ਤੇ ਆਏ ਨੋ ਸਦਾ ਸੁਖ ਪਾਏ ਨੋ, ਨਿਹਚਲ ਰਾਜ ਤਨਾਹਾ ਹੈ। ਆਵਣ ਜਾਣਾ ਰੱਖੈ ਨਾ ਕੋਈ, ਜੰਮਣ ਮਰਨ ਤਿਸੈ ਤੇ ਹੋਈ। ਗੁਰਮੁਖ ਸਾਚਾ ਸਦਾ ਧਿਆਵੋ, ਗਤ ਮੁਕਤ ਤਿਸੈ ਤੇ ਪਾਹਾ ਹੈ। ਸੱਚ ਸੰਜਮ ਸਤਿਗੁਰੂ ਦੁਆਰੈ, ਹਮੈ ਕ੍ਰੋਧ ਸ਼ਬਦ ਨਿਵਾਰੈ। ਸਤਿਗੁਰ ਸੇਵ ਸਦਾ ਸੁਖ ਪਾਈਐ, ਸੀਰ ਸੰਤੋਖ ਸਭ ਤਾਹਾ ਹੈ। ਹਉਮੈ ਮੋਹ ਉਪਜੈ ਸੰਸਾਰਾ, ਸਭ ਜਗ ਬਿਨਸੈ ਨਾਮ ਵਿਸਾਰਾ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਨਾਮ ਸੱਚਾ ਜਗ ਲਾਹਾ ਹੈ। ਸੱਚਾ ਅਮਰ ਸ਼ਬਦ ਸੁਹਾਇਆ, ਪੰਚ ਸ਼ਬਦ ਮਿਲ ਵਾਜਾ ਵਾਇਆ। ਸਦਾ ਕਾਰਜ ਸੱਚ ਨਾਮ ਸੁਹੇਲਾ, ਬਿਨ ਸ਼ਬਦੈ ਕਾਰਜ ਕਿਹਾ ਹੈ। ਖਿਨ ਮੈਂ ਹੱਸੈ ਖਿਨ ਮੈਂ ਰੋਵੈ, ਦੂਜੀ ਦੁਰਮਤ ਕਾਰਜ ਨਾ ਹੋਵੈ। ਸੰਜੋਗ ਵਿਜੋਗ ਕਰਤਾ ਲਿਖ ਪਾਏ, ਕਿਰਤਨਾ ਚੱਲੈ ਚਲਾਹਾ ਹੈ। ਜੀਵਨ ਮੁਕਤ ਗੁਰਸ਼ਬਦ ਕਮਾਏ, ਹਰ ਸਿਉ ਸਦੀ ਰਹਿ ਸਮਾਏ। ਗੁਰ ਕਿਰਪਾ ਤੇ ਮਿਲੈ ਵਡਿਆਈ, ਹਉਮੈ ਰੋਗ ਨਾ ਤਾਹਾ ਹੈ। ਰਸ ਕਸ ਖਾਏ ਪਿੰਡ ਵਧਾਏ, ਭੇਖ ਕਰੈ ਗੁਰਸ਼ਬਦ ਨਾ ਕਮਾਏ। ਅੰਤਰ ਰੋਗ ਮਹਾਂ ਦੁਖ ਭਾਰੀ, ਬਿਸ਼ਟਾ ਮਾਹੇ ਸਮਾਹਾ ਹੈ। ਬੇਦ ਪੜੈ ਪੜਵਾਦ ਵਖਾਣੈ, ਘਟ ਮੈਂ ਬ੍ਰਹਮ ਤੇ ਸ਼ਬਦ ਨਾ ਪਛਾਣੈ। ਗੁਰਮੁਖ ਹੋਵੈ ਸੋ ਤਤ ਬਿਲੋਵੈ, ਰਸਨਾ ਹਰ ਰਸਤਾਹਾ ਹੈ। ਘਰ ਵਥ ਛੋਡੈ ਬਾਹਰ ਧਾਵੈ, ਮਨਮੁਖ ਅੰਧੇ ਸਾਧਨਾ ਪਾਵੈ। ਅਨ ਰਸ ਰਾਤੀ ਰਸਨਾ ਫੀਕੀ, ਬੋਲੇ ਹਰ ਰਸ ਮੂਲ ਨਾ ਤਾਹਾ ਹੈ। ਮਨਮੁਖ ਦੇਹੀ ਭਰਮ ਪਤਾਰੋ, ਦੁਰਮਤ ਮਰੈ ਨਿਤ ਹੋਏ ਖੁਆਰੋ। ਕਾਮ ਕ੍ਰੋਧ ਮਨ ਦੂਜੈ ਲਾਇਆ, ਸੁਪਨੈ ਸੁਖ ਨਾ ਤਾਹਾ ਹੈ। ਕੰਚਨ ਦੇਹੀ ਸ਼ਬਦ ਪਤਾਰੋ, ਅੰਦਨ ਭੋਗ ਭੋਗੇ ਹਰ ਸਿਉ ਪਿਆਰੋ। ਮਹਿਲਾ ਅੰਦਰ ਗੈਰ ਮਹਿਲ ਪਾਏ, ਪਾਣਾ ਬੁੱਝ ਸਮਾਹਾ ਹੈ। ਆਪੇ ਦੇਵੈ ਦੇਵਨ ਹਾਰਾ, ਤਿਸ ਆਗੈ ਨਹੀਂ ਕਿਸੈ ਕਾ ਚਾਰਾ। ਆਪੇ ਬਖਸੇ ਸ਼ਬਦ ਮਿਲਾਏ, ਤਿਸਦਾ ਸ਼ਬਦ ਅਥਾਹਾ ਹੈ। ਜੀਉ ਪਿੰਡ ਸਭ ਹੈ ਤਿਸ ਕੇਰਾ, ਸੱਚਾ ਸਾਹਿਬ ਠਾਕੁਰ ਮੇਰਾ। ਨਾਨਕ ਗੁਰਬਾਣੀ ਹਰ

ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਂਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਂਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਂਦਾ ਗੁਰਮੁਖ ਮਨ ਨਿਰਮਲ ਸਤ ਸਰਨ ਆਵੈ ਮੈਲ ਨਾ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦਹੀ ਸੱਚੀ ਭਗਤ ਦ੍ਰਿੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਣੀ ਸਦਹੀ ਸੱਚ ਕਹਿ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੈ ਸੋ ਸੋਜੀ ਪਾਏ ਹਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮੀ ਉੱਚੀ ਦਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਵੈ ਮਨ ਖੋਜ ਸੁਣਾਏ ਸੱਚੈ ਨਾਮ ਸਦਾ ਲਿਵਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਪਾਏਂਦਾ ਜਾਂ ਤਿਸ ਭਾਵੈ ਸਤਿਗੁਰੂ ਮਿਲਾਏ ਜਾਂ ਤਿਸ ਭਾਵੈ ਤਾਂ ਮਨ ਵਸਾਏ ਆਪਣੇ ਪਾਣੇ ਸਦਾ ਰੰਗ ਰਾਤਾ ਪਾਣੇ ਮਨ ਵਸਾਏਂਦਾ ਮਨ ਹਠ ਕਰਮ ਕਰੇ ਸੋ ਚੀਜੈ ਬਹੁਤੇ ਵਿਸ ਕਰੇ ਨਹੀਂ ਭੀਜੈ ਵਿਖਿਆਰਾ ਤੇ ਦੁੱਖ ਕਮਾਵੈ ਦੁਖੇ ਦੁੱਖ ਸਮਾਏਂਦਾ ਗੁਰਮੁਖ ਹੋਵੈ ਸੋ ਸੁਖ ਕਮਾਏ ਮਰਨ ਜੀਵਨ ਕੀ ਸੋ ਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਭ ਪਾਏਂਦਾ ਗੁਰਮੁਖ ਮਰੈ ਸੋ ਹੈ ਪ੍ਰਵਾਨ ਆਵਣ ਜਾਣਾ ਸ਼ਬਦ ਪਛਾਣ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨੈ ਸਮਾਏਂਦਾ ਸੇਵਟ ਪਾਗੀ ਜਿਨੀ ਸਤਿਗੁਰ ਪਾਇਆ ਹਮੈ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੈ ਦਰ ਸੱਚੈ ਸੋਭਾ ਪਾਏਂਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੈ ਥਾਪੋ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ ਸੱਚ ਸੁਣ ਲੇਖੈ ਪਾਏਂਦਾ ਗੁਰਮੁਖ ਸੱਚੋ ਸੱਚ ਕਮਾਵੈ ਗੁਰਮੁਖ ਨਿਰਮਲ ਮੈਲ ਨਾ ਲਾਵੈ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਏਂਦਾ ਮਾਰੂ ਮਹੱਲਾ ਤੀਜਾ ਆਪੇ ਸ੍ਰਿਸ਼ਟ ਹੁਕਮ ਸਭ ਸਾਜੀ ਆਪੇ ਥਾਪੋ ਥਾਪ ਨਿਵਾਜੀ ਆਪੇ ਨਿਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਏਂਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬਿਨ ਸਬਦੈ ਭਸਮੈ ਕੀ ਢੇਰੀ ਖੇਹੂ ਖੇਹਰ ਲਾਏਂਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸਬਦ ਅਪਾਰਾ ਗੁਰਮੁਖ ਗਾਵੈ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਂਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਤਿਸ ਵਿੱਚ ਹਰ ਜੀਉ ਵਸੈ ਮੋਰਾਰੇ ਗੁਰ ਕੈ ਸ਼ਬਦ ਵਣਜਨ ਵਾਪਾਰੀ ਨਦਰੀ ਆਪ ਮਿਲਾਏਂਦਾ ਸੋ ਸੂਚਾ ਜੇ ਕ੍ਰੋਧ ਨਿਵਾਰੇ ਸਬਦੇ ਬੂਝੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਮਨ ਵਸਾਏਂਦਾ ਨਿਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੈ ਸ਼ਬਦ ਵਿਚਾਰੀ ਅੰਦਿਨ ਸਦਾ ਰਹਿ ਰੰਗ ਰਾਤਾ ਕਰ ਕਿਰਪਾ ਭਗਤ ਕਰਾਏਂਦਾ ਇਸ ਮਨ ਮੰਦਰ ਮੈਂ ਮਨੁਆ ਧਾਵੈ ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ ਆਪੇ ਖੇਲ ਕਰਾਏਂਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਿਲਾਏਂਦਾ ਆਪੇ ਸਤਿਗੁਰ ਮੇਲੇ ਪੂਰਾ ਸੱਚੈ ਸ਼ਬਦ ਮਹਾਂਬਲ ਸੂਰਾ ਆਪੇ ਮੇਲੇ ਦੇ ਵਡਿਆਈ ਸੱਚੇ ਸਿਉਂ ਚ ਤਲਾਏਂਦਾ ਕਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਕਟ ਅੰਤਰ ਰਸਨਾ ਨਾਮ ਤੇ ਆਏਂਦਾ ਦਿਸੰਤਰ ਪਵੈ ਅੰਤਰ ਨਹੀਂ ਭਾਲੇ ਮਾਇਆ ਮੋਹ ਬੱਧਾ ਜਮਕਾਲੇ
ਜਮ ਕੀ ਫਾਸੀ ਕਬਹੂ ਨਾ ਟੂਟੈ ਦੂਜੈ ਭਾਏ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਾਹੀ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੈ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸੱਚ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੈ ਸਭ ਦੁੱਖ ਕਾ ਪਸਾਰਾ ਸਤਿਗੁਰ ਸੇਵੈ ਸੇ ਸੁਖ ਪਾਵੈ ਸੱਚਾ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬੈਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾਂ ਤਸੈ ਪਛਾਣੈ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹ ਗਰਭ ਵਿਆਪੇ ਹਮੈ ਹੋਏ ਰਹੇ ਹੈ ਆਪੇ ਜਮਕਾ ਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਉਪਾਏ ਸੋਭਿਤ ਜਾਣੈ ਗੁਰਮੁਖ ਦੇਵੈ ਸ਼ਬਦ ਪਛਾਣੈ ਨਾਨਕ ਦਾਸ ਕਹਿ ਬੇਨੰਤੀ ਸੱਚ ਨਾਮ ਚਿਤ ਲਾਏ ਦਾ ਮਾਰੂ ਮਹੱਲਾ ਤੀਜਾ ਆਦਿ ਜੁਗਾਦ ਦਇਆ ਪਦ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਧਨੋ ਸੇਵੈ ਸੇ ਤੁਜੈ ਸਮਾਵੈ ਤੂੰ ਆਪੇ ਮੇਲ ਮਿਲਾਏ ਦਾ ਅਗਮਾ ਗੋਚਰ ਕੀਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਈ ਜਿਉ ਤੁਧ ਭਾਵੈ ਤਵੈ ਚਲਾਵੈ ਤੂੰ ਆਪੇ ਮਾਰਗ ਪਾਏ ਦਾ ਹੈਪੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰ ਨਾ ਕੋਈ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕ ਪਹੁੰਚਾਏ ਦਾ ਅਗਮਿਆ ਗੋਚਰ ਅਲਖਿਆ ਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣੈ ਆਪੇ ਗੁਰਮਤੀ ਆਪ ਬੁਝਾਏ ਦਾ ਪਾਤਾਲ ਪੁਰੀਆ ਲੋਹ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲ ਮਿਲਾਏ ਦਾ

ਅੰਨ ਦਿਨ ਆਰਜਾ ਸ਼ਿਰਦੀ ਜਾਏ, ਰਹਿਣ ਦਿਨ ਦੁਇ ਸਾਖੀ ਆਏ। ਮਨਮੁਖੇ ਅੰਧ ਨਾ ਚੇਤੈ ਮੂੜਾ, ਸਿਰੀ ਉੱਪਰ ਕਾਲ ਰੂ ਆਏਂਦਾ। ਮਨ ਤਨ ਸੀਤਲ ਗੁਰਚਰਨੀ ਲਾਗਾ, ਅੰਤਰ ਪਰਮ ਗਿਆ ਪਉ ਭਾਗਾ। ਸਦਾ ਆਨੰਦ ਸੱਚੇ ਗੁਣ ਗਾਵੈ, ਸੱਚ ਬਾਣੀ ਬੋਲਾਏਂਦਾ। ਜਿਨ ਤੂੰ ਜਾਤਾ ਕਰਮ ਵਿਧਾਤਾ, ਪੂਰੇ ਭਾਗ ਗੁਰਸ਼ਬਦ ਪਛਾਤਾ। ਜਤ ਪਤ ਸੱਚ ਸੱਚਾ ਸੱਚ ਸੋਈ, ਹਉ ਮੈਂ ਮਾਰ ਮਿਲਾਏਂਦਾ। ਮਨ ਕਠੋਰ ਦੂਜੇ ਪਾਏ ਲਾਗਾ, ਭਰਮੇ ਪੂਲਾ ਫਿਰੈ ਅਭਾਗਾ। ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਂਦਾ। ਲੱਖ ਚੌਰਾਸੀ ਆਪੋ ਪਾਏ, ਮਾਨਸ ਜਨਮ ਗੁਰ ਭਗਤ ਦਰੜਾਏ। ਬਿਨ ਭਗਤੀ ਵਿਸ਼ਟਾ ਵਿੱਚ ਵਾਸਾ।

ਸਿਮਰਤ ਸਾਸਤ ਅੰਤ ਨਾ ਜਾਣੈ, ਮੂਰਖ ਅੰਧਾ ਤਤ ਨਾ ਪਛਾਣੈ। ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏ ਦਾ। ਸਭ ਕੁਛ ਆਪੇ ਆਪ ਕਰਾਏ, ਆਪੇ ਸਿਰ ਸਿਰ ਧੰਦੈ ਲਾਏ। ਆਪੇ ਥਾਪੋ ਥਾਪੇ ਵੇਖੈ, ਗੁਰਮੁਖ ਆਪ ਬੁਝਾਏ ਦਾ। ਸੱਚਾ ਸਾਹਿਬ ਗਹਿਰ ਗੰਭੀਰਾ, ਸਦਾ ਸਲਾਹੀ ਤਾਂ ਮਨ ਤੀਰਾ। ਅਗਮਿਆ ਗੋਚਰ ਕੀਮਤ ਨਹੀਂ ਪਾਈ, ਗੁਰਮੁਖ ਮਨ ਵਸਾਏ ਦਾ। ਆਪ ਨਿਰਾਲਮ ਹੋਰ ਧੰਦੈ ਲੋਈ, ਗੁਰਪ੍ਰਸਾਦੀ ਬੂਝੈ ਕੋਈ। ਨਾਨਕ ਨਾਮ ਵਸੈ ਘਟ ਅੰਤਰ, ਗੁਰਮਤੀ ਮੇਲ ਮਿਲਾਏ ਦਾ। ਮਾਰੂ ਮਹੱਲਾ ਤੀਜਾ, ਜੁਗ ਛੱਤੀ ਕੀ ਉਹ ਗੁਬਾਰਾ। ਤੂੰ ਆਪੇ ਜਾਣੈ ਸਿਰਜਣਹਾਰਾ, ਹੋਰ ਕਿਆ ਕੋ ਕਹੈ ਕਿ ਆਖ ਵਖਾਣੈ। ਤੂੰ ਆਪੇ ਕੀਮਤ ਪਾਏ ਦਾ। ਓਅੰਕਾਰ ਸਭ ਸ੍ਰਿਸ਼ਟ ਉਪਾਈ, ਸਭ ਖੇਲ ਤਮਾਸਾ ਤੇਰੀ ਵਡਿਆਈ। ਆਪੇ ਵੇਖ ਕਰੇ ਸਭ ਸਾਚਾ, ਆਪੇ ਭੰਨ ਕਢਾਏ ਦਾ। ਬਾਜੀਗਰ ਇੱਕ ਬਾਜੀ ਪਾਈ, ਪੂਰੇ ਗੁਰ ਤੇ ਨਜ਼ਰੀ ਆਈ। ਸਦਾ ਅਲਿਪਤ ਰਹਿ ਗੁਰ ਸਬਦੀ, ਸਾਚੇ ਸਿਉ ਚਿਤ ਲਾਏ ਦਾ। ਬਾਜੈ ਬਾਜੇ ਤੁਨਿਆ ਕਾਰਾ, ਆਪ ਵਜਾਏ ਵਜਾਵਣ ਹਾਰਾ। ਘਟ ਘਟ ਪੌਣ ਵਹਿ ਇੱਕ ਰੰਗੀ, ਮਿਲ ਪਵਣੈ ਸਭ ਵਜਾਏ ਦਾ। ਕਰਤਾ ਕਰੇ ਸੋ ਨਿਚ ਹੋਵੈ, ਗੁਰ ਕੈ ਸਬਦੇ ਹਉਮੈ ਖੋਵੈ। ਗੁਰਪ੍ਰਸਾਦੀ ਕਿਸੈ ਦੇ ਵਡਿਆਈ, ਨਾਮੋ ਨਾਮ ਤੇ ਆਏ ਦਾ। ਗੁਰਸੇਵੇ ਜੇਵਡ ਹੋਰ ਲਾਹਾ ਨਾਹੀ, ਨਾਮ ਮਨ ਵਸੈ ਨਾਮੋ ਸਾ ਲਾਹੀ। ਨਾਮੋ ਨਾਮ ਸਦਾ ਸੁਖਦਾਤਾ, ਨਾਮੋ ਲਾਹਾ ਪਾਏ ਦਾ। ਬਿਨ ਨਾਵੈ ਸਭ ਦੁਖ ਸੰਸਾਰਾ, ਬਹੁ ਕਰਮ ਕਮਾਵੈ ਵਧੈ ਵਿਕਾਰਾ। ਨਾਮ ਨਾ ਸੇਵੈ ਕਿਉਂ ਸੁਖ ਪਾਈਐ, ਬਿਨ ਨਾਵੈ ਦੁਖ ਪਾਏ ਦਾ। ਆਪ ਕਰੇ ਤੈ ਆਪ ਕਰਾਏ, ਗੁਰਪ੍ਰਸਾਦੀ ਕਿਸੈ ਬੁਝਾਏ। ਗੁਰਮੁਖ ਹੋਵੈ ਸੇ ਬੰਧਨ ਤੋੜੈ, ਮੁਕਤੀ ਕਹਿ ਕਰ ਪਾਏ ਦਾ। ਗਣਤ ਗਣੈ ਸੋ ਜਲੈ ਸੰਸਾਰਾ, ਸਹਿਸਾ ਮੂਲ ਨ ਚੁੱਕੈ ਵਿਕਾਰਾ। ਗੁਰਮੁਖ ਹੋਵੈ ਸੋ ਗਣਤ ਚੁਕਾਏ, ਸੱਚੇ ਸੱਚ ਸਮਾਏ ਦਾ। ਜੇ ਸੱਚ ਦੇ ਤਾਂ ਪਾਏ ਕੋਈ, ਗੁਰਪ੍ਰਸਾਦੀ ਪ੍ਰਗਟ ਹੋਈ। ਸੱਚ ਨਾਮ ਸਾ ਲਾਹੇ ਰੰਗਰਾਤਾ, ਗੁਰ ਕਿਰਪਾ ਤੇ ਸੁਖ ਪਾਏ ਦਾ। ਜਪ ਤਪ ਸੰਜਮ ਨਾਮ ਪਿਆਰਾ, ਕਿਲਵ ਕਾਟੇ ਕਾਟਣ ਹਾਰਾ। ਹਰ ਕੈ ਨਾਮ ਤਨ ਮਨ ਸੀਤਲ ਹੋਵਾ, ਸਹਿਜੇ ਸਹਿ ਸਮਾਏ ਦਾ। ਅੰਤਰ ਲੋਭ ਮਨ ਮੈਲੈ ਮਲ ਲਾਏ, ਮੈਲੇ ਕਰਮ ਕਰੇ ਦੁਖ ਪਾਏ। ਕੂੜੋ ਕੂੜ ਕਰੇ ਵਾਪਾਰਾ, ਕੂੜ ਬੋਲ ਦੁਖ ਪਾਏ ਦਾ। ਨਿਰਮਲ ਬਾਣੀ ਕੋ ਮਨ ਵਸਾਏ, ਗੁਰਪ੍ਰਸਾਦੀ ਸਹਿਸਾ ਜਾਏ। ਗੁਰ ਕੈ ਭਾਣੈ ਚੱਲੈ ਦਿਨ ਰਾਤੀ, ਨਾਮ ਚੇਤ ਸੁਖ ਪਾਏ ਦਾ। ਆਪ ਸਿਰੰਦਾ ਸੱਚਾ ਸੋਈ, ਆਪੋ ਪਾਇਖ ਪਾਏ ਸੋਈ। ਗੁਰਮੁਖ ਹੋਵੈ ਸੋ ਸਦਾ ਸਲਾਹੇ, ਮਿਲ ਸਾਚੇ ਸੁਖ ਪਾਏ ਦਾ। ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ। ਸਤਿਗੁਰ ਸੇਵੇ ਮਨ ਵਸ ਆਵੈ, ਮਨ ਮਾਰੇ ਮਨੈ ਸਮਾਏ ਦਾ। ਮੇਰਾ ਤੇਰਾ ਤੁਧ ਆਪੇ ਕੀਆ, ਸਭ ਤੇਰੇ ਜੰਤ ਤੇਰੇ ਸਭ ਜੀਆ। ਨਾਨਕ ਨਾਮ ਸੰਭਾਲ ਸਦਾ ਤੂੰ, ਗੁਰਮਤੀ ਮਨ ਵਸਾਏ ਦਾ। ਮਾਰੂ ਮਹੱਲਾ ਤੀਜਾ, ਹਰ ਜੀਉ ਦਾਤਾ ਅਗਮਾ ਥਾਹਾ, ਉਸ ਦਿਲ ਨਾ ਤਮਾਏ ਵੇ ਪ੍ਰਵਾਹ। ਤਿਸਨੋ ਅੱਪੜ ਨਾ ਸਕੈ ਕੋਈ, ਆਪੇ ਮਿਲ ਮਿਲਾਏ ਦਾ। ਜੋ ਕਿਛ ਕਰੈ ਸੋ ਨਿਚ ਹੋਈ, ਤਿਸ ਬਿਨ ਦਾਤਾ ਅਵਰ ਨਾ ਕੋਈ। ਜਿਸਨੋ ਨਾਮ ਦਾਨ ਕਰੇ ਸੋ ਪਾਏ, ਗੁਰਸਬਦੀ ਮੇਲ ਆਏ ਦਾ। ਚੌਦੈ ਭਵਨ ਤੇਰੇ ਹਟ ਨਾਲੇ, ਸਤਿਗੁਰ ਦਿਖਾਏ ਅੰਤਰ ਨਾਲੇ। ਨਾਵੈ ਕਾਵਾ ਪਾਰੀ ਹੋਵੈ, ਗੁਰਸਬਦੀ ਕੋ ਪਾਏ ਦਾ। ਸਤਿਗੁਰ ਸੇਵੈ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਏ ਦਾ। ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ, ਅਣ ਦਿਨ ਮਾਰੀਐ ਦੁੱਖ ਸਵਾਇਆ। ਮੱਥੇ ਕਾਲੇ ਮਹਿਲ ਨਾ ਪਾਵੈ, ਦੁੱਖ ਹੀ ਵਿੱਚ ਦੁੱਖ ਪਾਏ ਦਾ। ਸਤਿਗੁਰ ਸੇਵੈ ਐਸੇ ਵਡਭਾਗੀ, ਸਹਿਜ ਭਾਏ ਸੱਚੀ ਲਿਵ ਲਾਗੀ। ਸੱਚੋ ਸੱਚ ਕਮਾਵੈ ਸਦ ਹੀ, ਸੱਚੇ ਮੇਲ ਮਿਲਾਏ ਦਾ।
ਜਿਸਨੋ ਸੱਚਾ ਦੇਹ ਸੋ ਪਾਏ, ਅੰਤਰ ਸਾਚ ਭਰਮ ਚੁਕਾਏ। ਸੱਚ ਸੱਚੇ ਕਾ ਆਪੇ ਦਾਤਾ, ਜਿਸ ਦੇਵੈ ਸੋ ਸੱਚ ਪਾਏਂਦਾ। ਆਪੇ ਕਰਤਾ ਸਭਨਾ ਕਾ ਸੋਈ, ਜਿਸਨੋ ਆਪ ਬੁਝਾਏ ਬੁਝੈ ਕੋਈ।

ਜਿਉਂ ਤਿਲਕਾਣੀ ਪੀੜਾਏ ਦਾ ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮਕਾਲ ਤਿਸ ਨੇੜ ਨਾ ਆਵੇ ਮਹਿਲ ਸੱਚੇ ਸੁਖ ਪਾਏ ਦਾ ਤਿੰਨ ਸੁਖ ਪਾਇਆ ਜੋਤ ਪਾਏ ਪੂਰੇ ਭਾਗ ਗੁਰਸੇਵਾ ਲਾਏ ਤੇਰੇ ਹੱਥੇ ਸਭ ਵਡਿਆਈ ਜਿਸ ਦੇਵੈ ਸੋ ਪਾਏ ਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਦਾਰਥ ਮਨ ਵਸਾਏ ਗਿਆਨ ਰਤਨ ਸਦਾ ਘੜ ਚਾਨਣ ਅਗਿਆਨ ਦੇਰ ਗਵਾਏ ਦਾ ਅਗਿਆਨੀ ਅੰਧੇ ਦੂਜੇ ਲਾਗੇ ਬਿਨ ਪਾਣੀ ਡੂ ਮੂਹੇ ਅਭਾਗੇ ਚਲਦਿਆਂ ਘਰਦਾਰ ਨਜ਼ਰ ਨਾ ਆਵੇ ਜਮਦਰ ਬਾਂਧਾ ਦੁਖ ਪਾਏ ਦਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਿਗੁਰ ਸੇਵੇ ਤਿਸ ਮਿਲੈ ਵਡਿਆਈ ਦਰ ਸੱਚੇ ਸੋਭਾ ਪਾਏ ਦਾ ਸਤਿਗੁਰ ਨੂੰ ਸੇਵੇ ਤਿਸਿਆ ਮਿਲਾਏ ਮਮਤਾ ਕਾਟ ਸੱਚ ਲਿਵ ਲਾਏ ਸਦਾ ਸੱਚ ਬਣ ਜੈ ਵਾਪਾਰੀ ਨਾਮੋ ਲਾਹਾ ਪਾਏ ਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੋ ਨਾਮ ਧਿਆਏ ਦਾ ਮਾਰੂ ਮਹੱਲਾ ਤੀਜਾ ਜੋ ਤੁਧ ਕਰਨਾ ਸੋ ਕਰ ਪਾਇਆ ਪਾਣੇ ਵਿੱਚ ਕੋ ਵਿਰਲਾ ਆਇਆ ਪਾਣਾ ਮੰਨੇ ਸੋ ਸੁਖ ਪਾਏ ਪਾਣੇ ਵਿੱਚ ਸੁਖ ਪਾਏ ਦਾ ਗੁਰਮੁਖ ਤੇਰਾ ਪਾਣਾ ਪਾਵੈ ਸਹਿਜੇ ਹੀ ਸੁਖ ਸੱਚ ਸਮਾਵੈ

ਆਏ ਜਿਸ ਭਾਣਾ ਭਾਵੈ ਸੁੱਤ ਜੈ ਸਮਾਏ। ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੈ ਕਰਾਏ ਦਾ ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ। ਗੁਰਮੁਖ ਨਾਮ ਪਦਾਰਥ ਪਾਏ ਤੁਦ ਆਪਣੇ ਭਾਣੇ ਸਭ ਸ੍ਰਿਸ਼ਟ ਉਪਾਈ ਜਿਸਨੋ ਭਾਣਾ ਦੇਹੇ ਤਿਸ ਪਾਏ ਦਾ। ਮਨਮੁਖ ਅੰਧ ਘਰੇ ਚਤਰਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ। ਭਰਮੇ ਪੂਲਾ ਆਵਾ ਜਾਏ ਕਰ ਮਹਿਲ ਨ ਕਬੂ ਪਾਏ ਦਾ। ਸਤਿਗੁਰ ਮੇਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫੁਰਮਾਈ। ਸਤਿਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏ ਦਾ। ਸਭ ਨਾਮੋ ਉਪਜੈ ਨਾਮੋ ਛੀਜੈ ਗੁਰ ਕਿਰਪਾ ਤੇ ਮਨ ਤਨ ਪੀਜੈ। ਰਸਨਾ ਨਾਮ ਤੇ ਆਏ ਰਸ ਪੀਜੈ ਰਸ ਹੀ ਤੇ ਰਸ ਪਾਏ ਦਾ। ਮਹਿਲੈ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ। ਜਿਸਨੋ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ।

ਨਾਮ ਰਤੇ ਤਿੰਨ ਨਿਰਮਲ ਦੇਹਾ, ਨਿਰਮਲ ਹੰਸਾ ਸਦਾ ਸੁਖ ਨੇਹਾ, ਨਾਮ ਸਲਾਹੇ ਸਦਾ ਸੁਖ ਪਾਇਆ, ਨਿਜ ਕਰ ਵਾਸਾ ਪਾਇੰਦਾ, ਸਭ ਕੋ ਵਣਜ ਕਰੇ ਵਾਪਾਰਾ, ਵਿਣ ਨਾਮ ਹੈ ਸਭ ਟੋਟਾ ਸੰਸਾਰਾ, ਨਾਂਗੋ ਆਇਆ ਨਾਂਗੋ ਜਾਸੀ, ਵਿਣ ਨਾਮ ਹੈ ਦੁਖ ਪਾਇੰਦਾ, ਜਿਸਨੋ ਨਾਮ ਦੇ ਸੋ ਪਾਏ, ਗੁਰ ਕੈ ਸਬਦ ਹਰ ਮਨ ਵਸਾਏ, ਗੁਰ ਕਿਰਪਾ ਤੇ ਨਾਮ ਵਸਿਆ ਘੱਟ ਅੰਤਰ, ਨਾਮੋ ਨਾਮ ਤੇ ਆਇੰਦਾ, ਨਾਵੇਂ ਨੋ ਲੋਚੈ ਜੇਤੀ ਸਭ ਆਈ, ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ, ਜਿਨੀ ਨਾਉ ਪਾਇਆ ਸੇ ਵਡਭਾਗੀ, ਗੁਰ ਕੈ ਸ਼ਬਦ ਮਿਲਾਏਂਦਾ, ਕਾਇਆ ਕੋਟ ਆਤਿਆ ਪਾਰਾ, ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ, ਸੱਚਾ ਨਿਆਉ ਸੱਚੋ ਵਾਪਾਰਾ, ਨਿਸ਼ਚਲ ਵਾਸਾ ਪਾਏਂਦਾ, ਅੰਤਰ ਕਰ ਬੰਕੇ ਥਾਨ ਸੁਹਾਇਆ, ਗੁਰਮੁਖ ਵਿਰ ਲੈ ਕਿਨੈ ਥਾਨ ਪਾਇਆ, ਇਤ ਸਾਥ ਨਿਭੈ ਸਾ ਲਾਹੇ ਸੱਚੇ, ਹਰ ਸੱਚਾ ਮਨ ਵਸਾਏਂਦਾ, ਮੇਰੇ ਕਰਤੈ ਇਕ ਬਣਤ ਬਣਾਈ, ਇਸ ਦੇਹੀ ਵਿੱਚ ਸਭ ਵਥ ਪਾਈ, ਨਾਨਕ ਨਾਮ ਜੈ ਰੰਗਰਾਤੇ, ਗੁਰਮੁਖੋ ਨਾਮ ਪਾਏਂਦਾ, ਮਾਰੂ ਮਹੱਲਾ ਤੀਜਾ, ਕਾਇਆ ਕੰਚਨ ਸ਼ਬਦ ਵਿਚਾਰਾ, ਤਿੱਥੈ ਹਰ ਵਸੈ ਜਿਸਦਾ ਅੰਤ ਨਾ ਪਾਰਾ ਵਾਰਾ, ਅੰਦਿਨ ਹਰ ਸੇਵੋ ਸੱਚੀ ਬਾਣੀ, ਹਰ ਜੀਉ ਸ਼ਬਦ ਮਿਲਾਏਂਦਾ, ਹਰ ਚੇਤੈ ਤਿਨ ਬਲਿਹਾਰੈ ਜਾਓ, ਗੁਰ ਕੈ ਸ਼ਬਦ ਤਿਨ ਮੇਲ ਮਿਲਾਓ, ਤਿਨ ਕੀ ਧੂਰ ਲਾਈ ਮੁਖ ਮਸਤਕ, ਸਤ ਸੰਗਤ ਬਹਿ ਗੁਣ ਗਾਏਂਦਾ, ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭਾਵਾਂ, ਅੰਤਰ ਹਰ ਨਾਮ ਸ਼ਬਦ ਸੁਹਾਵਾਂ, ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੇ ਨਾਮ ਸਮਾਏਂਦਾ, ਸੋ ਜਨ ਸਾਚਾ ਜੇ ਅੰਤਰ ਭਾਲੇ, ਗੁਰ ਕੈ ਸ਼ਬਦ ਹਰ ਨਦਰ ਨਿਹਾਲੇ, ਗਿਆਨ ਅੰਜਨ ਪਾਏ ਗੁਰ ਸ਼ਬਦੀ, ਨਦਰੀ ਨਦਰ ਮਿਲਾਏਂਦਾ, ਵੱਡੇ ਭਾਗ ਇਹੋ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ, ਬਿਨ ਸ਼ਬਦੈ ਸਭ ਅੰਧ ਅੰਧੇਰਾ, ਗੁਰਮੁਖ ਸਹਿ ਬੁਝਾਏਂਦਾ, ਇੱਕ ਕਿਤ ਆਏ ਜਨਮ ਗਵਾਏ, ਮਨ ਮੁਖ ਲਾਗੇ ਦੂਜੇ ਪਾਏ, ਇਹ ਵੇਲਾ ਫਿਰ ਹਾਥ ਨਾ ਆਵੈ, ਪੱਗ ਖਿਸਿਐ ਪਛਤਾਏਂਦਾ, ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚ ਗੁਣੀ ਗਹੀਰਾ, ਸੱਚੋ ਸੱਚ ਵੇਖੈ ਸਭ ਥਾਈ, ਸਤ ਸੁਣ ਮਨ ਵਸਾਏਂਦਾ, ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ, ਹਰ ਜੀਉ ਹਿਰਦੈ ਰੱਖੋ ਉਰਧਾਰੇ, ਗੁਰ ਕੈ ਸ਼ਬਦ ਸਦਾ ਸਾ ਲਾਹੇ, ਮਿਲ ਸਾਚੇ ਸੁਖ ਪਾਏਂਦਾ, ਸੋ ਚੇਤੇ ਜਿਸ ਆਪ ਚੇਤਾਏ, ਗੁਰ ਕੈ ਸ਼ਬਦ ਵਸੈ ਮਨ ਆਏ, ਆਪੇ ਵੇਖੈ ਆਪੇ ਬੂਝੈ, ਆਪੇ ਆਪ ਸਮਾਏਂਦਾ, ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ, ਗੁਰ ਕੈ ਸ਼ਬਦੇ ਆਪ ਪਛਾਣੈ, ਆਪ ਪਛਾਣੈ ਸੋਈ ਜਨ ਨਿਰਮਲ, ਬਾਣੀ ਸ਼ਬਦ ਸੁਣਾਏਂਦਾ, ਇਹ ਕਾਇਆ ਪਵਿੱਤ ਹੈ ਸਰੀਰ, ਗੁਰ ਸ਼ਬਦੀ ਚੇਤੈ ਗੁਣੀ ਗਹੀਰ, ਅੰਦਨ ਗੁਣ ਗਾਵੈ ਰੰਗਰਾਤਾ, ਗੁਣ ਕੈ ਗੁਣੀ ਸਮਾਏਂਦਾ, ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੈ ਪਾਏ ਪਰਮ ਭੁਲਾਇਆ, ਹਰ ਨਾ ਚੇਤੈ ਸਦਾ ਦੁਖ ਪਾਏ, ਬਿਨ ਹਰ ਚੇਤੇ ਦੁਖ ਪਾਏਂਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਣ, ਕਾਇਆ ਹੰਸ ਨਿਰਮਲ ਦਰ ਸੱਚੈ ਜਾਣ, ਹਰ ਸੇਵੇ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏਂਦਾ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਭੂਲੇ ਮੋਏ ਬਿਲ ਲਾਏ, ਜਿਨ ਕਉ ਨਦਰ ਹੋਵੈ ਗੁਰ ਕੇਰੀ, ਹਰ ਜੀਉ ਆਪ ਮਿਲਾਏਂਦਾ, ਕਾਇਆ ਕੋਟ ਪੱਕੇ ਹਟ ਨਾਲੇ, ਗੁਰਮੁਖ ਲੇਵੈ ਵਸਤ ਸੰਭਾਲੇ, ਹਰ ਕਾ ਨਾਮ ਤੇ ਆਏ ਦਿਨ ਰਾਤੀ, ਉਤਮ ਪਦਵੀ ਪਾਏਂਦਾ, ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏਂਦਾ, ਮਾਰੂ ਮਹੱਲਾ ਤੀਜਾ, ਨਿਰੰਕਾਰਿਆ ਕਾਰਿ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਂਦਾ, ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰਥ ਤੀਕਰ
ਇਸ ਜਗ ਮੈਂ ਸੋਜੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰੱਖੋ ਔਰ ਧਾਰ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਂਦਾ। ਵੇਦ ਪੜੈ ਅੰਦਰ ਨਿਵਾਸ ਸੰਭਾਲੇ, ਨਾਮ ਨਾ ਚੇਤੈ ਬੱਧਾ ਜਮਕਾਲੇ। ਦੂਜੇ ਭਾਏ ਸਦਾ ਦੁਖ ਪਾਏ, ਤ੍ਰੈਗੁਣ ਪਰਮ ਭੁਲਾਏਂਦਾ। ਗੁਰਮੁਖ ਏਕ ਸਿਓ ਲਿਵ ਲਾਏ, ਤ੍ਰਿਵਦ ਮਨਸਾ ਮਨੈ ਸਮਾਏ। ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏਂਦਾ। ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰਪ੍ਰਸਾਦੀ ਸਹਿਜੇ ਮਾਤੇ। ਸਤਿਗੁਰ ਸੇਵ ਸਦਾ ਪ੍ਰਭ।

ਇਹੋ ਮਨ ਪੈ ਪਾਏ ਰੰਗਾਏ, ਇਤ ਰੰਗ ਸਾਚੇ ਮੈਂ ਸਮਾਏ, ਪੂਰੇ ਭਾਗ ਕੋ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏਂਦਾ। ਮਨਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁੱਖ ਪਾਏਂਦਾ। ਮੇਰਾ ਪ੍ਰਭ ਅੰਦਰ ਆ ਪੁਲਕਾਇਆ, ਗੁਰਪ੍ਰਸਾਦੀ ਹਰ ਮਿਲੇ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰਾ, ਨਾਮਾ ਮੁਲਕ ਪਾਏਂਦਾ। ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ, ਮੇਰੇ ਠਾਕਰ ਇਹ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ ਸੋਧੈ, ਆਪੇ ਆਪ ਮਿਲਾਏਂਦਾ। ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੇ ਵੇ ਪਰਵਾਹ, ਗੁਰਮੁਖ ਬਣ ਜੋ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏਂਦਾ। ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੈ ਦੇਵਨਹਾਰਾ, ਗੁਰਮੁਖ ਸਾਲਾ ਹੈ ਸੁਖਦਾਤੇ, ਮਨ ਮੇਲੇ ਕੀਮਤ ਪਾਏਂਦਾ। ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇ ਵਡਿਆਈ, ਜਿਸਦਾ ਹੱਟ ਸੋਈ ਵੱਥ ਜਾਣੈ, ਗੁਰਮੁਖ ਦੇ ਨਾ ਪੱਛੋ ਤਾਏਂਦਾ। ਹਰ ਜੀਉ ਸਭ ਮੈਂ ਰਿਹਾ ਸਮਾਈ, ਗੁਰਪ੍ਰਸਾਦੀ ਪਾਇਆ ਜਾਈ, ਆਪੇ ਮੇਲ ਮਿਲਾਏ ਆਪੇ, ਸਬਦੇ ਸਹਿ ਸਮਾਏਂਦਾ। ਆਪੇ ਸੱਚਾ ਸ਼ਬਦ ਮਿਲਾਏ, ਸਬਦੇ ਵਿੱਚੋਂ ਪਰਮ ਚੁਕਾਏ, ਨਾਨਕ ਨਾਮ ਮਿਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ। ਮਾਰੂ ਮਹੱਲਾ ਤੀਜਾ, ਅਗਮਾ ਗੋਚਰ ਵੇ ਪ੍ਰਵਾਹੇ, ਆਪੇ ਮਿਹਰਬਾਨ ਅਗਮਿਆ ਥਾਹੇ, ਅੱਪੜ ਕੋਈ ਨਾ ਸਕੈ ਤਿਸਨੋ, ਗੁਰਸਬ ਦੀ ਮੇਲਾਇਆ। ਤੁਧਨੋ ਸੇਵੈ ਜੋ ਤੁਧ ਭਾਵੈ, ਗੁਰ ਕੈ ਸਬਦੇ ਸੱਚ ਸਮਾਵੈ, ਅਨਦਿਨ ਗੁਣ ਰਵੈ ਦਿਨ ਰਾਤੀ, ਰਸਨਾ ਹਰ ਰਸ ਪਾਇਆ। ਸ਼ਬਦ ਮਰੈ ਇਸੇ ਮਰਨ ਸਵਾਰੈ, ਹਰ ਕੇ ਗੁਣ ਹਿਰਦੈ ਉਰ ਧਾਰੈ, ਜਨਮ ਸਫਲ ਹਰ ਚਰਨੀ ਲਾਗੇ, ਦੂਜਾ ਭਾਉ ਚੁਕਾਇਆ। ਹਰ ਜੀਉ ਮੇਲੇ ਆਪ ਮਿਲਾਏ, ਗੁਰ ਕੈ ਸਬਦੇ ਆਪ ਗਵਾਏ, ਅਨਦਿਨ ਸਦਾ ਹਰ ਭਗਤੀ ਰਾਤੇ, ਇਸ ਜਗ ਮੈਂ ਲਾਹਾ ਪਾਇਆ। ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ, ਅੰਤ ਨਾ ਪਾਰਾ ਕੀਮਤ ਨਹੀਂ ਪਾਈ, ਆਪੇ ਦਇਆ ਕਰੇ ਸੁਖਦਾਤਾ, ਗੁਣ ਮੈਂ ਗੁਣੀ ਸਮਾਇਆ। ਇਸ ਜਗ ਮੈਂ ਮੋਹ ਹੈ ਪਾਸਾਰਾ, ਮਨਮੁਖ ਅਗਿਆਨੀ ਆਂਦੇ ਅੰਧਾਰਾ, ਧੰਦੇ ਤਾਵਤ ਜਨਮ ਗਵਾਇਆ, ਬਿਨਾਂ ਮੈਂ ਦੁੱਖ ਪਾਇਆ। ਕਰਮ ਹੋਵੇ ਤਾਂ ਸਤਿਗੁਰ ਪਾਏ, ਹਉ ਮੈਂ ਮਹਿਲ ਸ਼ਬਦ ਜਲਾਏ, ਮਨ ਨਿਰਮਲ ਗਿਆਨ ਰਤਨ ਚਾਨਣ, ਅਗਿਆਨਾ ਦੇਰ ਗਵਾਇਆ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੈ ਵਸਾਈ, ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਆਪੇ ਸਹਿ ਸਮਾਇਆ। ਨਾਮ ਅਮੋਲਕ ਅਗਮਿਆ ਪਾਰਾ, ਨਾ ਕੋ ਹੋਵਾ ਤੋਲਣ ਹਾਰਾ, ਆਪੇ ਤੋਲੇ ਤੋਲ ਤੁਲਾਏ, ਗੁਰਸਬਦੀ ਮੇਲ ਤੁਲਾਇਆ। ਸੇਵਕ ਸੇਵੈ ਕਰੈ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ, ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਤੇ ਆਇਆ। ਜਤ ਸਤ ਸੰਜਮ ਜੇ ਸੱਚ ਕਮਾਵੈ, ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ, ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ, ਹਰ ਜੀਉ ਮੇਰੇ ਪਾਇਆ। ਜਿਸਨੋ ਬੁਝਾਏ ਸੋਈ ਬੂਝੈ, ਹਰ ਗੁਣ ਗਾਵੈ ਅੰਦਰ ਸੂਝੈ, ਹਉ ਮੈਂ ਮੇਰਾ ਠਾਕ ਰਹਾਏ, ਸਹਿਜੇ ਹੀ ਸੱਚ ਪਾਇਆ। ਬਿਨ ਕਰਮਾ ਹੋਰ ਫਿਰੈ ਕਣੇਰੀ, ਮਰ ਮਰ ਜੰਮੈ ਚੁੱਕੈ ਨਾ ਫੇਰੀ, ਬਿਖ ਕਾ ਰਾਤਾ ਬਿਖ ਕਮਾਵੈ, ਸੁਖ ਨ ਕਬਹੂ ਪਾਇਆ। ਬਹੁਤੇ ਭੇਖ ਕਰੇ ਭੇਖ ਤਾਰੀ, ਬਿਨ ਸਬਦੇ ਹਉ ਮੈਂ ਕਿਨੈ ਨਾ ਮਾਰੀ, ਜੀਵਤ ਮਰੈ ਤਾਂ ਮੁਕਤ ਪਾਏ, ਸੱਚੈ ਨਾਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸਤਨੈ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ, ਤਨ ਮਨ ਸੀਤਲ ਕ੍ਰੋਧ ਨਿਵਾਰੇ, ਹਉ ਮੈਂ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰਪ੍ਰਸਾਦੀ ਵਰ ਲੈ ਪਾਈ, ਨਾਨਕ ਇੱਕ ਹੈ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾ ਲਿਹੋ ਮਿਲਾਏ, ਭਗਤ ਸਲਾਹਨ ਸਦਾ ਲਿਵਲਾਏ,
तौ सरन आई उबरै करते आपे मेल मिलाया। पूरै शब्द भगत सुहाई अंतर सुख तेरै मन भाई मंत्र सच्ची भगती राता सच्चे सों चितलाया। हम मैं विच सद जलै शरीरा कर्म होवै पेटै गुरपूरा अंतर अज्ञान शब्द बुझाए सतगुर ते सुख पाया। मनमुख अंधा अंध कमाए बहु संकट जोनी परमाए जम का जेवड़ा कदे न काटै अंते बहु दुख पाया। आवन जाना शब्द निवारे सच नाम रखे उरतारे गुर कै शब्द मरै मन मारे होमै जाए समाया। आवन जाना पर जिवे गोई बिन सतगुर थिर कोई न होई अंतर जोत शब्द सुख वसिया ज्योति जोत मिलाया। पंच दूत चितवै विकारा माया मोका हो पसारा सतगुर सेवे ता मुक्त होवै पंच दूत वस आया। बाज गुरु है मोह गुबारा फिर डुबै वारो वारा सतगुर भेटे सच दरड़ाए सच नाम मन पाया। साचा दर साचा दरबारा सच्चे सेवै शब्द प्यारा सच्ची तुन सच्चे गुण गावा सच्चे माहे समाया। घरै अंदर को घर पाए गुर कै शब्दे सही सुभाए उथै सोग वियोग न व्यापै सहजे सही समाया। दूजै पाए दुष्टां का वासा पौंदे फिरै बहु मोह प्यासा कुसंगत बह सदा दुख पावै दुखो दुख कमाया। सतगुर बाजां संगत ना होई बिन शब्दे पार ना पाए कोई। सहजे गुण रवै दिन राती ज्योति ज्योत मिलाया। काया बिरख पंखी विच वासा अमृत चुगै गुर शब्द निवासा। उड़ै ना मूले ना आवै ना जाही निजकर वासा पाया। काया सोधै शब्द विचारै मोठ गौली भरम निवारै आपे कृपा करे सुखदाता आपे मेल मिलाया। सद ही नेड़ै दूर ना जानो गुर कै शब्द निजीक पछाणो। बिगसै कमल

ਨਾਨਕ ਨਾਮ ਮਿਲੈ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੱਚਾ ਆਪ ਸਵਾਰ ਨਹਾਰਾ, ਅਵਰਨਾ ਸੂਜਿਸ ਬੀਜੀ ਕਾਰਾ। ਗੁਰਮੁਖ ਸੱਚ ਵਸੈ ਕੱਟ ਅੰਤਰ, ਸਹਿਜੇ ਸੱਚ ਸਮਾਈ ਹੈ। ਸਭਨਾ ਸੱਚ ਵਸੈ ਮਨ ਮਾਹੀ, ਗੁਰਪ੍ਰਸਾਦੀ ਸਹਿ ਸਮਾਹੀ। ਗੁਰ ਗੁਰ ਕਰਤੋ ਸਦਾ ਸੁਖ ਪਾਇਆ, ਗੁਰ ਚਰਨੀ ਚਿਤ ਲਾਈ ਹੈ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਸਤਿਗੁਰ ਤੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਪਾਈ ਹੈ। ਬਿਨ ਸਤਿਗੁਰ ਜੋ ਦੂਜੇ ਲਾਗੇ, ਆਵੇ ਜਾਏ ਭ੍ਰਮ ਰਹਿ ਅਭਾਗੇ। ਨਾਨਕ ਤਿਨ ਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸਰਨਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮਾ ਜਾਚੀ। ਹੋ ਦਇਆਲ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚ ਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਤੈ ਅਨਹਦ ਸ਼ਬਦ ਵਜੈ ਧੁਨ ਬਾਣੀ, ਸਹਿਜੇ ਸਹਿ ਸਮਾਈ ਹੈ। ਜਿਨ ਕਉ ਕਰਤੈ ਤੁਰ ਲਿਖ ਪਾਈ, ਅੰਦਿਨ ਗੁਰ ਗੁਰ ਕਰਤ ਵਿਹਾਈ। ਬਿਨ ਸਤਿਗੁਰ ਕੋ ਸੀਜੈ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਜਿਸ ਭਾਵੈ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਇਆ। ਇਹ ਵਡਿਆਈ ਗੁਰ ਤੇ ਪਾਈ, ਸਤਿਗੁਰ ਕਉ ਸਦਬਲ ਜਾਈ ਹੈ। ਪ੍ਰਗਟਿਆ ਸੂਰ ਨਿਸਮਿਟਿਆ ਅੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਅਪਾਰਾ। ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲੈ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਏ, ਚਹੁ ਜੁਗ ਨਿਰਮਲ ਹੱਛਾ ਲੋਏ। ਨਾਮੇ ਨਾਮ ਰਤੇ ਸੁਖ ਪਾਇਆ, ਨਾਮ ਰਿਆ ਲਿਵਲਾਈ ਹੈ। ਗੁਰਮੁਖ ਨਾਮ ਪ੍ਰਾਪਤ ਹੋਵੇ, ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖ ਨਾਮ ਸਮਾਏ ਸਮਾਵੈ, ਨਾਨਕ ਨਾਮ ਧਿਆਈ ਹੈ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ, ਗੁਰਮੁਖ ਹਰ ਨਾਮ ਆਖ ਵਖਾਣੀ। ਹਰ ਹਰ ਕਰਤ ਸਦਾ ਮਨ ਬਿਕਸੈ, ਹਰ ਚਰਨੀ ਮਨ ਲਾਈ ਹੈ। ਹਮ ਮੂਰਖ ਅਗਿਆਨ, ਗਿਆਨ ਕਿਛ ਨਾਹੀ। ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਹੋ ਦਇਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰਵ ਰਹਿ ਆ ਸੁਖਦਾਤਾ। ਆਤਮ ਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਜਿਨ ਕਉ ਆਦਿ ਮਿਲੀ ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਮਾਰੂ ਮਹੱਲਾ ਚੌਥਾ, ਹਰ ਅਗਮਿਆ ਗੋਚਰ ਸਦਾ ਅਵਨਾਸੀ। ਸਰਬੇ ਰਵ ਰਹਿਆ ਘਟਵਾਸੀ, ਤਿਸ ਬਿਨ ਅਵਰ ਨਾ ਕੋਈ ਦਾਤਾ। ਹਰ ਤਿਸੈ ਸਿਰੇ ਵੋ ਪ੍ਰਾਣੀ ਹੈ, ਜਾਂ ਕਉ ਰਾਖੈ ਹਰ ਰਾਖਣ ਹਾਰਾ। ਤਾਂ ਕੋ ਕੋਈ ਨਾ ਸਕ ਸਮਾਰਾ, ਸੋ ਐਸਾ ਹਰ ਸੇਵੋ ਸੰਤੋ, ਜਾਂ ਕੀ ਉਤਮ ਬਾਣੀ ਹੈ। ਜਾਂ ਜਾਪੈ ਕਿਛ ਕਥਾਊ ਨਾਹੀ, ਤਾਂ ਕਰਤਾ ਭਰਪੂਰ ਸਮਾਹੀ। ਸੂਕੇ ਤੇ ਫੁਨ ਹਰਿਆ ਕੀ ਤੋਨ, ਹਰ ਧਿਆਵੋ ਚੋਜ ਵਿਡਾਣੀ ਹੈ। ਜੋ ਜੀਆ ਕੀ ਵੇਦਨ ਜਾਣੈ, ਤੇ ਸਾਹਿਬ ਕਹਿ ਹਉ ਕੁਰਬਾਣੈ। ਤਿਸ ਆਗੈ ਜਨ ਕਰ ਬੇਨੰਤੀ, ਜੋ ਸਰਬ ਸੁਖਾਂ ਕਾ ਦਾਣੀ ਹੈ। ਜੋ ਜੀਐ ਕੀ ਸਾਰ ਨਾ ਜਾਣੈ, ਤੇ ਸਿਉ ਕਿਛ ਨਾ ਕਹੀਐ ਅਜਾਣੈ। ਮੂਰਖ ਸਿਉ ਨਹਿ ਲੂਜ ਪੁਰਾਣੀ, ਹਰ ਜਪੀਐ ਪਦ ਨਿਰਬਾਣੀ ਹੈ। ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜੰਤਾ ਸਭ ਤੈ। ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਨਾ ਕਰ ਆਸ ਮੀਤ ਸੁਤ ਪਾਈ, ਨਾ ਕਰ ਆਸ ਕਿਸੈ ਸਾ ਵਿਵਹਾਰ ਕੀ ਪਰਾਈ। ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ।
ਆਨ ਦਿਨ ਨਾਮ ਜਪੋ ਬਨਵਾਰੀ, ਸਭ ਆਸਾ ਮਨਸਾ ਪੂਰੈ ਥਾਰੀ। ਜਨ ਨਾਨਕ ਨਾਮ ਜਪੋ ਪਵ ਖੰਡਨ, ਸੁਖ ਸਹਿਜੇ ਰਹਿਣ ਵਿਹਾਣੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹਰ ਨਾਮ ਸਮਾਇਆ। ਜੋ ਸਰਨ ਪਰੈ ਤਿਸ ਕੀ ਪਤ ਰਾਖੈ, ਜਾਏ ਪੁੱਛੋ ਵੇਦ ਪੁਰਾਣੀ ਹੈ। ਜਿਸ ਹਰ ਸੇਵਾ ਲਾਏ ਸੋਈ ਜਨ ਲਾਗੈ, ਗੁਰ ਕੈ ਸ਼ਬਦ ਪਰਮ ਪਉ ਭਾਗੈ। ਵਿਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿਚ ਪਾਣੀ ਹੈ। ਵਿਚ ਹਉਮੈ ਸੇਵਾ ਥਾਏ ਨਾ ਪਾਏ, ਜਨਮ ਮਰੈ ਫਿਰ ਆਵੈ ਜਾਏ। ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੈ। ਹਉ ਕਿਆ ਗੁਣ ਤੇਰੇ ਆਖਾਂ ਸਵਾਮੀ, ਤੂੰ ਸਰਬ ਜੀਆਂ ਕਾ ਅੰਤਰਜਾਮੀ।

ਸਿਮਰੈ ਕਾਲ ਅਕਾਲ ਸੋ ਸੋਚਾ, ਸਿਮਰੈ ਸਾਉਣ ਸ਼ਾਸਤਰ ਸੰਜੋਗਾ, ਅਲਖ ਨਾ ਲਖੀਐ ਇੱਕ ਖਿਨਾ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾਂ ਕੇ ਅੰਤਰ ਜਾਮੀ, ਕਰ ਕਿਰਪਾ ਜਿਸ ਭਗਤੀ ਲਾਵਾ, ਜਨਮ ਪਦਾਰਥ ਸੋਜਨਾ। ਜਾ ਕੈ ਮਨਮੂਠਾ ਪ੍ਰਭ ਅਪਨਾ, ਪੂਰੇ ਕਰਮ ਗੁਰ ਕਾ ਜਪ ਜਪਨਾ, ਸਰਬ ਨਿਰੰਤਰ ਸੋ ਪ੍ਰਭ ਜਾਤਾ, ਬਹੁ ਨ ਜੋਨੀ ਭਰਮ ਰੋਨਾ। ਗੁਰ ਕਾ ਸ਼ਬਦ ਵਸੈ ਮਨ ਜਾ ਕੈ, ਦੁਖ ਦਰਦ ਪ੍ਰਮਤਾ ਕਾ ਭਾਗੈ, ਸੁਖ ਸਹਿਜ ਆਨੰਦ ਨਾਮ ਰਸ, ਅਨਹਦ ਬਾਣੀ ਸਹਿ ਤੁਨਾ। ਸੋ ਤਨਵੰਤਾ ਜਿਨ ਪ੍ਰਭ ਧਿਆਇਆ, ਸੋ ਪਤਵੰਤਾ ਜਿਨ ਸਾਧ ਸੰਗ ਪਾਇਆ, ਪਾਰ ਬ੍ਰਹਮ ਜਾ ਕੈ ਮਨ ਉਠਾ, ਸੋ ਪੂਰ ਕਰਮਾ ਨਾਸ਼ਨਾ। ਜਲ ਥਲ ਮਹੀਅਲ ਸੁਆਮੀ ਸੋਈ, ਅਵਰ ਨਾ ਕਹੀਐ ਦੂਜਾ ਕੋਈ, ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ, ਅਵਰ ਨਾ ਦੀਸੈ ਏਕ ਬਿਨਾ। ਉੱਚੇ ਤੇ ਉੱਚਾ ਦਰਬਾਰਾ, ਕਹਿਣ ਨਾ ਜਾਈ ਅੰਤ ਨਾ ਪਾਰਾ, ਗਹਿਰ ਗੰਭੀਰ ਅਥਾ ਸੁਆਮੀ, ਅਤੁਲ ਨਾ ਜਾਈ ਕਿਆ ਮਿਨਾ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨਾ ਕੋਈ ਬੀਆ, ਆਦ ਮੱਦ ਅੰਤ ਪ੍ਰਭ ਤੂੰ ਹੈ, ਸਗਲ ਪਸਾਰਾ ਤੁਮ ਤਨਾ। ਜਮ ਦੂਤ ਤਿਸ ਨਿਕਟ ਨਾ ਆਵੈ, ਸਾਧ ਸੰਗ ਹਰ ਕੀਰਤਨ ਗਾਵੈ, ਸਗਲ ਮਨੋਰਥ ਤਾਂ ਕੇ ਪੂਰਨ, ਜੋ ਸ਼੍ਰਵਣੀ ਪ੍ਰਭ ਕਾ ਜਸ ਸੁਨਾ। ਤੂੰ ਸਭਨਾ ਕਾ ਸਭ ਕੋ ਤੇਰਾ, ਸਾਚੇ ਸਾਹਿਬ ਗਹਿਰ ਗੰਭੀਰਾ, ਕਹੋ ਨਾਨਕ ਸੇਈ ਜਨ ਉਤਮ, ਜੋ ਪਾਵੈ ਸੁਆਮੀ ਤੁਮ ਮਨਾ। ਮਾਰੂ ਮਹੱਲਾ ਪੰਜਵਾਂ, ਪ੍ਰਭ ਸਮਰੱਥ ਸਰਬ ਸੁਖਦਾਨਾ।

ਜਨਮ ਜਨਮ ਕੀ ਮੈਲ ਮਿਟਾਵੋ, ਦੀਰਘ ਰੋਗ ਮਿਟੈ ਹਰਿ ਔਖਦ, ਹਰ ਨਿਰਮਲ ਰਾਪੈ ਮੰਗਨਾ, ਸ਼੍ਰਵਣੀ ਸੁਣਾਓ ਬਿਮਲ ਜਾ ਸੁਆਮੀ, ਏਕਾ ਓਟ ਤਜੋ ਬਿਖ ਕਾਮੀ, ਨਿਮ ਨਿਮ ਪਾਏ ਲੱਗੋ ਦਾਸ ਤੇਰੇ, ਕਰ ਸੁਕ੍ਰਿਤ ਨਾਹੀ ਸੰਗਨਾ, ਰਸਨਾ ਗੁਣ ਗਾਵੈ ਹਰ ਤੇਰੇ, ਮਿਟੈ ਕਮਾਤੇ ਅਵਗੁਣ ਮੇਰੇ, ਸਿਮਰ ਸਿਮਰ ਸੁਆਮੀ ਮਨ ਜੀਵੈ, ਪੰਚ ਦੂਤ ਤਜ ਤੰਗਨਾ, ਚਰਨ ਕਮਲ ਜਪ ਬੋਇਥ ਚਰੀਐ, ਸੰਤ ਸੰਗ ਮਿਲ ਸਾਗਰ ਤਰੀਐ, ਅਰਚਾ ਬੰਦਨ ਹਰ ਸੰਤ ਨਿਵਾਸੀ, ਬਾਹੁੜ ਜੋ ਨੰਗਨਾ, ਦਾਸ ਦਾਸਨ ਕੋ ਕਰ ਲਿਓ ਗੋਪਾਲਾ, ਕਿਰਪਾ ਨਿਧਾਨ ਦੀਨ ਦਯਾਲਾ, ਸਖਾ ਸਹਾਈ ਪੂਰਨ ਪਰਮੇਸ਼ਰ, ਮਿਲ ਕਦੇ ਨਾ ਹੋਵੀ ਭੰਗਨਾ, ਮਨ ਤਨ ਅਰਪ ਧਰੀ ਹਰਿ ਆਗੈ, ਜਨਮ ਜਨਮ ਕਾ ਸੋਇਆ ਜਾਗੈ, ਜਿਸ ਕਾ ਸਾ ਸੋਈ ਪ੍ਰਤਪਾਲਕ, ਹੱਥ ਤਿਆਗੀ ਹਉ ਮੈਂ ਹੰਤ ਨਾ, ਜਲ ਥਲ ਪੂਰਨ ਅੰਤਰ ਜਾਮੀ, ਘੜ ਘੜ ਰਵਿਆ ਛਲ ਸੁਆਮੀ, ਭਰਮ ਪੀਤ ਖੋਈ ਗੁਰਪੂਰੈ, ਏਕ ਰਵਿਆ ਸਰਬੰਗਨਾ, ਜਤ ਕਤ ਪੇਖਾਉ ਪ੍ਰਭ ਸੁਖ ਸਾਗਰ, ਹਰ ਤੋਟ ਭੰਡਾਰ ਨਾਹੀ ਰਤਨਾਗਰ, ਅਗੈ ਅਗਾਹ ਕਿਸ਼ਮਿਤ ਨਹੀਂ ਪਾਈ ਐ, ਸੋ ਬੂਝੈ ਜਿਸ ਕਰ ਪੰਗਨਾ, ਛਾਤੀ ਸੀਤਲ ਮਨ ਤਨ ਠੰਡਾ, ਜਨਮ ਮਰਨ ਕੀ ਮਿਟਵੀ ਡੰਜਾ, ਕਰ ਗੈ ਕਾਢ ਲੀਏ ਪ੍ਰਭ ਆਪਣੈ, ਅਮਿਉ ਤਾਰ ਦ੍ਰਿਸ਼ਟੰਗਨਾ, ਏਕੋ ਏਕ ਰਵਿਆ ਸਭ ਠਾਈ, ਤਿਸ ਬਿਨ ਦੂਜਾ ਕੋਈ ਨਾਹੀ, ਆਦ ਮਦ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁਝੀ ਪਰਮੰਗਨਾ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਦ ਬਖਸ਼ੰਦ, ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਨਾ, ਜੋ ਪੇਖਾ ਸੋ ਸਭ ਕੇ ਸੁਆਮੀ, ਜੋ ਸੁਣਨਾ ਸੋ ਪ੍ਰਭ ਕੀ ਬਾਨੀ, ਜੋ ਕੀਨੋ ਸੋ ਤੁਮੈ ਕਰਾਇਓ, ਸਰਣ ਸਹਾਈ ਸੰਤੈ ਤਨਾ, ਜਾਚਕ ਜਾਚੈ ਤੁਮੈ ਅਰਾਧੈ, ਪਤਿਤ ਪਾਵਨ ਪੂਰਨ ਪ੍ਰਭਸਾਦੈ, ਏਕੋ ਦਾਨ ਸਰਬ ਸੋ ਗੁਣ ਨਿਦ, ਆਨ ਮੰਗਨ ਨੇ ਕਿੰਚਨਾ, ਕਾਇਆ ਪਾਤਰ ਪ੍ਰਭ ਕਰਣੈ ਹਾਰਾ, ਲੱਗੀ ਲਾਗ ਸੰਤ ਸੰਗਾਰਾ, ਨਿਰਮਲ ਸੋਏ ਬਣੀ ਹਰ ਬਾਣੀ, ਮਨ ਨਾਮ ਜੀਠੈ ਰੰਗਨਾ, ਸੋ ਲੈ ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜਿਆ, ਆਨੰਦ ਬਿਨੋਦ ਹਰ ਨਾਮ ਸੁਖ ਨਾਨਕ, ਅੰਮ੍ਰਿਤ ਰਸ ਹਰ ਪੁੰਚਨਾ, ਮਾਰੂ ਸੋਲਹੇ ਮਹੱਲਾ ਪੰਜਵਾਂ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਤੂੰ ਸਾਹਿਬ ਹਾਂ ਸੇਵ ਕੀਤਾ, ਜਿਉ ਪਿੰਡ ਸਭ ਤੇਰਾ ਦਿੱਤਾ, ਕਰਨ ਕਰਾਵਣ ਸਭ ਤੂੰ ਹੈ, ਤੂੰ ਹੈ ਹੈ ਨਾਹੀ ਕਿਛੈ ਸਾੜਾ, ਤੁਮੈ ਪਠਾਏ ਤਾਂ ਜਗ ਮੈਂ ਆਏ, ਜੋ ਤੁਧ ਪਾਣਾ ਸੇ ਕਰਮ ਕਮਾਏ, ਤੁਝ ਤੇ ਬਾਹਰ ਕਿਛੂ ਨਾ ਹੋਵਾ, ਤਾਂ ਪੀ ਨਾਹੀ ਕਿਛ ਕਾੜਾ, ਊਹਾ ਹੁਕਮ ਤੁਮਾਰਾ ਸੁਣੀਐ, ਈਹਾਂ ਹਰ ਜਸ ਤੇਰਾ ਭਣੀਐ, ਆਪੇ ਲੇਖਾ ਲੇਖੈ ਆਪੇ, ਤੁਮ ਸਿਉ ਨਾਹੀ ਕਿਛ ਝਾੜਾ, ਤੂੰ ਪਿਤਾ ਸਭ ਬਾਰਕ ਥਾਰੇ, ਜਿਉ ਖਿਲਾਵੈ ਤਿਉ ਖੇਲਣ ਹਾਰੇ, ਉੱਜੜ ਮਾਰਗ ਸਭ ਤੁਮਹੀ ਕੀਨਾ, ਚੱਲੈ ਨਾਹੀ ਕੋਵੇ ਪਾੜਾ, ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਹ ਦਸੰਤਰ, ਇੱਕ ਹੀ ਕਉ ਕਾਸ ਇੱਕ ਹੀ ਕਉ ਰਾਜਾ, ਇਨ ਮੈਂ ਕਹੀਐ ਕਿਆ ਕੂੜਾ, ਕਮਨ ਸੋ ਮੁਕਤੀ ਕਮਨ ਸੋ ਨਰਕਾ, ਕਮਨ ਸਹਿ ਸਾਰੀ ਕਮਨ ਸੋ ਭਗਤਾ, ਕਮਨ ਸੋ ਦਾਨਾ ਕਮਨ ਸੋ ਹੋਛਾ, ਕਮਨ ਸੋ ਸੁਰਤਾ ਕਮਨ ਜੜਾ, ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸੰਸਾਰੀ ਹੁਕਮੇ ਭਗਤਾ, ਹੁਕਮੇ ਹੋਛਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ, ਸਾਗਰ ਕੀਨਾ ਆਤਮ ਪਾਰਾ, ਇੱਕ ਖੜੇ ਰਸਾਤਲ ਕਰ

ਆਇਆ ਵੇਖੈ ਵਿਕਸੈ ਸਭ ਰੰਗ ਮਾਣੇ ਰਚਨ ਕੀਨਾ ਇੱਕ ਅਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਦਾ ਤਾਰ ਵੱਡੀ ਜਿਸ ਜਾਈ ਅਗਮਾ ਗੋਚਰ ਬੇਅੰਤਾ ਤੋਲਾ ਹੈ ਨਾਹੀ ਕਿਛ ਅਹਾੜਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਦਿਨ ਸੁਨ ਸਮਾਇਆ ਕੇਤੜਿਆਂ ਦਿਨ ਤੁੰਦੂਕਾਰ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਵਰ ਤਾਈਆਂ ਅੰਤਰ ਆਪੇ ਸੀਤਲ ਠਾਰ ਗੜਾ ਜਿਸੈ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠਕਰਾਈ ਤਿਸੈ ਨਾ ਆਵੈ ਜਮ ਨੇੜਾ ਕੀਮਤ ਕਾਗਦ ਕਹੀ ਨਾ ਜਾਈ ਕਹੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕਹਿ ਨੇ ਬੇੜਾ ਤਿਸੈ ਸਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾਂ ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ ਮਧਸੂਦਨ ਦਾ ਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਓ ਅਸਰ ਸੰਘਾਰੇ ਜਗ ਜੀਵਨ ਅਵਨਾਸੀ ਠਾਕਰ ਘੜ ਘੜ ਵਾਸੀ ਹੈ ਸੰਗਾ ਧਰਣੀ ਧਰ ਈਸ ਨਰ ਸਿੰਘ ਨਾਰਾਇਣ ਦਾੜਾ ਅਗਰੇ ਪ੍ਰਥਮ ਧਰਾਇਣ ਬਾਵਨ ਰੂਪ ਕੀਆ ਤੁਤ ਕਰਤੇ ਸਭ ਹੀ ਸੇਤੀ ਹੈ ਚੰਗਾ ਸ੍ਰੀ ਰਾਮ ਚੰਦ ਜਿਸ ਰੂਪ ਨਾ ਰੇਖਿਆ ਬਨਵਾਲੀ ਚੱਕਰ ਪਾਰ ਦੰਸ ਅਨੁਪਿਆ ਬਨਵਾਲੀ ਚੱਕਰ ਪਾਣ ਦਰਸਿਆ ਨੂਪਿਆ ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ ਭਗਤ ਵਛਲ ਅਨਾਥ ਹੈ ਨਾਥੇ ਗੋਪੀ ਨਾਥ ਸਗਲ ਹੈ ਸਾਥੇ ਬਾਸ ਦੇਵ ਨਿਰੰਜਨ ਦਾਤੇ ਬਰਨਾ ਸਾਕੋ ਗੁਣ ਅੰਗਾ ਮੁਕੰਦ ਮਨੋਹਰ ਲਖਮੀ ਨਾਰਾਇਣ ਦ੍ਰੋਪਦੀ ਲੱਜਾ ਨਿਵਾਰ ਉਦਾਹਰਣ ਕਮਲਾ ਕੰਤ ਕਰੈ ਕੰਤੂਹਲ ਆਨੰਦ ਬਿਨੋਦੀ ਨੇਹ ਸੰਗਾ ਅਮੋਗ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਾਓ ਅਬਨਾਸੀ ਅਬਗਾਤਿਆ ਗੋਚਰ ਸਭ ਕਿਛ ਤੁਝ ਹੀ ਹੈ ਲੱਗਾ ਸ੍ਰੀ ਰੰਗ ਬੈਕੁੰਠ ਕੇ ਵਾਸੀ ਮਸ਼ ਕਸ਼ ਕੂਰਮ ਆਗਿਆ ਉਤਰਾਸੀ ਕੇਸਵ ਚਲਤ ਕਰੈ ਨਿਰਾਲੇ ਕੀਤਾ ਲੋੜੈ ਸੋ ਹੋਏਗਾ ਨਿਰਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰਭੁਜ ਕਹਾਇਆ ਸਾਵਰ ਸੁੰਦਰ ਰੂਪ ਬਣਾਵੈ ਬੇਣ ਸੁਨਤ ਸਭ ਮੋਹੈਗਾ ਬਨਮਾਲਾ ਵਿਭੂਖਨ ਕਮਲ ਲੈਨ ਸੁੰਦਰ ਕੁੰਡਲ ਮੁਕਟ ਬੈਨ ਸੰਖ ਚੱਕਰ ਗਦਾ ਹੈ ਧਾਰੀ ਮਹਾਸਾਰਥੀ ਸਤਸੰਗਾ ਪੀਤ ਪਿਤੰਬਰ ਤ੍ਰਿਪਵਨ ਧਣੀ ਜਗਨਨਾਥ ਗੋਪਾਲ ਮੁਖ ਪਣੀ ਸਾਰਿੰਗ ਤਰ ਭਗਵਾਨ ਬੀਠਲਾ ਮੈਂ ਗਣਤ ਨਾ ਆਵੈ ਸਰਬੰਗਾ ਨੇਹ ਕੰਟਕ ਨੇਹ ਕੇਵਲ ਕਹੀਐ ਧਨੰਜੈ ਜਲਥਲ ਹੈ ਮਹੀਐ ਮਿਰਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਅਭੱਗਾ ਪਤਤ ਪਾਵਨ ਦੁਖ ਪੈ ਭੰਜਨ ਅਹੰਕਾਰ ਨਿਵਾਰਨ ਹੈ ਪਵ ਖੰਡਨ ਭਗਤੀ ਤੋਖਤ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਪਿਗਾ ਨਿਰੰਕਾਰਿਆ ਸ਼ਾਲਿਆ ਡੋਲੋ ਜੋਤ ਸਰੂਪੀ ਸਭ ਜਗ ਮੋਲੋ ਸੋ ਮਿਲੈ ਜਿਸ ਆਪ ਮਿਲਾਏ ਆਪੋ ਕੋਇ ਨਾ ਪਾਵੇਗਾ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ ਆਪ ਓ ਪਾਵੈ ਆਪ ਕੋ ਪਾਵੈ ਤੁਦ ਲੇਪ ਨਹੀਂ ਇੱਕ ਤਿਲ ਰੰਗਾ
ਏਕ ਜੀਹੀ ਗੁਣ ਕਮਨ ਵਖਾਨੈ ਸਹਿਜ ਫਨੀ ਸੇਖ ਅੰਤ ਨਾ ਜਾਣੈ ਨਵ ਤਨ ਨਾਮ ਜਪੈ ਦਿਨ ਰਾਤੀ ਏ ਗੁਣ ਨਾਹੀ ਪ੍ਰਭ ਕੈ ਸੰਗਾ ਓਟ ਗਹੀ ਜਗਤ ਪਿਤ ਸਰਨਾਇਆ ਭੈ ਭਯਾਨਕ ਜਮ ਦੂਤ ਦੁੱਤਰ ਹੈ ਮਾਇਆ ਹੋ ਕਿਰਪਾਲ ਇੱਛਾ ਕਰ ਰੱਖੋ ਸਾਧ ਸੰਪਨ ਕੈ ਸੰਗ ਸੰਗਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ ਇਕ ਮੰਗੋ ਦਾਨ ਗੋਬਿੰਦ ਸੰਤਰੇਨਾ ਮਸਤਕ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵੇਗਾ ਜਿਨ ਕਉ ਕਿਰਪਾ ਕਰੀ ਸੁਖਦਾਤੇ ਤਿਨ ਸਾਧੂ ਚਰਨ ਲਹਿਰਦੈ ਪਰਾਤੇ ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨ ਵਾਜੰਗਾ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ ਕਹੋ ਨਾਨਕ ਭਗਤ ਭਏ ਸਰਨਾਈ ਦੇਹੋ ਦਰਸਮਨ ਰੰਗ ਲਗਾ ਤੇਰੀ ਗਤਮਿਤ ਤੂੰ ਹੈ ਜਾਣੈ ਤੂੰ ਆਪੇ ਕਥੈ ਤੈ ਆਪ ਵਖਾਣੈ ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸਾ ਰਾਗ ਸੰਗਾ ਮਾਰੂ ਮਹੱਲਾ ਪੰਜਵਾਂ ਅੱਲੈ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਦਰਾ ਸੱਚ ਨਿਵਾਜ ਯਕੀਨ ਮੁਸੱਲਾ ਮਨਸਾ ਮਾਰਨ ਵਾਰੋ ਆਸਾ ਦੇਹ ਮਸੀਤ ਮਨ ਮੌਲਾਣਾ ਕਲਮ ਖੁਦਾਈ ਪਾਕ ਖਰਾ ਸਰਾ ਸਰਈਅਤ ਲੇ ਕਮਾਵੋ ਤਰੀਕ ਤਰਕ ਖੋਜ ਟੋਲਾਵੋ ਮਾਰਫਤ ਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ ਕੁਰਾਨ ਕਤੇਬ ਦਿਲ ਮਾਏ ਕਮਾਹੀ ਦਸ ਔਰਾਤ ਰੱਖੋ ਬਦਰਾਹੀ ਪੰਚ ਮਰਦ ਸਿਦਕ ਲੇ ਬੰਧੋ ਖੈਰ ਸਬੂਰੀ ਕਬੂਲ ਪਰਾ ਮੱਕਾ ਮਿਹਰ ਰੋਜਾ ਪੈ ਖਾਕਾ ਪਿਸਤ ਪੀਰ ਲਫਜ਼ ਕਮਾਏ ਅੰਦਾਜ਼ਾ ਹੂਰ ਨੂਰ ਮੁਸਕ ਖੁਦਾਇਆ ਬੰਦਗੀ ਅੱਲੈ ਆਲਾ ਹੁਜਰਾ ਸੱਚ ਕਮਾਵੈ ਸੋਈ ਕਾਜੀ ਜੋ ਦਿਲ ਸੋਧੈ ਸੋਈ ਹਾਜੀ ਸੋ ਮੁੱਲਾ ਮਲਿਊਨ ਨਿਵਾਰੈ ਸੋ ਦਰਵੇਸ਼ ਜਿਸ ਧਰਾ ਸਭੇ ਵਕਤ ਸਭੇ ਕਰਵੇਲਾ ਖਾਲਕ ਯਾਦ ਲੈ ਮੈਂ ਮੌਲਾ ਤਸਬੀ ਯਾਦ ਕਰੋ ਦਸ ਮਰਦਨ ਸੁਨਤ ਸੀਲ ਬੰਧਨ ਬਰਾ ਦਿਲ ਮੈਂ ਜਾਨੋ ਸਭ ਫਿਲਹਾਲਾ ਖਿਲਖਾਨਾ ਬਿਰਾਦਰ ਹਮੂ ਜੰਜਾਲਾ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜੈ ਹਲੇਮੀ ਚੌਥੈ ਖੈਰੀ ਪੰਜਵੇਂ ਪੰਜੇ ਇਕਤ ਮੁਕਾਮੈ ਇਹ ਪੰਜ ਵਖਤ ਤੇਰੇ ਅਪਰ ਪਰਾ ਸਗਲੀ ਜਾਨ ਕਰੋ ਮੌਦੀਫਾ ਬਦ ਅਮਲ ਛੋੜ ਕਰੋ ਹੱਥ ਕੂਜਾ ਖੁਦਾਏ ਏਕ ਬੁਝ ਦੇਵੋ ਬਾਂਗਾ ਬੁਰਗੂ ਬਰਖੁਰਦਾਰ ਖਰਾ ਹੱਕ ਹਲਾਲ ਬਖੋਰੋ ਖਾਣਾ ਦਿਲ ਦਰਿਆਓ ਧੋਵੋ ਮੈਲਾਣਾ ਪੀਰ ਪਛਾਣੈ ਪਿਸਤੀ ਸੋਈ ਅਜਰਾਈਲ ਨਾ ਦੋਈ ਠਰਾ ਕਾਇਆ ਕਿਰਦਾਰ ਔਰਤ ਯਕੀਨਾ ਰੰਗ ਤਮਾਸੇ ਮਾਣ ਹਕੀਨਾ ਨਾਪਾਕ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ

ਜਾਂ ਕਹੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਏ ਕਹਾ ਜੀ, ਸੋ ਬੰਦਾ ਜਿਸ ਨਜ਼ਰ ਨਰਾ। ਕੁਦਰਤ ਕਾਦਰ ਕਰਨ ਕਰੀਮਾ, ਸਿਵਤ ਮੁਹੱਬਤ ਅਥਾ ਰਹੀਮਾ, ਹੱਕ ਹੁਕਮ ਸੱਚ ਖੁਦਾਇਆ ਬੁੱਝ, ਨਾਨਕ ਬੰਦ ਖਲਾਸ ਤਰਾ। ਮਾਰੂ ਮਹੱਲਾ ਪੰਜਵਾਂ, ਪਾਰ ਬ੍ਰਹਮ ਸਭ ਉੱਚ ਬਿਰਾਜੇ, ਆਪੇ ਥਾਪੋ ਥਾਪੇ ਸਾਜੇ, ਪ੍ਰਭ ਕੀ ਸਰਨ ਗਹਿਤ ਸੁਖ ਪਾਈਐ, ਕਿਛ ਭਉ ਨਾ ਵਿਆਪੈ ਬਾਲਕਾ। ਗਰਭ ਅਗਨ ਮੈਂ ਜਿਨੈ ਉਬਾਰਿਆ, ਰਕਤ ਕਿਰਮ ਮੈਂ ਨਹੀਂ ਸੰਘਾਰਿਆ, ਆਪਣਾ ਸਿਮਰਨ ਦੇ ਪ੍ਰਤਪਾਲਿਆ, ਉਹ ਸਗਲ ਘਟਾ ਕਾ ਮਾਲਕਾ। ਚਰਨ ਕਮਲ ਸਰਨ ਆਈ ਆਇਆ, ਸਾਧ ਸੰਗ ਹੈ ਹਰ ਜਸ ਗਾਇਆ, ਜਨਮ ਮਰਨ ਸਭ ਦੁੱਖ ਨਿਵਾਰੇ, ਜਪ ਹਰ ਹਰ ਪਉ ਨਹੀਂ ਕਾਲ ਕਾ। ਸਮਰੱਥ ਅਕਥ ਹੈ ਗੋਚਰ ਦੇਵਾ, ਜੀ ਜੰਤ ਸਭ ਤਾਂ ਕੀ ਸੇਵਾ, ਅੰਡਜ ਜੇਰਜ ਸੇਤਜ ਉਤਪੁਜ, ਬਹੁ ਪ੍ਰਕਾਰੀ ਪਾਲਕਾ। ਤਿਸੈ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗਹਿ ਲੀਨੇ ਅੰਧ ਕੂਪ ਤੇ, ਵਿਰਲੇ ਕੇਈ ਸਾਲਕਾ। ਆਦਿ ਅੰਤ ਮੱਧ ਪ੍ਰਭ ਸੋਈ, ਆਪੇ ਕਰਤਾ ਕਰੇ ਸੋਹੋਈ, ਭ੍ਰਮ ਪਉ ਮਿਟਿਆ ਸਾਧ ਸੰਗ ਤੇ, ਦਾਲਦ ਨਾ ਕੋਈ ਕਹਲਕਾ। ਊਤਮ ਬਾਣੀ ਗਾਓ ਗੋਪਾਲਾ, ਸਾਧ ਸੰਗਤ ਕੀ ਮੰਗੋ ਰਵਾਲਾ, ਬਾਸਨ ਮੇਟ ਨਿਬਾਸਨ ਹੋਈਐ, ਕਲਮਲ ਸਗਲੇ ਜਾਲਕਾ। ਸੰਤਾਂ ਕੀ ਹੈ ਰੀਤ ਨਿਰਾਲੀ, ਪਾਰ ਬ੍ਰਹਮ ਕਰ ਦੇਖੈ ਨਾਲੀ, ਸਾ ਸਾ ਸਾ ਰਾਧਨ ਹਰ ਹਰ, ਕਿਉਂ ਸਿਮਰਤ ਕੀ ਜੈ ਆਲਕਾ। ਜੈ ਦੇਖਾਂ ਤੈ ਅੰਤਰਜਾਮੀ, ਨਿਮਖ ਨਾ ਵਿਸਰਾਓ ਪ੍ਰਭ ਮੇਰੇ ਸਵਾਮੀ, ਸਿਮਰ ਸਿਮਰ ਜੀਵੈ ਤੇਰੇ ਦਾਸਾ, ਬਨ ਜਲ ਪੂਰਨ ਥਾਲਕਾ। ਤੱਤੀ ਵਾਓ ਨਾ ਤਾਂ ਕਉ ਲਾਗੈ, ਸਿਮਰਤ ਨਾਮ ਅੰਦਨ ਜਾਗੈ, ਅਨੰਦ ਬਿਨੋਦ ਕਰੇ ਹਸ ਸਿਮਰਨ, ਤਿਸ ਮਾਇਆ ਸੰਗ ਨਾ ਤਾਲਕਾ। ਰੋਗ ਸੋਗ ਦੁਖ ਤਿਸ ਨਾਹੀ, ਸਾਧ ਸੰਗ ਹਰ ਕੀਰਤਨ ਗਾਹੀ, ਆਪਣਾ ਨਾਮ ਦੇਹ ਪ੍ਰਪ੍ਰੀਤਮ, ਸੁਣ ਬੇਨੰਤੀ ਖਾਲਕਾ।

ਹਲਕਾ ਤਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਸਰੈ ਨਾਹੀ ਕਾਹੂ ਬੇਰਾ ਤਿਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲਕਾ ਸਾਜਨ ਮੀਤ ਪਿਆਰਾ ਸੋਈ ਏਕ ਦਰੜਾਏ ਦੁਰਮਤ ਖੋਈ ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਉ ਉਪਦੇਸ਼ ਨਿਰਮਾਲਕਾ ਤੁਧ ਵਿਣ ਨਾਹੀ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਉ ਬਲਿਹਾਰੀ ਸਤਿਗੁਰ ਪੂਰੇ ਜਿਨ ਖੰਡਿਆ ਪਰਮਿਆ ਨਾਲਕਾ ਸਾਸ ਸਾਸ ਪ੍ਰਭ ਬਿਸਰੈ ਨਾਹੀ ਆਠ ਪਹਿਰ ਹਰ ਹਰ ਕਉ ਧਿਆਈ ਨਾਨਕ ਸੰਤ ਤੇਰਾ ਰੰਗ ਰਾਤੇ ਤੂੰ ਸਮਰੱਥ ਵਡਾਲਕਾ।

ਧਾਰੀ ਗੁਰਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪ ਧਰੀ ਸਭ ਆਗੈ ਜਗ ਮੈਂ ਨਾਮ ਸੁਹਾਵਣਾ ਸੋ ਠਾਕਰ ਕਿਉ ਮਨੋ ਵਿਸਾਰੇ ਜਿਉ ਪਿੰਡ ਦੇ ਸਾਹਿ ਸਵਾਰੇ ਸਾਸ ਗ੍ਰਸ ਮਾਲੇ ਕਰਤਾ ਕੀਤਾ ਆਪਣਾ ਪਾਵਣਾ ਜਾਂ ਤੇ ਬਿਰਥਾ ਕੋਉ ਨਾਹੀ ਆਠ ਪੈਰ ਹਰ ਰਖ ਮਨ ਮਾਹੀ ਸਾਧ ਸੰਗ ਭਜ ਅਚੁੱਤ ਸੁਆਮੀ ਦਰਗਹਿ ਸੋਭਾ ਪਾਵਣਾ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧਾਨ ਸਹਿਜ ਸੁਖ ਨਉ ਨਿਧ ਸਰਬ ਕਲਿਆਣ ਜੇ ਮਨ ਮੈਂ ਚਾਹੈ ਮਿਲ ਸਾਧੂ ਸੁਆਮੀ ਰਾਵਣਾ ਸਾਸਤ ਸਿਮਰਤ ਵੇਦ ਵਖਾਣੀ ਜਨਮ ਪਦਾਰਥ ਜੀਤ ਪੁਰਾਣੀ ਕਾਮ ਕ੍ਰੋਧ ਨਿੰਦਾ ਪਰ ਹਰੀਐ ਹਰ ਰਸਨਾ ਨਾਨਕ ਗਾਵਣਾ ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ ਪੂਰਨ ਪੂਰ ਰਿਹਾ ਦਿਨ ਰਾਤੀ ਜੋ ਜੋ ਜਪੈ ਸੋਈ ਵਡਭਾਗੀ ਬਹੁਨਾ ਜੋਨੀ ਭਾਵਣਾ ਜਿਸਨੋ ਬਿਸਰੈ ਪੁਰਖ ਵਿਧਾਤਾ ਜਲਤਾ ਫਿਰੈ ਰਹਿ ਨਿਤ ਤਾਤਾ ਅਕਿਰਤ ਘਣੈ ਕਉ ਰਖੈ ਨਾ ਕੋਈ ਨਰਕ ਕੋਰ ਮੈਂ ਪਾਵਣਾ ਜਿਉ ਪ੍ਰਾਣ ਤਨ ਤਨ ਜਿਨ ਸਾਜਿਆ ਮਾਤ ਗਰਭ ਮੈਂ ਰਾਖ ਨਿਵਾਜਿਆ ਤਿਸ ਸਿਉ ਪ੍ਰੀਤ ਸ਼ਾਡ ਅਨਰਾਤਾ ਕਾਹੂ ਸਿਰੈ ਨਾ ਲਾਵਣਾ ਧਾਰ ਅਨੁਗ੍ਰਹ ਸੁਆਮੀ ਮੇਰੇ ਘਟ ਘਟ ਵਸੈ ਸਭਨ ਕੈ ਨੇਰੇ ਹਾਥ ਮਾਰੈ ਕਛੂਐ ਨਾਹੀ ਜਿਸ ਜਣਾਏ ਤਿਸੈ ਜਣਾਵਣਾ ਜਾਂ ਕੈ ਮਸਤਕ ਤੁਰ ਲਿਖ ਪਾਇਆ ਤਿਸੀ ਪੁਰਖ ਨਾ ਵਿਆਪੈ ਮਾਇਆ ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨਾ ਲਾਵਣਾ ਆਗਿਆ ਦੁਖ ਸੁਖ ਸਭ ਕੀਨੇ ਅੰਮ੍ਰਿਤ ਨਾਮ ਬਿਰਲੈਹੀ ਚੀਨੇ ਤਾਂ ਕੀ ਕੀਮਤ ਕਹਿਣ ਨਾ ਜਾਈ ਜਤ ਕਾ ਤੋਹੀ ਸਮਾਵਣਾ ਸੋਈ ਭਗਤ ਸੋਈ ਵਡਦਾਤਾ ਸੋਈ ਪੂਰਨ ਪੁਰਖ ਵਿਧਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਭਾਵਣਾ ਮਿਰਤ ਦੁਖ ਸੁਖ ਲਿਖ ਪਾਏ ਤਿਲ ਨਹੀਂ ਵਧੈ ਘਟੈ ਨਾ ਘਟਾਏ ਸੋਈ ਹੋਏ ਜੇ ਕਰਤੇ ਭਾਵੈ ਕਹਿ ਕਹਿ ਆਪ ਵਿਜਾਵਣਾ ਅੰਧਕੂਪ ਤੇ ਸੇਈ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਿਰਪਾ ਧਾਰ ਰੱਖੇ ਕਰ ਆਪਣੇ ਮਿਲ ਸਾਧੂ ਗੋਬਿੰਦ ਧਿਆਵਣਾ ਤੇਰੀ ਕੀਮਤ ਕਹਿਣ ਨਾ ਜਾਈ ਅਚਰ ਜਰੂਬ ਵੱਡੀ ਵਡਿਆਈ ਭਗਤ ਦਾਨ ਮੰਗੈ ਜਨ ਤੇਰਾ ਨਾਨਕ ਬਲ ਬਲ ਜਾਵਣਾ ਮਾਰੂ ਵਾਰ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ

ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ ਮੋਲ ਅਮੋਲ ਨਾ ਪਾਈਐ ਵਣਜਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ ਮਹੱਲਾ ਚੌਥਾ ਨਾਵੇਂ ਹੁਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰ ਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਪਰਮ ਗੜ ਕੱਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤਿ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲਦੋ ਰਹਿ ਸੱਚੇ ਤਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁਲਾ ਕਾ ਕਰੇ ਉਧਾਰ ਗੁਣਾ ਕੀ ਰਾਹ ਸੰਗਰੈ ਅਵਗੁਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਭੈ ਤੇਰੇ ਡਰ ਨਾਹੇ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਏ ਥੈ ਚਾਲ ਸੋ ਸਾਗਰ ਲੈਰੀ ਦੇ ਠਾਗਨਾ ਸੱਚੈ ਬੋਏ ਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਿਹ ਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖ਼ਤ ਬੈਠਾ ਨਿਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣਿਆਈ ਐਥੈ ਸੁਖਾ ਐਥੈ ਸੁਖਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰਸੋ ਜੀ ਪਾਈ ਸਲੋਕ ਮਹੱਲਾ ਪਹਿਲਾ ਪੂਲੀ ਪੂਲੀ ਮੈਂ ਫਿਰੀ ਭਾਦਰ ਕਹਿ ਨਾ ਕੋਏ ਪੁੱਛੋ ਜਾਏ ਸਿਆਣਿਆ ਦੁੱਖ ਕਾਟੈ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮੰਤ੍ਰ ਪਤਾਸੀਐ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸੀ ਬਖਸ਼ ਲੈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨ੍ਹਾਂ ਗੁਰ ਨਹੀਂ ਪੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਵੈ ਪਿਛੋੜੀਐ ਕੜੀ ਮੁਹਤ ਕੜੀਆਲ ਨਾਨਕ ਸੱਚੇ ਨਾਮ ਬਿਨ ਸਿਰ ਹੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰ ਭਵਨ ਟੂੰਡੀ ਸੱਜਣਾ ਹਉਮੈ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪ੍ਰਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਿਨਸ ਸਦਾ ਭਲੀ ਪ੍ਰਕਹਿ ਹਿਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ
ਫਿਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ ਨਾਨਕ ਤਨ ਆਗੈ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੈ ਪਈਐ ਕੰਤਕੀ ਕੰਤ ਅਗਮ ਥਾਹੋ ਨਾਨਕ ਤਨ ਸੁਹਾਗਣੀ ਜੋ ਪਾਵੈ ਵੇ ਪ੍ਰਵਾਹੋ ਪੌੜੀ ਤਖਤ ਰਾਜਾ ਸੋਬਹਿ ਜੇ ਤਖਤੈ ਲਾਇਕ ਹੋਈ ਜਿਨੀ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ ਕੀਤਾ ਕਿਆ ਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭ ਨਾ ਕਾ ਪ੍ਰੇਕ ਹੈ ਪਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗਿਆ ਭਾਰਕੈ ਨਾਨਕ ਗੁਰਪ੍ਰਸਾਦੀ ਛੁੱਟੀਐ ਜੇ ਚਿੱਤ ਲਾਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰਿਟ ਸਭ ਸਾਜੀਆਂ ਨੂੰ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀਐ ਸੱਚ ਕੀਮਤ ਕੀਜੈ ਗੁਰਸਬਦੀ ਕਮਲ ਵਿਗਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਭੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉਂ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਬਦ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜੇ ਅਵਰ ਨਾ ਕੋਏ ਤਿਸਰ ਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੈ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੈ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋਂ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੈ ਦੁਖ ਪਾਵੈ ਅੰਧੇ ਆਪਣਾ ਪਛਾਣਨੀ ਦੂਜੇ ਪਚ ਜਾਵੈ ਅਤ ਕ੍ਰੋਧ ਸਿਉ ਲੂਜਦੇ ਅੱਗੇ ਪਿੱਛੇ ਦੁਖ ਪਾਵੈ ਹਰ ਜੀਉ ਹੰਕਾਰ ਨਾ ਪਾਵੈ ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇ ਵਿਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪ੍ਰਿੰ ਪਦਾਰਥ ਮਨ ਲੈ ਤਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤਿਸਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹੋ ਮਾਰੀਐ ਗੁਰਸਬਦੀ ਵਿਚਾਰ ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸੇ ਵਾਸਾ ਸਖਤੀ ਕਰੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰਸੇਵੈ ਸਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲਜਾਸਾ ਸਲੋਕ ਮਹੱਲਾ ਤੀਜਾ
ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਓ ਲੂਜੈ ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਨ ਆਈ ਛੁੱਟੀ ਹੈ ਜੋ ਮਨ ਸਿਉ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਵਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵੇ ਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਪਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛਡਾਵਣੀ ਸਭ ਤੋਂ ਦਹਿ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋ ਅਗੱਛਮੀ ਦੁੱਖ ਕਨੇਰੋ ਆਥ ਕਾਲਰ ਲਾਦਸ ਸਰ ਲੰਘਣਾ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵੱਖਰ ਨਿਰਮਲਾਓ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਾਥੈ ਉਬੈ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰਿਓਨ ਵਿੱਚ ਨਵਨਿਧ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨੇ ਫੁਲਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੇ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋ ਲਤਣ ਪੈ ਮਨ ਵਸੈ ਹੇਕੈ ਪਦ ਰਹੀੜ ਅਤ ਡਾਹਪਣ ਦੁੱਖ ਘਣੋ ਤੀਨੇ ਥਾਉ ਭਰੀਡ ਮਹੱਲਾ ਪਹਿਲਾ ਮਾਂਦਰ ਬੇਦ ਸੇ ਬਾਜਣੋ ਘਣੋ ਤੜੀ ਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀਆ ਥਾ ਹੋ ਕਿਨਹਾ ਥਾਲਾ ਦੇਖੀਐ ਵੱਡਾ ਵੇ ਪ੍ਰਵਾਹ ਹੋ ਸਤਿਗੁਰ ਮਿਲੈ ਤਾਂ ਪਾਰ ਪਾਵਾਂ ਮੱਝ ਭਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਏਂਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਕਾ ਮਿੱਤ ਹੈ ਜਮ ਮਗ ਨਾ ਪਾਵੈ ਹਰ ਨਾਮ ਤੇ ਆਵੈ ਦਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹੱਲਾ ਪਹਿਲਾ ਸੁਣੀਐ ਇੱਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪੌਣ ਵਹਿ ਦਰਿਆਓ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਏ ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ ਜੀਬਰ ਸਾਇਨ ਚੂਨੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁਗ ਮੈਂ ਨਾਮ ਨਿਧਾਨ ਹੈ ਨਾਮੋ ਨਾਲ ਚੱਲੈ ਇਹੋ ਅਖੁੱਟ ਕਦੇ ਨਨ ਖੁੱਟਈ ਖਾਏ ਖਰਚਿਓ ਪੱਲੈ ਹਰ ਜਨ ਨੇੜ ਨਾ ਆਵਈ ਜਮ ਕੰਕਰ ਜਮਕੱਲੈ ਸੇ ਸਾਹ ਸੱਚੇ ਵਣ ਜਾ ਰਿਹਾ ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ ਸਲੋਕ ਮਹੱਲਾ ਤੀਜਾ
ਮਨਮੁਖ ਵਾਪਾਰੈ ਸਾਰ ਨਾ ਜਾਣਨੀ, ਬਿਖ ਵਿਹਾਜੈ ਬਿਖ ਸੰਗਰੈ ਬਿਖਸਿਓ ਤਰੈ ਪਿਆਰ। ਬਾਹਰੋਂ ਪੰਡਿਤ ਸਦਾਏ ਦੇ, ਮਨੋ ਮੂਰਖ ਗਾ ਵਾਰ, ਹਰਸਿਓ ਚਿਤਨਾ ਲਾਏ ਨੀ ਵਾਦੀ ਤਰਨ ਪਿਆਰ। ਵਾਦਾਂ ਕੀਆਂ ਕਰਨ ਕਹਾਣੀਆਂ, ਕੂੜ ਬੋਲ ਕਰੈ ਆਹਾਰ। ਜਗ ਮੈਂ ਰਾਮ ਨਾਮ ਹਰ ਨਿਰਮਲਾ, ਹੋਰ ਮੈਲਾ ਸਭ ਆਕਾਰ। ਨਾਨਕ ਨਾਮ ਨਾ ਚੇਤਨੀ, ਹੋਏ ਮੈਲੇ ਮਰੈ ਗਵਾਰ। ਮਹੱਲਾ ਤੀਜਾ, ਦੁੱਖ ਲੱਗਾ ਬਿਨ ਸੇਵਿਐ, ਹੁਕਮ ਮੰਨੇ ਦੁੱਖ ਜਾਏ। ਆਪੇ ਦਾਤਾ ਸੁਖੈ ਦਾ, ਆਪੇ ਦੇ ਸਜਾਏ। ਨਾਨਕ ਇਹ ਵੈ ਜਾਣੀਐ, ਸਭ ਕਿਤ ਸਹਿਰ ਜਾਏ। ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ, ਬਿਨ ਨਾਮੈ ਤ੍ਰਿਪਤ ਨਾਹੀ। ਦੂਜੈ ਪਰਮ ਪੁਲਾਇਆ, ਹਉਮੈ ਦੁਖ ਪਾਹੀ, ਬਿਨ ਕਰਮਾ ਕਿਛੂ ਨਾ ਪਾਈਐ। ਜੇ ਬਹੁਤ ਲੋ ਚਾਹੀ, ਆਵੈ ਜਾਏ ਜੰਮੈ ਮਰੈ। ਗੁਰ ਸ਼ਬਦ ਛੁਟਾਹੀ, ਆਪ ਕਰੇ ਕਿਸ ਆਖੀਐ, ਦੂਜਾ ਕੋ ਨਾਹੀ। ਸਲੋਕ ਮਹੱਲਾ ਤੀਜਾ। ਇਸ ਜਗ ਮੈਂ ਸੰਤੀ ਤਨ ਖੱਟਿਆ, ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ। ਸਤਿਗੁਰ ਸੱਚ ਦਰੜਾਇਆ, ਇਸ ਧਨ ਕੀ ਕੀਮਤ ਕਹੀ ਨਾ ਜਾਏ। ਇਹ ਤਨ ਪਾਇਆ ਭੁੱਖ ਲੱਥੀ, ਸੁਖ ਵਸਿਆ ਮਨ ਆਏ। ਜਿਨ੍ਹਾਂ ਕਉ ਧੁਰ ਲਿਖਿਆ, ਤਿੰਨੀ ਪਾਇਆ ਆਏ। ਮਨਮੁਖ ਜਗਤ ਨਿਰਤਨ ਹੈ, ਮਾਇਆ ਨੂੰ ਬਿਲ ਲਾਏ। ਅੰਦਨ ਫਿਰਦਾ ਸਦਾ ਰਹੇ, ਭੁੱਖ ਨਾ ਕਦੇ ਜਾਏ। ਸਾਂਤ ਨਾ ਕਦੇ ਆਵਈ, ਨਾ ਸੁਖ ਵਸੈ ਮਨ ਆਏ। ਸਦਾ ਚਿੰਤ ਚਿਤ ਵਧਾ ਰਹੇ, ਸਹਿਸਾ ਕਦੇ ਨਾ ਜਾਏ। ਨਾਨਕ ਵਿਣ ਸਤਿਗੁਰ ਮਤ ਭਵੀ, ਸਤਿਗੁਰ ਨੂੰ ਮਿਲੈ ਤਾਂ ਸ਼ਬਦ ਕਮਾਏ। ਸਦਾ ਸਦਾ ਸੁਖ ਮੈਂ ਰਹੇ, ਸੱਚੇ ਮਹੇ ਸਮਾਏ। ਮਹੱਲਾ ਤੀਜਾ। ਜਿਨ ਉਪਾਈ ਮੇਦਨੀ, ਸੋਈ ਸਾਰ ਕਰੇ। ਏਕੋ ਸਿਮਰੋ ਪਾਏ ਰਹੋ, ਜਿਸ ਬਿਨ ਅਵਰ ਨਾ ਕੋਏ। ਖਾਣਾ ਸ਼ਬਦ ਚੰਗਿਆਈਆਂ, ਜਿਤ ਖਾਧੈ ਸਦਾ ਤ੍ਰਿਪਤ ਹੋਏ। ਪਹਿਨਣ ਸਿਫਤ ਸੁਨਾਏ ਹੈ, ਸਦਾ ਸਦਾ ਉਹ ਉਜਲਾ, ਮੈਲਾ ਕਦੇ ਨਾ ਹੋਏ। ਸਹਿਜੇ ਸੱਚ ਧਨ ਖੱਟਿਆ, ਥੋੜਾ ਕਦੇ ਨਾ ਹੋਏ। ਦੇਹੀ ਨੂੰ ਸ਼ਬਦ ਸਿੰਗਾਰ ਹੈ, ਜਿਤ ਸਦਾ ਸਦਾ ਸੁਖ ਹੋਏ। ਨਾਨਕ ਗੁਰਮੁਖ ਬੁੱਝੀਐ, ਜਿਸਨੂੰ ਆਪ ਵਿਖਾਲੇ ਸੋਏ। ਪੌੜੀ ਅੰਤਰ ਜਪ ਤਪ ਸੰਜਮੋ, ਗੁਰਸ਼ਬਦੀ ਜਾਪੈ। ਹਰ ਹਰ ਨਾਮ ਧਿਆਈਐ, ਹਉਮੈ ਅਗਿਆਨ ਗਵਾਪੈ। ਅੰਦਰ ਅੰਮ੍ਰਿਤ ਭਰਪੂਰ ਹੈ, ਚਾਖਿਆ ਸਾਧ ਜਾਪੈ। ਜਿਨ ਚਾਖਿਆ ਸੇ ਨਿਰਭਉ ਭਏ, ਸੇ ਹਰ ਅਸਤ੍ਰਾਪੈ। ਹਰ ਕਿਰਪਾ ਧਾਰ ਪੀ ਆਇਆ, ਫਿਰ ਕਾਲ ਨਾ ਵਿਆਪੈ। ਸਲੋਕ ਮਹੱਲਾ ਤੀਜਾ। ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਗੁਣ ਕਾ ਗਾਹਕ ਨਾਨਕਾ, ਵਿਰਲਾ ਕੋਈ ਹੋਏ। ਗੁਰ ਪ੍ਰਸਾਦੀ ਗੁਣ ਪਾਈਆਂ, ਜਿਸਨੂੰ ਨਜ਼ਰ ਕਰੇ। ਮਹੱਲਾ ਤੀਜਾ। ਗੁਣ ਅਵਗਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਨਾਨਕ ਹੁਕਮ ਮੰਨਿਆ ਸੁਖ ਪਾਈਐ, ਗੁਰਸ਼ਬਦੀ ਵਿਚਾਰ। ਪੌੜੀ ਅੰਦਰ ਰਾਜਾ ਤਖਤ ਹੈ, ਆਪੇ ਕਰੇ ਨਿਆਉ। ਗੁਰਸ਼ਬਦੀ ਦਰ ਜਾਣੀਐ, ਅੰਦਰ ਮਹਿਲ ਅਸਰਾਉ। ਖਰੇ ਪਰਖ ਖਜ਼ਾਨੈ ਪਾਈਅਨ, ਖੋਟਿਆ ਨਾਹੀ ਥਾਉ। ਸਭ ਸੱਚੋ ਸੱਚ ਵਰਤਦਾ, ਸਦਾ ਸੱਚ ਨਿਆਉ। ਅੰਮ੍ਰਿਤ ਕਾ ਰਸ ਆਇਆ, ਮਨ ਵਸਿਆ ਨਾਉ। ਸਲੋਕ ਮਹੱਲਾ ਪਹਿਲਾ। ਹਉ ਮੈਂ ਕਰੀ ਤਾਂ ਤੂੰ ਨਾਹੀ, ਤੂੰ ਹੋਵੈ ਹੋ ਨਾਹੀ। ਬੁੱਝੋ ਗਿਆਨੀ ਬੁੱਝਣਾ, ਇਹ ਅਕਥ ਕਥਾ ਮਨ ਮਾਹੇ। ਬਿਨ ਗੁਰ ਤਤ ਨਾ ਪਾਈਐ, ਅਲਖ ਵਸੈ ਸਭ ਮਾਹੇ। ਸਤਿਗੁਰ ਮਿਲੈ ਤਾਂ ਜਾਣੀਐ, ਜਾਂ ਸ਼ਬਦ ਵਸੈ ਮਨ ਮਾਹੇ। ਆਪ ਗਿਆ ਭ੍ਰਮ ਪਉ ਗਿਆ, ਜਨਮ ਮਰਨ ਦੁਖ ਜਾਹੇ। ਗੁਰਮਤ ਅਲਖ ਲਖਾਈਐ, ਉਤੋਂ ਮਤ ਤਰਾਹੇ। ਨਾਨਕ ਸੋ ਹੰ ਹੰਸਾ ਜਪ ਜਾਪੋ, ਤ੍ਰਿਭਵਨ ਤਸੈ ਸਮਾਹੇ। ਮਹੱਲਾ ਤੀਜਾ। ਮਨ ਮਾਨਕ ਜਿਨ ਪਰਖਿਆ, ਗੁਰਸ਼ਬਦੀ ਵਿਚਾਰ। ਸੇ ਜਨ ਵਿਰਲੇ ਜਾਣੀਐ, ਕਲਯੁਗ ਵਿੱਚ ਸੰਸਾਰ। ਆਪੈ ਨੂੰ ਆਪ ਮਿਲ ਰਹਿਆ, ਹਉਮੈ ਦੁਬਧਾ ਮਾਰ। ਨਾਨਕ ਨਾਮ ਰਤੇ ਦੁੱਤਰ ਤਰੇ, ਭਉ ਜਲ ਵਿਖਮ ਸੰਸਾਰ। ਪੌੜੀ
ਮਨਮੁਖ ਅੰਦਰ ਨਾ ਭਲ ਨੀ ਮੁੱਠੇ ਅਮਤੇ ਚਾਰੇ ਕੁੰਡਾਂ ਭਵ ਥੱਕੇ ਅੰਦਰ ਤਿਖ ਤੱਤੇ ਸਿਮਰਤ ਸਾਸਤ ਨਾ ਸੋਧਨੀ ਮਨਮੁਖ ਵਿਗੁੱਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ।

ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਸੋਏ ਕਿਸਨੋ ਕਹੀਐ ਨਾਨਕਾ ਜਾਂ ਕਰ ਵਰਤੈ ਸਭ ਕੋਏ ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤ ਕਰ ਮੰਤਨ ਹੋਏ ਨਿਹਾਲ ਪਾਪਾਂ ਦਹਿ ਹਰ ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰ ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ ਨਾਨਕ ਨਾਮ ਨਿਧਾਨ ਮਨ ਮੈਂ ਸਾਂਝ ਧਾਰ।

ਨੀਹੋ ਮਹਿੰਜਾ ਤਉ ਨਾਲ ਬਿਆ ਨਿਹ ਕੁੜਾਵੇ ਡੇਖ ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਡੇਖ ਮਹੱਲਾ ਪੰਜਵਾਂ ਉੱਠੀ ਚਾਲੂ ਕੰਤਲੇ ਹਉ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਰ ਪੱਸੇ ਹਵਰਾ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪੁਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਕੀ ਜਨ ਤੋ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਏ ਸੱਚ ਸਿਰਜਣ ਹਾਰਿਆ ਤੂੰ ਜਾਣੈ ਸਭ ਵਿਦਿਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ

ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੌ ਸਿਜੜੀ ਮੈਂਡਾ ਹੱਬੋ ਦੁੱਖ ਉਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਮੈ ਰੋਗ ਸੱਜਣ ਸੱਚਾ ਪਾਤਸ਼ਾਹ ਹੋ ਜਿਸ ਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੈ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕਰ ਸਗਲ ਰਾਉਣ ਤੁਧ ਅੱਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਧਰਨ ਤੁਧ ਥਾਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀਆ ਤੁਧ ਲੇਪ ਨਾ ਲੱਗੈ ਤਿਰਨ ਜਿਸ ਹੋਵੇ ਆਪ ਦਿਆਲ ਤਿਸ ਲਾਵੈ ਸਤਿਗੁਰ ਚਰਨ ਤੂੰ ਹੋਰ ਤ ਉਪਾਏ ਨਾ ਲੱਭਹੀ ਅਬਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਵਤੈ ਅੰਗਣੇ ਹਬ ਤਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਡੀ ਵਾਤ ਨਾ ਪੁੱਛੈ ਕੋਏ ਮਹੱਲਾ ਪੰਜਵਾਂ ਹੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮੱਲ ਪਹੀ ਨਾ ਮੰਨੈ ਬਿਰਥੜਾ ਜੋ ਕਰ ਆਵੈ ਚੱਲ ਮਹੱਲਾ ਪੰਜਵਾਂ ਸੇਜ ਵਿਛਾਈ ਕੰਤਕੂ ਕੀਆ ਹਬ ਸਿੰਗਾਰ ਇਤੀ ਮੰਜ ਨਾ ਸਮਾਵਈ ਜੇ ਗਲ ਪੈਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵਹੀ ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਜੈ ਧਿਆਵਹੀ ਤੂੰ ਸਮੈ ਵਰਤੈ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਪਰੇ ਭੰਡਾਰ ਤੋਟ ਨਾ ਆਵਹੀ ਇਹ ਰਤਨ ਜਿਵੇ ਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੈ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ ਤਿਸ ਕਦੇ ਨਾ ਆਵੈ ਤੋਟ ਜੋ ਹਰ ਗੁਣ ਗਾਵਹੀ ਦੱਖਣੇ ਮਹੱਲਾ ਪੰਜਵਾਂ ਜਾ ਮੂੰਹ ਪੱਸੀ ਹੱਠ ਮੈਂ ਪਿਰੀ ਮਹਿੰਜੈ ਨਾਲ ਹੱਬੇ ਦੁੱਖ ਉਲਾਹਿਆ ਮੋ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵੈ ਦਰਖੜਾ ਪਿਰੀਏ ਤੂੰ ਜਾਣ ਮਹਿੰਜਾ ਸਾਓ ਜੋਈ ਸਾਈ ਮੋਹ ਖੜਾ ਮਹੱਲਾ ਪੰਜਵਾਂ ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤੰਤਾ ਤੂੰ ਆਪੇ ਠਾਕਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲਨਤਾ ਇਹੋ ਆਵਾਗੁਣ ਰਚਾਇਓ ਕਰ ਚੋਜ ਦੇਖੰਤਾ ਤਿਸ ਬਾਹੁੜ ਗਰਬ ਨਾ ਪਾਵਹੀ ਜਿਸ ਦੇ ਵੈ ਗੁਰਮੰਤਾ ਜਿਉ ਆਪ ਚਲਾਵੈ ਤਿਉ ਚੱਲ ਦੇ ਕਿਛ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ।

ਅੱਲਾ ਪੰਜਵਾਂ ਸੱਚ ਜਾਣੈ ਕਚ ਵੈ ਦਿਓ ਤੂੰ ਆਗੂ ਆਗੇ ਸਲਵੇ ਨਾਨਕ ਅਤ ਸੜੀ ਮੰਜ ਨੈਣੂ ਵਿਆਹ ਢਲ ਪੱਬਣ ਜਿਉ ਜੁੰਮਿਓ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ ਸੇਵੇਂਦੇ ਆਲਕ ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੈ ਰੁੱਤ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜਾਹਰਾ ਤੂੰ ਸਭ ਕੱਢ ਪੋਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਿਦੇਵ ਬਿਦਾਤੇ ਨਰਹਰਾ ਕਿਆ ਆਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਤਿਸਕੇ ਸਭ ਕੁਲ ਦਰਾ ਸੇਵਕ ਸਭ ਕਰਦੇ ਸੇਵਦਰ ਨਾਨਕ ਜਨ ਤੇਰਾ ਦੱਖਣੇ ਮਹੱਲਾ ਪੰਜਵਾਂ ਗਹਿਡੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ ਜਿੰਨਾ ਪਾਗ ਮਥਾਹੜੈ ਤਿੰਨ ਉਸਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਚਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਪੌੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹਮ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੈ ਬੁਰਿਆਈਆ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੁਭਾਈਆ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰੈ ਭਰਮਾਈਆ ਹਾਠਾ ਦੋਵੈ ਕੀਤੀਓ ਸਿਵ ਸਖਤ ਵਰਤਾਈਆ ਸਿਵ ਅੱਗੇ ਸਖਤੀ ਹਾਰਿਆ ਏਵੈ ਹਰ ਪਾਈਆ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ ਦੱਖਣੇ ਮਹੱਲਾ ਪੰਜਵਾਂ ਆ ਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੁਹਡੜਾ ਨਾਨਕ ਸਿਜ ਵੇਹਾ ਵਾਰ ਬਹੁ ਨਾ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਹੀਆ ਹਬ ਕਹੀ ਦਾ ਮਿੱਤ ਹੱਬੇ ਜਾਣ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੇ ਪਿਰੀਏ ਨਾਨਕ ਜੀ ਤੂੰ ਉੱਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ ਲਖ ਚੌਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸਨ ਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸੁਵਾਰਿਆ ਜਾਂ ਤੁਧ ਭਾਵੰਦਾ ਦੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ ਮੁੱਖ ਕੇ ਜਿਹਾ ਤਉ ਤਣੀ ਫਿਰਦਾ ਕਿਤੈ ਹਾਲ ਜਾਂ ਡਿੱਠਮ ਤਾਂ ਮੰਤਰਾਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੈ ਤੂੰ ਤਣੀ ਜਾਣਾ ਲਖ

ਜਾਣ ਗੰਧਰਬਾ ਨਗਰੀ ਸੁਖ ਘਟਨਾਉ ਡੂਵੇ ਇਸ ਪੰਧਾ ਨੂੰ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਰੱਖ ਲੇਖੰ ਖੜ ਦਰਸ਼ਨ ਪ੍ਰਮ ਤੇ ਫਿਰੈ ਨਹਿ ਮਿਲੀਐ ਭੇਖੰ ਵਰਤ ਕਰੈ ਚੰਦਰਾਇਣਾ ਸੇ ਕਿਤੈ ਨਾ ਲੇਖੰ ਵੇਦ ਪੜੈ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡਖਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਉ ਨਾਥੀਐ ਕਾਰ ਕੂੜਾ ਵੀ ਛੱਡ ਸੰਮਲ ਸਾਈ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆਠ ਪੈਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇ ਥਾਉ ਪੌੜੀ ਬਾਹਰ ਪੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਰ ਜਿਉ ਬਾਹਰੀ ਸਭ ਫਿਰੈ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮੈਂ ਕਿਆ ਗਰਬੈ ਦਾਮੀ ਚਲਦਿਆਂ ਨਾਲ ਨਾ ਚੱਲਈ ਖਿਨ ਜਾਏ ਬਿਲਾਮੀ ਵਿਚਰਦੇ ਫਿਰੈ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਡਖਣੇ ਮਹੱਲਾ ਪੰਜਵਾਂ ਮੁਖੋਂ ਅਲਾਏ ਹਬ ਮਰਨ ਪਛਾਣਨ ਦੋ ਕੋਏ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ ਜਾਣ ਮਸਾਂਦੂ ਜਾਣ ਮਸੰਦੋ ਮੰਜ ਪਛਾਣੂ ਕੋ ਹਿਕੜੋ ਤੈਤਨ ਪੜਦਾ ਨਾਹੇ ਨਾਨਕ ਜੈ ਗੁਰ ਭੇਟਿਆ ਮਹੱਲਾ ਪੰਜਵਾਂ ਮਤੜੀ ਕਾਂਡ ਕੁਆ ਪਾਵ ਤੋਂ ਮੰਦੋ ਪੀਵਸਾ ਮੂਤਨ ਪ੍ਰੇਮਿਆ ਥਾਹਾ ਪਸਣ ਕੁ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤ ਸਾਹੇ ਵੇਖ ਤੁਰ ਕਰਮਚਾ ਜਮ ਦੂਤੀ ਹੈ ਹੇਰਿਆ ਦੁਖ ਹੀ ਮੈਂ ਪੱਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡਖਣੇ ਮਹੱਲਾ ਪੰਜਵਾਂ ਪਰਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਵੇਂ ਹੁਣੀਆਂ ਨਾਨਕ ਸਫਲ ਜਨਮ ਜੈ ਕਟ ਉਠਾ ਸੱਚ ਧਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਭ ਕੀਤੇ ਆ ਸਭ ਨਾਲ ਸੁਭਾਈ ਹੋਵਾ ਉਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਡੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੋਖਿਆ ਨੂਪ ਅੱਠੇ ਪਹਿਰ ਨਿਹਾਲ ਸਾ ਸੁਤੜੀ ਸੋ ਸਹੁ ਡਿੱਠੋ ਤੈ ਸੁਪਨੇ ਹੋ ਖੰਨੀਐ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੋਖਿਆ ਲਾਵਣ ਥੋਥਰਾ ਮਨ ਮਜਾਹੂ ਲੱਖ ਤੁਦੋ ਦੂਰ ਨਾ ਸੋ ਪਿਰੀ ਪੌੜੀ ਧਰਤੇ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹਾ ਸਾਹਾ ਉਮਰਾਵ ਖਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਏ ਕਾ ਸਭੇ ਉੱਠ ਜਾਸੀ ਪੀਰ ਪੈ ਕਾਂਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁੱਝੇ ਸਭ ਜਾਸੀ

ਲਕਚੋ ਰਾਸੀ ਮੇਦਨੀ ਸਭ ਆਵੈ ਜਾਸੀ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਡੱਖਣੇ ਮਹੱਲਾ ਪੰਜਵਾਂ, ਡਿੱਠੀ ਹਬ ਟੰਡੋਲ, ਇੱਕ ਸਬਾਜ ਨਾ ਕੋਏ, ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਮਹੱਲਾ ਪੰਜਵਾਂ। ਆਸ ਕਿਆਸਾ ਬਾਹਰਾ, ਮੂੰਹ ਮਨ ਵੱਡੀ ਆਸ, ਆਸ ਨਿਰਾਸਾ ਹਿਕ ਤੂੰ, ਹਾਂ ਬਲ ਬਲ ਬਲ ਗਈ ਆਸ। ਮਹੱਲਾ ਪੰਜਵਾਂ। ਵਿਛੋੜਾ ਸੁਣੇ ਦੁੱਖ, ਵਿਣ ਡਿੱਠੇ ਮਰੇ ਓਦ, ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਦ। ਪੌੜੀ ਤੜ ਤੀਰਥ ਦੇਵ ਦੇਵਾਲਿਆ, ਕੇਦਾਰ ਮਥੁਰਾ ਕਾਸੀ, ਕੋੜ ਤੇ ਤੀਸਾ ਦੇਵਤੇ ਸਣ ਇੰਦਰੈ ਜਾਸੀ। ਸਿਮਰਤ ਸ਼ਾਸਤਰ ਬੇਦ ਚਾਰ, ਖੜ ਦਰਸ ਮਾਸੀ, ਪੋਥੀ ਪੰਡਿਤ ਗੀਤ ਕਵਿਤ ਕਵਤੇ ਪੀ ਜਾਸੀ। ਜਤੀ ਸਤੀ ਸੰਨਿਆਸੀਆ, ਸਭ ਕਾਲੈ ਵਾਸੀ, ਮਨ ਜੋਗੀ ਦੇ ਗੰਬਰਾ ਜਮੈ ਸਣ ਜਾਸੀ। ਜੋ ਦੀਸੈ ਸੋ ਵਿਣਸਣਾ, ਸਭ ਬਿਨਸ ਬਿਨਾਸੀ, ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ। ਸਲੋਕ ਡੱਖਣੇ ਮਹੱਲਾ ਪੰਜਵਾਂ, ਸਹਿ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆਂ, ਡੁੱਖੇ ਕੋਣ ਨਾ ਡੁੱਖ, ਨਾਨਕ ਪਿਰੀ ਪਖੰਦੋ ਸੁਭਦਿਸ਼ਟ। ਮਹੱਲਾ ਪੰਜਵਾਂ। ਸੁਖ ਸਮੂਹਾ ਭੋਗ, ਭੂਮ ਸਬਾਈ ਕੋਤਣੀ, ਨਾਨਕ ਹੱਬੋ ਰੋਗ, ਮ੍ਰਿਤਕ ਨਾਮੇ ਹੂਣਿਆ। ਮਹੱਲਾ ਪੰਜਵਾਂ। ਹਿਕ ਸਕੂ ਤੂੰ ਆਹੇ, ਪਛਾਣੂ ਪੀ ਹਿਕ ਕਰ, ਨਾਨਕ ਆਸੜੀ ਨਿਵਾਹੇ, ਮਾਨਖ ਪਰਥਾਈ ਲਜੀਮ ਦੋ। ਪੌੜੀ ਨਿਹਚਲ ਏਕ ਨਰਾਇਣੋ ਹਰਗਮਾ ਗਾਦਾ, ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ। ਨਿਹਚਲ ਕੀਰਤਨ ਗੁਣ ਗੋਬਿੰਦ, ਗੁਰਮੁਖ ਗਾ ਵਾਦਾ, ਸੱਚ ਧਰਮ ਤਪ ਨਿਹਚਲੋ ਦਿਨ ਰਹਿਣ ਆਰਾਦਾ। ਦਇਆ ਧਰਮ ਤਪ ਨਿਹਚਲੋ ਜਿਸ ਕਰਮ ਲਿਖਾਦਾ, ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ। ਨਿਹਚਲ ਸੰਗਤ ਸਾਧ ਜਨ, ਬਚਨ ਨਿਹਚਲ ਗੁਰਸਾਧਾ, ਜਿਨ ਕਉ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਦਾ। ਸਲੋਕ ਡੱਖਣੇ ਮਹੱਲਾ ਪੰਜਵਾਂ, ਜੋ ਡਬੰਦੋ ਆਪ ਸੋ ਤਰਾਏ ਕਿਨ ਖੇ, ਤਾਰਿੰਦ ਲੋਪੀ ਤਾਰ, ਨਾਨਕ ਪਿਰ ਸਿਉ ਰਤਿਆ। ਮਹੱਲਾ ਪੰਜਵਾਂ। ਜਿਥੈ ਕੋਇ ਕਥਨ ਨਾਉ ਸੁਣਨ ਦੋ ਮਾਂ ਪਿਰੀ, ਮੂੰਹ ਜਲਾਉ ਤਥ ਨਾਨਕ ਪਿਰੀ ਪਸੰਦੋ ਹਰਿਓ ਥੀ ਓਸ। ਮਹੱਲਾ ਪੰਜਵਾਂ।

ਪੈਰੀ ਮਾਰਗ ਗੁਰ ਚਲਦਾ, ਪੱਖਾ ਫੇਰੀ ਹੱਥਾ, ਅਕਾਲ ਮੂਰਤ ਹਿਰਦੈ ਧਿਆਏ ਦਾ, ਦਿਨ ਰਹਿਣ ਚ ਪੰਥਾ, ਮੈਂ ਛੱਡਿਆ ਸਗਲਾ ਪਾਇਣੋ, ਪ੍ਰਭਾਸੈ ਗੁਰ ਸਮਰੱਥਾ, ਗੁਰ ਬਖਸਿਆ ਨਾਮ ਨਿਧਾਨ, ਸਭੋ ਦੁਖ ਲੱਥਾ, ਭੋਗੋ ਪੁੰਚੋ ਭਾਈ ਹੋ, ਪੱਲੈ ਨਾਮ ਅਗਥਾ, ਨਾਮ ਦਾਨ ਇਸ਼ਨਾਨ ਦਿੜ, ਸਦਾ ਕਰੋ ਗੁਰ ਕਥਾ, ਸਹਿਜ ਭਇਆ ਪ੍ਰਭ ਪਾਇਆ, ਜਮ ਕਾ ਪਉ ਲੱਥਾ, ਸਲੋਕ ਡੱਖਣੇ ਮਹੱਲਾ ਪੰਜਵਾਂ, ਲੱਗੜੀਆਂ ਪ੍ਰੀਅਨ ਪੇਖੰਦੀਆਂ ਨਾ ਤਿੱਪੀਆਂ, ਹਬ ਮੰਜਾਹੂ ਸੋਤਣੀ, ਵਿਆਹ ਨਾ ਡਿਠੋ ਕੋਏ, ਮਹੱਲਾ ਪੰਜਵਾਂ, ਕੱਥੜੀਆਂ ਸੰਤਾਹ ਤੇ ਸੁਖਾਉ ਪੰਦੀਆਂ, ਨਾਨਕ ਲੱਦੜੀਆਂ ਤੇ ਨਾਹ, ਜਿੰਨਾ ਭਾਗ ਮਥਾ ਹੜਾਏ, ਮਹੱਲਾ ਪੰਜਵਾਂ, ਡੂੰਗਰ ਜਲਾ ਥਲਾ ਪੂੰ ਬਨਾ ਫਲਕੰਦਰਾ, ਪਾਤਾਲਾ ਆਕਾਸ਼ ਪੂਰਨ ਹਬ ਕਟਾ, ਨਾਨਕ ਵੇਖ ਜੀਓ ਇਕ ਤਸੂਤ ਪਰੋਤੀਆ, ਪੌੜੀ ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਇਂਦਾ, ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੋਹੇ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਓਨ, ਇਸ ਸੌਦੇ ਲਾਇਕ, ਸਾਂਝੀ ਗੁਰ ਨਾਲ ਬਹਾਲਿਆ, ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜਾ, ਹਰ ਪਿਤਾ ਸਭਨਾ ਗੱਲਾਂ ਲਾਇਕ, ਸਲੋਕ ਡੱਖਣੇ ਮਹੱਲਾ ਪੰਜਵਾਂ, ਨਾਨਕ ਕੱਚੜਿਆਂ ਸਿਉਂ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ, ਓਏ ਮੋਇਆ ਨਾਨ ਜਾਹੀ ਛੋੜ, ਮਹੱਲਾ ਪੰਜਵਾਂ, ਨਾਨਕ ਬਿਜਲੀਆਂ ਚਮਕਨ, ਕੁਰਨ ਕਟਾਂ ਤਕਾਲੀਆਂ, ਬਰਸਨ ਮੇਹ ਗਿਆ ਪਾਰ, ਨਾਨਕ ਸੰਗਮ ਪ੍ਰੀ ਸੁਹੰਦੀਆ, ਮਹੱਲਾ ਪੰਜਵਾਂ, ਜਲ ਥਲ ਨੀਰ ਭਰੇ, ਸੀਤਲ ਪਵਨ ਚੁਲਾਰ ਦੇ, ਸੇਜੜੀਆ ਸੋਇਨ, ਹੀਰੇ ਲਾਲ ਜੜਨ ਦੀਆ, ਸੁਬਰ ਕੱਪੜ ਭੋਗ, ਨਾਨਕ ਪਿਰੀ ਵਿਹੂਣੀ ਤੱਤੀਆਂ, ਪੌੜੀ ਕਾਰਨ ਕਰਤੈ ਜੋ ਕੀਆ, ਸੋਈ ਹੈ ਕਰਨਾ ਜੇ ਸੌ ਧਾਵੈ, ਪ੍ਰਾਣੀਆਂ ਪਾਵੈ ਤੁਰ ਲਹਿਣਾ, ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰੈ ਸਭ ਧਰਨਾ, ਗੁਰਮਿਲ ਭਉ ਗੋਵਿੰਦ ਕਾ, ਭੈ ਡਰ ਦੂਰ ਕਰਨਾ, ਪੈ ਤੇ ਬੈਰਾਗ ਉਪਜੈ, ਹਰ ਖੋਜਤ ਫਿਰਨਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਨਾ, ਹੇ ਆਏ ਕਮਾਏ ਧਿਆਇਆ, ਪਾਇਆ ਸਾਧ ਸਰਨਾ, ਬੋਇਥ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਪੌਜਲ ਤਰਨਾ, ਸਲੋਕ ਮਹੱਲਾ ਪੰਜਵਾਂ, ਪਹਿਲਾ

ਹੱਲਾ ਪੰਜਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਨ ਜਿੰਨਾ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ ਭੁੱਖ ਤਿਖ ਤਿਸ ਨਾ ਵਿਆਪਈ ਜਮ ਨਹੀਂ ਆਵੈ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸਚ ਸਾਹ ਅਡੋਲੈ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧਨੋ ਤੋਲੈ ਪੰਨ ਕਰਨ ਸਮਰੱਥ ਹੈ ਓਪਤ ਸਭ ਪਰ ਲੈ ਕਰਨ ਕਾਰਨ ਸਮਰੱਥ ਹੈ ਕੜਕੜ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਤੁਰ ਮੌਲੈ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ

ਛੱਡੋਗੇ ਪਰਿਵਾਰ ਸਕਲ ਸਿਉਂ, ਰਾਮ ਨਾ ਜਪਵਾ ਭਾਗੇ ਰਹਾਓ। ਵੇਦ ਪੁਰਾਣ ਪੜੇ ਕਾ ਕਿਆ ਗੁਣ, ਖਰ ਚੰਦਨ ਜਸ ਪਾਰਾ, ਰਾਮ ਨਾਮ ਕੀ ਗਤ ਨਹੀਂ ਜਾਨੀ, ਕੈਸੇ ਉਤਰ ਸੁਪਾਰਾ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਥ ਭਾਈ, ਆਪਸ ਕਹੋ ਮਨਵਰ ਕਰ ਥਾਪੋ, ਕਾਗੋ ਕਹੋ ਕਸਾਈ। ਮਨ ਕੇ ਅੰਦੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵੇਚਹੋ, ਜਨਮਾ ਬਿਰਥਾ ਜਾਈ। ਨਾਰਦ ਬਚਨ ਬਿਆਸ ਕਹਿਤ ਹੈ, ਸੋ ਕਹੋ ਪੁੱਛੋ ਜਾਈ, ਕਹੇ ਕਬੀਰ ਰਾਮੈ ਰਮ ਛੂਟੋ, ਨਾਹੇ ਤਾਂ ਬੂਢੇ ਭਾਈ, ਬਨੈ ਬਸੇ ਕਿਉਂ ਪਾਈ ਹੈ, ਜਉ ਲਓ ਮਨੈ ਮਨੋ ਨਤ ਜੈ ਬੇਕਾਰ, ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ, ਸਾਰ ਸੁਖ ਪਾਈਐ ਰਾਮਾ, ਰੰਗ ਰਵੋ ਆਤਮੈ ਰਾਮ ਰਹਾਓ। ਜਟਾ ਭਸਮ ਲੇਪਨ ਕੀਆ, ਕਹਾਂ ਗੁਫਾ ਮੈਂ ਬਾਸ, ਮਨ ਜੀਤੇ ਜਗ ਜੀਤਿਆ, ਜਾਂ ਤੇ ਵਿਖਿਆ ਤੇ ਹੋਏ ਉਦਾਸ। ਅੰਜਨ ਦੇ ਸਵੈ ਕੋਈ, ਟੁਕ ਚਾਹਨ ਮਾਹੇ ਬਿਡਾਨ, ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ, ਕਹਿ ਕਬੀਰ ਅਵ ਜਾਣਿਆ, ਗੁਰਗਿਆਨ ਦੀਆ ਸਮਝਾਏ, ਅੰਤਰਗਤ ਹਰ ਭੇ

मैं बोलत ही बड़ लाज, राम जे पाया राम ते भवे न बार बार रहाओ, झूठा जग डहके कना दिन दोए बर्तन की आस, राम उदक जेह जन पिया ते बौर न पई प्यास, गुर प्रसाद जे बूझे आया सा ते भया निरास, सब सच नदरी आया जवा तुम भया उदास, राम नाम रस चाखिया हर नामा हर तार, कहो कबीर कंचन पया प्रम गया समुंदर है पार, उदक समुंद सलल की साखिया नदी तरंग समावेंगे, सुन्ने सुन मिलिया समदर्शी पवन रूप होए जावेंगे, बहुर हम काहे आवेंगे आमन जाना हुक्म तिसा का, हुक्म बुझ समावेंगे रहाओ, जब चुके पंच तात की रचना ऐसे परम चुकावेंगे, दर्शन छोड़ पे समदर्शी एको नाम ते आवेंगे, जित हम लाए तिथि लागे तैसे कर्म कमावेंगे, हर जी कृपा करे जो अपनी तो गुर के शब्द समावेंगे, जीवत मरो मरो फिर जीवो, जीवत मरो मरो फुन जीवो, पुनरप जन्म ना होई, कहो कबीर जो नाम समाने सुन रया लिव सोई, जाओ तुम को दूर करत हो तो तुम मुक्त बतावो, एक अनेक होए रहो सगल मैं अब कैसे परमावो, राम मोका उतार कहां ले जई है, सो दो मुक्त कहां देव कैसी, कर प्रसाद मोहे पाई है रहाओ, तारन तरन तवे लग कही है जब लग दत न जानिया, अब तो बिमल भय कट ही मैं कह कबीर मन मानिया, जिन गढ़ कोट किए कंचन के छोड़ गया सो रावन, काहे की जित है मन पावन, जब जब आए केस ते पकड़े तै हर को नाम छडावन रहाओ, काल अकाल खसम का कीना एहो परपंच बधावन, कहे कबीर ते अंते मुक्ते जिन हृदय राम रसायन, देही गावा जियो तर महतो बसे पंच किरसाना, नैनू नगटू श्रम नू रसपत इंद्री कया न माना, बाबा अब ना बसो एह गाओ, करी करी का लेखा मांगे कायथ चेतू नाओ रहाओ, धर्म राय जब लेखा मांगे बाकी निकसी पारी, पंच किरसान वा पा गए ले बांधे ओ जियो दरबारी, कह कबीर सुनो रे संतो खेत ही करो नबेरा, अब की बार बख्श बंदे को बहोर ना पाओ जल फेरा, राग मारू बाणी कबीर जियो की एक ओंकार सतगुर प्रसाद, अनपव किने ना देखिया बैरागी अड़े बिन पै अनपव होए वना हम्बे, सहो हदूर देखे ता पव पवे बैरागी अड़े, हुक्मे बूझे ता निरपव होए वना हम्बे, हर पाखंड ना की जाई बैरागी अड़े पाखंड रता सब लोक वना हम्बे, त्रिसना पासना छोड़ई बैरागी अड़े ममता जालिया पिंड वना हम्बे, चिंता जाल तन जालिया बैरागी अड़े जे मन मृतक होए वना हम्बे, सतगुर बिन बैराग ना होवई बैरागी अड़े जे लोचे सब कोए वना हम्बे, कर्म होवे सतगुर मिले बैरागी अड़े सहजे पावे सोए वना हम्बे, कहो कबीर एक बेनती बैरागी अड़े मोको पौजल पार उतार वना हम्बे, राजन कौन तुम्हारे आवे ऐसो पाओ बिदर को देखियो, ओ गरीब मोहे पावे रहाओ, हस्ती देख परम ते पूला श्री भगवान ना जानिया, तुमरो दूध बिदर को पानो अमृत कर मैं मानिया, खीर समानो साग मैं पाया गुण गावत रैन बिहानी, कबीर को ठाकर अंत बिनोदी जातना काहू की मानी, सलोक कबीर गगंद मामा बाजेओ परयो निशा न काओ, खेत जो मांडियो सूरमा अब जूजन को दाओ, सूरा सो पहचानिया जो लरे दीन के हेत, पुरजा पुरजा कट मरे कबहू ना छड़े खेत, कबीर का शब्द राग मारू बाणी नाम देओ जी की एक ओंकार सतगुर प्रसाद,
चार मुक्त चार सिद्ध मिलकै दूलै प्रभ की शरण परयो मुक्त भयो चौहू जुग जान्यो जस कीर्त माथै शतर तरयो राजा राम जबत को ना तरयो गुरु उपदेश साध की संगत भगत भगता को नाम परयो रहाओ संख चक्र माला तिलक बिराइत देख प्रताप जम डरयो निरपो पय राम बल गर्जत जन्म मरण संताप हिरयो अम्बरीक को दियो अपह पद राज भीखन अद करयो नौनिध ठाकर दई सुदामै त्रु अटल अजहू न टरयो भगत हेत मारियो हरनाक्ष नर सिंह रूप होय देह धरयो नामा कह भगत बस केसव अजहू बल के द्वार खरो मारू कबीर जियो दीन बिसारियो रे दीवाने दीन बिसारियो रे पेट भरयो पशुआ ज्यों सोयो मनुख जन्म है हारयो रहाओ साध संगत कबहू नहीं कीनी रचियो तंदे झूठ स्वान सूकर बाय सजवै पटकत चालियो ऊठ आपस को दीर्घ कर जानै औरन को लग मात मनसा बाचा कर्म ना मैं देखे दुजग जात कामी क्रोधी चातरी बाजी गर्बे काम निंदा करते जन्म सिरानो कबहू ना सिमरियो राम कह कबीर चेतै नहीं मूर्ख मुक्त गवार राम नाम जान्यो नहीं कैसे उत्तर सपार राग मारू बाणी जय देओ जियो की एक ओंकार सतगुर प्रसाद चंद सत भेदया नाद सत पूरिया सूर सत खोड़सा दत किया अबल बल तोड़िया अचल चल थपिया अखड़ घड़िया तहां अपियो पिया मन आद गुण आद वखाणिया तेरी दुबदा दृढ़ समान्या रहाओ अर्ध कौ अर्धया सर्द कौ सर्दया सलल कौ सलल समान आया बदत जय देव जय देव कौ रम्या ब्रह्म निर्वाण लिवलीन पाया कबीर मारू राम सिमर पछताहेगा मन पापी जियारा लोभ करत है आज काल उठ जाहेगा रहाओ लालच लागे जन्म गवाया माया परम पुलाहेगा तन जोबन का गर्भ ना की जय कागद ज्यो गल जाहेगा जो जम आए केस गह पटकै ता दिन किश ना बसाहेगा सिमरन भजन दया नहकीनी तव मुख चोटा खाहेगा धर्म राय जब लेखा मांगै क्या मुख लै कै जाहेगा कहत कबीर सुनौ रे संत हो साध संगत तर जाहेगा राग मारू बाणी रविदास जियो की एक ओंकार सतगुर प्रसाद ऐसी लाल तुझ बिन कौन करे गरीब निवाज गुसैया मेरा माथे शदर तरे रहाओ जा की शोत जगत को लागे ता पर तू ही टरे नीचे उच करे मेरा गोविंद काहू ते ना डरे नाम देव कबीर तलोचन सदना सहन तरे कह रविदास सुनो रे संतो हर जियो ते सबै सरै मारू सुख सागर सुर तर चिंता मानो काम तेन बस जा के रे चार पदार्थ अष्ट महा सिद्ध नवनिध कर तलता कै हर हर हरना जप सरसना अवर सब छाड बचन रचना रहाओ नाना ख्यान पुराण बेद बिद चौतीस अक्षर माही ब्यास विचार कहो परमार्थ राम नाम सरनाही सहज समाध उपाद रहत होए बड़े भाग लिव लागी कह रविदास उदास दास मत जन्म मरण पै भागी। तुखारी संत महला पहला बारह माह एक ओंकार सतगुर प्रसाद तू सुन किरत करमा पुरब कमाया सिर सिर सुख सहमा देह सो तू भला हर रचना तेरी क्या गत मेरी हर बिन घड़ी ना जीवा प्रे बाज दुहेली कोय ना भेली गुरमुखे अमृत पीवा रचना राच रहे निरंकारी ब्रह्मन कर्म सुकर्मा नानक पंथ निहाले सातन तू सुन आत्म रामा
ਬਾਬੀ ਹਾ ਪ੍ਰਿਓ ਬੋਲੇ ਕੋਕਲ ਬਾਣੀਆਂ ਸਾਤਾਂ ਨੂੰ ਸਬਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭਾਣੀ ਸਾਹ ਸੁਹਾਗਣ ਨਾਰੇ ਨਾਵ ਕਰ ਥਾਪ ਮਹਿਲ ਕਰ ਉੱਚੋ ਨਿਜ ਕਰ ਵਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਸਰ ਰੰਗ ਰਾਵੈ ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਲ ਸ਼ਬਦ ਸੁਹਾਵੈ ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ ਮੰਤਨ ਰਵਤ ਰਵੰਨੇ ਘੜੀ ਨਾ ਬਿਸਰੈ ਕਿਉਂ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾਂ ਗੁਣ ਗਾਏ ਨਾ ਕੋਈ ਮੇਰਾ ਹਉ ਕਿਸਕੇ ਰਾਹ ਹਰ ਬਿਨ ਰਹਿਣ ਨਾ ਜਾਏ ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ ਗੁਰਸਬਦੀ ਮਨ ਤੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿ ਸੁਭਾਏ ਹਰ ਸਿਉ ਪ੍ਰੀਤ ਬਣੀ ਹਰ ਮੰਦਰ ਆਵੈ ਜਾਂ ਪ੍ਰਭਾਵੈ ਤਨਿ ਉਬੀ ਗੁਣ ਸਾਰੀ ਘਰ ਘਰ ਕੰਤਰ ਵੈ ਸੁਹਾਗਣ ਹਉ ਕਿਉਂ ਕੰਤ ਵਿਸਾਰੀ ਉਨਮ ਕਨ ਛਾਏ ਬਰਸ ਸੁਭਾਏ ਮੰਤਨ ਪ੍ਰੇਮ ਸੁਖਾਵੈ ਨਾਨਕ ਵਰਸੈ ਅੰਮ੍ਰਿਤ ਬਾਣੀ ਕਰ ਕਿਰਪਾ ਕਰ ਆਵੈ ਚੇਤ ਬਸੰਤ ਪਲਾ ਪਵਰ ਸੁਹਾਵੜੇ ਬਨ ਫੂਲੇ ਮੰਝ ਬਾਰ ਮੈਂ ਫਿਰ ਕਰ ਬਾਹੜੈ ਫਿਰ ਘਰ ਨਹੀਂ ਆਵੈ ਤਨ ਕਿਉਂ ਸੁਖ ਪਾਵੈ ਬਿਰਹਿ ਬਿਰੋ ਤਨ ਛੀਜੈ ਕੋਕਲੇ ਅੰਬ ਸੁਹਾਵੀ ਬੋਲੈ ਕਿਉਂ ਦੁਖ ਅੰਕ ਸਹੀਜੈ ਭਵਰ ਭਵੰਤਾ ਫੁੱਲੀ ਡਾਲੀ ਕਿਉਂ ਜੀਵਾਂ ਮਰ ਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਵਾਰ ਘਰ ਤਨ ਪਾਏ ਵੈਸਾਖ ਭਲਾ ਸਾਖਾ ਵਿਸ ਕਰੇ ਤਨ ਦੇਖੈ ਹਰ ਦੁਆਰ ਆਵੋ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਘਰੇ ਦੁੱਧ ਭਾਵਾਂ ਦੇਖ ਦਿਖਾਵੈ ਢੋਲੋ ਦੂਰ ਨਾ ਜਾਨਾ ਅੰਤਰ ਮਾਨਾ ਹਰ ਕਾ ਮਹਿਲ ਪਛਾਨਾ ਨਾਨਕ ਵੈ ਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ ਥਲ ਤਾਪੈ ਸਰ ਭਾਰ ਸਾਹ ਤਨ ਬਿਨੋ ਕਰੈ ਤਨ ਬਿਨੋ ਕਰੇਂਦੀ ਗੁਣਸਾਰੇਂਦੀ ਗੁਣਸਾਰੀ ਪ੍ਰਭ ਭਾਵਾਂ ਸਾਚੈ ਮਹਿਲ ਰਹਿ ਬੈਰਾਗੀ ਆਵਣ ਦੇ ਤਾਇਆਵਾਂ ਨਿਮਾਣੀ ਨਿਤਾਣੀ ਹਰ ਬਿਨ ਕਿਉਂ ਭਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਭਲਾ ਸੂਰਜ ਗਗਨ ਤਪੈ ਧਰਤੀ ਦੁਖ ਸਹੈ ਸੋਖੈ ਅਗਨ ਭਖੈ ਅਗਨ ਰਸ ਸੋਖੈ ਮਰੀਐ ਧੋਖੈ ਪੀਸੋ ਕਿਰਤਨ ਹਾਰੇ ਰਥ ਫਿਰੈ ਛਾਇਆ ਤਨ ਤਾਕੈ ਟੀਂਡ ਲਵੈ ਮੰਜ ਬਾਰੇ ਅਵਗਣ ਬਾਂਧ ਚੱਲੀ ਦੁਖ ਆਗੈ ਸੁਖ ਤਿਖ ਸੁਖ ਤਿਸ ਸਾਜ ਸੰਭਾਲੇ ਨਾਨਕ ਜਿਸਨੋ ਇਹ ਮੰਦੀ ਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ ਮੈਂ ਮੰਤਨ ਸਹੁ ਭਾਵੈ ਪਿਰ ਪਰਦੇਸ ਸਿਧਾਏ ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਮਨ ਚਮਕ ਡਰਾਏ ਸੇਜੈ ਕੇਲੀ ਖਰੀ ਦੁਹੇਲੀ ਮਰਨ ਭਇਆ ਦੁਖ ਮਾਏ ਹਰ ਬਿਨ ਨੀਂਦ ਭੂਖ ਕਉ ਕੈਸੀ ਕਾਪੜ ਤਨ ਨਾ ਸੁਖਾਵੈ ਨਾਨਕ ਸਾਸੋ ਹਾਗਣ ਕੰਤੀ ਪਿਰਕੈ ਅੰਕ ਸਮਾਵੈ ਪਾਦਉ ਪਰਮ ਭੁੱਲੀ ਪਰ ਜੋਗਨ ਪਛਤਾਣੀ ਜਲ ਥਲ ਨੀਰ ਪਰੇ ਬਰਸ ਰੁੱਤੇ ਰੰਗ ਮਾਣੀ ਬਰਸੈ ਨਿਸਕਾਲੀ ਕਿਉਂ ਸੁਖਬਾਲੀ ਦਾਦਰ ਮੋਰ ਲਵੰਤੇ ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭਯੰਗਮ ਫਿਰੈ ਡਸੰਤੇ ਮੱਛਰ ਡੰਗ ਸਾਇਰ ਭਰ ਸੁਭਰ ਬਿਨ ਹਰ ਕਿਉਂ ਸੁਖ ਪਾਈਐ ਨਾਨਕ ਪੂਛ ਚਲੋ ਗੁਰੇ ਆਪਣੇ ਜੈ ਪ੍ਰਭ ਤੈ ਹੀ ਜਾਈਐ ਅਸਨ ਆਓ ਪਿਰਾ ਸਾ ਤਨ ਝੂਰ ਮੋਈ ਤਾਂ ਮਿਲਿਆ ਪ੍ਰਭ ਮੇਲੇ ਦੂਜੈ ਪਾਏ ਖੁਈ ਝੂਠ ਵਿਗੁੱਤੀ ਤਾਂ ਪ੍ਰਮੁੱਤੀ ਕੁਕੈ ਕਹਾ ਸੇ ਫੁੱਲੇ ਆਗੈ ਘਾਮ ਪਿੱਛੈ ਰੁੱਤ ਜਾਡਾ ਦੇਖ ਚਲਤ ਮੰਡੋਲੇ ਦਹਿ ਦੇ ਸਾਖ ਹਰੀ ਹਰਿਆਵਲ ਸਹਿਜ ਪੱਕੈ ਸੋ ਮੀਠਾ ਨਾਨਕੇ ਅਸਨ ਮਿਲੋ ਪਿਆਰੇ ਸਤਿਗੁਰ ਪਏ ਬਸੀਠਾ ਕਤਕ ਕਿਰਤ ਪਾਇਆ ਜੋ ਪ੍ਰਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਤਨ ਪਿਰ ਮੇਲੋ ਤਨਿਓ ਮਾਹੈ ਸਰਸੀ ਅਵਗਣ ਮਾਰੀ ਮਰੈ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲੋ ਕਬਟ ਦਰ ਖੋਲੋ ਇਹ ਘੜੀ ਖਟਮਾਸਾ
ਮੰਗਲ ਮਹੋਪਲ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਰ ਨਹੀਂ ਚਲ ਪਾਵੇ। ਨੇਹ ਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾਤਨ ਨਾ ਪਿਆਰੀ, ਆਪ ਭਗਤੀ ਪਰਿਆ ਗੈ, ਭੋਖ ਤੁਖਾਰ ਪੜੈ, ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ, ਮਨ ਤਨ ਵਸੈ ਮੁਖੇ, ਮਨ ਤਨ ਰਵ ਰਹਿਆ ਜਗ ਜੀਵਨ, ਗੁਰਸਬਦ ਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤ ਪੁਜ, ਘੜ ਘੜ ਜੋ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰ ਸਿਉ ਪ੍ਰੀਤ ਸਨੇਹੋ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਅੰਕੇ, ਤੁਦ ਭਾਵਾਂ ਸਰਨਾਵਾਂ, ਗੰਗ ਜਮਨ ਤੈ ਬੇੜੀ ਸੰਗਮ, ਸਾਸ ਸਮੁੰਦ ਸਮਾਵਾਂ, ਪੁੰਨ ਦਾਨ ਪੂਜਾ ਪਰਮੇਸ਼ਰ, ਜੁਜ ਗੁਏ ਕੋ ਜਾਤਾ, ਨਾਨਕ ਮਾਘ ਮਹਾਰਸ ਹਰ ਜਪ, ਅੜਸਰ ਤੀਰਥ ਨਾਤਾ, ਫਲ ਗੁਣ ਮਨ ਰੈਸੀ ਪ੍ਰੇਮ ਸੁਭਾਇਆ, ਅੰਦਨ ਰਸ ਪਿਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰਿਆਓ, ਬਹੁਤੇ ਵੇਸ ਕਰੀ ਪਿਰ ਬਾਜਾਓ, ਮਹਿਲੀ ਲਹਾ ਨਾ ਉਥਾਓ, ਹਾਰ ਡੋਰ ਰਸ ਪਾਟ ਪਟੰਬਰ, ਪਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰ ਆਪਣੇ, ਘਰ ਵਰ ਪਾਇਆ ਨਾਰੀ, ਬੇਦਸ ਮਾਹ ਰੁਤੀ ਥਿੱਤੀ ਵਾਰ ਪਲੇ, ਕੜੀ ਮੂਰਤ ਪਰ ਸਾਚੇ ਆਏ ਸਹਿਜ ਮਿਲੇ, ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਜਾਣੈ, ਜਿਨ ਸਿੰਗਾਰੀ ਤਸੈ ਪਿਆਰੀ, ਮੇਲ ਪਿਆ ਰੰਗ ਮਾਣੈ, ਕਾਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਅਹਿ ਨਸਰਾਵੈ ਪ੍ਰੀਤਮੋ, ਹਰ ਵਾਰ ਥਿਰ ਸੁਹਾਗੋ, ਤੁਖਾਰੀ ਮਹੱਲਾ ਪਹਿਲਾ, ਪਹਿਲੇ ਪਹਿਰੈ ਨੈਣ ਸਲੋਨੜੀਏ, ਰਹਿਣ ਅੰਧਿਆਰੀ ਰਾਮ, ਵੱਖਰ ਰਾਖ ਮੋਈਏ ਆਵੈ ਵਾਰੀ ਰਾਮ, ਵਾਰੀ ਆਵੈ ਕਵਣ ਜਗਾਵੈ, ਸੂਤੀ ਜਮਰਸ ਚੂਸੈ, ਰਹਿਣਾ ਦੇਰੀ ਕਿਆ ਪਤ ਤੇਰੀ, ਚੋਰ ਪੜੈ ਕਰਮੂਸੈ, ਰਾਖਣ ਹਾਰਾ ਅਗਮਿਆ ਪਾਰਾ, ਸੁਣ ਬੇਨੰਤੀ ਮੇਰੀ ਆ, ਨਾਨਕ ਮੂਰਖ ਕਵੈ ਨਾ ਚੇਤੈ, ਕਿਆ ਸੂਜੈ ਰਹਿਣਾ ਦੇਰੀ ਆ, ਦੂਜਾ ਪਹਿਰ ਭਇਆ ਜਾਗੈ ਚੇਤੀ ਰਾਮ, ਵੱਖਰ ਰਾਖ ਮੁਈਏ ਖਾਜੈ ਖੇਤੀ ਰਾਮ, ਰਾਖੋ ਖੇਤੀ ਹਰ ਗੁਰ ਹੇਤੀ, ਜਾਗਤ ਚੋਰ ਨਾ ਲਾਗੈ, ਜਮ ਮਗ ਨਾ ਜਾਵੋ ਨਾ ਦੁਖ ਪਾਵੋ, ਜਮਕਾ ਡਰ ਪਉ ਭਾਗੈ, ਰਵ ਸਸ ਦੀਪਕ ਗੁਰਮਤ ਦੁਆਰੈ, ਮਨ ਸਾਚਾ ਮੁਖ ਧਿਆਵੈ, ਨਾਨਕ ਮੂਰਖ ਅਜੋ ਨਾ ਚੇਤੈ, ਕਿਵ ਦੂਜੈ ਸੁਖ ਪਾਵੈ, ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ, ਮਾਇਆ ਸੁਧਾਰਾ ਦੂਖ ਸੰਤਾਪੀ ਰਾਮ, ਮਾਇਆ ਸੁਧਾਰਾ ਜਗਤ ਪਿਆਰਾ, ਚੋਗ ਚੁਗੈ ਨਿਤ ਫਸੈ, ਨਾਮ ਤੇ ਆਵੈ ਤਾਂ ਸੁਖ ਪਾਵੈ, ਗੁਰਮਤ ਕਾਲ ਨਾ ਗ੍ਰਸੈ, ਜੰਮਣ ਮਰਨ ਕਾਲ ਨਹੀਂ ਛੋਡੈ, ਵਿਣਨਾ ਵੈ ਸੰਤਾਪੀ, ਨਾਨਕ ਤੀਜੈ ਤ੍ਰਿਵਿਧ ਲੋਕਾ ਮਾਇਆ ਮੋਹਿ ਵਿਆਪੀ, ਚੌਥਾ ਪਹਿਰ ਭਇਆ ਦੌਤ ਬਿਹਾ ਗੈ ਰਾਮ, ਤਿਨ ਕਰ ਰਾਖਿਆੜਾ ਜੋ ਅੰਦਨ ਜਾਗੈ ਰਾਮ, ਗੁਰਪੂਜ ਜਾਗੇ ਨਾਮ ਲਾਗੇ, ਤਿੰਨਾ ਰਹਿਣ ਸੁਹੇਲੀਆ, ਗੁਰਸ਼ਬਦ ਕਮਾਵੇ ਜਨਮ ਨਾ ਆਵੇ, ਤਿੰਨਾ ਹਰ ਪ੍ਰਬੇਲੀਆ, ਕਰ ਕੰਪ ਚਰਨ ਸਰੀਰ ਕੰਪੇ, ਨੈਣ ਅੰਧਲੇ ਤਨ ਭਸਮ ਸੇ, ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ, ਖੂਲੀ ਗੰਠ ਉਠੋ ਲਿਖਿਆ ਆਇਆ ਰਾਮ, ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ, ਬੰਦ ਚਲਾਇਆ ਜਾਂ ਪ੍ਰਭਾਇਆ, ਨਾ ਦੀਸੈ ਨਾ ਸੁਣੀਐ, ਆਪਣ ਵਾਰੀ ਸਭ ਸਹਿ ਆਵੈ, ਪੱਕੀ ਖੇਤੀ ਲੁਣੀਐ, ਘੜੀ ਚਸੇ ਕਾ ਲੇਖਾ ਲੀਜੈ, ਬੁਰਾ ਭਲਾ ਸੋ ਜੀਆ, ਨਾਨਕ ਸੁਰ ਨਰ ਸ਼ਬਦ ਮਿਲਾਏ, ਤਿਨ ਪ੍ਰਭ ਕਾਰਨ ਕੀਆ, ਤੁਖਾਰੀ ਮਹੱਲਾ ਪਹਿਲਾ, ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਰਾਮ, ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾਲਿਆ ਰਾਮ, ਗੁਰਸ਼ਬਦ ਦਿਖਾਲਿਆ ਸੱਚ ਸੰਭਾਲਿਆ, ਅਹਿਨਸ ਦੇਖ ਵਿਚਾਰਿਆ, ਧਾਵਤ ਪੰਚ ਰਹੇ ਕਰ ਜਾਣਿਆ, ਕਾਮ ਕ੍ਰੋਧ ਵਿਖ ਮਾਰਿਆ, ਅੰਤਰ ਜੋਤ ਭਈ ਗੁਰਸਾਖੀ, ਚੀਨੇ ਰਮ ਕਰਮਾ, ਨਾਨਕ ਹਉਮੈ ਮਾਰ ਪਤੀਣੇ, ਤਾਰਾ ਚੜਿਆ ਲੰਮਾ,
ਗੁਰਮੁਖ ਜਾਗ ਰਹੇ ਚੁੱਕੀਆ ਮਾਨੀ ਰਾਮ, ਅੰਦਨ ਭੋਰ ਪਿਆ ਸਾਜ ਸਮਾਨੀ ਰਾਮ। ਸਾਜ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ ਸਾਚ।

ਨਾਨਕ ਭੋਰ ਪਿਆ ਮਨ ਮਾਨਿਆ ਜਗਤ ਰਹਿਣ ਵਿਹਾਣੀ ਔਗੁਣ ਵਿਸਰਿਆ ਗੁਣੀ ਕਰ ਕੀ ਆਰਾਮ ਏਕੋ ਰਵ ਰਹਿਆ ਅਵਰ ਨਾ ਬੀ ਆਰਾਮ ਰਵ ਰਹਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਥਲ ਤ੍ਰਿਪਵਨ ਘੜ ਘੜ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤਿਰਬਦ ਮੇੜ ਸਮਾਈ ਨਾਨਕ ਅਵਗਣ ਗੁਣੈ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੁੱਕਾ ਭੋਲਾ ਰਾਮ ਹਉ ਮੈਂ ਮਾਰ ਮਿਲੇ ਸਾਚਾ ਚੋਲਾ ਰਾਮ ਹਉ ਮੈਂ ਗੁਰਖ ਹੋਈ ਪ੍ਰਗਟ ਹੋਈ ਚੁੱਕੇ ਸੋਗ ਸੰਤਾਪੈ ਜੋਤੀ ਅੰਦਰ ਜੋ ਸਮਾਣੀ ਆਪ ਛਾਤਾ ਆਪੈ ਪਈ ਅੜੈ ਕਰ ਸ਼ਬਦ ਪਤੀਣੀ ਸਾਹੁਰ ਅੜੈ ਪ੍ਰਭਾਣੀ ਨਾਨਕ ਸਤਿਗੁਰ ਮੇਲ ਮਿਲਾਈ ਚੁੱਕੀ ਕਾਣ ਲੁਕਾਣੀ ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਪਿਰ ਛੋਡੀ ਅੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ ਪਿਰ ਛੋਡੀ ਸੁੱਤੀ ਅਵਗਣ ਮੁੱਤੀ ਤਿਸ ਧਨ ਵਿਧਣ ਰਾਤੇ ਕਾਮ ਕ੍ਰੋਧ ਹੰਕਾਰ ਵਿਗੁੱਤੀ ਹਉ ਮੈਂ ਲੱਗੀ ਤਾਤੇ ਉਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰਸਬਦੀ ਰਸ ਪੀਜੈ ਮਿਲਣਾ ਮੈਂ ਕੋ ਸੰਗਨਾ ਸਾਥੀ ਆਵੇ ਜਾਏ ਕਨੇਰੀ ਨਾਨਕ ਲਾਹਾ ਲੈ ਕਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾਨਹੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ ਕਿਉਂ ਪ੍ਰਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਭਾਈਐ ਪਿਰਪਾਰੇ ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਈੜੀਏ ਮਹਿਲ ਬੁਲਾਈੜੀਏ ਬਿਲਮ ਨਾ ਕੀਜੈ ਆਂਦਨ ਰਤੀ ਅੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਾਚਾ ਰਾਤੀ ਮਿਲੈ ਮਿਲਾਈ ਮਨ ਮੁਖ ਆਵਣ ਜਾਣੀ ਜਬ ਨਾਚੀ ਤਬ ਘੂੰਘਟ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮੁਖ ਤਤ ਵਿਚਾਰੀ ਤੁਖਾਰੀ ਮਹੱਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਲੱਖ ਲਖਾਇਆ ਔਰ ਨਾ ਦੂਜਾ ਪਾਲੇ ਗੁਰ ਅਲੱਖ ਲਖਾਇਆ ਜਾਂ ਤਿਸ ਪਾਇਆ ਜਾ ਪ੍ਰਭ ਕਿਰਪਾ ਧਾਰੀ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਿਜ ਮਿਲੇ ਬਨਵਾਰੀ ਨਦਰ ਕਰੈ ਤੂੰ ਤਾਰੈ ਤਰੀਐ ਸਚ ਦੇਵੋ ਦੀਨ ਦਿਆਲਾ ਪ੍ਰਣਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪ੍ਰਤਪਾਲਾ ਭਰਪੁਰ ਧਾਰ ਰਹੇ ਅਤ ਪਿਆਰੇ ਸਬਦੇ ਰਵ ਰਹਿਆ ਗੁਰੂ ਮੁਰਾਰੇ ਗੁਰੂ ਰੂਪ ਮੁਰਾਰੇ ਤ੍ਰਿਭਵਨ ਧਾਰੇ ਤਾਂ ਕਾ ਅੰਤ ਨਾ ਪਾਇਆ ਰੰਗੀ ਜਿਨਸੀ ਜੰਤੋ ਪਾਏ ਨਿਤ ਦੇਵੈ ਚੜੈ ਸਵਾਇਆ ਅਪਰੰਪਰ ਆਪੇ ਥਾਪੋ ਥਾਪੇ ਤਿਸ ਭਾਵੈ ਸੋ ਹੋਵੈ ਨਾਨਕ ਹੀਰਾ ਹੀਰੈ ਬੇਦਿਆ ਗੁਣ ਕੈ ਹਰ ਪਰੋਵੈ ਗੁਣ ਗੁਣੈ ਸਮਾਣੇ ਮਸਤਕ ਨਾਮ ਨਿਸਾਣੋ ਸਚ ਸਾਚ ਸਮਾਇਆ ਚੁਕਾ ਆਵਣ ਜਾਣੋ ਸਚ ਸਾਚ ਪਛਾਤਾ ਸਾਚੈ ਰਾਤਾ ਸਾਚ ਮਿਲੈ ਮਨ ਭਾਵੈ ਸਾਚੇ ਉਪਰ ਅਵਰਨਾ ਦਿਸੈ ਸਾਚੇ ਸਾਚ ਸਮਾਵੈ ਮੋਹਨ ਮੋਹਿ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋ ਸਮਾਣੀ ਜਾ ਮਿਲਿਆ ਅਤ ਪਿਆਰੇ ਸੱਚ ਕਰ ਖੋਜ ਲਹੇ ਸਾਚਾ ਗੁਰਥਾਨੋ ਮਨਮੁਖ ਨਹਿ ਪਾਈਐ ਗੁਰਮੁਖ ਗਿਆਨੋ ਦੇਵੈ ਸੱਚ ਦਾਨੋ ਸੋ ਪਰਵਾਨੋ ਸਦਾਤਾ ਵਰਦਾਨਾ ਅਮਰ ਅਜੋਨੀ ਅਸਥਰ ਜਾਪੈ ਸਾਚਾ ਮਹਿਲ ਚਿਰਾਣਾ ਦੋਤ ਉਚਾ ਪਤ ਲੇਖਨਾ ਲਿਖੀਐ ਪ੍ਰਗਟੀ ਜੋਤ ਮੁਰਾਰੀ ਨਾਨਕ ਸਾਚਾ ਸਾਚਾ ਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹੱਲਾ ਪਹਿਲਾ ਏ ਮਨ ਮੇਰਿਆ ਤੂੰ ਸਮਝ ਅਚੇਤ ਅਣਿਆ ਰਾਮ ਏ ਮਨ ਮੇਰਿਆ ਛੱਡ ਅਵਗਣ ਗੁਣੀ ਸਮਾਣਿਆ ਰਾਮ ਬਹੁ ਸਾਧ ਲੁਭਾਣੇ ਕਿਰਤ ਕਵਾਣੇ ਵਿਛੜਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਐ ਜਮ ਡਰ ਮਰੀਐ ਜਮ ਕਾ ਪੰਥ ਦੁਹੇਲਾ
मन राम नहीं जाता साज प्रभाता अवकट रुदा क्या करे बंधन बांधिया इनपद छूटे गुरमुख सेवै नर हरे ए मन मेरिया तू छोड़याल जंजाला राम ए मन मेरिया हर सेव पुरख निराला राम हर सिमर एक अंकार साचा सब जगत जिन उपाया पौन पानी यगन बांधे गुर खेल जगत दिखाया आचार तू विचार आपे हर नाम संजम जप तपो सखा सहन प्यार प्रीतम नाम हर का जप जपो ए मन मेरिया तू थिर रहो चोट ना खा वही राम ए मन मेरिया गुण गावै सही समा वही राम गुण गाए राम रसाए रसीय गुर ज्ञान अंजन सार है त्रै लोक दीपक शब्द चानन पैंदू संघा रहे पै काट नरपो तरह दुत्र गुर मिलिया कार्य सारे रूप रंग प्यार हर सिंह हर आप कृपा तार है ए मन मेरिया तू क्या लै आया क्या लै जाए सी राम ए मन मेरिया ता छुट सी जा भरम चुकाए सी राम तन संच हर हर नाम वखर गुर शब्द भाव पछाण है मैल पर हर शब्द निर्मल महल कर सच जान है पत नाम पावै कर सिधावै चोल अमृत पी रसो हर नाम त्याई है शब्द रस पाई है वडभाग जपिए हर जसो ए मन मेरिया बिन पौड़िया मंदिर क्यों चढ़ै राम ए मन मेरिया बिन बेड़ी पार न अंबड़ै राम पार साजनिया पार प्रीतम गुर शब्द सुरत लंघावे मेरे साथ संगत करै रलिया फिर ना पछो तावे कर दया दान दयाल साचा हर नाम संगत पावो नानक प्यम पै सुनो प्रीतम गुर शब्द मन समझावो तुखारी शंत

ਪਿਰ ਬਿਨ ਪਿਆਸ ਨਾ ਜਾਏ। ਆਪਣੀ ਕਿਰਪਾ ਕਰੋ ਹਰ ਪਿਆਰੇ, ਹਰ ਹਰ ਨਾਮ ਸਦ ਸਾਰਿਆ। ਗੁਰ ਕਹਿ ਸ਼ਬਦ ਮਿਲਿਆ, ਮੈਂ ਪ੍ਰੀਤਮ ਹਾਂ ਸਤਿਗੁਰ ਵਿੱਟੋਂ ਵਾਰਿਆ। ਜਬ ਦੇਖਾਂ ਪਿਰ ਪਿਆਰਾ, ਹਰ ਗੁਣ ਰਸ ਰਵਾ ਰਾਮ, ਮੇਰੇ ਅੰਤਰ ਹੋਏ ਵਿਗਾਸ, ਪ੍ਰਿਓ ਪ੍ਰਿਓ ਸੱਚ ਨਿਤ ਚਵਾ ਰਾਮ। ਪ੍ਰਿਓ ਚਵਾ ਪਿਆਰੇ, ਸ਼ਬਦ ਨਿਸਤਾਰੇ, ਬਿਨ ਦੇਖੇ ਤ੍ਰਿਪਤ ਨਾ ਆਵੇ। ਸ਼ਬਦ ਸਿੰਗਾਰ ਹੋਵੇ ਨਿਤ ਕਾਮਣ, ਹਰ ਹਰ ਨਾਮ ਤੇ ਆਵੇ। ਦਇਆ ਦਾਨ ਮੰਗਤ ਜਨ ਜੀਜੈ, ਮੈਂ ਪ੍ਰੀਤਮ ਦੇਹੋ ਮਿਲਾਏ। ਅੰਦਰ ਗੁਰ ਗੋਪਾਲ ਤੇ ਆਈ, ਹਮ ਸਤਿਗੁਰ ਵਿੱਟੋਂ ਘੁਮਾਏ। ਹਮ ਪਾਥਰ ਗੁਰ ਨਾਮ, ਬਿਖ ਪਫਜਲ ਤਾਰੀਐ ਰਾਮ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਐ ਰਾਮ। ਹਮ ਮੂੜ ਮੁਗਦ ਕਿਛ ਮਿਤ ਨਹੀਂ ਪਾਈ, ਤੂੰ ਅਗਮ ਵੜ ਜਾਣਿਆ। ਤੂੰ ਆਪ ਦਇਆਲ ਦਇਆ ਕਰ ਮਿਲੈ, ਹਮ ਨਿਰਗੁਣੀ ਨਿਮਾਣਿਆ। ਅਨੇਕ ਜਨਮ ਪਾਪ ਕਰ ਭਰਮੇ, ਹੁਣ ਤੋ ਸਰਣਾਗਤ ਆਏ। ਦਇਆ ਕਰੋ ਰਖ ਲੇਵੋ ਹਰ ਜੀਉ, ਹਮ ਲਾਗੈ ਸਤਿਗੁਰ ਪਾਏ। ਗੁਰਪਾਲਸ ਹਮ ਲੋਹ, ਮਿਲਕੰਚਨ ਹੋਇਆ ਰਾਮ। ਜੋਤੀ ਜੋਤ ਮਿਲਾਏ, ਕਾਇਆ ਗੜ ਸੋਹਿਆ ਰਾਮ। ਕਾਇਆ ਗੜ ਸੋਹਿਆ, ਮੇਰਾ ਭਰਮ ਮੋਹਿਆ, ਕਿਉਂ ਸਾਸ ਗ੍ਰਾਸ ਵਿਸਾਰੀਐ। ਅਦ੍ਰਿਸ਼ਟਿਆ ਗੋਚਰ ਪਕੜਿਆ ਗੁਰਸ਼ਬਦੀ, ਹਉ ਸਤਿਗੁਰ ਕਹਿ ਬਲਿਹਾਰੀਐ। ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਪਾਵੈ। ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਤੁਖਾਰੀ ਮਹੱਲਾ ਚੌਥਾ, ਹਰ ਹਰ ਅਗਮ ਅਗਾਧ, ਅਪਰੰਪਰ ਅਪਰਪਰਾ। ਜੋ ਤੁਮ ਧਿਆਵੈ ਜਗਦੀਸ਼, ਤੇ ਜਨ ਪਾਉ ਬਿਖਮ ਤਰਾ। ਬਿਖਮ ਪਾਉ ਦਿਨ ਤਰਿਆ ਸੁਹੇਲਾ, ਜਿਨ ਹਰ ਹਰ ਨਾਮ ਤੇ ਆਇਆ। ਗੁਰਵਾਕ ਸਤਿਗੁਰ ਜੋ ਭਾਏ ਚੱਲੇ, ਤਿਨ ਹਰ ਹਰ ਆਪ ਮਿਲਾਇਆ। ਜੋਤੀ ਜੋਤ ਮਿਲ ਜੋ ਸਮਾਣੀ, ਹਰ ਕਿਰਪਾ ਕਰ ਧਰਣੀ ਧਰਾ। ਹਰ ਹਰ ਅਗਮ ਅਗਾਧ, ਅਪਰੰਪਰ ਅਪਰਪਰਾ। ਤੁਮ ਸੁਆਮੀ ਅਗਮਾ ਥਾਹ, ਤੂੰ ਘੜਘੜ ਪੂਰ ਰਹਿਆ। ਤੂੰ ਅਲਾਖਾ ਪਿਓ ਅਗਮ, ਗੁਰ ਸਤਿਗੁਰ ਬਚਨ ਲਹਿਆ। ਧਨ ਧਨ ਤੇ ਜਨ ਪੁਰਖ ਪੂਰੇ, ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ। ਬਿਬੇਕ ਬੁੱਧ ਵਿਚਾਰ ਗੁਰਮੁਖ, ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ। ਜਾਂ ਬਹਿ ਗੁਰਮੁਖ ਹਰ ਨਾਮ ਬੋਲੈ, ਜਾਂ ਖੜੇ ਗੁਰਮੁਖ ਹਰ ਹਰ ਕਹਿਆ। ਤੁਮ ਸਵਾਮੀ ਅਗਮਾ ਥਾਹ, ਤੂੰ ਕੜਕੜ ਪੂਰ ਰਹਿਆ। ਸੇਵਕ ਜਨ ਸੇਵੈ ਤੇ ਪ੍ਰਵਾਨ, ਜਿਨ ਸੇਵਿਆ ਗੁਰਮਤ ਹਰੇ। ਤਿਨ ਕੇ ਕੋਟ ਸਭ ਪਾਪ, ਖਿਨ ਪਰ ਹਰ ਹਰ ਦੂਰ ਕਰੇ। ਤਿਨ ਕੇ ਪਾਪ ਦੋਖ ਸਭ ਬਿਨਸੇ, ਜਿਨ ਮਨ ਚਿਤ ਇਕ ਆਰਾਧਿਆ। ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ, ਜਿਨ ਗੁਰਬਚਨੀ ਸਚ ਭਾਖਿਆ। ਤੇ ਧਨ ਜਨ ਵਡ ਪੁਰਖ ਪੂਰੇ, ਜੋ ਗੁਰਮਤ ਹਰ ਜਪ ਭਾਉ ਬਿਖਮ ਤਰੇ। ਸੇਵਕ ਜਨ ਸੇਵੈ ਤੇ ਪ੍ਰਵਾਨ, ਜਿਨ ਸੇਵਿਆ ਗੁਰਮਤ ਹਰੇ। ਤੂੰ ਅੰਤਰਜਾਮੀ ਹਰ ਆਪ, ਜਿਉ ਤੂੰ ਚਲਾਵੈ ਪਿਆਰੇ, ਹਉ ਤਿਵੈ ਚਲਾ। ਹਮਰੈ ਹਾਥ ਕਿਛ ਨਾਹੇ, ਜਾਂ ਤੂੰ ਮਿਲੈ ਤਾਂ ਹਉ ਆਏ ਮਿਲਾ। ਜਿਨ ਕਹੋ ਤੂੰ ਹਰ ਮਿਲੈ ਸਵਾਮੀ, ਸਭ ਤਿਨਕਾ ਲੇਖਾ ਛੁਟਕ ਗਿਆ। ਤਿਨ ਕੀ ਗਣਤ ਨਾ ਕਰਿਓ ਕੋ ਭਾਈ, ਜੋ ਗੁਰਬਚਨੀ ਹਰ ਮੇਲ ਲਿਆ। ਨਾਨਕ ਦਇਆਲ ਹੋਵਾ ਤਿਨ ਉੱਪਰ, ਜਿਨ ਗੁਰ ਕਾ ਭਾਣਾ ਮੰਨਿਆ ਭਲਾ। ਤੂੰ ਅੰਤਰਜਾਮੀ ਹਰ ਆਪ, ਜਿਉ ਤੂੰ ਚਲਾਵੈ ਪਿਆਰੇ, ਹਉ ਤਿਵੈ ਚਲਾ। ਤੁਖਾਰੀ ਮਹੱਲਾ ਚੌਥਾ, ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਟ ਨਾਥ। ਤਿਨ ਤੂੰ ਧਿਆਇਆ ਮੇਰਾ ਰਾਮ, ਜਿਨ ਕਹਿ ਤੁਰ ਲਿਖ ਮਾਥ। ਜਿਨ ਕਹੋ ਤੁਮ ਜਿਨ ਕਹੋ ਤੁਰ ਹਰ ਲਿਖਿਆ ਸਵਾਮੀ। ਤਿਨ ਹਰ ਹਰ ਨਾਮ ਆਰਾਧਿਆ, ਤਿਨ ਕੇ ਪਾਪ ਇਕ ਨਿਮਖ ਸਭ ਲਾਥੇ। ਜਿਨ ਗੁਰਬਚਨੀ ਹਰ ਜਾਪਿਆ, ਧਨ ਧਨ ਤੇ ਜਨ ਜਿਨ ਹਰ ਨਾਮ ਜਪਿਆ। ਤਿਨ ਦੇਖੇ ਹੋ ਭਇਆ ਸੁਨਾਥ, ਤੂੰ ਜਗ ਜੀਵਨ ਜਗਦੀਸ਼, ਸਭ ਕਰਤਾ ਸ੍ਰਿਟ ਨਾਥ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਜ ਧਣੀ। ਜਿਨ ਜਪਿਆ ਹਰ ਮਨ ਚੀਤ, ਹਰ ਜਪ ਜਪ ਮੁਕਤ ਕਣੀ। ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ, ਤਿਨ ਕੇ ਉਜਲ ਮੁਖ ਹਰ ਦੁਆਰ। ਓਏ ਹਲਤ ਪਲ ਤੋ ਜਨ ਭੈ ਸੁਹੇਲੇ, ਹਰ ਰਾਖ ਲੀਏ ਰੱਖਣ ਹਾਰ। ਹਰ ਸੰਤ ਸੰਗਤ ਜਨ ਸੁਣੋ ਭਾਈ, ਗੁਰਮੁਖ ਹਰ ਸੇਵਾ ਸਫਲ ਬਣੀ। ਤੂੰ ਜਲ ਥਲ ਮਹੀਅਲ ਭਰਪੂਰ, ਸਭ ਉਪਰ ਸਾਜ ਤਣੀ।
ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਵਣ ਤ੍ਰਿਣ ਤ੍ਰਿਪਵਣ ਸਭ ਸ੍ਰਿਸ਼ਟ, ਮੁਖ ਹਰ ਹਰ ਨਾਮ ਚਵਿਆ। ਸਭ ਚਵੈ ਹਰ ਹਰ ਨਾਮ ਕਰਤੇ, ਅਸੰਖ ਗਣਤ ਹਰ ਧਿਆਵੈ। ਸੋ ਧਨ ਧਨ ਹਰ ਸੰਤ ਸਾਧੂ, ਜੋ ਹਰ ਪ੍ਰਭ ਕਰਤੇ ਭਾਵੈ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਜਿਸ ਕੈ ਮਸਤਕ ਹਾਥ, ਜਿਸ ਕੈ ਮਸਤਕ ਗੁਰ ਹਾਥ, ਤਿਸ ਹਿਰਦੈ ਹਰ ਗੁਣ ਟਿਕੈ। ਹਰ ਗੁਣ ਹਿਰਦੈ ਟਿਕੈ ਤਿਸ ਕੈ, ਜਿਸ ਅੰਤਰ ਭਉ ਭਾਵਨੀ ਹੋਈ। ਬਿਨ ਪੈ ਕਿਨੈ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਭਉ ਭਾਉ ਪ੍ਰੀਤ ਨਾਨਕ ਤਿਸੈ ਲਾਗੈ, ਜਿਸ ਤੂੰ ਆਪਣੀ ਕਿਰਪਾ ਕਰੈ। ਤੇਰੀ ਭਗਤ ਭੰਡਾਰਾ ਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਤੁਖਾਰੀ ਮਹੱਲਾ ਚੌਥਾ। ਨਾਵਣ ਪੁਰਬਾ ਬੀਚ, ਗੁਰ ਸਤਗੁਰ ਦਰਸ ਭਇਆ। ਦੁਰਮਤ ਮਹਿਲ ਹਰੀ, ਅਗਿਆਨਾ ਅੰਧੇਰ ਗਇਆ। ਗੁਰਦਰਸ ਪਾਇਆ ਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ। ਜਨਮ ਮਰਨ ਦੁਖਿਨ ਮੈਂ ਬਿਰਸੇ, ਹਰ ਪਾਇਆ ਪ੍ਰਭਵ ਨਾਸੀ। ਹਰ ਆਪ ਕਰਤੈ ਪੁਰਬ ਕੀਆ, ਸਤਗੁਰੂ ਕੁਲ ਖੇਤ ਨਾਵਣ ਗਇਆ। ਨਾਵਣ ਪੁਰਬਾ ਬੀਚ, ਗੁਰ ਸਤਗੁਰ ਦਰਸ ਭਇਆ। ਮਾਰਗ ਪੰਥ ਚੱਲੇ ਗੁਰ, ਸਤਗੁਰ ਸੰਗ ਸਿਖਾ। ਅੰਦਰ ਭਗਤ ਬਣੀ ਖਿਨ ਖਿਨ ਨਿਮਖ ਵੇਖਾ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਜਿਨ ਦਰਸ ਸਤਗੁਰ ਗੁਰੂ ਕੀਆ, ਤਿਨ ਆਪ ਹਰ ਮੇ ਲਾਇਆ। ਤੀਰਥ ਉਦਮ ਸਤਗੁਰੂ ਕੀਆ, ਸਭ ਲੋਕ ਉਦਰਨ ਅਰਥਾ। ਮਾਰਗ ਪੰਥ ਚੱਲੇ ਗੁਰ, ਸਤਗੁਰ ਸੰਗ ਸਿਖਾ। ਪ੍ਰਥਮ ਆਏ ਕੁਲ ਖੇਤ, ਗੁਰ ਸਤਗੁਰ ਪੁਰਬ ਹੋਵਾ। ਖਬਰ ਭਈ ਸੰਸਾਰ, ਆਏ ਤ੍ਰੈ ਲੋਆ। ਦੇਖਣ ਆਏ ਤੀਨ ਲੋਕ, ਸੁਰ ਨਰ ਮੁਨ ਜਨ ਸਭ ਆਇਆ। ਜਿਨ ਪਰਸਿਆ ਗੁਰ ਸਤਗੁਰੂ ਪੂਰਾ, ਤਿਨਕੇ ਕਿਲਵਿਖ ਨਾਸ ਗਵਾਇਆ। ਜੋਗੀ ਦਿਗੰਬਰ ਸੰਨਿਆਸੀ, ਖੱਟ ਦਰਸ਼ਨ ਕਰ ਗਏ ਗੋਸ਼ਟ ਢੋਆ। ਪ੍ਰਥਮ ਆਏ ਕੁਲ ਖੇਤ, ਗੁਰ ਸਤਗੁਰ ਪੁਰਬ ਹੋਵਾ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਜਾਗਾਤੀ ਮਿਲੇ ਦੇ ਭੇਟ, ਗੁਰ ਪਿੱਛੇ ਲੰਘਾਏ ਦੀਆ। ਸਭ ਛੁੱਟੀ ਸਤਿਗੁਰੂ ਪਿੱਛੇ, ਜਿਨ ਹਰ ਹਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾਗਾਤੀ ਨੇੜ ਨਾ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਿਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸਰੀ, ਤਹਿ ਕੌਤਕ ਚਲਤ ਭਇਆ। ਸਭ ਮੋਹੀ ਦੇਖ ਦਰਸ਼ਨ ਗੁਰ ਸੰਤ, ਕਿਨੈ ਆਡ ਨਾ ਦਾਮ ਲਿਆ। ਆਡ ਦਾਮ ਕਿਛ ਪਇਆ ਨਾ ਬੋਲਕ, ਜਾ ਗਾਤੀਆ ਮੋਹਨ ਮੁੰਦਣ ਪਈ। ਭਾਈ ਹਮ ਕਰੈ ਕਿਆ, ਕਿਸ ਪਾਸ ਮੰਗੈ। ਸਭ ਭਾਗ ਸਤਿਗੁਰ ਪਿੱਛੇ ਪਈ। ਜਾ ਗਾਤੀਆ ਉਪਾਵ ਸਿਆਣਪ, ਕਰ ਵਿਚਾਰ ਡਿੱਠਾ। ਭੰਨ ਬੋਲ ਕਾ ਸਭ ਉੱਠ ਗਿਆ, ਤ੍ਰਿਤੀਆ ਆਏ ਸੁਰਸਰੀ, ਤਹਿ ਕੌਤਕ ਚਲਤ ਪਇਆ। ਮਿਲ ਆਏ ਨਗਰ ਮਹਾ ਜਨਾ, ਗੁਰ ਸਤਗੁਰ ਉੱਠ ਗਈ। ਗੁਰ ਸਤਗੁਰ ਗੁਰ ਗੋਬਿੰਦ ਪੁੱਛ, ਸਿਮਰਤ ਕੀਤਾ ਸਹੀ। ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ, ਸੁਖ ਪ੍ਰਹਿਲਾਦ ਸ੍ਰੀ ਰਾਮ ਕਰ, ਗੁਰ ਗੋਬਿੰਦ ਤੇ ਆਇਆ। ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਿਨਕਾ ਥਾ ਉਥੇ ਹੋ ਗਵਾਇਆ। ਕੀਰਤਨ ਪੁਰਾਣ ਨਿਤ ਪੁੰਨ ਹੋਵੇ, ਗੁਰਬਚਨ ਨਾਨਕ ਹਰ ਭਗਤ ਲਹੀ। ਮਿਲਿਆਏ ਨਗਰ ਮਹਾਜਨਾ, ਗੁਰ ਸਤਗੁਰ ਓਟ ਗਹੀ। ਤੁਖਾਰੀ ਸ਼ੰਤ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੋਲ ਕੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸਭ ਤੁਮਾਰਾ ਮੇਰਾ ਮਨ ਪੀਨਾ। ਇਹੋ ਮਨ ਪੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ। ਕੀਮਤ ਕਹੀ ਨਾ ਜਾਈ ਠਾਕਰ, ਤੇਰਾ ਮਹਿਲਿਆ ਪਾਰਾ।
ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਅੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾਂ ਅੰਮ੍ਰਿਤ ਨਾਮ ਸੁਨੀ ਜੈ ਤੇਰਾ ਕਿਰਪਾ ਕਰੈ ਤਾਂ ਪੀਵਾਂ ਆਸ ਪਿਆਸੀ ਪਰਕੈ ਤਾਈ ਜਿਉਂ ਚਾਤ੍ਰਿਕ ਬੂੰਦੇ ਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੋ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿੱਤਾ ਪ੍ਰਾਣ ਸੁਖਦਾਤਾ ਗੁਰਮੁਖ ਜਾਤਾ ਸਲ ਰੰਗ ਬਣਿਆਏ ਸੋਈ ਕਰਮ ਕਮਾਵੈ ਪ੍ਰਾਣੀ ਜਿਹਾ ਤੂੰ ਫੁਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤਿੰਨ ਸਾਧ ਸੰਗ ਮਨ ਜਿੱਤਾ ਕਹੋ ਨਾਨਕ ਜੀਅੜਾ ਬਲਿਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਗ ਲਿਆ ਮੋਹੇ ਪਾਪੀ ਪੜਦਾ ਢਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਨਾਸੀ ਅਵਗਤ ਸਵਾਮੀ ਪੂਰਨ ਪੁਰਖ ਬਿਦਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਆਗਮਾ ਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਿਖਾਵੀਐ ਰੇ ਰਹਾਓ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕਉ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਤੇ ਆਵੀਐ ਰੇ ਜਿਸਨੋ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀਐ ਰੇ ਹਰ ਨਾਮ ਆਰਾਧ ਹੈ ਐਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜਿਉਂ ਸੁਤ ਮਿਲ ਮਾਤ ਗਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੋ ਮਤੀ ਜਿਤ ਹਰ ਪਾਵੀਐ ਰੇ ਜਿਉਂ ਬਛੜਾ ਦੇਖ ਗਊ ਸੁਖ ਮਾਨੈ ਤਿਉ ਨਾਨਕ ਹਰ ਗਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਤੋਏ ਤੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਮੋਹ ਅਵਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮਹੋ ਰੇ ਅੰਤਰ ਕਾ ਅਭਿਮਾਨ ਜੋਰ ਤੂੰ ਕਿਛ ਕਿਛ ਕਿਛ ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਹੋ ਹਰ ਦਇਆਲ ਹੋ ਸਵਾਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ

ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਓ। ਰਾਮ ਨਾ ਜਪੋ ਕਵਨ ਪ੍ਰਮਪੂਲੇ ਤੁਮ ਤੇ ਕਾਲ ਨਾ ਦੂਰੇ ਅਨਕ ਜਤਨ ਕਰ ਇਹੋ ਤਨ ਰੱਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੁ ਨਾ ਹੋਵੈ ਕਿਆ ਕੋ ਕਰੈ ਪੁਰਾਨੀ ਜਾਤ ਸਪਾਵੈ ਸਤਿਗੁਰ ਭੇਟੈ ਏਕੋ ਨਾਮ ਬਖਾਨੀ। ਬਲੂਆ ਕੇ ਘਰੂਆ ਮੈਂ ਬਸਤੇ ਫੁਲਵਤ ਦੇਹ ਅਯਾਨੇ ਕਹੋ ਕਬੀਰ ਜੇ ਰਾਮ ਨਾ ਚੇਤਿਓ ਬੂਢੇ ਬਹੁਤ ਸਿਆਨੇ। ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਪਾਉ ਭਗਤ ਸਿਉ ਕਾਜ ਨਾ ਕਛੂ ਐ ਮੇਰੋ ਕਾਮ ਦੀਵਾਨ। ਰਾਮ ਪਿਸਾਰਿਓ ਹੈ ਅਭਿਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚਮਾਨ ਰਹਾਓ। ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਦ ਔਧ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ ਰਹਾਓ। ਦੇਹਰੀ ਬੈਠੀ ਮੇਹਰੀ ਰੋਵੈ ਦੁਆਰੇ ਲਓ ਸੰਗ ਮਾਏ ਮਰਹਟ ਲੱਗ ਸਭ ਲੋ ਕੁਟਮ ਮਿਲੋ ਹੰਸ ਅਕੇਲਾ ਜਾਏ। ਵੈ ਸੁਤ ਵੈ ਬਿਤ ਵੈ ਪੁਰ ਪਟਨ ਬਹੁਰ ਨਾ ਦੇਖੈ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰਹੋ ਜਨਮ ਅਕਾਰਥ ਜਾਏ। ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਖਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੇ ਚਰਨਾਰ ਬਿੰਦ ਨਾ ਕਥਾ ਪਾਵੈ ਸੁਪਚ ਤੁਲ ਸਮਾਨ। ਹਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦੈ ਅਮਰਿਓ ਰਾਮ ਭਗਤ ਬਸੇਖ ਰਹਾਓ। ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਰਾ ਹੈ ਤੀਨ ਲੋਕ ਪ੍ਰਵੇਸ਼। ਅਜਾ ਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੈ ਰਵਿਦਾਸ। ਰਾਗ ਪਹਿਰਾਓ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਤੁਝ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਅਹੈ ਸਭ ਤੇਰੀ ਰਜਾਏ। ਰਹਾਓ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸੇ ਅੱਗੇ ਕੀਚੈ ਅਰਦਾਸ। ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਵ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪੋ ਥਾਪ। ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਪਹਿਰਾਉ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਧਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਤ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰਪ੍ਰਸਾਦੀ ਪਾਰ ਪਰੇ। ਭਵ ਜਲ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਓ। ਗੁਰਦੇਵਾ ਗੁਰ ਅਲਖਾ ਪੇਵਾ ਤ੍ਰਿਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰਦਾਤੈ ਪਾਇਆ ਲਖਾ ਪੇਵਾ। ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾਹਮਣੈ ਸਮਾਈ ਮਨ ਜੋਗੀ ਮਨ ਬਿਨਸ ਬਯੋਗੀ ਮਨ ਸਮਝੈ ਗੁਣ ਗਾਈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ। ਪਹਿਰਾਉ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨਹੀਨਾ ਜਰ ਜੀਤਿਆ।

ਰਹੋ ਮਹੱਲਾ ਤੀਜਾ। ਗੋਵਿੰਦ ਪ੍ਰੀਤ ਸੰਕਾਦ ਕੋ ਧਾਰੇ, ਰਾਮ ਨਾਮ ਸ਼ਬਦ ਵਿਚਾਰੇ, ਹਰ ਜੀਉ ਆਪਣੀ ਕਿਰਪਾ ਧਾਰ, ਗੁਰਮੁਖ ਨਾਮੇ ਲੱਗੈ ਪਿਆਰ। ਰਹਾਓ ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰੇ ਗੁਰਮੇ ਲਾਵਾ ਹੋਏ, ਨਿਜ ਕਰ ਵਸੈ ਸਹਿ ਸੁਭਾਏ, ਗੁਰਮੁਖ ਨਾਮ ਵਸੈ ਮਨ ਆਏ, ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰਖੋ ਰਤਾਰ। ਭੈਰਵ ਮਹੱਲਾ ਤੀਜਾ। ਕਲ ਯੁਗ ਮੈਂ ਰਾਮ ਨਾਮ ਓਰ ਧਾਰ, ਬਿਨ ਨਾਮੈ ਮਾਥੈ ਪਾਵੈ ਸ਼ਾਰ, ਰਾਮ ਨਾਮ ਦੁਲਭ ਹੈ ਭਾਈ, ਗੁਰਪ੍ਰਸਾਦ ਵਸੈ ਮਨ ਆਈ। ਰਹਾਓ ਰਾਮ ਨਾਮ ਜਨ ਪਾਲੈ ਸੋਏ, ਪੂਰੇ ਗੁਰ ਤੇ ਪ੍ਰਾਪਤ ਹੋਏ, ਹਰ ਕਾ ਪਾਣਾ ਮੰਨੈ ਸੇ ਜਨ ਪ੍ਰਵਾਣ, ਗੁਰ ਕੈ ਸ਼ਬਦ ਨਾਮ ਨਿਸ਼ਾਨ, ਸੋ ਸੇਵਹੁ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ। ਭੈਰਵ ਮਹੱਲਾ ਤੀਜਾ। ਕਲ ਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁਤ ਨਾ ਕਰਮ ਥਾਏ ਪਾਹੇ, ਕਲ ਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੈ ਪਿਆਰ। ਰਹਾਓ ਤਨ ਮਨ ਖੋਜ ਕਰੈ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ, ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਹੋ ਲੋਏ। ਕਲ ਯੁਗ ਮੈਂ ਹਰ ਜੀਉ ਏਕ ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ। ਭੈਰਵ ਮਹੱਲਾ ਤੀਜਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਬਦਾ ਮਨ ਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੌਰ ਨਾ ਪਾਵੈ, ਬਿਰਥਾ ਜਨਮ ਗਵਾਈ। ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ, ਹਉ ਮੈਂ ਰੋਗੀ ਜਗਤੋ ਪਾਇਆ, ਬਿਨ ਸਬਦੈ ਰੋਗ ਨਾ ਜਾਈ। ਰਹਾਓ ਸਿਮਰਤ ਸ਼ਾਸਤਰ ਪੜੈ ਮੁਨ ਕੇਤੇ, ਬਿਨ ਸਬਦੈ ਸੁਰਤ ਨਾ ਪਾਈ, ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ। ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰਸੇਵਾ ਪ੍ਰਭ ਲਾਏ, ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਿਆ ਮਨ ਆਏ, ਚੌਥੀ ਪਦਵੀ ਗੁਰਮੁਖ ਵਰਤੈ, ਤਿੰਨਿਜ ਕਰ ਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ। ਏਕ ਸਕੀ ਸਰਕਾਰ ਏਕ, ਜਿਨ ਬ੍ਰਹਮਾ ਬਿਸਨ ਰੁਦਰੋ ਪਾਇਆ, ਨਾਨਕ ਨਿਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਭੈਰਵ ਮਹੱਲਾ ਤੀਜਾ। ਮਨਮੁਖ ਦੁਖਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੈ ਰੋਗ ਗਵਾਵੈ, ਗੁਰਸਬਦੀ ਵਿਚਾਰਾ, ਹਰ ਜੀਉ ਸਤਸੰਗਤ ਮੇਲਾਏ, ਨਾਨਕ ਤਿਸਨੋ ਦੇ ਵਡਿਆਈ, ਜੋ ਰਾਮ ਨਾਮ ਚਿਤ ਲਾਏ। ਰਹਾਓ ਮਮਤਾ ਕਾਲ ਸਭ ਰੋਗ ਵਿਆਪੇ, ਤਿਨ ਜਮਕੀ ਹੈ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾ ਆਵੈ, ਜਿਨ ਹਰ ਰਾਖਿਆ ਔਰ ਤਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ, ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ, ਜੋ ਇੱਛਾ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ। ਭੈਰੋ ਮਹੱਲਾ ਤੀਜਾ। ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਬਿਸ਼ਟਾ ਮਾਏ ਸਮਾਏ, ਤ੍ਰਿਗ ਤ੍ਰਿਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ। ਰਹਾਓ ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੋ ਹਰ ਜੀਉ ਲਾਏ, ਨਾਮੇ ਨਾਮ ਮਿਲੈ ਵਡਿਆਈ, ਜਿਸਨੋ ਮਨ ਵਸਾਏ, ਸਤਿਗੁਰ ਭੇਟੈ ਤਾਂ ਫਲ ਪਾਏ, ਸਚ ਕਰਨੀ ਸੁਸਾਰ, ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰੈ ਪਿਆਰ, ਤਿਨ ਕਿਰਨ ਮਿਲੈ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿਨ ਕਿਰਨ ਪੂਰੇ ਭਾਗ ਪਾਈਐ, ਜਿਨੀ ਰਾਮ ਨਾਮ ਚਿਤ ਲਾਇਆ। ਭੈਰਵ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕਹਿ ਹਿਰਦੈ ਸਾਚਾ ਸੋਈ, ਸਾਚੀ ਭਗਤ ਕਰੈ ਦਿਨ ਰਾਤੀ, ਤਾਂ ਤਨ ਦੁਖ ਨਾ ਹੋਈ।
भगत भगत कह सब कोई, बिन सतगुर सेवे भगत ना पाई है, पूरे भाग मिले प्रभ सोई रहाओ। मनमुख मूल गवावै लाभ मांगै, लाहा लाभ किदू होई, जम काल सदा है सिरी उपर, दूजे पाए पत खोई। बहले पेख पवै दिन राती, हों मैं रोग न जाई, पढ़ पढ़ लूजै बाद वखाणै, मिल माया सुरत गवाई। सतगुर सेवै परम गत पावै, नाम मिलै वडियाई, नानक नाम जिन्ना मन वसिया, दर साचै पथ पाई, पैरो महला तीजा। मनमुख आसा नहीं उतरै, दूजे पाए खुवाए, उदर रहसान न भरिय कबहू, तृष्णागन पचाए। सदा आनंद राम रस राते, हृदय नाम दुबदा मन भागी, हर हर अमृत पीतृ पताते रहाओ। आपे पार ब्रह्म सृष्ट जिन साजी, सिर सिर तंदै लाए, माया मोह किया जिन आपे, आपे दूजे लाए। तिसनो केहो कहिए जे दूजा होवै, सब तुद्दै महे समाए, गुरमुख ज्ञान तत् विचारा, ज्योति ज्योत मिलाए। सो प्रभ साचा सद ही साचा, साचा सब आकारा, नानक सतगुर सोजी पाई, सच नाम निस्तारा। पैरो महला तीजा, कल मैं प्रेत जिनी राम ना पिछाता, सतजुग परमहंस बिचारी। द्वापर त्रेतै मानस वरतै, विरले हों मैं मारी, कल मैं राम नाम वडियाई, जुग जुग गुरमुख एको जाता, विणना मैं मुक्त ना पाई रहाओ। हृदय नाम लिखै जन साचा, गुरमुख मन वसाई, आप तरै सगले कुल तारै, जिनी राम नाम लिवलाई। मेरा प्रभ है गुण का दाता, अवगण शब्द जलाए, जिन मन वसिया से जन सोहे, हृदय नाम वसाए। घर दर महल सतगुरु दिखाया, रंग सो रलिया माणै, जो किश कह सो भला कर मानै, नानक नाम वखाणै। पैरो महला तीजा, मनसा मन समाए लै।

ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇੱਛ ਪੁਜਾਵਣ ਹਾਰ ਰਹਾਓ ਸਭ ਮੈਂ ਇੱਕੋ ਰਵ ਰਹਿਆ ਗੁਰਬਿਨ ਪੂਜਨਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਨ ਹਰ ਗੁਣ ਗਾਏ ਸੁਖਦਾਤਾ ਹਰ ਏਕ ਹੈ ਹੋਰ ਥੈ ਸੁਖ ਨਾ ਪਾਹੇ ਸਤਿਗੁਰੁ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁਖ ਨਾ ਲਾਗੈ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪਹਿਰਾਓ ਮਹੱਲਾ ਤੀਜਾ ਵਾਜਗੁਰੂ ਜਗਤ ਬੋਰਾਨਾ ਭੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ ਹਿਰਦੈ ਹਰ ਨਾਮ ਮਿੱਠਾ ਸਦ ਲਾਗਾ ਗੁਰਸਬਦੇ ਪਵਜਲ ਤਰਨਾ ਰਹਾਓ ਭੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨ ਕਉ ਮੁਖ ਦੁਆਰ ਅੰਤਰ ਸਾਂਤ ਸਦਾ ਸੁਖ ਹੋਵੈ ਹਰ ਰਾਖਿਆ ਉਰਤਾਰ ਜਿਉਂ ਤਿਸ ਪਾਵੈ ਤਿਵੈ ਚਲਾਵੈ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸਮਾਲ

ਤਰ ਲੋਭ ਹਲਕ ਦੁਖ ਭਾਰੀ ਬਿਨ ਵਿਵੇਕ ਪਰਮਾਏ। ਮਨਮੁਖ ਤ੍ਰਿਗ ਜੀਵਨ ਸੰਸਾਰ, ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰ ਸਿਉਂ ਕਦਨ ਲਾਗੈ ਪਿਆਰ ਰਹਾਉ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਣੈ ਕੂੜ ਹੋਏ। ਸਤਿਗੁਰ ਮਿਲੈ ਤਾਂ ਉਲਟੀ ਹੋਵੈ, ਖੋਜ ਲਹਿ ਜਨ ਕੋਏ। ਹਰ ਹਰ ਨਾਮ ਹਿਰਦੈ ਸਦਵਸਿਆ, ਪਾਇਆ ਗੁਣੀ ਨਿਧਾਨ। ਗੁਰਪ੍ਰਸਾਦੀ ਪੂਰਾ ਪਾਇਆ, ਚੂਕਾ ਮਨ ਅਭਿਮਾਨ। ਆਪੇ ਕਰਤਾ ਕਰੇ ਕਰਾਏ, ਆਪੇ ਮਾਰਗ ਪਾਏ। ਆਪੇ ਗੁਰਮੁਖ ਦੇ ਵਡਿਆਈ, ਨਾਨਕ ਨਾਮ ਸਮਾਏ। ਪਹਿਰੋ ਮਹੱਲਾ ਤੀਜਾ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ। ਦੂਜੇ ਭਾਈ ਫਾਥੇ ਜਮਜਾਲਾ, ਸਤਿਗੁਰ ਕਰੇ ਮੇਰੀ ਪ੍ਰਤਪਾਲਾ। ਹਰ ਸੁਖਦਾਤਾ ਮੇਰੇ ਨਾਲਾ, ਗੁਰ ਉਪਦੇਸ਼ ਪ੍ਰਹਿਲਾਦ ਹਰ ਉਚਰੈ, ਸਾਸਨਾ ਤੇ ਬਾਲਕੋ ਗਮ ਨਾ ਕਰੈ ਰਹਾਉ। ਮਾਤਾ ਉਪਦੇਸ਼ੈ ਪ੍ਰਹਿਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਉਬਾਰੇ। ਪ੍ਰਹਿਲਾਦ ਕਹੈ ਸੁਨੋ ਮੇਰੀ ਮਾਂ, ਰਾਮ ਨਾਮ ਨਾ ਛੋਡਾ ਗੁਰਦੀਆ ਬੁਝਾਏ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਿਲਾਦ ਕਾ ਰਾਖਾ ਹੋਏ ਰਗਰਾਇਆ। ਹਾਥ ਖੜਗ ਕਰ ਧਾਇਆ ਅਤ ਹੰਕਾਰ, ਹਰ ਤੇਰਾ ਕਹਾਂ ਤੁਝ ਲੈ ਉਬਾਰ। ਖਿਨ ਮੈਂ ਭਿਆਨ ਰੂਪ ਨਿਕਸਿਆ ਥੰਮਿਓ ਪਾੜ, ਹਰ ਨਾਕਸ ਨਖੀ ਬਿਦਾਰਿਆ ਪ੍ਰਹਿਲਾਦ ਲਿਆ ਉਬਾਰ। ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕ ਹੀ ਕੁਲ ਉਧਾਰੇ। ਗੁਰ ਕੈ ਸ਼ਬਦ ਹਮੈ ਬਿਖਮਾਰੇ, ਨਾਨਕ ਰਾਮ ਨਾਮ ਸੰਤ ਨਿਸਤਾਰੇ। ਪਹਿਰੋ ਮਹੱਲਾ ਤੀਜਾ, ਆਪੇ ਦੈਤ ਲਾਏ ਦਿੱਤੇ ਸੰਤ ਜਨਾ ਕਹੋ, ਆਪੇ ਰਾਖਾ ਸੋਈ। ਜੋ ਤੇਰੀ ਸਦਾ ਸਰਨਾਈ, ਤਿਨ ਮਨ ਦੁੱਖ ਨਾ ਹੋਈ। ਜੁਗ ਜੁਗ ਭਗਤਾਂ ਕੀ ਰੱਖਦਾ ਆਇਆ, ਦੈਤ ਪੁੱਤਰ ਪ੍ਰਹਿਲਾਦ ਗਾਇਤਰੀ। ਤਰਪਣ ਕਿਛੂ ਨਾ ਜਾਣੇ, ਸਭ ਦੇ ਮੇਲ ਮਿਲਾਇਆ। ਰਹਾਉ ਆਂਦਨ ਭਗਤ ਕਰੈ ਦਿਨ ਰਾਤੀ, ਦੁਬਦਾ ਸਭ ਦੇ ਖੋਈ। ਸਦਾ ਨਿਰਮਲ ਹੈ ਜੋ ਸੱਚ ਰਾਤੇ, ਸੱਚ ਵਸਿਆ ਮਨ ਸੋਈ। ਮੂਰਖ ਦੁਬਦਾ ਪੜਾ ਹੈ, ਮੂਲ ਨਾ ਪਛਾਣੈ, ਬਿਰਥਾ ਜਨਮ ਗਵਾਇਆ। ਸੰਤ ਜਨਾ ਕੀ ਨਿੰਦਾ ਕਰੈ, ਦੁਸ਼ਟ ਦੈ ਚੜਾਇਆ। ਪ੍ਰਹਿਲਾਦ ਦੁਬਦਾ ਨਾ ਪੜੈ, ਹਰ ਨਾਮ ਨਾ ਛੋਡੈ, ਡਰੈ ਨਾ ਕਿਸੈ ਦਾ ਡਰਾਇਆ। ਸੰਤ ਜਨਾ ਕਾ ਹਰ ਜੀਓ ਰਾਖਾ, ਦੈਤੈ ਕਾਲ ਨੇੜਾਇਆ। ਆਪਣੀ ਪੈਜ ਆਪੇ ਰਾਖੈ, ਭਗਤਾਂ ਦੇ ਵਡਿਆਈ। ਨਾਨਕ ਹਰ ਨਾਕਸ ਨਖੀ ਬਿਦਾਰਿਆ, ਅੰਧੈ ਦਰ ਕੀ ਖਬਰ ਨਾ ਪਾਈ। ਰਾਗ ਪਹਿਰਾਉ ਮਹੱਲਾ ਚੌਥਾ, ਚੌਪ ਦੇ ਕਰ ਪਹਿਲਾ ਇੱਕ ਓੰਕਾਰ। ਸਤਿਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ, ਪਗ ਲਾਇਣ ਗੁਰਸਬਦੀ ਹਰ ਭਜ ਸੁਰਤ ਸਮਾਇਣ। ਮੇਰੇ ਮਨ ਹਰ ਭਜ ਨਾਮ ਨਰਾਇਣ, ਹਰ ਹਰ ਕਿਰਪਾ ਕਰੇ ਸੁਦਾਤਾ। ਗੁਰਮੁਖ ਭਵ ਜਲ ਹਰ ਨਾਮ ਤਰਾਇਣ ਰਹਾਉ। ਸੰਗਤ ਸਾਧ ਮੇਲ ਹਰ ਗਾਇਣ, ਗੁਰਮਤੀ ਲੇ ਰਾਮ ਰਸਾਇਣ। ਗੁਰਸਾਧੂ ਅੰਮ੍ਰਿਤ ਗਿਆਨ ਸਰਨਾਇਣ, ਸਭ ਕਿਲੇ ਵਿਖ ਪਾਪ ਗਏ ਗਾਵਾਇਣ। ਤੂੰ ਆਪੇ ਕਰਤਾ ਸ੍ਰਿਸ਼ਟ ਤਰਾਇਣ, ਜਨ ਨਾਨਕ ਮੇਲ ਤੇਰਾ ਦਾਤ ਦਸਾਇਣ। ਭੈਰਵ ਮਹੱਲਾ ਚੌਥਾ, ਬੋਲ ਹਰ ਨਾਮ ਸਫਲ ਸਾ ਕਰੀ, ਗੁਰ ਉਪਦੇਸ਼ ਸਭ ਦੁੱਖ ਪਰਹਰੀ। ਮੇਰੇ ਮਨ ਹਰ ਭਜ ਨਾਮ ਨਰਹਰੀ, ਕਰ ਕਿਰਪਾ ਮੇਲੋ ਗੁਰਪੂਰਾ। ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ। ਜਗ ਜੀਵਨ ਧਿਆਏ ਮਨ ਹਰ ਸਿਮਰੀ, ਕੋਟ ਕੁਟੰਤਰ ਤੇਰੇ ਪਾਪ ਪਰਹਰੀ। ਸਤ ਸੰਗਤ ਸਾਧ ਧੂਰ ਮੁਖ ਪਰੀ, ਇਸ਼ਨਾਨ ਕੀਓ 68 ਸੁਰਸਰੀ। ਹਮ ਮੂਰਖ ਕਉ ਹਰ ਕਿਰਪਾ ਕਰੀ, ਜਨ ਨਾਨਕ ਤਾਰਿਓ ਤਾਰਨ ਹਰੀ। ਪਹਿਰਾਉ ਮਹੱਲਾ ਚੌਥਾ, ਸੁਕਿਰਤ ਕਰਨੀ ਸਾਰ ਜਪ ਮਾਲੀ, ਹਿਰਦੈ ਫੇਰ ਚੱਲੈ ਤੁਦ ਨਾਲੀ। ਹਰ ਹਰ ਨਾਮ ਜਪੋ ਬਨਵਾਲੀ, ਕਰ ਕਿਰਪਾ ਮਿਲੋ ਸਤਸੰਗਤ, ਟੂਟ ਗਈ ਮਾਇਆ ਜਮਜਾਲੀ ਰਹਾਉ। ਗੁਰਮੁਖ ਸੇਵਾ ਕਾਲ ਜਿਨ ਕਾਲੀ, ਤਿਸ ਘੜੀ ਹੈ ਸ਼ਬਦ ਸੱਚੀ ਟਕਸਾਲੀ।
ਹਰ ਅਗਮਾ ਗੋਚਰ ਗੁਰ ਅਗਮ ਦਿਖਾਲੀ ਵਿਚਕਾਇਆ ਨਗਰ ਲੱਦਾ ਹਰ ਪਾਲੀ ਹਮ ਬਾਰਕ ਹਰ ਪਿਤਾ ਪ੍ਰਤਪਾਲੀ ਜਨ ਨਾਨਕ ਧਾਰੋ ਨਦਰ ਨਿਹਾਲੀ ਪਹਿਰਾਓ ਮਹੱਲਾ ਚੌਥਾ ਸਭ ਘੜ ਤੇਰੇ ਤੂੰ ਸਭਨਾ ਮਾਹੇ ਤੂੰ ਤੇ ਬਾਹਰ ਕੋਈ ਨਾ ਹੈ ਹਰ ਸੁਖਦਾਤਾ ਮੇਰੇ ਮਨ ਜਾਪ ਹਾਂ ਤੁਧ ਸਾ ਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜੈ ਜੈ ਦੇਖਾਂ ਤੈ ਹਰ ਪ੍ਰਭ ਸੋਏ ਸਭ ਤੇਰੇ ਵਸ ਦੂਜਾ ਅਵਰ ਨਾ ਕੋਏ ਜਿਸ ਕਉ ਤੁਮ ਹਰ ਰਾਖਿਆ ਭਾਵੈ ਤਿਸ ਕੈ ਨੇੜੇ ਕੋਏ ਨਾ ਜਾਵੈ ਤੂੰ ਜਲ ਥਲ ਮਹੀਅਲ ਸਭ ਤੈ ਭਰਪੂਰ ਜਨ ਨਾਨਕ ਹਰ ਜਪ ਹਾਜਰਾ ਹਜੂਰ ਪਹਿਰੋ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੈ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੈ ਹਰ ਨਾਮ ਸਮਾਰ ਮਧਸੂਦਨ ਜਪੀਐ ਉਰਤਾਰ ਦੇਹੀ ਨਗਰ ਤਸਕਰ ਪੰਚ ਧਾਤੂ ਗੁਰਸਬਦੀ ਹਰ ਕਾਢੇ ਮਾਰ ਰਹਾਓ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਕਾਰਜ ਹਰ ਆਪ ਸਵਾਰ ਤਿਨ ਚੁੱਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੈ ਸੋਈ ਪਲ ਹੋਸੀ ਹਰ ਧਿਆਵ ਅੰਦਨ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੁੱਛਣਾ ਕਿਸੈ ਕਰੇ ਵਿਚਾਰ ਨਾਨਕ ਸੋ ਪ੍ਰਭਸਦਾ ਧਿਆਈਐ ਜਿਨ ਮੇਲਿਆ ਸਤਿਗੁਰ ਕਿਰਪਾ ਧਾਰ ਪਹਿਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ ਦੇਖ ਮਨ ਬਿਕਸੈ ਖਿਨ ਖਿਨ ਤਿਨ ਕੋ ਹਉ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮਦਾਸਨ ਦਾਸ ਕੀਜੈ ਪਨਿਹਾਰੀ ਰਹਾਓ ਤਿਨ ਮਤ ਯੂਤਮ ਤਿਨ ਪਤ ਯੂਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ ਤੇ ਨਰ ਨਿੰਦਕ ਸੋਭ ਨਾ ਪਾਵੈ ਤਿਨ ਨਾ ਕਾਟੇ ਸਿਰਜਨਹਾਰੀ ਹਰ ਆਪ ਬੋਲਾਵੈ ਆਪੇ ਬੋਲੈ ਹਰ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮਿਲੈ ਸੋ ਤੁਧ ਮਿਲਸੀ ਜਨ ਨਾਨਕਿਆ ਜੰਤ ਵਿਚਾਰੀ ਪਹਿਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਤ ਹਰ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਪਹੀਨਾ ਤਿਨ ਹਮ ਸਰੇਵੈ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜੇਵਾ ਇਤ ਗਣਨੇ ਰਹਾਓ ਗੁਰਸਿੱਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ ਸੁਣੇ ਗੁਰ ਕੇਰਾ ਸੋ ਜਨ ਪਾਵੈ ਹਰ ਸੋ ਕਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰਮਤ

ਭੈਰਵ ਮਹੱਲਾ ਪੰਜਵਾਂ। ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਗਲੀ ਥੀਤ ਪਾਸ ਡਰ ਰਾਖੀ, ਅਸ਼ਟਮ ਥੀਤ ਗੋਵਿੰਦ ਜਨਮਾਸੀ। ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਪਰਦਾ ਜਨਮ ਮਰਨ ਤੇ ਰਹਿਤ ਨਰਾਇਣ। ਰਹਾਓ ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੈ ਰੇ ਸਖਤ ਢੋਰ। ਸਗਲ ਪਰਾਧ ਦੇਹੇ ਲੋਰੋਨੀ, ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਨਾਨਕ ਕਾ ਪ੍ਰਭਰੇ ਉਸਮਾਏ। ਭੈਰਵ ਮਹੱਲਾ ਪੰਜਵਾਂ। ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ। ਰਾਖਾ ਇਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਰਹਾਓ ਸੋਏ ਅਚਿੰਤਾ ਜਾਗਿਆ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਭੈਰਵ ਮਹੱਲਾ ਪੰਜਵਾਂ। ਵਰਤ ਨਾ ਰਹੋ ਨਾ ਮਹਿਰਮਦਾਨਾ, ਤੇ ਸੇਵੀ ਜੋ ਰੱਖੇ ਨਿਦਾਨਾ। ਇਹ ਗੁਸਾਈ ਅੱਲਹ ਮੇਰਾ, ਹਿੰਦੂ ਤੁਰਕ ਦੁਹਾਨੇ ਬੇਰਾ। ਰਹਾਓ ਹਜ ਕਾਬੈ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਅਵਰ ਨਾ ਦੂਜਾ। ਪੂਜਾ ਕਰੋ ਨਾ ਨਿਵਾਜ ਗੁਜਾਰੋ, ਏਕ ਨਿਰੰਕਾਰ ਲੇਰ ਦੈ ਨਮਸਕਾਰੋ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਹ ਰਾਮ ਕੇ ਪਿੰਡ ਪੁਰਾਣ। ਕਹੋ ਕਬੀਰ ਇਹੋ ਕੀਆ ਵਖਾਨਾ, ਗੁਰ ਪੀਰ ਮਿਲ ਖੁਦ ਪਛਾਨਾ। ਭੈਰਵ ਮਹੱਲਾ ਪੰਜਵਾਂ। ਦਸ ਮਿਰਗੀ ਸਹਿਜੇ ਬੰਦਿਆਨੀ, ਪਾਂਚ ਮਿਰਗ ਬੇਦੇ ਸੇਵਕੀ ਬਾਨੀ। ਸੰਤ ਸੰਗ ਲੈ ਚੜਿਓ ਸਿਕਾਰ, ਮ੍ਰਿਗ ਪਕੜੇ ਬਿਨ ਘੋਰ ਹਥਿਆਰ। ਰਹਾਓ ਅਖੇਰ ਬਿਰਤ ਬਾਹਰ ਆਇਓ ਤਾਏ, ਅਹੇਰਾ ਪਾਇਓ ਕਰ ਕੈ ਗਾਏ। ਮ੍ਰਿਗ ਪਕੜੇ ਕਰ ਆਣੇ ਹਾਟ, ਚੁੱਕ ਚੁੱਕ ਲੈ ਗਏ ਬਾਂਡੇ ਬਾਟ। ਇਹੋ ਅਹੇਰਾ ਕੀਨੋ ਦਾਨ, ਨਾਨਕ ਕਹਿ ਕਰ ਕੇਵਲ ਨਾਮ। ਭੈਰਵ ਮਹੱਲਾ ਪੰਜਵਾਂ। ਜੇ ਸੋ ਲੋਚ ਲੋਚ ਖਾਵਾਇਆ, ਸਖਤ ਹਰ ਹਰ ਚੀਤ ਨਾ ਆਇਆ। ਸੰਤ ਜਨਾ ਕੀ ਲਿਹੋ ਮਤੇ, ਸਾਧ ਸੰਗ ਪਾਵੋ ਪਰਮ ਗਤੇ। ਰਹਾਓ ਪਾਥਰ ਕਉ ਬਹੁ ਨੀਰ ਪਵਾਇਆ, ਨਹਿ ਪੀਗੈ ਅਧਿਕ ਸੁਕਾਇਆ। ਖੜ ਸ਼ਾਸਤਰ ਮੂਰਖੈ ਸੁਨਾਇਆ, ਜੈਸੇ ਦੈਦਿਸ ਪਵਨ ਚੁਲਾਇਆ। ਬਿਨ ਕਣ ਖਲਹਾਨ ਜੈਸੇ ਗਹ ਨ ਪਾਇਆ, ਤਿਉ ਸਾਕਤ ਤੇ ਕੋ ਨਾ ਬਰਾਸਾਇਆ। ਤਿਤ ਹੀ ਲਾਗਾ ਜਿਤ ਕੋ ਲਾਇਆ, ਕਹੋ ਨਾਨਕ ਪ੍ਰਬਣਤ ਬਣਾਇਆ। ਭੈਰਵ ਮਹੱਲਾ ਪੰਜਵਾਂ। ਜੀਉ ਪ੍ਰਾਣ ਜਿਨ ਰਚਿਓ ਸਰੀਰ, ਜਿਨੈ ਉਪਾਏ ਤਿਸ ਕਉ ਪੀਰ। ਗੁਰ ਗੋਬਿੰਦ ਜੀ ਕੈ ਕਾਮ, ਹਲਤ ਪਲਤ ਜਾਂ ਕੀ ਸਦਸ਼ਾਮ। ਰਹਾਓ ਪ੍ਰਭ ਆਰਾਧਨ ਨਿਰਮਲ ਰੀਤ, ਸਾਧ ਸੰਗ ਬਿਨਸੀ ਵਿਪਰੀਤ। ਮੀਤ ਹੀਤ ਧਨ ਨਹਿ ਪਾਰਨਾ, ਧਨ ਧਨ ਮੇਰੇ ਨਾਰਾਇਣਾ। ਨਾਨਕ ਬੋਲੈ ਅੰਮ੍ਰਿਤ ਬਾਣੀ, ਏਕ ਬਿਨਾ ਦੂਜਾ ਨਹੀਂ ਜਾਣੀ। ਭੈਰਵ ਮਹੱਲਾ ਪੰਜਵਾਂ। ਆਗੈ ਦੈ ਪਾਛੈ ਨਾਰਾਇਣ, ਮੱਧ ਭਾਗ ਹਰ ਪ੍ਰੇਮ ਰਸਾਇਣ। ਪ੍ਰਭੂ ਹਮਾਰੈ ਸ਼ਾਸਤਰ ਸਾਉਣ, ਸੂ ਸਹਿਜਾਨੰਦ ਗ੍ਰਹਿ ਪਾਉਣ। ਰਹਾਓ ਰਸਨਾ ਨਾਮ ਕਰਨ ਸੁਣ ਜੀਵੇ, ਪ੍ਰਭ ਸਿਮਰ ਸਿਮਰ ਅੰਮ੍ਰਿਤ ਥਿਰ ਥੀਵੇ। ਜਨਮ ਜਨਮ ਕੇ ਦੁਖ ਨਿਵਾਰੇ, ਅਨਹਦ ਸ਼ਬਦ ਵੱਜੇ ਦਰਬਾਰੇ। ਕਰ ਕਿਰਪਾ ਪ੍ਰਭ ਲੀਏ ਮਿਲਾਏ, ਨਾਨਕ ਪ੍ਰਭ ਸਰਨਾਂਗਤ ਆਏ। ਭੈਰਵ ਮਹੱਲਾ ਪੰਜਵਾਂ। ਕੋਟ ਮਨੋਰਥ ਆਵੈ ਹਾਥ, ਜਬ ਮਾਰ ਕੈ ਸੰਗੀ ਪਾਂਥ। ਗੰਗਾ ਜਲ ਗੁਰ ਗੋਬਿੰਦ ਨਾਮ, ਜੋ ਸਿਮਰੈ ਤਿਸਕੀ ਗਤ ਹੋਵੈ। ਪੀਵਤ ਬਹੁੜ ਨਾ ਜੋਨ ਪ੍ਰਮਾਮ। ਰਹਾਓ ਪੂਜਾ ਜਾਪ ਤਾਪ ਇਸ਼ਨਾਨ, ਸਿਮਰਤ ਨਾਮ ਪਏ ਨਿਹਕਾਮ। ਰਾਜਮਾਲ ਸਾਧਨ ਦਰਬਾਰ, ਸਿਮਰਤ ਨਾਮ ਪੂਰਨ ਆਚਾਰ। ਨਾਨਕ ਦਾਸ ਇਹੋ ਕੀਆ ਵਿਚਾਰ, ਬਿਨ ਹਰ ਨਾਮ ਮਿਥਿਆ ਸਭ ਸ਼ਾਰ। ਭੈਰਵ ਮਹੱਲਾ ਪੰਜਵਾਂ।
लेप न लागो तिल का मूल, दुष्ट ब्राह्मण मुआ होए कैसूल। हरजन राखे पार ब्रह्म आप, पापी मुआ गुर प्रताप रहाओ। अपना खसम जन आप ते आया, याना पापी ओ आप चाया। प्रभ मात पिता अपने दास का रखवाला, निंद का माथा यहां हुआ काला। जन नानकी परमेसर सुनी अरदास, मलेश पापी पचया पया निरास।

ਸਭ ਦੁੱਖ ਭੰਜ, ਚੀਤ ਆਵੈ ਤਾਂ ਸਰਦਾ ਪੂਰੀ, ਚੀਤ ਆਵੈ ਤਾਂ ਕਬੈ ਨਾ ਚੂਰੀ। ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦਿਓ ਰੰਗ ਲਾਏ ਰਹਾਓ। ਚੀਤ ਆਵੈ ਤਾਂ ਸਰਬ ਕੋ ਰਾਜਾ, ਚੀਤ ਆਵੈ ਤਾਂ ਪੂਰੇ ਕਾਜਾ। ਚੀਤ ਆਵੈ ਤਾਂ ਰੰਗ ਗੁਲਾਲ, ਚੀਤ ਆਵੈ ਤਾਂ ਸਦਾ ਨਿਹਾਲ। ਚੀਤ ਆਵੈ ਤਾਂ ਸਦ ਧਨਵੰਤਾ, ਚੀਤ ਆਵੈ ਤਾਂ ਸਦ ਨਿਭਰੰਤਾ। ਚੀਤ ਆਵੈ ਤਾਂ ਸਭ ਰੰਗ ਮਾਣੇ, ਚੀਤ ਆਵੈ ਤਾਂ ਚੁੱਕੀ ਕਾਣੇ। ਚੀਤ ਆਵੈ ਤਾਂ ਸਹਿਜ ਕਰ ਪਾਇਆ, ਚੀਤ ਆਵੈ ਤਾਂ ਸੁਣ ਸਮਾਇਆ। ਚੀਤ ਆਵੈ ਸਦ ਕੀਰਤਨ ਕਰਤਾ, ਮਨ ਮਾਨਿਆ ਨਾਨਕ ਭਗਵੰਤਾ। ਪੈਰੋ ਮਹੱਲਾ ਪੰਜਵਾਂ, ਬਾਪ ਹਮਾਰਾ ਸਦ ਚਿਰੰਜੀਵੀ, ਭਾਈ ਹਮਾਰੇ ਸਦ ਹੀ ਜੀਵੀ। ਮੀਤ ਹਮਾਰੇ ਸਦਾ ਬਨਾਸੀ, ਕੁਟੰਬ ਹਮਾਰਾ ਨੀ ਕਰਵਾਸੀ। ਹਮ ਸੁਖ ਪਾਇਆ ਤਾਂ ਸਵੈ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ ਰਹਾਓ। ਮੰਦਰ ਮੇਰੇ ਸਭ ਤੇ ਉੱਚੇ, ਦੇਸ਼ ਮੇਰੇ ਬੇਅੰਤਾ ਪੁੱਛੇ। ਰਾਜ ਹਮਾਰਾ ਸਦ ਹੀ ਨਿਚਲ, ਮਾਲ ਹਮਾਰਾ ਖੂਟਾ ਬੇਚਲ। ਸੋਭਾ ਮੇਰੀ ਸਭ ਜੁਗ ਅੰਤਰ, ਬਾਜ ਹਮਾਰੀ ਥਾਨ ਥਨੰਤਰ। ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ। ਪਿਤਾ ਹਮਾਰੇ ਪ੍ਰਗਟੇ ਮਾਂਝ, ਪਿਤਾ ਪੁੱਤਰਲ ਕਿੰਨੀ ਸਾਂਝ। ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤੇ ਕੈ ਰੰਗ ਲੀਨੇ। ਪੈਰੋ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਹਮ ਅਪਰਾਧੀ ਤੁਮ ਬਖਸਾਤੇ। ਜਿਸ ਪਾਪੀ ਕੋ ਮਿਲੈ ਨਾ ਢੋਈ, ਸਰਨ ਆਵੈ ਤਾਂ ਨਿਰਮਲ ਹੋਈ। ਸੁਖ ਪਾਇਆ ਸਤਿਗੁਰੂ ਮਨਾਏ, ਸਭ ਫਲ ਪਾਏ ਗੁਰੂ ਧਿਆਏ ਰਹਾਓ। ਪਾਰ ਬ੍ਰਹਮ ਸਤਿਗੁਰ ਆਦੇਸ਼, ਮਨ ਤਨ ਤੇਰਾ ਸਭ ਤੇਰਾ ਦੇਸ਼। ਚੂਕਾ ਪੜਦਾ ਤਾਂ ਨਦਰੀ ਆਇਆ, ਖਸਮ ਤੂੰ ਹੈ ਸਭਨਾ ਕੇ ਰਾਇਆ। ਤਿਸ ਪਾਣਾ ਸੂਕੇ ਕਾਸ਼ਟ ਹਰਿਆ, ਤਿਸ ਪਾਣਾ ਤਾਂ ਥਲ ਸਿਰ ਸਰਿਆ। ਤਿਸ ਪਾਣਾ ਤਾਂ ਸਭ ਫਲ ਪਾਏ, ਚਿੰਤ ਗਈ ਲਗ ਸਤਿਗੁਰ ਪਾਏ। ਹਰਾਮ ਖੋਰ ਨਿਰਗੁਣ ਕਉ ਤੂਠਾ, ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ। ਪਾਰ ਬ੍ਰਹਮ ਗੁਰ ਭਏ ਦਿਆਲਾ, ਨਾਨਕ ਦਾਸ ਦੇਖ ਭਏ ਨਿਹਾਲਾ। ਪੈਰੋ ਮਹੱਲਾ ਪੰਜਵਾਂ, ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਬਿਦਾਤਾ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਓ। ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰਜੀ ਵਾਲੈ। ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ। ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਬਾਣ। ਸਤਿਗੁਰ ਕਹਿਓ ਸਤਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ। ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਨਾਨਕ ਸੋ ਦੇ ਸਿਮਰਤ ਭੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪੈਰੋ ਮਹੱਲਾ ਪੰਜਵਾਂ, ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤੰਤੇ ਗਇਆ। ਨਾਮ ਲੈਤ ਸਗਲ ਪੁਰਬਾਇਆ, ਨਾਮ ਲੈਤ ਅੱਠ ਸੱਠ ਮਜਨਾਇਆ। ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ ਰਹਾਓ। ਨਾਮ ਲੈਤ ਦੁਖ ਦੂਰ ਪਰਾਨਾ, ਨਾਮ ਲੈਤ ਅਤਮੂੜ ਸੁਗਿਆਨਾ। ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੁੱਟੇ ਜੰਜਾਰਾ। ਨਾਮ ਲੈਤ ਜਮ ਨੇੜ ਨਾ ਆਵੈ, ਨਾਮ ਲੈਤ ਦਰਗਹਿ ਸੁਖ ਪਾਵੈ। ਨਾਮ ਲੈਤ ਪ੍ਰਭ ਕਹਿ ਸਾਬਾਸ, ਨਾਮ ਹਮਾਰੀ ਸਾਚੀ ਰਾਸ। ਗੁਰ ਉਪਦੇਸ਼ ਕਹਿਓ ਇਹੋ ਸਾਰ, ਹਰ ਕੀਰਤ ਮਨ ਨਾਮ ਆਧਾਰ। ਨਾਨਕ ਉਧਰੇ ਨਾਮ ਪੁਨੈ ਚਾਰ, ਅਵਰ ਕਰਮ ਲੋਕੈ ਪਤਿਆਰ। ਪੈਰੋ ਮਹੱਲਾ ਪੰਜਵਾਂ, ਨਮਸਕਾਰ ਤਾਂ ਕਉ ਲੱਖ ਵਾਰ, ਇਹੋ ਮਨ ਦੀਜੈ ਤਾਂ ਕਉ ਵਾਰ। ਸਿਮਰਨ ਤਾਂ ਕੈ ਮਿਟੈ ਸੰਤਾਪ, ਹੋਏ ਆਨੰਦ ਨਾ ਵਿਆਪ।

ਹਰ ਕੇ ਨਾਮ ਬਿਨਾ ਸਭ ਝੂਠ, ਬਿਨ ਗੁਰ ਪੂਰੇ ਮੁਕਤ ਨਾ ਪਾਈਐ, ਸਾਚੀ ਦਰਗਹਿ ਸਖਤ ਮੂਠ ਰਹਾਉ। ਸੋਈ ਕੁਚੀਲ ਕੁਦਰਤ ਨਹੀਂ ਜਾਣੈ, ਲੀਪਿਐ ਥਾਏ ਨਾ ਸੁੱਚ ਹਰ ਮਾਨੈ, ਅੰਤਰ ਮੈਲਾ ਬਾਹਰ ਨਿਤ ਹੋਵੈ, ਸਾਚੀ ਦਰਗਹਿ ਆਪਣੀ ਪਤ ਖੋਵੈ। ਮਾਇਆ ਕਾਰਨ ਕਰੈ ਉਪਾਉ, ਕਵੈ ਨਾ ਘਾਲੈ ਸਿੱਧਾ ਪਾਉ, ਜਿਨ ਕੀਆ ਤਿਸ ਚੀਤ ਨਾ ਆਣੈ, ਕੂੜੀ ਕੂੜੀ ਮੁਖੋ ਵਖਾਣੈ, ਜਿਸਨੋ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ, ਹਰ ਨਾਮ ਭਗਤ ਸਿਉ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ, ਭੈਰਵ ਮਹੱਲਾ ਪੰਜਵਾਂ। ਨਿੰਦਕ ਕਹੋ ਫਿਟਕੇ ਸੰਸਾਰ, ਨਿੰਦਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕਹੋ ਰੱਖਣਹਾਰ, ਨਿੰਦਕ ਮੁਵਾ ਨਿੰਦਕ ਕੈ ਨਾਲ, ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਰ ਕੜਕਿਓ ਕਾਲ ਰਹਾਉ। ਨਿੰਦਕ ਕਾ ਕਹਿਆ ਕੋਈ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਿਛੋਰੈ ਸਿਰ ਧਰਨ ਲਗਾਹੇ, ਨਿੰਦਕ ਕਹੋ ਦਈ ਛੋਡੈ ਨਾਹੇ, ਹਰ ਕਾ ਦਾਸ ਕਿਛ ਬੁਰਾ ਨਾ ਮੰਗੈ, ਨਿੰਦਕ ਕਹੋ ਲਾਗੈ ਤੁਖ ਸੰਗੈ, ਬਗਲੇ ਜਿਉ ਰਹਾ ਪੰਖ ਪਸਾਰ, ਮੁਕਤੇ ਬੋਲਿਆ ਤਾਂ ਕੱਢਿਆ ਵਿਚਾਰ, ਅੰਤਰਜਾਮੀ ਕਰਤਾ ਸੋਏ, ਹਰ ਜਨ ਕਰੈ ਸੋ ਨਿਚਲ ਹੋਏ, ਹਰ ਕਾ ਦਾਸ ਸਾਚਾ ਦਰਬਾਰ, ਜਨ ਨਾਨਕ ਕਹਿਆ ਤਤ ਵਿਚਾਰ, ਭੈਰਵ ਮਹੱਲਾ ਪੰਜਵਾਂ। ਦੋਏ ਕਰ ਜੋਰ ਕਰੋ ਅਰਦਾਸ, ਜੀਉ ਪਿੰਡ ਤਨ ਤਿਸ ਕੀ ਰਾਸ, ਸੋਈ ਮੇਰਾ ਸਵਾਮੀ ਕਰਨਾ ਹਾਰ, ਕੋਟ ਬਾਰ ਜਾਈ ਬਲਿਹਾਰ, ਸਾਧੂ ਧੂਰ ਪੁਨੀਤ ਕਰੀ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮਹਿਲ ਹਰੀ ਰਹਾਉ, ਜਾਂ ਕੈ ਗ੍ਰਹਿ ਮੈਂ ਸਗਲ ਨਿਧਾਨ, ਜਾਂ ਕੀ ਸੇਵਾ ਪਾਈਐ ਮਾਨ, ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਣ ਭਗਤਨ ਆਧਾਰ, ਘਟ ਘਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵੈ ਭਗਤ ਗੁਣਤਾਸ, ਜਾਂ ਕੀ ਸੇਵਨਾ ਬਿਰਥੀ ਜਾਏ, ਮੰਤਨ ਅੰਤਰ ਏਕ ਤੇ ਆਏ, ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਧਾਨ ਨਿਰਮਲ ਇਹੋ ਥੋਕ, ਕਰ ਕਿਰਪਾ ਲੀਜੈ ਲੜ ਲਾਏ, ਚਰਨ ਕਮਲ ਨਾਨਕ ਨਿਤ ਆਏ, ਭੈਰਵ ਮਹੱਲਾ ਪੰਜਵਾਂ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ, ਮਨ ਤਨ ਅੰਤਰ ਪ੍ਰਭੂ ਤੇ ਆਇਆ, ਗੁਰਪੂਰੇ ਡਰ ਸਗਲ ਚੁਕਾਇਆ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ ਰਹਾਉ। ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਕਾ ਅਮਰ ਨਾ ਮੇਟੈ ਕੋਏ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ, ਜਾਂ ਕੈ ਅੰਤਰ ਬਸੈ ਹਰ ਨਾਮ, ਜੋ ਜੋ ਪੇਖੈ ਸੋ ਬ੍ਰਹਮ ਗਿਆਨ, ਬੀਸ ਬਿਸੋਏ ਜਾਂ ਕੈ ਮਨ ਪ੍ਰਗਾਸ, ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ, ਤਿਸ ਗੁਰ ਕਉ ਸਦ ਕਰੀ ਨਮਸਕਾਰ, ਤਿਸ ਗੁਰ ਕਉ ਸਦ ਜਾਉ ਬਲਿਹਾਰ, ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਨਾਨਕ ਜਪ ਜਪ ਸਦ ਜੀਵਾਂ। ਰਾਗ ਭੈਰਵ ਮਹੱਲਾ ਪੰਜਵਾਂ, ਪੜਤਾਲ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਤ ਪਾਲ ਪ੍ਰਭ ਕਿਰਪਾਲ, ਕਵਨ ਗੁਣ ਗਨੀ ਅਨਕ ਰੰਗ ਬਹੁ ਤਰੰਗ, ਸਰਬ ਕੋ ਤਨੀ ਰਹਾਉ, ਅਨਕ ਗਿਆਨ ਅਨਕ ਧਿਆਨ, ਅਨਕ ਜਾਪ ਜਾਪ ਤਾਪ, ਅਨਕ ਗੁਣਤ ਧੁੰਤ ਲਲਤ, ਅਨਕ ਧਾਰ ਮੁਨੀ, ਅਨਕ ਨਾਦ ਅਨਕ ਬਾਜ, ਨਿਮਖ ਨਿਮਖ ਅਨਕ ਸਵਾਦ, ਅਨਕ ਦੋਖ ਅਨਕ ਰੋਗ, ਮਿਟੈ ਜਸ ਸੁਨੀ, ਨਾਨਕ ਸੇਵਿਆ ਪਾਰ ਦੇਵ, ਤਟੈ ਖਟੈ ਬਰਤ ਪੂਜਾ, ਗਵਨ ਭਵਨ ਜਾਤਰ ਕਰਨ, ਸਗਲ ਫਲ ਪੁਨੀ, ਭੈਰਵ ਅਸ਼ਟਪਦੀਆ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਤਮ ਮੈਂ ਰਾਮ ਰਾਮ ਆਤਮ ਚਿਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੋ ਕਾਟੈ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜੈ ਦੇਖਾਂ ਤਾਂ ਏਕਾ ਬੇਦਨੂ ਆਪੇ ਬਖਸ਼ਾ ਸਭ ਤੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰਮੇਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੰਦਿਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਜ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਗ ਤੇਬ ਕਰੈ ਕੈ ਬਪਰੇ ਨੈ ਬੂਜੈ ਇਕ ਏਕਾ ਮਿਠ ਰਸ ਖਾਏ ਸਵਰੋਗ ਭਰੀਜੈ ਕੰਦ ਮੂਲ ਸੁਖ ਨਾਹੀ ਨਾ ਵਿਸਾਰ ਚਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹੈ ਮਨ ਸਾਚਾ ਤਿਸ ਰੋਗ ਗਇਆ ਨਾਨਕ ਹਰ ਜਨ ਅੰਦ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਭੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤਾ ਕਿ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਹਿਆ ਸ਼ਬਦ ਤੇ ਮੇਰੇ ਅੰਤਰ ਧਿਆਨ ਕਵੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡ ਪਠਾਇਆ ਲੈ ਪਾਟੀ ਪਾਂਧੇ ਕਹਿ ਆਇਆ ਨਾਮ ਬਿਨਾ ਨੇ ਪੜੋ ਆਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡੋ ਤੋ ਕੁੱਲ ਲਾਗੈ ਗਾਲ ਪ੍ਰਹਿਲਾਦ ਸਭ ਚਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਸ਼ਟ ਸਭਾ ਕਾ ਕਿਛ ਨਾ ਮਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਚੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਜੈ ਤਨਿਆ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਧਾ ਨਾ ਬੂਜੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿਚ ਰਾਖਿਆ ਬਾਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਣਹੋਂਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਵਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜੋ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਿਖਾਈ ਜੈ ਦੇਖਾਂ ਤਰਿਆ ਸਮਾਈ ਥਾਮ ਉਹ ਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾਂ ਕਾ ਬੋਲਿਆ ਗੈ ਆਇਆ ਦੇਵ ਕੁਲੀ ਲਖਮੀ ਕਉ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੈ ਨਾ ਸਾਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਮਾਇਆ ਲੋਭੀ ਨਾ ਰਹੇ ਲਪਟਾਏ ਹਰ ਕੇ ਨਾਮ ਬਿਨੋ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਭੈਰਵ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹੁ ਮੈਂ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਉ ਕਿਰਪਾ ਕਰੋ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕਉ ਜਮ ਜੋਹੇ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸਰਣਾਈ
ਭਗਤਾਂ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲਵਖ ਦੋ ਕਾਟੈ ਦੁਬਧਾ ਰਤੀ ਨਾਰਾਈ ਹਮ ਮੂੜ ਮੁਗਧ ਕਿਛ ਬੁਝੈ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤੋ ਪਾਏ ਤੂੰ ਧੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੈ ਕਬਹੀ ਡੂਬ ਮੋਏ ਬਿਨ ਗੁਰਸਿਰ ਭਾਰਾ ਸਾਚੈ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਚ ਰਹੇ ਲਿਵਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ ਰਾਮ ਨਾਮ ਉਰਤਾਰੇ ਭੈਰਵ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੜ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤੇਸਾ ਲਾਹੀ ਜਿਸ ਹਰ ਧਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤਕ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤੇ ਸਹਿ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨੌਨਦ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇਪਰਵਾਹ ਜਿਸ ਨਾਮ ਹਿਰਦੈ ਤੇ ਸਦਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ ਨਿਚਲ ਆਸਨ ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤਵੇ ਸਾਹੋ ਜਿਸ ਨਾਮ ਹਿਰਦੈ ਸੋ ਸਮੈ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਪ੍ਰਮਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ ਨਾਮ ਬਿਨਾ ਫਰਿਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤੱਤੈ ਤਤ ਮਿਲਾਇਆ ਭੈਰਵ ਮਹੱਲਾ ਪੰਜਵਾਂ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ ਕੋਟ ਮਹੇਸੋ ਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਤਣੀ ਗੋਬਿੰਦ ਹਮਾਰਾ ਬਰਨਾਸਾ ਕੋਗਣ ਵਿਸਥਾਰਾ ਰਹਾਓ ਕੋਟ ਮਾਇਆ ਜਾਂ ਕੈ ਸੇਵਕਾਏ ਕੋਟ ਜੀ ਜਾਂ ਕਿਸਹਿ ਜਾਏ ਕੋਟੋ ਪਰ ਜਨਾ ਤੇਰਾ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠੰਡੇ ਹੈ ਦੁਆਰ ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾਂ ਕੀ ਕੀਮਤ ਨਾਹੇ ਕੋਟ ਪੂਰੀਅਤ ਹੈ ਜਾਂ ਕਹਿ ਨਾਦ ਕੋਟਾ ਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਆਗਿਆਕਾਰ ਕੋਟ ਜੀ ਦੇਵੇ ਆਧਾਰ ਕੋਟ ਤੀਰਥ ਜਾਂ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਥਾਰ ਨੇ ਅਵਰ ਨਾ ਦੂਜਾ ਕੋਟ ਮਹਿਮਾ ਜਾਂ ਕੀ ਨਿਰਮਲ ਹੰਸ ਕੋਟ ਉਸਤ ਜਾਂ ਕੀ ਕਰਤ ਬ੍ਰਹਮੰਸ ਕੋਟ ਪਰਲੋ ਓਪਤ ਨਿਮਖ ਮਾਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀਸਰ ਤਪਹੀ ਕਰਤੇ ਕੋਟ ਮੁਨੀਸਰ ਮੋਹਨ ਮੈ ਰਹਿਤੇ ਅਵਗਤ ਨਾਥ ਹੈ ਗੋਚਰ ਸਵਾਮੀ ਪੂਰ ਰਹਿ ਪ੍ਰਭ ਅੰਤਰਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕਹੋ ਗੁਰ ਕੀਓ ਪ੍ਰਗਾਸਾ ਭੈਰਵ ਮਹੱਲਾ ਪੰਜਵਾਂ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋ ਜਾਨੰਤਾ ਨਾਨਕ ਕਹੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤੇ ਸੰਗਮਨ ਰਾਚੀ ਰਹਾਓ ਅਚਿੰਤ ਹਮਾਰਾ ਭੋਜਨ ਭਾਓ ਅਚਿੰਤ ਹਮਾਰਾ ਲੀਚੈ ਨਾਓ ਅਚਿੰਤ ਹਮਾਰਾ ਸ਼ਬਦ ਉਧਾਰ ਅਚਿੰਤ ਹਮਾਰਾ ਪਰੇ ਭੰਡਾਰ ਅਚਿੰਤ ਹਮਾਰਾ ਕਾਰਜ ਪੂਰੇ ਅਚਿੰਤ ਹਮਾਰਾ ਲਥੇ ਵਸੂਰੇ ਅਚਿੰਤ ਹਮਾਰਾ ਬੈਰੀ ਮੀਤਾ ਅਚਿੰਤੋ ਹੀ ਉਹ ਮਨ ਵਸ ਕੀਤਾ
अचिंत प्रभु हम किया दिलासा, अचिंत हमारी पूर्ण आशा, अचिंत हमा कहो सगल सिद्धांत, अचिंत हम कहो गुर कीनो दीनो मंत, अचिंत हमारे बिन से बैर, अचिंत हमारे मिटे अंधेर, अचिंतो ही मन कीर्तन मीठा, अचिंतो ही प्रभु कड़ कड़ डीठा, अचिंत मिट्यो है सगलो परमा, अचिंत वस्यो मन सुख विश्रामा, अचिंत हमारे अनहद वाजै, अचिंत हमारे गोविंद गाजै, अचिंत हमारे मन पतिया ना निचल तनिया चिंत पछाना, अचिंतो उपजियो सगल बबेका, अचिंत चरी हथ हर हर टेका, अचिंत प्रभु तुर लिखिया लेख, अचिंत मिलियो प्रभ ठाकरे को, चिंता चिंता सगली गई, प्रभ नानक नानक नानक मई, पैरव बाणी भगता की कबीर जियो कर पहला एको अंकार, सतगुर प्रसाद एहो तन मेरे हर को नाओ, गांठ ना बांधो बेच ना खाओ रहाओ, नाओ मेरे खेती नाओ मेरे बारी, भगत करो जन शरण तुम्हारी, नाओ मेरे माया नाओ मेरे पूंजी, तुम्हें छोड़ जा नाओ नहीं दूजी, नाओ मेरे बंधप नाओ मेरे भाई, नाओ मेरे संग अंत हो सखाई, माया मैं जिस रखे उदास, कह कबीर हाँ ता को दास, नंगे आवन नंगे जाना, कोई न रह है राजा राना, राम राजा नौ नद मेरे, संपै हेत कला तो तन तेरा रहाओ, आवत संग न जा संगाती, कहा पयो दर बांधे हाथी, लंका गढ़ सोने का पया, मूर्ख रावण क्या ले गया, कहे कबीर किश गुण बिचार, चले दुवारी चले जुआरी दो हथ चार, मैला ब्रह्मा मैला इंद, रव मैला मैला है चंद, मैला मलता है संसार, एक हर निर्मल जा कांत ना उपार रहाओ, मैले ब्रह्मंडा एक ईस, मैले निस्बा सिर जंतीस, मैला मोती मैला हीर, मैला पौन पाव क्यार नीर, मैले शिव शंकरा महेश, मैले सिद्ध साध क्यार पेख, मैले जोगी जंगम जटा सहेत, मैली काया हंस समेत, कह कबीर ते जन परवान, निर्मल ते जोरा मैं जान, मन कर मक्का किबला कर देही, बोलनहार परम गुर यही, कहरे मुल्ला बाग निवाज, एक मसीत दसै दरवाज रहाओ, मिसमिल तामस परम कदूरी, पाखले पंचै हुए सबूरी, हिंदू तुर्क का साहिब एक, कह करे मुल्ला कह करे शेख, कह कबीर हाँ पया दीवाना, मुस मुस मनुमा सह समाना, गंगा कै संग सलता बिगरी, सो सलता गंगा हुई निबरी, बिगरियो कबीरा राम दुहाई, साच पायो अन कत न जाई रहाओ, चंदन कै संग तरवर बिगरियो, सो तरवर चंदन हुए निबरियो, पारस कै संग तांबा बिगरियो, सो तांबा कंचन हुए निबरियो, संतन संग कबीरा बिगरियो, सो कबीर रामे हुए निबरियो, माथे तिलक हथ माला बाना, लोगन राम खिलौना जाना, जौ हौ बौरा तौ राम तोरा, लोग ब्रह्म कह जाने मोरा रहाओ, तोरव ना पाती पूजव ना देवा, राम भगत बिन्ने फल सेवा, सदगुर पूजव सदा सदा मनावो, ऐसी सेव दरगह सुख पावो, लोग कह कबीर बौराना, कबीर का मर्म राम पहचाना, उल्ट जात कुल दो बिसारी, सुन सहज में बुंत हमारी, हमरा झगड़ा रहा ना को, पंडित मुल्ला छाडे दो रहाओ, बुन बुन आप पैरावो, जै नहीं आप तहां होए गावो, पंडित मुल्ला जो लिख दिया, छाड़ चले हम किशु ना लिया, हृदय इखलास निरखले मीरा, आप खोज खोज मिले कबीरा, निरतन आदर कोई ना दे, लाख जतन करे ओ चेतना तरे रहाओ, जो निरतन सरतन कह जाए, आगे बैठा पीठ फिराए, जो सरदन निर्दन कह जाए, दिया आदर लिया बुलाए, निर्दन सरदन दोनों पाई, प्रभ की कला ना मिटी जाई, कह कबीर निर्दन है सोई, जाके हृदय नाम ना होई, गुर सेवा ते भगत कमाई, ताबे मानस देही पाई,
इस देही कौ सिमरै देव सो देही पज हर की सेव। पजो गोबिंद भूल मत जाहो मानस जन्म का यही लाहो रहाओ। जब लग जरा रोग नहीं आया जब लग काल ग्रसी नहीं काया जब लग बिकल पई नहीं बानी भजले रेह मन सारंग पानी। अब ना भजस भजस का उपाई अब अंत ना भजया जाई। जो किश करे सोई अवसार फिर पछताओ ना पावो पार। सो सेवक जो लाया सेव तिन ही पाए निरंजन देव। गुरमिल ताके खुले कपाट बहुर ना आवे जोनी बाट। इही तेरा अवसर एह तेरी बार कट पीतर तू देख बिचार। कहत कबीर जीत कह हार बहुबिद कहो पुकार पुकार। शिव की पुरी बसै बुधसार तह तुम मिलकै करो विचार। ईतूत की सोजी पर कौन कर्म मेरा कर कर मरै। निज पदू

ਚੰਦ ਪਛਮ ਦੁਆਰੈ ਸੂਰਜ ਤਪੈ ਮੇਰ ਡੰਡ ਸਿਰੀ ਉੱਪਰ ਬਸੈ ਪਛਮ ਦੁਆਰੇ ਕੀ ਸਲਿਓੜ ਤੇ ਸਲੀ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾਂਤ ਨਾ ਪਾਰ ਸੋ ਮੁੱਲਾਂ ਜੋ ਮਨ ਸਿਉ ਲਰੈ ਗੁਰ ਉਪਦੇਸ਼ ਕਾਲ ਸਿਉ ਜੁਰੈ ਕਾਲ ਪੁਰਖਾ ਮਰਦੈ ਮਾਨ ਤਿਸ ਮੁੱਲਾਂ ਕਹੋ ਸਦਾ ਸਲਾਮ ਹੈ ਹਜ਼ੂਰ।

ਥਲ ਰੱਖਣ ਹੈ ਰਘਨਾਥ। ਭੈਰਵ ਕਬੀਰ ਜੀ ਅਸ਼ਟਪਦੀ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ। ਆਗਮ ਦੁਰਗਮ ਗੜ ਰਚਿਓ ਬਾਸ, ਜਾਮੈ ਜੋਤ ਘਰੇ ਪ੍ਰਗਾਸ, ਬਿਜਲੀ ਚਮਕੈ ਹੋਏ ਆਨੰਦ, ਜੇ ਪੌੜੇ ਪ੍ਰਭ ਬਾਲ ਗੋਬਿੰਦ। ਇਹੋ ਜੀਓ ਰਾਮ ਨਾਮ ਲਿਵ ਲਾਗੈ, ਜਰਾ ਮਰਨ ਛੂਟੈ ਪ੍ਰਮ ਭਾਗੈ ਰਹਾਓ। ਅਬਰਨ ਬਰਨ ਸਿਓ ਮਨ ਹੀ ਪ੍ਰੀਤ, ਹਉ ਮੈਂ ਗਾਵਨ ਗਾਵੈ ਗੀਤ, ਅਨਹਦ ਸ਼ਬਦ ਹੋਤ ਚੁਣਕਾਰ, ਜੇ ਪੌੜੇ ਪ੍ਰਭ ਸ੍ਰੀ ਗੋਪਾਲ। ਖੰਡਲ ਮੰਡਲ ਮੰਡਲ ਮੰਡਾ, ਤ੍ਰਿਆ ਸ਼ਾਂਤੀ ਤ੍ਰੇ ਖੰਡਾ, ਆਗਮੈ ਗੋਚਰ ਰਹਿਆ ਅਭਿਅੰਤ, ਪਾਰ ਨਾ ਪਾਵੈ ਕੋ ਧਰਨੀ ਧਰਮੰਤ। ਕਦਲੀ ਪੋਹਪ ਤੂ ਪ੍ਰਗਾਸ, ਰਾਜ ਪੰਕਜ ਮੈ ਲਿਓ ਨਿਵਾਸ, ਦੁਆਦਸ ਦਲ ਅਭਿਅੰਤਰ ਮੰਤ, ਜੈ ਪੌੜੇ ਸ੍ਰੀ ਕਮਲਾਕੰਤ। ਅਰਧ ਉਰਦ ਮੁਖ ਲਾਗੋ ਕਾਸ, ਸੁਨ ਮੰਡਲ ਮੈਂ ਕਰ ਪ੍ਰਗਾਸ, ਉਹਾਂ ਸੂਰਜ ਨਾਹੀ ਚੰਦ, ਆਦ ਨਿਰੰਜਨ ਕਰੈ ਆਨੰਦ। ਸੋ ਬ੍ਰਹਿਮੰਡ ਪਿੰਡ ਸੋ ਜਾਨ, ਮਨ ਸਰੋਵਰ ਕਰ ਇਸ਼ਨਾਨ, ਸੋ ਹੰਸ ਸੋ ਜਾਂ ਕੋ ਹੈ ਜਾਪ, ਜਾਂ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ। ਅਬਰਨ ਬਰਨ ਕਾਮ ਨਹੀਂ ਸ਼ਾਮ, ਅਵਰ ਨਾ ਪਾਈਐ ਗੁਰ ਕੀ ਸਾਮ, ਟਾਰੀ ਨਾ ਟਰੈ ਆਵੈ ਨਾ ਜਾਏ, ਸੁਨ ਸਹਿਜ ਮੈ ਰਿਓ ਸਮਾਏ, ਮਨ ਮੱਧੇ ਜਾਣੈ ਜੇ ਕੋਏ, ਜੋ ਬੋਲੈ ਸੋ ਆਪੈ ਹੋਏ, ਜੋਤ ਮੰਤਰ ਮਨ ਅਸਰ ਕਰੈ, ਕਹਿ ਕਬੀਰ ਸੋ ਪ੍ਰਾਨੀ ਤਰੈ, ਕੋਟ ਸੂਰ ਜਾਂ ਕਹਿ ਪ੍ਰਗਾਸ, ਕੋਟ ਮਹਾਦੇਵ ਅਰ ਕਬਲਾਸ, ਦੁਰਗਾ ਕੋਟ ਜਾਂ ਕਹਿ ਮਰਦਨ ਕਰੈ, ਬ੍ਰਹਮਾ ਕੋਟ ਬੇਦ ਉਚਰੈ, ਜੋ ਜਾਚਾਉ ਤਉ ਕੇਵਲ ਰਾਮ, ਆਨ ਦੇਵ ਸਿਓ ਨਾਹੀ ਕਾਮ ਰਹਾਉ। ਕੋਟ ਚੰਦਰਮੇ ਕਰੈ ਚਿਰਾਕ, ਸੁਰਤ ਤੀਸੋ ਜੇ ਵੈ ਪਾਕ, ਨਾਮ ਗ੍ਰਹਿ ਕੋਟ ਠਾਂਡੇ ਦਰਬਾਰ, ਧਰਮ ਕੋਟ ਜਾਂ ਕੈ ਪ੍ਰਤਹਾਰ, ਕਵਨ ਪਵਨ ਕੋਟ ਚਉ ਬਾਰੇ ਫਿਰੈ, ਬਸ ਕੋਟ ਸੇਜ ਬਿਸਥਰੈ, ਸਮੁੰਦ ਕੋਟ ਜਾਂ ਕੈ ਪਾਨੀ ਹਾਰ, ਰੁਮਾਵਲ ਕੋਟਾ ਠਾਰੈ ਭਾਰ, ਕੋਟ ਕਮੇਰ ਭਰੈ ਭੰਡਾਰ, ਕੋਟ ਕ ਲਖਮੀ ਕਰੈ ਸਿੰਗਾਰ, ਕੋਟ ਕਪਾ ਪੁੰਨ ਬਹਿਰੈ, ਇੰਦਰ ਕੋਟ ਜਾਂ ਕੇ ਸੇਵਾ ਕਰੈ, ਛੱਪਨ ਕੋਟ ਜਾਂ ਕੈ ਪ੍ਰਤਹਾਰ, ਨਗਰੀ ਨਗਰੀ ਖਿਆਤਿਆ ਪਾਰ, ਲੱਟ ਛੁੱਟੀ ਵਰਤੈ ਬਿਕਰਾਲ।

ਪਰ ਬ੍ਰਹਮ ਕਾ ਅੰਤ ਨਾ ਲਹਿ। 52 ਕੋਟ ਜਾਂ ਕਹਿ ਰੋ ਮਾਵਲੀ, ਰਾਵਣ ਸੈਨਾ ਜਹਤੇ ਛਲੀ, ਸਹਿਸ ਕੋਟ ਬਹੁ ਕਹਿਤ ਪੁਰਾਨ, ਦੁਰਯੋਧਨ ਕਾ ਮਥਿਆ ਮਾਨ। ਕੰਦਰਪ ਕੋਟ ਜਾਂ ਕਹਿ ਲਵੈ ਨਾ ਧਰੈ, ਅੰਤਰ ਅੰਤਰ ਮਨਸਾ ਹਰੈ, ਕਹਿ ਕਬੀਰ ਸੁਨ ਸਾਰਿੰਗ ਪਾਨ, ਦੇਹ ਆਪ

ਰਹਾਉ ਮਿਥਿਆ ਜਿਹ ਬਾਇ ਅਵਰੇ ਕਾਮ, ਨਿਰਵਾਣ ਪਦ ਇੱਕ ਹਰ ਕੋ ਨਾਮ। ਅਸੰਖ ਕੋਟ ਅਨ ਪੂਜਾ ਕਰੀ, ਏਕ ਨਾ ਪੂਜਸ ਨਾਮੈ ਹਰੀ। ਪ੍ਰਣਵੈ ਨਾਮ ਦੇਉ ਇਹੋ ਕਰਣਾ, ਅਨੰਤ ਰੂਪ ਤੇਰੇ ਨਾਰਾਇਣਾ। ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਜੋ ਨਾ ਭਜੰਤੇ ਨਾਰਾਇਣਾ, ਤਿਨਕਾ ਮੈਂ ਨਾ ਕਰੋ ਦਰਸਨਾ। ਰਹਾਉ ਜਿਨਕੈ ਪੀਤਰ ਹੈ ਅੰਤਰਾ, ਜੈਸੇ ਪਸ ਤੈਸੇ ਹੋਏ ਨਰਾ। ਪ੍ਰਣਵਤ ਨਾਮ ਦੇਉ ਨਾ ਕੈ ਬਿਨਾ, ਨਾ ਸੋਹੈ ਬੱਤੀ ਸੁਲੱਖਣਾ। ਦੂਧ ਕਟੋਰੈ ਗੜਵੈ ਪਾਣੀ, ਕਪਲ ਗਾਏ ਨਾਮੈ ਦੁਹਿਆਨੀ। ਦੂਧ ਪੀਓ ਗੋਬਿੰਦੇ ਰਾਏ, ਦੂਧ ਪੀਓ ਮੇਰੋ ਮਨ ਪਤੀਆਏ। ਨਾਹੀ ਤਾਂ ਕਰ ਕੋ ਬਾਪ ਰਸਾਏ, ਰਹਾਓ ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾ ਮੈਂ ਹਰਿਆ ਗੈ ਧਰੀ। ਏਕ ਭਗਤ ਮੇਰਾ ਹਿਰਦੈ ਬਸੈ, ਨਾ ਮੈਂ ਦੇਖ ਨਾਰਾਇਣ ਹੱਸੈ। ਦੂਧ ਪੀ ਆਏ ਭਗਤ ਗਰ ਗਿਆ, ਨਾ ਮੈਂ ਹਰ ਕਾ ਦਰਸ਼ਨ ਭਇਆ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕਹੋ ਕਰੋ ਸਿੰਗਾਰ। ਭਲੇ ਨਿੰਦੋ ਭਲੇ।

ਸਿਉ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਆਪ ਜੀ ਜਾਨ ਐਸੀ ਬਨਿਆਈ, ਮਿਲੋ ਗੋਪਾਲ ਨਿਸ਼ਾਨ ਬਜਾਈ। ਉਸਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਪੇਟ ਲਸੋਈ। ਕਬਹੂ ਖੀਰ ਖਾਂਡ ਘਿਓ ਨਾ ਪਾਵੈ, ਕਬਹੂ ਘਰ ਘਰ ਟੂਕ ਮੰਗਾਵੈ, ਕਬਹੂ ਪੂਰਨ ਚਨੇ ਬਿਨਾਵੈ। ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਰਹਾਓ ਕਬਹੂ ਤੁਰੇ ਤੁਰੰਗ ਨਚਾਵੈ, ਕਬਹੂ ਪਾਏ ਪਨਿਓ ਨਾ ਪਾਵੈ, ਕਬਹੂ ਖਾਟ ਸੁਪੇਦੀ ਸੁਆਵੈ, ਕਬਹੂ ਭੂਮ ਪੈ ਆਰ ਨਾ ਪਾਵੈ। ਭਣਤ ਨਾਮ ਦੇ ਇੱਕ ਨਾਮ ਨਿਸਤਾਰੈ, ਜੇ ਗੁਰਮਿਲੈ ਤੇ ਪਾਰ ਉਤਾਰੈ। ਹਸਤ ਖੇਲਤ ਤੇ

ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕਾ ਦੇਹੁਰਾ ਫਿਰੈ। ਪੈਰੋ ਨਾਮ ਦਿਓ ਜੀਓ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਸੀ ਭੂਖੇ ਪ੍ਰੀਤ ਅਨਾਜੋ, ਤ੍ਰਿਖਾਵੰਤ ਜਲ ਸੇਤੀ ਕਾਜੋ। ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਾਰਾਇਣ। ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿ ਸੁਭਾਏ ਪਯੋ ਬੈਰਾਗੀ ਰਹਾਓ। ਜੈਸੀ ਪਰ ਪੁਰਖਾ ਰਤ ਨਾਰੀ, ਲੋਭੀ ਨਰ ਧਨ ਕਾ ਹਿਤਕਾਰੀ। ਕਾਮੀ ਪੁਰਖ ਕਾਮਨੀ ਪਿਆਰੀ, ਐਸੀ ਨਾਮੇ ਪ੍ਰੀਤ ਮੁਰਾਰੀ। ਸਾਈ ਪ੍ਰੀਤ ਜੇ ਆਪੇ ਲਾਏ, ਗੁਰਪ੍ਰਸਾਦੀ ਦੁਬਦਾ ਜਾਏ। ਕਬਹੁ ਨਾ ਤੂਟ ਸੋ ਰਿਆ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਜੈਸੀ ਪ੍ਰੀਤ ਬਾਰ ਕਿਆਰ ਮਾਤਾ, ਐਸਾ ਹਰ ਸੇਤੀ ਮਨ ਰਾਤਾ। ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੈ ਚੀਤ। ਘਰ ਕੀ ਨਾਰ ਤਿਆ ਗਏ ਅੰਦਾ, ਪਰ ਨਾਰੀ ਸੋ ਕਾਲ ਲੈ ਤੰਦਾ। ਜੈਸੇ ਸਿੰਬਲ ਦੇਖ ਸੂਆ ਬਿਕਸਾਨਾ, ਅੰਤ ਕੀ ਬਾਰ ਮੂਹਾ ਲਪਟਾਨਾ। ਪਾਪੀ ਕਾ ਘਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਰਹਾਉ ਹਰ ਕੀ ਭਗਤਨਾ ਦੇਖਿਆ ਜਾਏ, ਮਾਰਗ ਛੋੜਿਆ ਮਾਰਗ ਪਾਏ। ਮੂਲੋਂ ਪੂਲਾ ਆਵੈ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ। ਜਿਉਂ ਬੇਸਵਾ ਕੇ ਪਰਿਆ ਖਾਰਾ, ਕਾਪਰ ਪਹਿਰ ਕਰੈ ਸਿੰਗਾਰਾ। ਪੂਰੇ ਤਾਲ ਨਿਹਾਲੇ ਸਾਸ, ਵਾ ਕੇ ਗਲੇ ਜਮਕਾ ਹੈ ਫਾਸ। ਜਾਂ ਕਹਿ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ। ਕਹਿਤ ਨਾਮ ਦਿਓ ਇਹੋ ਵਿਚਾਰ, ਇਨਬਿਤ ਸੰਤੋ ਉਤਰੋ ਪਾਰ। ਸੰਡਾ ਮਰਕਾ ਜਾਏ ਪੁਕਾਰੇ, ਪੜੈ ਨਹੀਂ ਹਮ ਹੀ ਪਛਾਰੇ। ਰਾਮ ਕਹਿ ਕਰ ਤਾਲ ਬਜਾਵੈ, ਚਟਿਆ ਸਵੈ ਬਿਗਾਰੇ। ਰਾਮ ਨਾਮਾ ਜਪ ਬੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਰਹਾਉ ਬਸਦਾ ਬਸ ਕੀਨੀ, ਸਭ ਰਾਜੇ ਬਿਨਤੀ ਕਰੈ ਪਟਰਾਨੀ। ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤਾਂ ਔਰੈ ਠਾਨੀ। ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਗਿਰਤਾਲ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਾਢ ਖੜਗ ਕਾਲ ਪੈ ਕੋਪਿਓ, ਮੋਹੇ ਬਤਾਓ ਜੋ ਤੁਹੇ ਰਾਖੈ। ਪੀਤ ਪਿਤਾਂਬਰ ਤੇ ਭਵਨ ਧਣੀ, ਥੰਬ ਮਾਹੇ ਹਰ ਭਾਖੈ। ਹਰ ਨਾਕਸ ਜਿਨਖੈ ਬਿਦਾਰਿਓ, ਸੁਰ ਨਰ ਕੀਏ ਸਨਾਥਾ। ਕਹਿ ਨਾਮ ਦਿਓ ਹਮ ਨਰ ਹਰ ਧਿਆਵੈ, ਰਾਮ ਆਪੈ ਪਦਦਾਤਾ। ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮਾ। ਨਾਮਾ ਸੁਲਤਾਨ ਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ। ਰਹਾਉ ਬਿਸਮਿਲ ਗਊ ਦਿਹੋ ਜੀ ਆਏ, ਨਾਤਰ ਗਰਦਨ ਮਾਰੋ ਠਾਏ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਬਾਦਸ਼ਾਹੋ ਚੜਿਓ ਹੰਕਾਰ, ਗਜ ਹਸਤੀ ਦੀਨੋ ਚਮਕਾਰ। ਰੁਦਨ ਕਰੈ ਨਾ ਮੈਂ ਕੀ ਮਾਏ, ਛੋੜ ਰਾਮ ਕੀ ਨਾ ਪਜੈ ਖੁਦਾਏ। ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਪਿੰਡ ਪੜੈ ਤੋ ਹਰ ਗੁਣ ਗਾਏ, ਕਰੈ ਗਜਿੰਦ ਸੁੰਡ ਕੀ ਚੋਟ। ਨਾਮਾ ਉਬਰੈ ਹਰ ਕੀ ਓਟ, ਕਾਜੀ ਮੁੱਲਾ ਕਰੈ ਸਲਾਮ। ਇਨ ਹਿੰਦੂ ਮੇਰਾ ਮਲਿਆ ਮਾਨ, ਬਾਦਸ਼ਾਹ ਬੇਨਤੀ ਸੁਨੇ ਹੋ। ਨਾਮੇ ਸਰਪਰ ਸੋਨਾ ਲੇ ਹੋ, ਮਾਲ ਲਿਓ ਤੋ ਦੋਜਕ ਭਰੋ। ਤੀਨ ਛੋੜ ਦੁਨੀਆਂ ਕਉ ਭਰੋ, ਪਾਵੋ ਬੇੜੀ ਹੱਥੋ ਤਾਲ। ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ। ਤੋ ਨਾਮਾ ਹਰ ਕਰਤਾ ਰਹੈ, ਸਾਧ ਘੜੀ ਜਾ ਬੀਤੀ ਸੁਣੀ। ਅਜੋ ਨਾ ਆਇਓ ਤ੍ਰਿਪਵਨ ਤਣੀ, ਪਾਖੰਤਣ ਬਾਜ ਬਜਾਏ ਲਾ। ਗਰ ਚੜੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪ੍ਰਤਪਾਲ। ਗਰੜ ਚੜੇ ਆਏ ਗੋਪਾਲ, ਕਹੈ ਤਾਂ ਧਰਨ ਇਹ ਕੋਡੀ ਕਰੋ। ਕਹੈ ਤਾਂ ਲੇ ਕਰ ਉੱਪਰ ਧਰੋ, ਕਹੈ ਤਾਂ ਮੁਈ ਗਊ ਦਿਓ ਜੀ ਆਏ। ਸਭ ਕੋਈ ਦੇਖੈ ਪਤੀਆਏ, ਨਾਮਾ ਪ੍ਰਣਵੈ ਸੇਲ ਮਸੇਲ। ਗਊ ਦੁਹਾਈ ਬਛਰਾ ਮੇਲ, ਦੁੱਧੈ ਦੋਹੇ ਜਬ ਮਟਕੀ ਭਰੀ। ਲੇ ਬਾਦਸ਼ਾਹ ਕੇ ਅੱਗੇ ਧਰੀ, ਬਾਦਸ਼ਾਹ ਮਹਿਲ ਮੈਂ ਜਾਏ।
ਔਕਟ ਕੀ ਕਟ ਲਾਗੀ ਆਏ। ਕਾਜੀ ਮੁੱਲਾ ਬਿਨਤੀ ਫਰਮਾਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਨਾਮਾ ਕਹੇ ਸੁਣੋ ਬਾਦਸ਼ਾਹ, ਇਹੋ ਕਿਸ ਪਤੀਆ ਮੁਝੇ ਦਿਖਾਏ। ਇਸ ਪਤੀਆ ਕਹਿ ਪ੍ਰਵਾਨ, ਸਾਚ ਸੀਲ ਚੱਲ ਸੁਲਤਾਨ। ਨਾਮ ਦੇਉ ਸਬਰ ਅਸਮਾਏ, ਮਿਲ ਹਿੰਦੂ ਸਭ ਨਾਮੇ ਪੈ ਜਾਏ। ਜਾਓ ਅਬ ਕੀ ਬਾਰ ਨਾ ਜੀਵੈ ਗਾਏ, ਤਾਂ ਨਾਮ ਦੇਵ ਕਾ ਪਤੀਆ ਜਾਏ। ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾਲੇ ਉਧਰਿਆ ਪਾਰ। ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਘਰ ਦੂਜਾ ਜਾਓ ਗੁਰਦੇਵ ਤਾਂ ਮਿਲੈ ਮੁਰਾਰ, ਜਾਓ ਗੁਰਦੇਵ ਤਾਂ ਉਤਰੈ ਪਾਰ। ਜਾਓ ਗੁਰਦੇਵ ਤਾਂ ਬੈਕੁੰਠ ਤਰੈ, ਜਾਓ ਗੁਰਦੇਵ ਤਾਂ ਜੀਵਤ ਮਰੈ। ਸਤ ਸਤ ਸਤ ਸਤ ਸਤ ਗੁਰਦੇਵ।

ਜੋ ਗੁਰ ਦਿਓ ਤਾਂ ਅੰਮ੍ਰਿਤ ਦੇ, ਜੋ ਗੁਰ ਦਿਓ ਨਾਮ ਜਪ ਲੇ, ਜੋ ਗੁਰ ਦਿਓ ਭਵਨ ਤਰੈ ਸੂਜੈ, ਜੋ ਗੁਰ ਦਿਓ ਊਚ ਪਦ ਬੂਜੈ, ਜੋ ਗੁਰ ਦਿਓ ਤਾਂ ਸੀਸਿਆ ਕਾਸ, ਜੋ ਗੁਰ ਦਿਓ ਸਦਾ ਸਾਬਾਸ, ਜੋ ਗੁਰ ਦਿਓ ਸਦਾ ਬੈਰਾਗੀ, ਜੋ ਗੁਰ ਦਿਓ ਪਰ ਨਿੰਦਾ ਤਿਆਗੀ, ਜੋ ਗੁਰ ਦਿਓ ਬੁਰਾ ਭਲਾ ਏਕ, ਜੋ ਗੁਰ ਦਿਓ ਲਿਲਾਟੈ ਲੇਖ, ਜੋ ਗੁਰ ਦਿਓ ਕੰਧ ਨਹੀਂ ਹਿਰੈ, ਜੋ ਗੁਰ ਦਿਓ ਦੇਹ ਰਾਹ ਫਿਰੈ, ਜੋ ਗੁਰ ਦਿਓ ਤਾਂ ਛਾਪਰ ਛਾਈ, ਜੋ ਗੁਰ ਦਿਓ ਸਹਿਜ ਨਿਕਸਾਈ, ਜੋ ਗੁਰ ਦਿਓ ਤਾਂ ਅੱਠ ਸੱਠ ਨਾਇਆ, ਜੋ ਗੁਰ ਦਿਓ ਤਨ ਚੱਕਰ ਲਗਾਇਆ, ਜੋ ਗੁਰ ਦਿਓ ਤਾਂ ਦਵਾ ਦਸ ਸੇਵਾ, ਜੋ ਗੁਰ ਦਿਓ ਸਭੈ ਬਿਖਮੇਵਾ, ਜੋ ਗੁਰ ਦਿਓ ਤਾਂ ਸੰਸਾਰ ਟੁੱਟੈ, ਜੋ ਗੁਰ ਦਿਓ ਤਾਂ ਜਮਤੇ ਛੂਟੈ, ਜੋ ਗੁਰ ਦਿਓ ਤਾਂ ਪਉ ਜਲ ਤਰੈ, ਜੋ ਗੁਰ ਦਿਓ ਤਾਂ ਜਨਮ ਨਾ ਮਰੈ, ਜੋ ਗੁਰ ਦਿਓ ਅੱਠ ਦਸ ਵਿਵਹਾਰ, ਜੋ ਗੁਰ ਦਿਓ ਅਠਾਰੈ ਪਹਾਰ, ਬਿਨ ਗੁਰ ਦਿਓ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸਰਨਾਈ, ਪੈਰੋ ਬਾਣੀ ਰਵਦਾਸ ਜੀਓ ਕੀ, ਘਰ ਦੂਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨੇ ਕਾਮ, ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਦਾ ਨਾ ਹੋਈ ਰਹਾਓ, ਸੋ ਮੁਨ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈਲੋਕ ਸਮਾਏ, ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨ ਪੈ ਰਹੈ, ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਾ ਫੁੱਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ, ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਤ ਮੁਕਤ ਸਦਾ ਨਿਰਵਾਨ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸਿਆ ਭਾਗ, ਨਾਮ ਦੇਵ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ ਰਹਾਓ, ਜਿਨ ਆਕਾਸ ਕੁਲੈ ਸਿਰ ਕੀਨੀ, ਕੌਸੈ ਸਪਤ ਪਿਆਲਾ, ਚਮਰ ਪੋਸਕਾ ਮੰਦਰ ਤੇਰਾ, ਇਹ ਬਿਦ ਬਨੇ ਗੋਪਾਲਾ, ਛਪਨ ਕੋਟਕਾ ਪਿਹਨ ਤੇਰਾ, ਸੋਲੈ ਸਹਿ ਸੇਜਾਰਾ, ਭਾਰ ਅਠਾਰੈ ਮੁਦਗਰ ਤੇਰਾ, ਸਹਿਨਕ ਸਭ ਸੰਸਾਰਾ, ਦੇਹੀ ਮਹਿਜਦ ਮਨ ਮੌਲਾਨਾ, ਸਹਿਜਵਨ ਨਿਵਾਜ ਗੁਜਾਰੈ, ਬੀਬੀ ਕੌਲਾ ਸੋ ਕਾਇਨ ਤੇਰਾ, ਨਿਰੰਕਾਰ ਆਕਾਰੈ, ਭਗਤ ਕਰਤ ਮੇਰੇ ਤਾਲ ਸ਼ਨਾਏ, ਕਿਹ ਪੈ ਕਰੋ ਪੁਕਾਰਾ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਬੇਦੇ ਸਵਾ। ਰਾਗ ਬਸੰਤ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ ਦੋ ਤੁਕੇ, ਇੱਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ, ਮਹਾ ਮਹਾ ਮੁਮਾਰਖੀ, ਚੜਿਆ ਸਦਾ ਬਸੰਤ, ਪਰ ਫੜ ਚਿਤ ਸਮਾਲ ਸੋਏ, ਸਦਾ ਸਦਾ ਗੋਬਿੰਦ, ਪੋਲਿਆ ਹਉ ਮੈਂ ਸੁਰਤ ਵਿਸਾਰ, ਹਉ ਮੈਂ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ ਰਹਾਓ, ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਸ਼ਬ

ਮਹਾਰੁਤੀ ਆਵਣਾ ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੁ ਕਹੀ ਜੇ ਗੁਰਮੁਖ ਰਹੇ ਸਮਾਏ। ਮਹੱਲਾ ਪਹਿਲਾ ਬਸੰਤ ਰੁੱਤ ਆਈ ਲੇ ਸਰਸ ਬਸੰਤ ਮਾਹੇ, ਰੰਗ ਰਾਤੇ ਰਵੈ ਸੇ ਤੇਰੇ ਚਾਏ। ਕਿਸ ਪੂ ਚੜਾਵੋ ਲੱਗੋ ਪਾਏ, ਤੇਰਾ ਦਾਸਨ ਦਾਸਾ ਕਹੋ ਰਾਏ। ਜਗ ਜੀਵਨ ਜੁਗਤ ਨਾ ਮਿਲੈ ਕਾਏ, ਰਹਾਓ ਤੇਰੀ ਮੂਰਤੀ ਏਕਾ ਬਹੁਤ ਰੂਪ। ਕਿਸ ਪੂ ਚੜਾਓ ਦਿਓ ਧੂਪ, ਤੇਰਾ ਅੰਤ ਨਾ ਪਾਇਆ ਕਹਾਂ ਪਾਏ, ਤੇਰਾ ਦਾਸਨ ਦਾਸਾ ਕਹੋ ਰਾਏ। ਤੇਰੇ ਸੱਠ ਸੰਬਤ ਸਭ ਤੀਰਥਾ, ਤੇਰਾ ਸੱਚ ਨਾਮ ਪਰਮੇਸਰਾ। ਤੇਰੀ ਗਤ ਅਵਗਤ ਨਹੀਂ ਜਾਣੀ ਹੈ, ਅਣਜਾਣਤ ਨਾਮ ਵਖਾਣੀ ਹੈ। ਨਾਨਕ ਵਿਚਾਰਾ ਕਿਆ ਕਹੈ, ਸਭ ਲੋਕ ਸਲਾਹੇ ਏਕ ਸਹਿ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਕਾ ਕੰਚਨ ਕੁਵਾਰ, ਰੁਪੇ ਕੀ ਆਕਾਰਾ ਬਹੁਤ ਵਿਸਥਾਰ। ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੜਾ ਖਾਣਾ ਦੁੱਧ ਸਿਉ ਗਾੜ। ਹਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਪੀਜੈ ਸਾਚ ਨਾ ਏ ਰਹਾਓ। ਦਸ ਅੱਠ ਲਿਖੇ ਹੋਵੇ ਪਾਸ, ਚਾਰੇ ਵੇਦ ਮੁਖਾਗਰ ਪਾਠ। ਪੁਰਬੀ ਨਾਵੈ ਵਰਨਾ ਕੀ ਦਾਤ, ਵਰਤ ਨੇਮ ਕਰੇ ਦਿਨ ਰਾਤ। ਕਾਜੀ ਮੁੱਲਾ ਹੋਵੇ ਸੇਖ, ਜੋਗੀ ਜੰਗਮ ਭਗਵੇ ਭੇਖ। ਕੋ ਗ੍ਰਹੀ ਕਰਮਾ ਕੀ ਸੰਦ, ਬਿਨ ਬੂਝੇ ਸਭ ਖੜੀ ਸਬੰਧ। ਜੇਤੇ ਜੀ ਲਿਖੀ ਸਰਕਾਰ, ਕਰਨੀ ਉੱਪਰ ਹੋ ਵਗਸਾਰ। ਹੁਕਮ ਕਰੈ ਮੂਰਖ ਦਾ ਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਬਸੰਤ ਮਹੱਲਾ ਤੀਜਾ, ਤੀਜਾ ਬਸਤਰ ਉਤਾਰ ਦਿਗੰਬਰ ਹੋਗ, ਜਟਾ ਧਾਰ ਕਿਆ ਕਮਾਵੈ ਜੋਗ। ਮਨ ਨਿਰਮਲ ਨਹੀਂ ਦਸਵੈ ਦੁਆਰ, ਭਰਮ ਭਰਮ ਆਵੈ ਮੂੜਾ ਵਾਰੋ ਵਾਰ। ਏਕ ਧਿਆਵੋ ਮੂਡ ਮਨਾ, ਪਾਰ ਉੱਤਰ ਜਾਏ ਇੱਕ ਖਿਨਾ ਰਹਾਓ। ਸਿਮਰਤ ਸ਼ਾਸਤਰ ਕਰੈ ਵਖਿਆਣ, ਨਾਦੀ ਬੇਦੀ ਪੜੈ ਪੁਰਾਣ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨ ਕਹਿ ਰਮਈਆ ਨੇੜ ਨਾਹੇ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਸੇਖ ਪੂਜਾ ਕਰੇ। ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ। ਕੀਤਾ ਹੋਵਾ ਕਰੇ ਕਿਆ ਹੋਏ, ਜਿਸਨੂੰ ਵਾਪ ਚਲਾਏ ਸੋਏ। ਨਦਰ ਕਰੇ ਤਾਂ ਪਰਮ ਚੁਕਾਏ, ਹੁਕਮੈ ਬੂਜੈ ਤਾਂ ਸਾਚਾ ਪਾਏ। ਜਿਸ ਜੀਉ ਅੰਤਰ ਮੈਲਾ ਹੋਏ, ਤੀਰਥ ਭਵੈ ਦਿਸ ਅੰਤਰ ਲੋਏ। ਨਾਨਕ ਮਿਲੀਐ ਸਤਿਗੁਰ ਸੰਗ, ਤਉ ਭਵ ਜਲ ਕੇ ਤੂਟ ਸੰਬੰਧ। ਬਸੰਤ ਮਹੱਲਾ ਪਹਿਲਾ। ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰਨਾ ਦੀਸੈ ਸਰਬ ਤੋਹ। ਤੂੰ ਸੁਰਨਾਥਾ ਦੇਵਾ ਦੇਵ, ਹਰ ਨਾਮ ਮਿਲੈ ਗੁਰਚਰਨ ਸੇਵ। ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਗੁਰਮੁਖ ਰਾਮ ਨਾਮ ਗੁਣ ਗਾਏ। ਤੂੰ ਅਪਰੰਪਰ ਸਰਬ ਪਾਲ, ਰਹਾਓ ਬਿਨ ਸਾਧਨਾ ਪਾਈਐ ਹਰ ਕਾ ਸੰਗ। ਬਿਨ ਗੁਰ ਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ। ਗੁਰ ਸ਼ਬਦ ਸਲਾਹੇ ਸਾਚ ਸੋਏ, ਜਾਂ ਕਹੋ ਤੂੰ ਰਾਖੈ ਰੱਖਣ ਹਾਰ। ਸਤਿਗੁਰੂ ਮਿਲਾਵੈ ਕਰੈ ਸਾਰ, ਬਿਖ ਹਮੈ ਮਮਤਾ ਪਰ ਹਰਾਏ। ਸਭ ਦੁਖ ਬਿਨਾਸੇ ਰਾਮ ਰਾਏ, ਊਤਮ ਗਾਤਮਿਤ ਹਰ ਗੁਣ ਸਰੀਰ। ਗੁਰਮਤ ਪ੍ਰਗਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾਇ ਦੂਜਾ ਭਾਉ। ਜਨ ਨਾਨਕ ਹਰ ਗੁਰ ਗੁਰ ਮਿਲਾਓ। ਬਸੰਤ ਮਹੱਲਾ ਪਹਿਲਾ। ਮੇਰੀ ਸਖੀ ਸਹੇਲੀ ਸੁਨਹੋ ਭਾਏ, ਮੇਰਾ ਪਿਰਰੀ ਸਾਲੂ ਸੰਗ ਸਾਏ। ਉਹ ਅਲਖ ਨਾ ਲਖੀਐ ਕਹੋ ਕਾਏ, ਗੁਰਸੰਗ ਦਿਖਾਇਓ ਰਾਮ ਰਾਏ। ਮਿਲ ਸਖੀ ਸਹੇਲੀ ਹਰ ਗੁਣ ਬਨੇ, ਹਰ ਪ੍ਰਭ ਸੰਗ ਖੇਲੈ ਵਰ ਕਾਮਨ। ਗੁਰਮੁਖ ਖੋਜਤ ਮਨ ਮਨੇ ਰਹਾਓ, ਮਨਮੁਖੀ ਦੁਹਾਗਣ ਨਾਹੇ ਭੇਓ। ਉਹ ਘਟ ਘਟ ਰਾਵੈ ਸਰਬ ਪ੍ਰੇਓ, ਗੁਰਮੁਖ ਥਿਰ ਚੀਨੈ ਸੰਗ ਦੇਓ। ਗੁਰਨਾਮ ਦ੍ਰਿੜਾਇਆ ਜਪ ਜਪੇਓ, ਬਿਨ ਗੁਰ ਭਗਤ ਨਾ ਪਾਓ ਹੋਏ। ਬਿਨ ਗੁਰ ਸੰਤ ਨਾ ਸੰਗ ਦੇ,
ਬਿਨ ਗੁਰ ਅੰਧਲੇ ਤੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ। ਗੁਰ ਮਨ ਮਾਰਿਓ ਕਰ ਸੰਜੋਗ, ਅਹਿੰਸ ਰਾਵੈ ਭਗਤ ਜੋਗ। ਗੁਰਸੰਤ ਸਭਾ ਦੁਖ ਮਿਟੈ ਰੋਗ, ਜਨ ਨਾਨਕ ਹਰ ਵਰ ਸਹਿਜ ਜੋਗ। ਬਸੰਤ ਮਹੱਲਾ ਪਹਿਲਾ, ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ। ਗੁਰਮਤਿ ਉਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ। ਮਤ ਬਿਸਰ ਸਿਰੇ ਮਨ ਰਾਮ ਬੋਲ, ਅਪਰੰਪਰ ਅਗਮਾ ਗੋਚਰ ਗੁਰਮੁਖ। ਹਰ ਆਪ ਤੁਲਾਏ ਤੁਲ ਤੋਲ ਰਹਾਓ, ਗੁਰਚਰਨ ਸਿਰੇ ਵੈ ਗੁਰਸਿੱਖ ਤੋਰ। ਗੁਰਸੇਵ ਤਰੇ ਤਜ ਮੇਰ ਤੋਰ, ਨਰ ਨਿੰਦਕ ਲੋਭੀ ਮਨ ਕਠੋਰ। ਗੁਰਸੇਵ ਨਾ ਭਾਈ ਸੇ ਚੋਰ ਚੋਰ, ਗੁਰ ਤੁੱਠਾ ਬਖਸੇ ਭਗਤ ਭਾਓ। ਗੁਰ ਤੁੱਠੈ ਪਾਈਐ ਹਰ ਮਹਿਲ ਠਾਓ, ਪਰ ਹਰ ਨਿੰਦਾ ਹਰ ਭਗਤ ਜਾਗ। ਹਰ ਭਗਤ ਸੁਹਾਵੀ ਕਰਮ ਭਾਗ, ਗੁਰਮੇਲ ਮਿਲਾਵੈ ਕਰੇ ਦਾਤ। ਗੁਰਸਿੱਖ ਪਿਆਰੇ ਦਿਨਸ ਰਾਤ, ਫਲ ਨਾਮ ਪ੍ਰਾਪਤ ਗੁਰ ਤੁਸ ਦੇ। ਕਹੋ ਨਾਨਕ ਪਾਵੈ ਵਿਰਲੇ ਕੇ। ਬਸੰਤ ਮਹੱਲਾ ਤੀਜਾ ਇੱਕ ਤੁਕਾ, ਸਾਹਿਬ ਭਾਵੈ ਸੇਵਕ ਸੇਵਾ ਕਰੈ। ਜੀਵਤ ਮਰੈ ਸਭ ਕੁਲ ਉਧਰੈ, ਤੇਰੀ ਭਗਤ ਨਾ ਛੋਡਾਓ ਕਿਆ ਕੋ ਹਸੈ। ਸਾਚ ਨਾਮ ਮੇਰੇ ਹਿਰਦੈ ਵਸੈ ਰਹਾਓ। ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੈ, ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ। ਮੈਂ ਮੂਰਖ ਮੁਗਧ ਉਪਰ ਕਰੋ ਦਇਆ, ਤਉ ਸਰਨਾਂਗਤ ਰਹੋ ਪਿਆ। ਕਹਿਤ ਨਾਨਕ ਸੰਸਾਰ ਕੇ ਨੇਫਲ ਕਾਮਾ, ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ। ਮਹੱਲਾ ਪਹਿਲਾ, ਬਸੰਤ ਹਿੰਡੋਲ ਕਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕਰਤ ਤੁਲਸੀ ਮਾਲਾ। ਰਾਮ ਨਾਮ ਜਬ ਜੇ ਰਾਮ ਨਾਮ ਜਬ ਬੇੜਾ ਬੰਧੋ, ਦਇਆ ਕਰੋ ਦਿਆਲਾ। ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੇਵਾਲ ਕਾਹੇ ਗਚ ਲਾਵੋ ਰਹਾਓ। ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਅੰਮ੍ਰਿਤ ਸਿੰਚੋ ਭਰੋ ਕਿਆਰੇ, ਤਉ ਮਾਲੀ ਕੇ ਹੋਵੋ। ਕਾਮ ਕ੍ਰੋਧ ਦੁਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਜੋ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤਨਾ ਮੇਟਿਆ ਜਾਈ। ਬਗਲੇ ਤੇ ਫੁਨਹੰਸਲਾ ਹੋਵੈ, ਜੇ ਤੂੰ ਕਰੈ ਦਇਆਲਾ। ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਇਆਲਾ। ਬਸੰਤ ਮਹੱਲਾ ਪਹਿਲਾ ਹਿੰਡੋਲ, ਸਾਹੁਰੜੀ ਵੱਲ ਸਭ ਕੇ ਸਾਂਝੀ। ਪੇਵਕੜੈ ਤਨ ਵਖੇ, ਆਪ ਕੁਚੱਜੀ ਦੋਸ ਨਾ ਦੇਊ, ਜਾਣਾ ਨਾਹੀ ਰੱਖੇ। ਮੇਰੇ ਸਾਹਿਬਾ ਹਉ ਆਪੇ ਪਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ ਰਹਾਓ। ਕੱਢ ਕਸੀਦਾ ਪਹਿਰੈ ਚੋਲੀ, ਤਾਂ ਤੁਮ ਜਾਣੋ ਨਾਰੀ। ਜੇਕਰ ਰਾਖੈ ਬੁਰਾ ਨਾ ਚਾਖੈ, ਹੋਵੈ ਕੰਤ ਪਿਆਰੀ। ਜੇ ਤੂੰ ਪੜਿਆ ਪੰਡਿਤ ਬੀਨਾ, ਦੋਏ ਅੱਖਰ ਦੋਏ ਨਾਵਾਂ। ਪ੍ਰਣਵਤ ਨਾਨਕ ਇਕ ਲੰਘਾਏ, ਜੇਕਰ ਸੱਚ ਸਮਾਵਾਂ। ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ। ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਐ, ਪੰਡਿਤ ਕਰੋ ਵਿਚਾਰੋ। ਸਵਾਮੀ ਪੰਡਿਤਾਂ ਤੁਮ ਦੇਹੋ ਮਤੀ, ਕਿਨ ਵਿਦ ਪਾਵੋ ਪ੍ਰਾਨਪਤੀ ਰਹਾਓ। ਭੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ। ਚੰਦ ਸੂਰਜ ਦੋਏ ਘਰ ਹੀ ਭੀਤਰ, ਵੈਸਾ ਗਿਆਨ ਨਾ ਪਾਇਆ। ਰਾਮ ਰਵੰਤਾ ਜਾਣੀਐ ਕਮਾਈ ਭੋਗ ਕਰੇ, ਤਾਂ ਕੇ ਲੱਖਣ ਜਾਣੀਐ ਖਿਮਾ ਤਨ ਸੰਗ ਰਹੇ। ਕਹਿਆ ਸੁਣੈ ਨਾ ਖਾਇਆ ਮਾਨੈ, ਤਿੰਨਾ ਹੀ ਸੇਤੀ ਵਾਸਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਚਾ ਸਾਹੋ ਗੁਰੂ ਸੁਖਦਾਤਾ। ਹਰ ਮਿਲੇ ਭੁੱਖ ਗਵਾਏ, ਕਰ ਕਿਰਪਾ ਹਰ ਭਗਤ ਦ੍ਰਿੜਾਏ, ਅੰਦਨ ਹਰ ਗੁਣ ਗਾਏ। ਮਤ ਭੂਲੈ ਰੇ ਮਨ ਚੇਤ ਹਰੀ,
ਬਿਨ ਗੁਰਮੁਖ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ ਰਹਾਉ। ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਘਟ ਘਟ ਗੁਪਤੋ ਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰੈ ਸੋ ਹਰ ਰੰਗ ਪੀਨੇ, ਹਰ ਜਲ ਅੰਮ੍ਰਿਤ ਨਾਮ ਮਨਾ। ਜਿਨ ਕਉ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਪਏ ਸੇ ਪਾਰਸ, ਨਾਨਕ ਹਰ ਗੁਰਸੰਗ ਥੀਏ। ਬਸੰਤ ਮਹੱਲਾ ਤੀਜਾ, ਕਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰੁਤੀ ਮੈਂ ਸਦ ਬਸੰਤ, ਜਿਤ ਹਰਿਆ ਸਭ ਜੀ ਜੰਤ, ਕਿਆ ਹੋ ਆਖਾ ਕਰਮ ਜੰਤ, ਤੇਰਾ ਕਿਨੈ ਨਾ ਪਾਇਆ ਆਦਿ ਅੰਤ। ਤੈਂ ਸਾਹਿਬ ਕੀ ਕਰੈ ਸੇਵ, ਪਰਮ ਸੁਖ ਪਾਵੈ ਆਤਮ ਦੇਵ ਰਹਾਓ। ਕਰਮ ਹੋਵੈ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ, ਅੰਦਿਨ ਸਾਚ ਨਾਮ ਉਚਰੈ, ਇਨ ਵਿਦ ਪ੍ਰਾਣੀ ਦੁੱਤਰ ਤਰੈ, ਵਿਖੇ ਅੰਮ੍ਰਿਤ ਕਰ ਤਾਰਿਓ ਪਾਏ, ਸੰਸਾਰ ਬਿਰਖ ਕਉ ਦੋਇ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ, ਨਾਨਕ ਜਿਸਨੋਂ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ, ਵਿਖਿਆ ਕੀ ਬਾਸਨਾ ਮਨੈ ਕਰੇ, ਆਪਣਾ ਭਾਣਾ ਆਪ ਕਰੇ। ਬਸੰਤ ਮਹੱਲਾ ਤੀਜਾ, ਰਾਤੇ ਸਾਚ ਹਰ ਨਾਮ ਨਿਹਾਲਾ, ਦਇਆ ਕਰੋ ਪ੍ਰਭ ਦੀਨ ਦਿਆਲਾ, ਤਿਸ ਬਿਨ ਅਵਰ ਨਹੀਂ ਮੈਂ ਕੋਏ, ਜੋ ਭਾਵੈ ਤੂੰ ਰਾਖੈ ਸੋਏ। ਗੁਰ ਗੋਪਾਲ ਮੇਰੇ ਮਨ ਭਾਏ, ਰਹਿ ਨਾ ਸਕੋ ਦਰਸ਼ਨ ਦੇਖੇ ਬਿਨ, ਸਹਿਜ ਮਿਲਾਓ ਗੁਰਮੇਲ ਮਿਲਾਏ ਰਹਾਓ। ਇਹੋ ਮਨ ਲੋਭੀ ਲੋਭ ਰਬਾਨਾ, ਆਰਾਮ ਵਿਸਾਰ ਬੋਰ ਪਛਤਾਨਾ, ਬਿਸ਼ਰਤ ਮਿਲਾਏ ਗੁਰਸੇਵ ਰਾਂਗੇ, ਹਰ ਨਾਮ ਦਿਓ ਮਸਤਕ ਵਟਭਾਗੇ। ਪਾਉਣ ਪਾਣੀ ਕੀ ਹੈ ਦੇ ਸਰੀਰਾ, ਹਮੈ ਰੋ ਕਠਨ ਤਨ ਪੀਰਾ, ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ, ਕਰ ਕਿਰਪਾ ਗੁਰ ਰੋਗ ਗਵਾਇਆ। ਚਾਰ ਨਦੀਆ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ, ਗੁਰ ਰਾਖੇ ਵਡਭਾਗੀ ਤਾਰੇ, ਜਨ ਨਾਨਕ ਉਰ ਹਰ ਅੰਮ੍ਰਿਤ ਤਾਰੇ। ਬਸੰਤ ਮਹੱਲਾ ਤੀਜਾ, ਹਰ ਸੇਵੇ ਸਿਉ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੈ ਸੋਗ, ਮਨ ਮੁਖ ਮੋਏ ਨਾਹੀ ਹਰ ਮਨ ਮਾਹੇ, ਮਰ ਮਰ ਜੰਮੈ ਭੀ ਮਰ ਜਾਹੇ, ਸੇ ਜਨ ਜੀਵੇ ਜਿਨ ਹਰ ਮਨ ਮਾਹੇ, ਸਾਜ ਸਮਾਲੈ ਸਾਜ ਸਮਾਹੇ ਰਹਾਓ। ਹਰ ਨਾ ਸੇਵੈ ਤੇ ਹਰ ਤੇ ਦੂਰ, ਦਿਸੰਤਰ ਭਵੈ ਸਿਰ ਪਾਵੈ ਤੂਰ, ਹਰ ਆਪੇ ਜਨ ਲੀਏ।

ਹਰ ਜੀਉ ਵੇਖੈ ਸਦ ਹਜੂਰ, ਗੁਰ ਕੈ ਸ਼ਬਦ ਰਹਿਆ ਭਰਪੂਰ। ਜੀ ਜੰਤ ਕੀ ਕਰੇ ਪ੍ਰਤਪਾਲ, ਗੁਰ ਪ੍ਰਸਾਦੀ ਸਦ ਸੰਭਾਲ। ਦਰ ਸਾਚੈ ਪਤ ਸਿਉ ਘਰ ਜਾਏ, ਨਾਨਕ ਨਾਮ ਵਡਾਈ ਪਾਏ। ਬਸੰਤ ਮਹੱਲਾ ਤੀਜਾ, ਅੰਤਰ ਪੂਜਾ ਮੰਤੇ ਹੋਏ, ਏਕੋ ਵੇਖੋ ਅਵਰ ਨਾ ਕੋਏ। ਦੂਜੈ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ। ਮੇਰਾ ਪ੍ਰਭ ਮੌਲਿਆ ਸਦ ਬਸੰਤ, ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ। ਰਹਾਓ ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੈ ਪਿਆਰ। ਆਪ ਛੋੜ ਹੋਏ ਦਾਸਤ ਪਾਏ, ਤਉ ਜਗ ਜੀਵਨ ਵਸੈ ਮਨ ਆਏ। ਭਗਤ ਕਰੇ ਸਦ ਵੇਖੈ ਹਜੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਇਸ ਭਗਤੀ ਕਾ ਕੋਈ ਜਾਣੈ ਪਿਓ, ਸਭ ਮੇਰਾ ਪ੍ਰਭ ਆਤਮ ਦੇਓ। ਆਪੇ ਸਤਿਗੁਰ ਮੇਰ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ। ਮੰਤਨ ਹਰਿਆ ਸਹਿ ਸੁਭਾਏ, ਨਾਨਕ ਨਾਮ ਰਹੇ ਲਿਵ ਲਾਏ। ਬਸੰਤ ਮਹੱਲਾ ਤੀਜਾ, ਭਗਤ ਵਛਲ ਹਰ ਵਸੈ ਮਨ ਆਏ। ਗੁਰ ਕਿਰਪਾ ਤੇ ਸਹਿ ਸੁਭਾਏ, ਭਗਤ ਕਰੇ ਵਿੱਚੋਂ ਆਪ ਖੋਏ। ਤਦੀ ਸੱਚ ਮਿਲਾਵਾ ਹੋਏ, ਭਗਤ ਸੋਹੈ ਸਦਾ ਹਰ ਪ੍ਰਭ ਦੁਆਰ। ਗੁਰ ਕੈ ਹਿਤ ਸਾਚੈ ਪ੍ਰੇਮ ਪਿਆਰ। ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸ਼ਬਦੀ ਵਿੱਚੋਂ ਹਮੈ ਖੋਏ। ਹਰ ਜੀਉ ਆਪ ਵਸੈ ਮਨ ਆਏ, ਸਦਾ ਸ਼ਾਂਤ ਸੁਖ ਸਹਿ ਸੁਮਾਏ। ਸਾਚ ਰਤੇ ਤਿਨ ਸਦ ਬਸੰਤ, ਮੰਤਨ ਹਰਿਆ ਰਵ ਗੁਣ ਗੋਬਿੰਦ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਸੋਈ ਕਰੇ ਜੇ ਹਰ ਜੀਉ ਭਾਵੈ, ਸਦਾ ਸੁਖ ਸਰੀਰ ਪਾਣੈ ਚਿਤ ਲਾਵੈ। ਆਪਣਾ ਪ੍ਰਭ ਸੇਵੇ ਸਹਿ ਸੁਭਾਏ, ਨਾਨਕ ਨਾਮ ਵਸੈ ਮਨ ਆਏ। ਬਸੰਤ ਮਹੱਲਾ ਤੀਜਾ, ਮਾਇਆ ਮੋਹ ਸਭ ਜਲਾਏ, ਮੰਤਨ ਹਰਿਆ ਸਤਿਗੁਰ ਭਾਏ। ਸਫਲਿਓ ਬਿਰਖ ਹਰ ਕੈ ਦੁਆਰ, ਸਾਚੀ ਬਾਣੀ ਨਾਮ ਪਿਆਰ। ਏ ਮਨ ਹਰਿਆ ਸਹਿ ਸੁਭਾਏ, ਸੱਚ ਫਲ ਲਾਗੈ ਸਤਿਗੁਰ ਭਾਏ। ਰਹਾਉ ਆਪੇ ਨੇੜੇ ਆਪੇ ਦੂਰ, ਗੁਰ ਕੈ ਸ਼ਬਦ ਵੇਖੈ ਸਦ ਹਜੂਰ। ਛਾਵ ਘਣੀ ਫੂਲੀ ਬਣ ਰਾਏ, ਗੁਰਮੁਖ ਵਿਖਸੈ ਸਹਿ ਸੁਭਾਏ। ਅਨ ਦਿਨ ਕੀਰਤਨ ਕਰੈ ਦਿਨ ਰਾਤ, ਸਤਿਗੁਰ ਗਵਾਈ ਵਿੱਚੋਂ ਜੂਠ ਪ੍ਰਾਂਤ। ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਈਐ ਨਾਮ ਪ੍ਰਸਾਦ। ਆਪੇ ਕਰਤਾ ਸਭ ਰਸ ਭੋਗ, ਜੋ ਕਿਛ ਕਰੈ ਸੋਈ ਪਰਹੋਗ। ਵੱਡਾ ਦਾਤਾ ਤਿਲ ਨਾ ਤੁਮਾਏ, ਨਾਨਕ ਮਿਲੀਐ ਸ਼ਬਦ ਕਮਾਏ। ਬਸੰਤ ਮਹੱਲਾ ਤੀਜਾ, ਪੂਰੇ ਭਾਗ ਸਚਕਾਰ ਕਮਾਵੈ, ਏਕੋ ਚੇਤੈ ਫਿਰ ਜੋਨ ਨਾ ਆਵੈ। ਸਫਲ ਜਨਮ ਇਸ ਜਗ ਮੈਂ ਆਇਆ, ਸਾਚ ਨਾਮ ਸਹਿ ਸਮਾਇਆ। ਗੁਰਮੁਖ ਕਾਰ ਕਰੋ ਲਿਵ ਲਾਏ, ਹਰ ਨਾਮ ਸੇਵੋ ਵਿੱਚੋਂ ਆਪ ਗਵਾਏ। ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ। ਚਾਹੋ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ। ਇਕ ਸਾਚੈ ਸ਼ਬਦ ਰਹੇ ਲਿਵ ਲਾਏ, ਸੇ ਜਨ ਸਾਚੇ ਸਾਚੈ ਪਾਏ। ਸਾਚ ਧਿਆਇਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ। ਏਕੋ ਕਰਤਾ ਅਵਰ ਨਾ ਕੋਏ, ਗੁਰਸ਼ਬਦੀ ਮੇਲਾਵਾ ਹੋਏ। ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ। ਬਸੰਤ ਮਹੱਲਾ ਤੀਜਾ, ਭਗਤ ਕਰੈ ਜਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ। ਹਰ ਸੇਤੀ ਸਦ ਰਹਿ ਲਿਵ ਲਾਏ, ਪੂਰੇ ਗੁਰ ਕੈ ਪੂਰੇ ਸਤਿਗੁਰ ਦੀਆ ਬੁਝਾਏ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ, ਉਤਮ ਪਦਵੀ ਪਾਵੈ ਸੋਏ। ਰਹਾਓ ਏਕੋ ਸੇਵੋ ਅਵਰ ਨਾ ਕੋਏ, ਜਿਤ ਸੇਵਿਆ ਸਦਾ ਸੁਖ ਹੋਏ। ਨਾ ਇਹ ਮਰੈ ਨਾ ਆਵੈ ਜਾਏ, ਤਿਸ ਬਿਨ ਅਵਰ ਸੇਵੀ ਕਿਉ ਮਾਏ। ਸੇਜਨ ਸਾਚੇ ਜਿਨੀ ਸਾਚ ਪਛਾਣਿਆ, ਆਪ ਮਾਰਸੈ ਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸੱਚ ਸੋਏ। ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ, ਸਾਚ ਸ਼ਬਦ ਪ੍ਰਭ ਏਕ ਸਿਆਣ।
ਹਰ ਚਾਖੈ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸੱਚ ਸੋਏ। ਬਸੰਤ ਮਹੱਲਾ ਤੀਜਾ। ਨਾਮ ਰਤੇ ਕੁਲਾਂ ਕਾ ਕਰੈ ਉਧਾਰ, ਸਾਚੀ ਬਾਣੀ ਨਾਮ ਪਿਆਰ। ਮਨਮੁਖ ਭੂਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਜੀਵਤ ਮਰੈ ਮਰ ਮਰਨ ਸਵਾਰੈ, ਗੁਰ ਕੈ ਸ਼ਬਦ ਸਾਚ ਉਰ ਧਾਰੈ ਰਹਾਓ। ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ, ਮਨ ਨਿਰਮਲ ਸਦਗੁਣੀ ਗਹੀਰਾ। ਜੰਮੈ ਮਰੈ ਨਾ ਆਵੈ ਜਾਏ, ਗੁਰ ਪ੍ਰਸਾਦੀ ਸਾਚ ਸਮਾਏ। ਸਾਚਾ ਸੇਵੋ ਸੱਚ ਪਛਾਣੈ, ਗੁਰ ਕੈ ਸ਼ਬਦ ਹਰ ਦਰ ਨਿਸਾਣੈ। ਦਰ ਸਾਚੈ ਸੱਚ ਸੋਭਾ ਹੋਏ, ਨਿਜ ਕਰ ਵਾਸਾ ਪਾਵੈ ਸੋਏ। ਆਪ ਭੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੈ ਦੂਜੇ ਪਤ ਖੋਏ। ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸਾਚ ਸੁਮਾਣੀ। ਬਸੰਤ ਮਹੱਲਾ ਤੀਜਾ। ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ। ਮਨ ਮੁਖ ਅੰਦੇ ਠੌਰ ਨਾ ਪਾਈ, ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੀ ਸਮਾਈ। ਹੁਕਮ ਮੰਨੇ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਓ। ਸਾਚ ਰਤੇ ਜਿਨ੍ਹਾਂ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ। ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮੈਂ ਲਾਏ ਸੋਏ। ਏਕ ਨਾਮ ਤਾਰੇ ਸੰਸਾਰ, ਗੁਰਪ੍ਰਸਾਦੀ ਨਾਮ ਪਿਆਰ। ਬਿਨ ਨਾਮੈ ਮੁਕਤ ਕਿਨੈ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ। ਸੋ ਬੁਝੇ ਜਸਿਆ ਬੁਝਾਏ, ਸਤਿਗੁਰ ਸੇਵਾ ਨਾਮ ਦਰੜਾਏ। ਜਿਨ ਇਕ ਜਾਤਾ ਸੇ ਜਨ ਪ੍ਰਵਾਨ, ਨਾਨਕ ਨਾਮ ਰਤੇ ਦਰ ਨਿਸ਼ਾਨ। ਬਸੰਤ ਮਹੱਲਾ ਤੀਜਾ। ਕਿਰਪਾ ਕਰੇ ਸਤਿਗੁਰੂ ਮਿਲਾਏ, ਆਪੇ ਆ ਵਸੈ ਮਨ ਆਏ। ਨਿਹਚਲ ਮਾਤੋ ਸਦਾ ਮਨ ਧੀਰ, ਹਰ ਗੁਣ ਗਾਵੈ ਗੁਣੀ ਗਹੀਰ। ਨਾਮੋ ਭੂਲੇ ਮਰੈ ਬਿਖ ਖਾਏ, ਬਿਰਥਾ ਜਨਮ ਫਿਰ ਆਵੈ ਜਾਏ ਰਹਾਓ। ਬਹੁ ਭੇਖ ਕਰੈ ਮਨ ਸਾਂਤ ਨਾ ਹੋਏ, ਬਹੁ ਅਭਿਮਾਨ ਆਪਣੀ ਪਤ ਖੋਏ। ਸੇਵਟ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਘਰ ਮੈਂ ਵਸਦਾ ਗਮਿਆ ਪਾਰਾ, ਗੁਰਮਤ ਖੋਜੈ ਸ਼ਬਦ ਵਿਚਾਰਾ। ਨਾਮ ਨਵਨਿਤ ਪਾਈ ਘਰ ਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ। ਆਪ ਕਰੇ ਕਿਛ ਕਰਨ ਨਾ ਜਾਏ, ਆਪੇ ਭਾਵੈ ਲੈ ਮਿਲਾਏ। ਤਿਸ ਤੇ ਨੇੜੇ ਨਾਹੀ ਕੋ ਦੂਰ, ਨਾਨਕ ਨਾਮ ਰਿਹਾ ਭਰਪੂਰ। ਬਸੰਤ ਮਹੱਲਾ ਤੀਜਾ। ਗੁਰ ਸ਼ਬਦੀ ਹਰ ਚੇ ਸੁਭਾਏ, ਰਾਮ ਨਾਮ ਰਸ ਰਹਿ ਅਗਾਏ। ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰੇ ਹਰ ਨਾਮ ਸਮਾਹੇ। ਹਰ ਕੀ ਦਾਤ ਹਰ ਜੀਉ ਜਾਣੈ, ਗੁਰ ਕੈ ਸ਼ਬਦ ਇਹੋ ਮਨ ਮੌਲਿਆ। ਹਰ ਗੁਣ ਦਾਤਾ ਨਾਮ ਵਖਾਣੈ ਰਹਾਓ। ਭਗਵੈ ਵੇਸ ਪ੍ਰਮ ਮੁਕਤ ਨਾ ਹੋਏ, ਬਹੁ ਸੰਜਮ ਸਾਂਤ ਨਾ ਪਾਵੈ ਕੋਏ। ਗੁਰਮਤ ਨਾਮ ਪ੍ਰਾਪਤ ਹੋਏ, ਵਡਭਾਗੀ ਹਰ ਪਾਵੈ ਸੋਏ। ਕਲ ਮਹਿ ਰਾਮ ਨਾਮ ਵਡਿਆਈ, ਗੁਰਪੂਰੇ ਤੇ ਪਾਇਆ ਜਾਈ। ਨਾਮ ਰਤੇ ਸਦਾ ਸੁਖ ਪਾਈ, ਬਿਨ ਨਾਮੈ ਹਉਮੈ ਜਲ ਜਾਈ। ਵਡਭਾਗੀ ਹਰ ਨਾਮ ਵਿਚਾਰਾ, ਛੂਟੈ ਰਾਮ ਨਾਮ ਦੁਖ ਸਾਰਾ। ਹਿਰਦੈ ਵਸਿਆ ਸੋ ਬਾਹਰ ਪਸਾਰਾ, ਨਾਨਕ ਜਾਣੈ ਸਭ ਉਹ ਭਾਵਨਹਾਰਾ। ਬਸੰਤ ਮਹੱਲਾ ਤੀਜਾ। ਇੱਕ ਤੁਕੇ ਤੇਰਾ ਕੀਆ ਕਰਮ ਜੰਤ, ਦੇਹ ਤਾਂ ਜਾਪੀ ਆਦਿ ਮੰਤ। ਗੁਣ ਆਖ ਵਿਚਾਰੀ ਮੇਰੀ ਮਾਏ, ਹਰ ਜਪ ਹਰ ਕਹਿ ਲੱਗੋ ਪਾਏ ਰਹਾਓ। ਗੁਰਪ੍ਰਸਾਦ ਲਾਗੇ ਨਾਮ ਸਵਾਦ, ਕਾਹੇ ਜਨਮ ਗਵਾਵੋ ਵੈਰਵਾਦ। ਗੁਰ ਕਿਰਪਾ ਕੀਨੀ ਚੁੱਕਾ ਅਭਿਮਾਨ, ਸਹਿਜ ਭਾਏ ਪਾਇਆ ਹਰ ਨਾਮ। ਉਤਮ ਉੱਚਾ ਸ਼ਬਦ ਕਾਮ, ਨਾਨਕ ਵਖਾਣੈ ਸਾਚ ਨਾਮ। ਬਸੰਤ ਮਹੱਲਾ ਤੀਜਾ। ਬਨਸਪਤ ਮੌਲੀ ਚੜਿਆ ਬਸੰਤ, ਇਹੋ ਮਨ ਮੌਲਿਆ ਸਤਿਗੁਰ ਸੰਗ। ਤੁਮ ਸਾਚ ਤੇ ਆਵੋ ਮੁਗਦ ਮਨਾ, ਤਾਂ ਸੁਖ ਪਾਵੋ ਮੇਰੇ ਮਨਾ ਰਹਾਓ। ਇਤ ਮਨ ਮੌਲਿਆ ਪਿਆ ਆਨੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਏਕੋ ਏਕ ਸਭ ਆਖ ਵਖਾਣੈ, ਹੁਕਮ ਬੁਝੈ ਤਾਂ ਏਕੋ ਜਾਣੈ।
ਕਹਿਤ ਨਾਨਕ ਹਉਮੈ ਕਹਿ ਨਾ ਕੋਇ, ਆਖਣ ਵੇਖਣ ਸਭ ਸਾਹਿਬ ਤੇ ਹੋਏ। ਬਸੰਤ ਮਹੱਲਾ ਤੀਜਾ, ਸਭ ਜੁਗ ਤੇਰੇ ਕੀਤੇ ਹੋਏ, ਸਤਿਗੁਰ ਭੇਟੈ ਮਤ ਬੁੱਧ ਹੋਏ, ਹਰ ਜਿਉ ਆਪੇ ਲਹਿ ਮਿਲਾਏ, ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ। ਮਨ ਬਸੰਤ ਹਰੇ ਸਭ ਲੋਏ, ਫਲੀਐ ਫੁਲੀਐ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਾਖੈ ਉਰ ਧਾਰੇ, ਮਨ ਬਸੰਤ ਤਨ ਮਨ ਹਰਿਆ ਹੋਏ, ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਪਾਗ ਹਰ ਭਗਤ ਕਰਾਏ, ਇਸ ਮਨ ਕਉ ਬਸੰਤ ਕੀ ਲੱਗੈ ਨਾ ਸੋਏ, ਇਹੋ ਮਨ ਜਲਿਆ ਦੂਜੈ ਦੋਏ ਰਹਾਉ। ਇਹੋ ਮਨ ਧੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ, ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ, ਜਮ ਕਾਲ ਕੀ ਫਿਰ ਆਵੈ ਨਾ ਫੇਟੈ, ਇਹੋ ਮਨ ਛੂਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ। ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਫੁੱਲੀ ਬਨ ਰਾਏ, ਇਹ ਜੀ ਜੰਤ ਫੁੱਲੈ ਹਰ ਚਿੱਤ ਲਾਏ, ਇਨ ਬਦ ਇਹੋ ਮਨ ਹਰਿਆ ਹੋਏ, ਹਰ ਹਰ ਨਾਮ ਜਪੈ ਦਿਨ ਰਾਤੀ, ਗੁਰਮੁਖ ਹਉਮੈ ਕੱਢੈ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ, ਫਲ ਫੂਲ ਲਾਗੇ ਜਾਂ ਆਪੇ ਲਾਏ, ਮੂਲ ਲੱਗੈ ਤਾਂ ਸਤਿਗੁਰ ਪਾਏ, ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੈ ਭਾਗ ਭਗਤ ਨਿਰਾਲੀ। ਬਸੰਤ ਹਿੰਡੋਲ ਮਹੱਲਾ ਤੀਜਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰ ਕੀ ਬਾਣੀ ਵਿੱਟੋਂ ਵਾਰਿਆ ਭਾਈ, ਗੁਰ ਸ਼ਬਦ ਵਿੱਟੋਂ ਬਲ ਜਾਈ, ਗੁਰਸਾ ਲਾਹੀ ਸਦ ਆਪਣਾ ਭਾਈ, ਗੁਰ ਚਰਨੀ ਚਿਤ ਲਾਈ, ਮੇਰੇ ਮਨ ਰਾਮ ਨਾਮ ਚਿਤ ਲਾਏ, ਮਨ ਤਨ ਤੇਰਾ ਹਰਿਆ ਹੋਵੇ, ਇੱਕ ਹਰਨਾਮਾ ਫਲ ਪਾਏ ਰਹਾਉ। ਗੁਰ ਰਾਖੇ ਸੇ ਉਬਰੇ ਭਾਈ, ਹਰ ਰਸ ਅੰਮ੍ਰਿਤ ਪੀ ਆਏ, ਵਿੱਚੋਂ ਹਮੈ ਦੁੱਖ ਉੱਠ ਗਿਆ ਭਾਈ, ਸੁਖ ਵੁੱਠਾ ਮਨ ਆਏ, ਤੁਰ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲੈਨ ਮਿਲਾਏ, ਧੂੜ ਤਿੰਨਾ ਕੀਆ ਕੁੱਲੀਐ ਭਾਈ, ਸਤਸੰਗਤ ਮੇਲ ਮਿਲਾਏ, ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ ਕੀਆ ਸਭ ਕੋਏ, ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਿਲਾਵਾ ਹੋਏ। ਰਾਗ ਬਸੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਉ ਪਸਰੀ ਸੂਰਜ ਕਰਨ ਜੋਤ, ਤਿਉ ਘਟ ਘਟ ਰਮਈਆ ਓਤ ਪੋਤ, ਏਕੋ ਹਰ ਰਵਿਆ ਸਰਬ ਥਾਏ, ਗੁਰਸਬਦੀ ਮਿਲੀਐ ਮੇਰੀ ਮਾਏ ਰਹਾਉ। ਘਟ ਘਟ ਅੰਤਰ ਏਕੋ ਹਰ ਸੋਏ, ਗੁਰ ਮਿਲਿਆ ਇੱਕ ਪ੍ਰਗਟ ਹੋਏ, ਏਕੋ ਏਕ ਰਿਆ ਭਰਪੂਰ, ਸਾਗਤ ਨਾਲ ਲੋਭੀ ਜਾਣੈ ਦੂਰ, ਏਕੋ ਏਕ ਵਰਤੈ ਹਰ ਲੋਏ, ਨਾਨਕ ਹਰ ਏਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ, ਰੈਣ ਦਿਨਸ ਦੋਏ ਸੱਦੇ ਪਏ, ਮਨ ਹਰ ਸਿਮਰੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ, ਸਭ ਆਲਸ ਦੁਖ ਪੰਜ ਪ੍ਰਭ ਪਾਇਆ, ਗੁਰਮਤ ਗਾਵਹੋ ਗੁਣ ਪ੍ਰਭ ਕੇਰੇ ਰਹਾਉ। ਮਨਮੁਖ ਫਿਰ ਫਿਰ ਹਉਮੈ ਮੋਏ, ਕਾਲ ਦੈਤ ਸੰਘਾਰੇ ਜੰਪੁਰ ਗਏ, ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨ ਮਰਨ ਦੋ ਦੁਖ ਭਾਗੇ, ਭਗਤ ਜਨਾ ਕਉ ਹਰ ਕਿਰਪਾ ਧਾਰੀ, ਗੁਰੂ ਨਾਨਕ ਤੁੱਠਾ ਮਿਲਿਆ ਬਨਵਾਰੀ। ਬਸੰਤ ਹਿੰਡੋਲ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮ ਨਾਮ ਰਤਨ ਕੋਠੜੀ, ਗੜ ਮੰਦਰ ਇੱਕ ਲੁਕਾਨੀ, ਸਤਿਗੁਰ ਮਿਲੈ ਤਾਂ ਖੋਜੀਐ, ਮਿਲ ਜੋਤੀ ਜੋ ਸਮਾਨੀ, ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ ਰਹਾਉ। ਪੰਚ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਧਨ ਹਿਰਿਆ, ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਬਤ ਰਾਸ ਉਬਰਿਆ,
पाखंड परम यो पाव कर थाके अरजंतर माया माया साधु पुरख पुरख पत पाया ज्ञान अंधेर गवाया जगन्नाथ जगदीश गुसाई कर कृपा साध मिलावै नानक शांत होवै मन अंतर नित हृदय हर गुण गावै बसंत महला चौथा हिंडोल तुम वड़ पुरख वड़ अगम गुसाई हम कीरे किरम तुम निशे हर दीन दयाल करो प्रभ कृपा गुर सतगुर चरण हम बनशे गोविंद जियो सतसंगत मेल कर कृपशे जन्म जन्म के किलवख मल भरिया मिल संगत कर प्रभन छे रहाओ तुमरा जन जात अव जाता हर जप्यो पतत पवीछे हर कियो सगल पवन ते ऊपर हर सोभा हर प्रभ दिनशे जात या जात कोई प्रभ त्यावै सब पूरे मानस तिनशे से धन वड्डे वड पूरे हर जन जिन हर तारियो हर उरछे हम टींडे टीम बहुत अत पारी हर तार कृपा प्रभ मिलशे जन नानक गुर पाया हर तूठे हम किए पतत पवीछे बसंत हिंडोल महला चौथा मेरा एखिन मनुआ रह न सकै नित हर हर नाम रस गीदे ज्यो बारक रसक परयो थन माता थन काडे बिलल बिली दे गोविंद जियो मेरे मन तन नाम हर बी दे वड्डे भाग गुर सतगुर पाया विच काया नगर हर सी दे रहाओ जन के साह सास है जेते हर बिरह प्रभु हर बी दे ज्यो जल कमल प्रीत अत भारी बिन जल देखे सुकली दे जन जप्यो नाम नरंजन नर हर उपदेश गुरु हर प्री दे जन्म जन्म की हम मैं मल मिक्सी हर अमृत हर जल नी दे हमरे कर्म ना बिचरो ठाकर तुम पैज रखो अपनी दे हर भावै सुन बिनो बेनती जन नानक शरण पवी दे बसंत हिंडोल महला चौथा मन खिन खिन परम परम बहुत आवै तिल कर नहीं वासा पाई है गुरअंकस शब्द दारू सिर धारियो कर मंदिर आण वसाई है गोविंद जियो सतसंगत मेल हर त्याई है हाँ मैं रोग गया सुख पाया हर सह समाध लगाई है रहाओ कर रतन लाल बहु मानक लादे मन भ्रमया लह ना सकाई है ज्यों ओडा कूप गोज खिन काढ़ै त्यों सतगुर वस्त लहाई है जिन ऐसा सतगुर साधना पाया ते त्रिग त्रिग नर जीवाई है जन्म पदार्थ पुन फल पाया कौडी बदले जाई है मधसूदन हर धार प्रभ कृपा कर कृपा गुरु मिलाई है जन नानक निर्वाण पद पाया मिल साधु हर गुण गाई है बसंत हिंडोल महला चौथा आवन जान पया दुख बिखिया दे मनमुख सुनी सुन राम नाम खिन पल नहीं चेतिया जम पकरे काल सलोन्य गोविंद जियो बिखाओ मैं ममता मोन्यो सतसंगत गुर की हर प्यारी मिर संगत हर रस पोन्य रहाओ सत संगत साध दया कर मेलो सरनांगत साधु पंज हम डुबदे पाथर काड लेहो प्रभ तुम दीन दयाल दुख पंज हर उस्तत तारो हृदय अंतर स्वामी सत संगत मिल बुद्ध लाइ हर नामै हम प्रीत लगानी हम हार विटो कुमवाई जन के पूर मनोरथ हर प्रभ हर नाम देवो हर लाइ जन नानक मन तन अंध भया है गुरमंत्र दियो हर पंज बसंत महला पंजवा कर पहला दो तुके एक ओंकार सतगुर प्रसाद गुर सेवो कर नमस्कार आज हमारे मंगल चार आज हमारे बने आनंद आज हमारे महा आनंद चिंत लथी पेटे गोबिंद आज हमारे गृह बसंत गुण गाए प्रभ तुम बेअंत रहाओ आज हमारे बने फाग प्रभ संगी मिल खेलन लाग होली कीनी संत सेव रंग ला गायत लाल देव मन तन मौल्यो आतानूप सुकै नाही शाव धूप
ਸਗਲੀ ਰੁਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ। ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ। ਤ੍ਰਿਪਤ ਅਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ ਹਰ ਹਰ ਧਿਆਏ। ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਟ ਕੀਤ ਜੁਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਏ ਤਿਉ ਹਰਜਨ ਜੀਵੈ ਹਰ ਧਿਆਏ। ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਉ। ਮੇਘ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਕਸੈ ਕੌਲਾਰ। ਮਾਤਾ ਬਾਰਕ ਦੇਖਿਆ ਆਨੰਦ ਤਿਉ ਹਰ ਜਨ ਜੀਵੈ ਜਪ ਗੋਬਿੰਦ। ਸਿੰਘ ਰੁਚੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ। ਕਿਰਪਨ ਕਉ ਅਤਨ ਪਿਆਰ ਹਰ ਜਨ ਕਉ ਹਰ ਹਰ ਆਧਾਰ। ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖਾਰ ਕੈ ਨਾਹੇ ਤਿਸੈ ਪ੍ਰਾਪਤ ਹੋ ਨਿਧਾਨ ਨਾਨਕ ਗੁਰਜਸ ਕਰੇ ਦਾਨ। ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰਦਿਆਲ। ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ। ਗ੍ਰਹਿ ਤਾਂ ਕੇ ਬਸੰਤ ਗਨੀ ਜਾਂ ਕਹਿ ਕੀਰਤਨ ਹਰ ਤੁਨੀ ਰਹਾਉ। ਪ੍ਰੀਤ ਪਾਰ ਬ੍ਰਹਮ ਮੋਲ ਮਨਾ ਗਿਆਨ ਕਮਾਈਐ ਪੂਜਨਾ। ਸੋ ਤਪਸੀ ਜੇ ਸਾਧ ਸੰਗ ਸਾ ਧਿਆਨੀ ਜਿਸ ਗੁਰੈ ਰੰਗ। ਸੇ ਨਿਰਭਉ ਜਿਨ ਭਉ ਪਿਆ ਸੋ ਸੁਖੀਆ ਜਿਸ ਭ੍ਰਮ ਗਿਆ। ਸੋ ਏਕਾਂਤੀ ਜਿਸ ਰਦਾ ਥਾਏ ਸੋਈ ਨਿਹਚਲ ਸਾਚ ਠਾਏ। ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ। ਹਰ ਰੰਗ ਰੰਗਾ ਸਹਿਜ ਮਾਣ ਨਾਨਕ ਦਾਸ ਤਿਸ ਜਨ ਕੁਰਬਾਨ। ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ। ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ। ਮੇਰੇ ਪ੍ਰੀਤਮ ਕਾਰਨ ਕਰਨ ਯੋਗ ਹਉ ਪਾਵਾਂ ਤੁਮ ਤੇ ਸਗਲ ਥੋਕ ਰਹਾਉ। ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ। ਨਾਮ ਜਪਤ ਪਤ ਸੋਭਾ ਹੋਏ ਨਾਮ ਜਪਤ ਬਿਘਨ ਨਾਹੀ ਕੋਏ। ਜਾਂ ਕਾਰਨ ਇਹ ਦੁਰਲੱਭ ਦੇਹੇ ਸੋ ਬੋਲ ਮੇਰੇ ਪ੍ਰਭੂ ਦੇਹੇ। ਸਾਧ ਸੰਗਤ ਮੈਂ ਉਹ ਬਿਸਰਾਮ ਸਦਾ ਹਿਰਦੈ ਜਪੀ ਪ੍ਰਭ ਤੇਰੋ ਨਾਮ। ਤੁਝ ਬਿਨ ਦੂਜਾ ਕੋਏ ਨਾਹੇ ਸਭ ਤੇਰੋ ਖੇਲ ਤੁਝ ਮੈਂ ਸਮਾਹੇ। ਜਿਉ ਭਾਵੈ ਤਿਉ ਰਾਖ ਲੇ ਸੁਖ ਨਾਨਕ ਪੂਰਾ ਗੁਰ ਮਿਲੇ। ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸੈ ਦੇਖਾਉ ਜੀਵਾਂ ਮਾਏ। ਜਾਂ ਕੈ ਸਿਮਰਨ ਦੁਖ ਨਾ ਹੋਏ ਕਰ ਦਇਆ ਮਿਲਾਵੋ ਤਿਸੈ ਮੋਹੇ। ਮੇਰੇ ਪ੍ਰੀਤਮ ਪ੍ਰਾਣ ਆਧਾਰ ਮਨ ਜੀਉ ਪ੍ਰਾਣ ਸਭ ਤੇਰੋ ਧਨ ਰਹਾਉ। ਜਾਂ ਕਉ ਖੋਜੈ ਸੁਰ ਨਰ ਦੇਵ ਮੁਨਜਨ ਸੇਖ ਨਾ ਲਹਿ ਭੇਵ। ਜਾਂ ਕੀ ਗਤ ਮਿਤ ਕਹੀ ਨਾ ਜਾਏ ਘਟ ਘਟ ਘਟ ਘਟ ਰਹਾ ਸਮਾਏ। ਜਾਂ ਕੇ ਭਗਤ ਆਨੰਦ ਮੈਂ ਜਾਂ ਕੇ ਭਗਤ ਕਉ ਨਾਹੀ ਖੈ। ਜਾਂ ਕੇ ਭਗਤ ਕਉ ਨਾਹੀ ਪੈ ਜਾਂ ਕੇ ਭਗਤ ਕਉ ਸਦਾ ਜੈ। ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਭ ਰਹੋ ਸਮਾਏ। ਨਾਨਕ ਜਾਚੈ ਇਕ ਦਾਨ ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜੋ ਹਰੇ ਬੂਟ ਸਭ ਕਹੀ ਨਾ ਜਾਏ ਘਟ ਘਟ ਘਟ ਘਟ ਰਹਾ ਸਮਾਏ। ਜਾਂ ਕੇ ਭਗਤ ਆਨੰਦ ਮੈਂ ਜਾਂ ਕੇ ਭਗਤ ਕਉ ਨਾਹੀ ਖੈ। ਜਾਂ ਕੇ ਭਗਤ ਕਉ ਨਾਹੀ ਪੈ ਜਾਂ ਕੇ ਭਗਤ ਕਉ ਸਦਾ ਜੈ। ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਭ ਰਹੋ ਸਮਾਏ। ਨਾਨਕ ਜਾਚੈ ਇਕ ਦਾਨ ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉਹ ਮੈਂ ਛੂਟ। ਜੈਸੀ ਦਾਸੇ ਧੀਰ ਮੀਰ ਤੈਸੇ ਉਦਾਹਰਣ ਗੁਰਹਿ ਪੀਰ। ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਤਿਸ ਨਮਸਕਾਰ ਰਹਾਉ। ਜਿਸੈ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ।
ਤੇ ਬੰਧਨ ਤੇ ਪਏ ਮੁਕਤ ਭਗਤਾ ਰਾਧਾ ਜੁਗ ਜੁਗਤ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰਪ੍ਰਸਾਦ ਮਨ ਅਗਾਨਾ ਹਰਸੈ ਸੁਆਦ ਸੇਵਕ ਲਾਗੋ ਚਰਨ ਸੇਵ ਆਦਿ ਪੁਰਖ ਪਰੰਪਰ ਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਦਾਨ ਬਸੰਤ ਮਹੱਲਾ ਪੰਜਵਾਂ ਤੁਮ ਬੜਦਾ ਤੇ ਦੇ ਰਹੇ ਜੀ ਪ੍ਰਾਣ ਮੈਂ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇੱਕ ਗੁਣ ਨਾ ਜਾਨ ਹਉ ਕਛੂ ਨਾ ਜਾਨਾ ਤੇਰੀ ਸਾਰ ਤੂੰ ਕਰ ਗਤ ਮੇਰੀ ਪ੍ਰਭ ਦਿਆਰ ਰਹਾਓ ਜਾਪਨਾ ਤਾਪਨਾ ਕਰਮ ਕੀਤ ਆਵੈ ਨਾਹੀ ਕਸ਼ੂਰੀਤ ਮਨ ਮੈਂ ਰੱਖੋ ਆਸੇਕ ਨਾਮ ਤੇਰੇ ਕੀ ਤਰੋਂ ਟੇਕ ਸਰਬ ਕਲਾ ਪ੍ਰਭ ਤੁਮ ਪਰਬੀਨ ਅੰਤ ਨਾ ਭਾਵੈ ਜਲੈ ਮੀਨ ਅਗਮ ਅਗਮ ਉੱਚੈ ਤੇ ਊਚ ਹਮ ਥੋਰੇ ਤੋਂ ਬਹੁਤ ਮੂਚ ਜਿਨ ਤੂੰ ਧਿਆਇਆ ਸੇ ਗਨੀ ਜਿਨ ਤੂੰ ਪਾਇਆ ਸੇ ਤਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਨ ਨਾਨਕ ਪਰੇ ਬਸੰਤ ਮਹੱਲਾ ਪੰਜਵਾਂ ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਦ ਜਿਨ ਜੀਓ ਦੀਆ ਤਿਸ ਕਾ ਚਾਕਰ ਹੋਹੇ ਫਿਰ ਡਾਨ ਨਾ ਲਾਗੈ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ ਏਵਡ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਉਹ ਪਰ ਨਿਰਬਾਣੀ ਰਹਾਓ ਦੂਜੀ ਸੇਵਾ ਜੀਵਨ ਬਿਰਥਾ ਕਛੂ ਨਾ ਹੋਈਐ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਸਾਧਕੀ ਸੇਵਾ ਸਦਾ ਸੁਹੇਲੀ ਜੇ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰੈ ਬਤਾਈ ਊਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗਰਾਮ ਸਗਲ ਤਤ ਮੈਂ ਤਤ ਗਿਆਨ ਸਰਬ ਧਿਆਨ ਮੈਂ ਏਕ ਧਿਆਨ ਹਰ ਕੀਰਤਨ ਮੈਂ ਉਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾਂ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਆਰਾਧੇ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਓ ਜਿਸ ਕੇ ਤਾਰੇ ਤਰਨ ਆਕਾਸ ਘਟ ਘਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਅੰਤਕਾਰ ਫਿਰ ਫਿਰ ਨਾ ਰੋਏ ਸਗਲ ਧਰਮ ਹੈ ਉਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕੋ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲੱਗੋ ਸੇਵ ਆਦਿ ਪੁਰਖ ਜਿਸ ਕੀ ਆਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਮਨ ਤਨ ਭੀਤਰ ਲਾਗੀ ਪਿਆਸ ਗੁਰਦਿਆਲ ਪੂਰੀ ਮੇਰੀ ਆਸ ਕਿਲੇ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰਨਾਮ ਰੰਗ ਗੁਰਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰ ਧਾਰੇ ਸਦਾ ਸਦਾ ਹਰ ਜਸ ਸੁਣਾ ਰਹਾਓ ਸਮਰੱਥ ਸਵਾਮੀ ਕਾਰਨ ਕਰਨ ਮੋਹਿਆ ਨਾਥ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲਿਹ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ।

ਗੁਰਪੂਰੇ ਕੀ ਸਦਾ ਸਰਨਾਈ, ਸਾਚੇ ਸਾਹਿਬ ਰੱਖਿਆ ਕੰਠ ਲਾਏ ਰਹਾਉ। ਆਪਣੇ ਜਨ ਪ੍ਰਭ ਆਪ ਰੱਖੇ, ਦੁਸ਼ਟ ਦੂਤ ਸਭ ਭ੍ਰਮ ਥੱਕੇ, ਬਿਨ ਗੁਰ ਸਾਚੇ ਨਹੀਂ ਜਾਏ, ਦੁਖ ਦੇਸ ਦਸੰਤਰ ਰਹੇ ਧਾਏ। ਕਿਰਤ ਉਹਨਾਂ ਕਾ ਮਿਟਸ ਨਾਹੇ, ਉਹ ਆਪਣਾ ਬੀਜਿਆ ਆਪ ਖਾਹੇ, ਜਨ ਕਾ ਰਖਵਾਲਾ ਆਪ ਸੋਏ, ਜਨ ਕੋ ਪਹੁੰਚ ਨਾ ਸਕਸ ਕੋਏ। ਪ੍ਰਭਦਾਸ ਰੱਖੇ ਕਰ ਜਤਨ ਆਪ, ਅਖੰਡ ਪੂਰਨ ਜਾਂ ਕੋ ਪ੍ਰਤਾਪ, ਗੁਣ ਗੋਬਿੰਦ ਨਿਤ ਰਸਨ ਗਾਏ, ਨਾਨਕ ਜੀਵੈ ਹਰ ਚਰਨ ਤੇ ਆਏ। ਬਸੰਤ ਮਹੱਲਾ ਪੰਜਵਾਂ, ਗੁਰ ਚਰਨ ਸਰੇਵਤ ਦੁਖ ਗਿਆ, ਪਾਰ ਬ੍ਰਹਮ ਪ੍ਰਭ ਕਰੀ ਮਾਇਆ, ਸਰਵ ਮਨੋਰਥ ਪੂਰਨ ਕਾਮ, ਜਪ ਜੀਵੈ ਨਾਨਕ ਰਾਮ ਨਾਮ। ਸਾਰ ਉਤ ਸੁਹਾਵੀ ਜਿਤ ਹਰ ਚਿਤ ਆਵੈ, ਬਿਨ ਸਤਿਗੁਰ ਦੀ ਸਹਿ ਬਿਲਲੰਤੀ, ਸਾਖਤ ਫਿਰ ਫਿਰ ਆਵੈ ਜਾਵੈ ਰਹਾਉ। ਸੇ ਧਨਵੰਤ ਜਿਨ ਹਰ ਪ੍ਰਭ ਰਾਸ, ਕਾਮ ਕ੍ਰੋਧ ਗੁਰ ਸ਼ਬਦ ਨਾਸ, ਪਹਿ ਬਿਨ ਸੇ ਨਿਰਪੈ ਪਦ ਪਾਇਆ, ਗੁਰਮਿਲ ਨਾਨਕ ਖਸਮ ਤੇ ਆਇਆ। ਸਾਧ ਸੰਗਤ ਪ੍ਰਭ ਕੀਓ ਨਿਵਾਸ, ਹਰ ਜਪ ਜਪ ਹੋਈ ਪੂਰਨ ਆਸ। ਜਲ ਥਲ ਮਹੀਅਲ ਰਵ ਰਹਿਆ, ਗੁਰਮਿਲ ਨਾਨਕ ਹਰ ਹਰ ਕਹਿਆ। ਅਹਿਟ ਸਿੱਧ ਨਵ ਨਿਧ ਇਹ, ਕਰਮ ਪ੍ਰਾਪਤ ਜਿਸ ਨਾਮ ਦੇਹ। ਪ੍ਰਭ ਜਪ ਜਪ ਜੀਵੈ ਤੇਰੇ ਦਾਸ, ਗੁਰਮਿਲ ਨਾਨਕ ਕਮਲ ਪ੍ਰਗਾਸ। ਬਸੰਤ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਤੁਕੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਗਲ ਇੱਛਾ ਜਪੁਨੀਆ, ਪ੍ਰਭ ਮੇਲੇ ਚਿਰੀ ਵਿਛੁਨਿਆ, ਤੁਮ ਰਵੋ ਗੋਬਿੰਦ ਰਮਣ ਯੋਗ, ਜਿਤ ਰਵਿਆ ਸੁਖ ਸਹਿਜ ਭੋਗ ਰਹਾਉ। ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ, ਸੇ ਸੁਹਾਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਨੀ। ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾ ਰਿਆ। ਬਸੰਤ ਮਹੱਲਾ ਪੰਜਵਾਂ, ਕਿਲ ਬਿਖ ਬਿਨਸੇ ਗਾਏ ਗੁਨਾ, ਆਨ ਦਿਨ ਉਪਜੀ ਸਹਿ ਧੁਨਾ, ਮਨ ਮੌਲਿਓ ਹਰ ਚਰਨ ਸੰਗ, ਕਰ ਕਿਰਪਾ ਸਾਧੂ ਜਨ ਭੇਟੇ, ਨਿਤ ਰਾਤਾਓ ਹਰ ਨਾਮ ਰੰਗ ਰਹਾਉ। ਕਰ ਕਿਰਪਾ ਪ੍ਰਗਟੇ ਗੋਪਾਲ, ਲੜ ਲਾਏ ਉਧਾਰੇ ਦੀਨ ਦਿਆਲ। ਇਹੋ ਮਨ ਹੋਵਾ ਸਾਧ ਧੂਰ, ਨਿਤ ਦੇਖੈ ਸਵਾਮੀ ਹਜੂਰ। ਕਾਮ ਕ੍ਰੋਧ ਤ੍ਰਿਸ਼ਨਾ ਗਈ, ਨਾਨਕ ਪ੍ਰਭ ਕਿਰਪਾ ਭਈ। ਬਸੰਤ ਮਹੱਲਾ ਪੰਜਵਾਂ, ਰੋਗ ਮਿਟਾਏ ਪ੍ਰਭੂ ਆਪ, ਬਾਲਕ ਰਾਖੇ ਆਪਣੇ ਕਰਥਾਪ। ਸਾਂਤ ਸਹਿਜ ਗ੍ਰਹਿ ਸਦ ਬਸੰਤ, ਗੁਰਪੂਰੇ ਕੀ ਸਰਨੀ ਆਏ। ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ, ਸੋਗ ਸੰਤਾਪ ਕੱਟੇ ਪ੍ਰਭ ਆਪ, ਗੁਰੇ ਆਪਣੇ ਕਉ ਨਿਤ ਨਿਤ ਜਾਪ। ਜੋ ਜਨ ਤੇਰਾ ਜਪੇ ਨਾਉ, ਸਫਲ ਪਾਏ ਨਿਸ਼ਚਲ ਗੁਣ ਗਾਓ, ਨਾਨਕ ਭਗਤਾ ਭਲੀ ਰੀਤ, ਸੁਖਦਾਤਾ ਜਪਦੇ ਨੀਤ ਨੀਤ। ਬਸੰਤ ਮਹੱਲਾ ਪੰਜਵਾਂ, ਹੁਕਮ ਕਰ ਕੀਨੇ ਨਿਹਾਲ, ਆਪਣੇ ਸੇਵਕੋ ਭਇਆ ਦਿਆਲ। ਗੁਰਪੂਰੈ ਸਭ ਪੂਰਾ ਕੀਆ, ਅੰਮ੍ਰਿਤ ਨਾ ਅੰਮ੍ਰਿਤ ਮਹਿੰਦੀਆ। ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ, ਬਾਹਾਂ ਪਕੜ ਭਵਜਲ ਨਿਸਤਾਰਿਓ। ਪ੍ਰਭ ਕਾਟ ਮਹਿਲ ਨਿਰਮਲ ਕਰੇ, ਗੁਰਪੂਰੇ ਕੀ ਸਰਨੀ ਪਰੇ। ਆਪ ਕਰੈ ਆਪ ਕਰਨੈ ਹਾਰੇ, ਕਰ ਕਿਰਪਾ ਨਾਨਕੋ ਧਾਰੇ। ਬਸੰਤ ਮਹੱਲਾ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਖ ਫੂਲ ਫੂਲ ਫੂਲੇ, ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੁਮ ਮਿਲੋ ਪ੍ਰਭ ਸੁਭਾਗੇ। ਹਰ ਚੇਤ ਮਨ ਮੇਰੇ ਰਹਾਉ, ਸਗਨ ਬਾਸ ਕੂਲੇ, ਇੱਕ ਰਹੇ ਸੂਖ ਕਠੂਲੇ। ਬਸੰਤ ਰੁੱਤ ਆਈ ਪਰ ਫੂਲਤਾ ਰਹੇ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਅਨਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ, ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ। ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ, ਹਰ ਹਰੇ ਹਰ ਹਰੇ। ਬਸੰਤ ਮਹੱਲਾ ਪੰਜਵਾਂ।

ਬਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਇਨ ਬਿਦ ਪਾਸਾ ਢਾਲੋ ਬੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤਕਾਲ ਨਹਿ ਲਾਗੈ ਪੀਰ ਰਹਾਓ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਧੇ ਬਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ ਸੁਖ ਸਹਿ ਸੇਤੀ ਘਰ ਜਾਤੇ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋ ਜਿਣ ਬਾਜੀ ਘਰ ਆਇਆ ਬਸੰਤ ਮਹੱਲਾ।

ਪਛਾਣੈ ਤੇਰਿਆਂ ਭਗਤਾਂ ਕਉ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਤੇਰੀ ਸੇਵਾ ਤੁਝਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸਨੂੰ ਤੂੰ ਰੰਗ ਧਰਤਾ ਤੂੰ ਵਡਦਾਤਾ ਤੂੰ ਵਡਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰੱਥ ਸਵਾਮੀ ਮੇਰਾ ਹੋ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਿਲਾ ਗੋਚਰ ਮੇਰੇ ਪਿਆਰੇ ਬਿਖਮ ਤੇਰਾ ਹੈ ਭਾਣਾ ਕਹੋ ਨਾਨਕ ਢਹਿ ਪਾਇਆ ਦੁਆਰਾ ਰੱਖ ਲੇ ਵੋ ਮੁਗਦਿਆ ਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾਂ ਮੂਲ ਨਾ ਬੁੱਝੈ ਆਪਣਾ ਸੂਜੈ ਭਰਮ ਵਿਆਪੀ ਅਹੰ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰੋ ਨਿਰਗੁਣੀ ਰਹਾਓ ਉਪਤ ਪਰਲੋ ਪ੍ਰਭ ਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇ ਗਨੀ ਆਵਰਿਓ ਪਾਓ ਨਾ ਕੋ ਸੂਜੈ ਨਾਨਕ ਤਰੀਏ ਗੁਰਬਚਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨਾਵਾਂ ਸਾਧੋ ਇਹੋ ਤਨ ਮਿਥਿਆ ਜਾਨੋ ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹੋ ਜੱਗ ਹੈ ਸੰਪਤ ਸੁਪਨੇ ਕੀ ਦੇਹ ਕਾ ਐਡਾਨੋ ਸੰਗ ਤਿਹਾਰੈ ਕਛੂ ਨਾ ਚੱਲੈ ਤਾਹੇ ਕਹਾਂ ਲਪਟਾਨੋ ਉਸਤਤ ਨਿੰਦਾ ਦਊ ਪਰ ਹਰ ਹਰ ਕੀਰਤ ਉਰ ਆਨੋ ਜਨ ਨਾਨਕ ਸਭ ਹੀ ਮੈਂ ਪੂਰਨ ਇੱਕ ਪੁਰਖ ਭਗਵਾਨੋ ਬਸੰਤ ਮਹੱਲਾ

ਸਭ ਹੁਕਮੋ ਵਰਤੈ ਹੁਕਮ ਸਮਾਏ, ਦੁੱਖ ਸੁਖ ਸਭ ਤੇ ਸਿਰ ਜਾਏ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ, ਗੁਰ ਸ਼ਬਦ ਸੁਣਾਏ ਮਾਤਾ ਗਾਹੇ। ਤੂੰ ਮੋਟੋ ਠਾਕਰ ਸ਼ਬਦ ਮਾਹੇ, ਮਨ ਨਾਨਕ ਮਾਨਿਆ ਸੱਚ ਸਲਾਹੇ, ਬਸੰਤ ਮਹੱਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇਕ ਤਰ੍ਹਾਂ ਚੈ ਪਰ ਹਰ ਦੋਏ, ਦੂਰ ਦਰਦ ਮਾਥੇ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ, ਤੇਰੇ ਦਰਸ਼ਨ ਕੋ ਕੇਤੀ ਬਿਲਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਹਾਉ ਬੇਦ ਵਖਾਣ ਕਹੈ ਇਕ ਕਹੀਐ, ਉਹ ਬੇਅੰਤ ਅੰਤ ਕਿਨ ਲਹੀਐ, ਏਕੋ ਕਰਤਾ ਜਿਨ ਜਾ ਕੀਆ, ਬਾਜ ਕਲਾ ਧਰ ਗਗਨ ਧਰੀਆ। ਏਕੋ ਗਿਆਨ ਧਿਆਨ ਤੁਨ ਬਾਣੀ, ਏਕ ਨਿਰਾਲ ਮਵਾ ਕਥ ਕਹਾਣੀ, ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੈ ਜਾਣ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਪੂਰਾ ਜੁਜ ਵਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੈ ਲਖ ਅਪਾਰ।

ਕੰਕਾਰ ਏਕਾ ਮੂਰਤ ਸਾਚਾ ਨਾਉ ਤਿੱਥੈ ਨਿਬੜੈ ਸਚ ਨਿਆਉ ਸਾਚੀ ਕਰਨੀ ਪਤ ਪ੍ਰਵਾਣ ਸਾਚੀ ਦਰਗਹਿ ਪਾਵੈ ਮਾਣ ਏਕਾ ਭਗਤ ਏਕੋ ਹੈ ਭਾਉ ਬਿਨ ਪੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪ੍ਰਵਾਣ ਏਤੇ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਗਰ ਕਿਸੈ ਨਾ ਭਾਵੋ ਨਾਨਕ ਹੋ ਮੈਂ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੈ ਪਾਰਾ ਆਵਤ ਜਾਤ ਨਾ ਲਾਗੈ ਬਾਰਾ ਦੂਹ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ ਔਖਦ ਕਰ ਥਾਕੀ ਬਹੁ ਤੇਰੇ ਕਿਉਂ ਦੁਖ ਚੁੱਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁਖ ਘਨੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬੰਦੋ ਤੀਰਾ ਰੋਗ ਬੁੱਝੈ ਸੋ ਕਾਟੈ ਪੀਰਾ ਮੈਂ ਅਵਗਣ ਮਨਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਓ ਜਿਉਂ ਤੂੰ ਰਾਖੈ ਤਵੈ ਰਹਾਓ ਜਗ ਰੋਗੀ ਕਹਿ ਦੇਖ ਦਿਖਾਓ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮੈਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗਾ ਤੀਤਾ ਹਰ ਸੋਗ ਤੇ ਰਹਿ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆਪ ਪਛਾਣ ਰਹਿ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਝੈ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੇ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰਸਬਦਾ ਤੀਤਾ ਨਾਨਕ ਰਾਮ ਰਵੈ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਤ ਪਸਮਾਂ ਦੂਲੇ ਗਰਭ ਜਾਹੇ ਇਨ ਬਿਦ ਨਾਂਗੇ ਜੋਗ ਨਾਹੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰਾ ਆਵੈ ਕਾਮ ਰਹਾਉ ਗੁਰ ਪੂਛ ਤੁਮ ਕਰੋ ਵਿਚਾਰ ਜੈ ਦੇਖੋ ਤੈ ਸਰੰਗ ਪਾਣ ਕਿਆ ਹੋ ਆਖਾਂ ਜਾਂ ਕਛੂ ਨਾਹੇ ਜਾਤ ਪਤ ਸਭ ਤੇਰੇ ਨਾਹੇ ਕਾਹੇ ਮਾਲ ਦਰਬ ਦੇਖ ਗਰਬ ਜਾਹੇ ਚਲਤੀ ਬਾਰ ਤੇਰੋ ਕਛੂ ਨਾਹੇ ਪੰਚ ਮਾਰ ਚਿਤ ਰੱਖੋ ਥਾਏ ਜੋਗ ਜੁਗਤ ਕੀ ਅਹਿ ਪਾਏ ਹਉ ਮੈਂ ਪੈਖੜ ਤੇਰੇ ਮਨੈ ਮਾਹੇ ਹਰ ਨਾ ਚੇਤੈ ਮੂੜੇ ਮੁਕਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਏ ਗੁਰ ਸ਼ਬਦ ਵਿਚਾਰੈ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਿਨ ਜੀਉ ਪਿੰਡ ਦਿੱਤਾ ਤਿਸ ਚੇਤੈ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਰੂ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਕੇ ਲਿਓ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨਮੁਖ ਪਰਮੈ ਮੰਜ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਉ ਮਨਮੁਖ ਅੰਦਲੇ ਗੁਰਮਤ ਨਾ ਭਾਈ ਪਸੂ ਭਏ ਅਮਾਨ ਨਾ ਜਾਈ ਲਖ ਚੌਰਾਸੀ ਜਨ ਤੋਂ ਪਾਏ ਮੇਰੇ ਠਾਕਰ ਭਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸਬਦਾ ਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕਰ ਭਾਣੇ ਬਖਸ਼ ਲੀਏ ਨਾਹੀ ਜਮਕਾਣੇ ਜਿਨ ਕੈ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਭਤੀਜੈ ਕਰਨੈ ਹਾਰਾ ਨਾਨਕ ਭੂਲੇ ਗੁਰ ਸਮਝਾਵੈ ਏਕ ਦਿਖਾਵੈ ਸਾਹਿ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰਵਰ ਫੂਲੈ ਬਨ ਹਰੇ ਰਹਾਓ ਆਪੇ ਕਵਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਛਰੂ ਗਊ ਖੀਰ ਆਪੇ ਮੰਦਰ ਥੰਮ

तू सर सागर गुण गहीर, तू अकुल निरंजन निरंजन परमहीर, तू आपे करता करण योग, ने केवल राजना सुखी लोग, नानक त्रापे हर नाम सुआद, बिन हर गुर प्रीतम जन्म बा। बसंत हिंडोल महला पहला, घर दूजा एक ओंकार सतगुर प्रसाद, नौ सत चौदह तीन चार, कर महल चार बहाली, चारे दीवे चौ हथ दिए एका एका वारी, मेहरवान मधसूदन माधव, ऐसी संगत तुम्हारी रहाओ, घर कर लश्कर पावक तेरा, धर्म करे सिकदारी, धरती देग मिलै कवेरा, भाग तेरा भंडारी, नासा बूर होवे फिर मंगे, नारद करे खुवारी, लाबा देरा बंदी खाना, अवगुण पैर लोहारी, पूंजी मार पवे नित मुदगर, पाव करे कोटवारी, पावे चंगा पावे मंदा, जैसी नजर तुम्हारी, आदि पुरख को अल्लाह कही है, सेखा आई वारी, देवल देवत्या कर लागा, ऐसी कीर्त चाली, कूंजा बाग निवाज मुसल्ला, नील रूप बनवारी, घर घर मिया सब ना जिया, बोली अवर तुम्हारी, जे तू मीर महीपत साहिब, कुदरत कौन हमारी, चारे कुंट सलाम करेंगे, घर घर सिफत तुम्हारी, तीर्थ सिमरत पुनदान, किशलाहा मिलै दिहाड़ी, नानक नाम मिलै वडियाई, मेका कड़ी संभाली, बसंत हिंडोल घर दूजा महला चौथा, एक ओंकार सतगुर प्रसाद, काया नगर एक बालक वसिया, खिन पल थिर ना रहाई, अन क्यों पाव जतन कर थाके, बारंबार परमाई, मेरे ठाकुर बालक इकत कर आन, सतगुर मिलै ता पूरा पाईए, भज राम नाम निशान रहाओ, एहो मृतक मड़ा शरीर है सब जग, जित राम नाम नहीं वसिया, राम नाम गुर उदक चुआया, फिर हरिया होवा रसिया, मैं निरखत निरखत शरीर सब खोजिया, एक गुरमुख चलत दिखाया, बाहर खोज मोए सब सागत, हर गुरमति कर पाया, दीना दीन दयाल पे है, जो कृष्ण बिदर कर आया, मिलियो सुदामा भावनी तार, सब किश आ गए दालत पंज समाया, राम नाम की पैज वडेरी, मेरे ठाकरे आ परखाई, जे सब साकत करे बखीली, एक रत्ती तिल ना कटाई, जन की उसत है राम नामा, दे दे सोभा पाई, निंदक साकत खब ना सके तिलो, अपने कर लू की लाई, जन को जन मिल सोभा पावे, गुण में गुण परगासा, मेरे ठाकर के जन प्रीतम प्यारे, जो हो वै दासन दासा, आपे जल परंपर करता, आपे मिल मिलावे, नान गुरमुख सहज मिलाए, ज्यों जल जलै समावे, बसंत महला पंजवा, कर पहला दो तुगिया, एक ओंकार सतगुर प्रसाद, सुन साखी मन जप प्यार, अजामल उदरिया कहे एक बार, बाल्मीकि होवा साध संग, ध्रुव को मिलिया हर निसंग, तेरिया संतां जाचौ चरण रेन, ले मस्तक लावो कर कृपा देन रहाओ, गुण का गण का उदरी हर कह तोत, गज इंद्र त्यायो हर कियो मोख, बिपर सदामे दालद पंज, रे मन तू पी पज गोबिंद, बदक उदारियो खम परहार, कुबजा उंदरी अंगुष्ट तार, पिदर उदारियो दास्त पाए, रे मन तू पी हर ते आए, प्रहलाद रखी हर पैज आप, बस्तर शीनत द्रौपदी रखी लाज, जिन जिन सेव्यांत बार,
ਰੇ ਮਨ ਸੇਵ ਤੂੰ ਪਰੈ ਪਾਰ, ਧੰਨੈ ਸੇਵਿਆ ਬਾਲ ਬੁੱਧ, ਤਰਲੋਚਨ ਗੁਰਮਿਲ ਪਈ ਸਿੱਧ, ਬੇਣੀ ਕਹੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਪੀ ਹੋਏ ਦਾਸ, ਜੈ ਦੇਵ ਤਿਆਗਿਓ ਅਹੰਮੇਵ, ਨਾਈ ਉਦਰਿਓ ਸੈਨ ਸੇਵ, ਮਨ ਡੀਗ ਨਾ ਡੋਲੈ ਕਹੂੰ ਜਾਏ, ਮਨ ਤੂੰ ਪੀ ਤਰਸੈ ਸਰਨ ਪਾਏ, ਜਿਹਾ ਨਗਰੋ ਠਾਕਰ ਕੀਓ ਆਪ, ਸੇ ਤੈ ਲੀਨੇ ਭਗਤ ਰਾਖ, ਤਿਨਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ, ਇਹ ਬਿਧ ਦੇਖ ਮਨ ਲੱਗਾ ਸੇਵ, ਕਬੀਰ ਤੇ ਆਇਓ ਏਕ ਰੰਗ, ਨਾਮ ਦੇਵ ਹਰ ਜੀਓ ਬਸੈ ਸੰਗ, ਰਵਿਦਾਸ ਤੇ ਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਬਸੰਤ ਮਹੱਲਾ ਪੰਜਵਾਂ, ਅਨਕ ਜਨਮ ਭਰਮੇ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ, ਭਗਤ ਬਿਹੂਨਾ ਖੰਡ ਖੰਡ, ਬਿਨ ਬੂਝੇ ਜਮ ਦੇਤ ਡੰਡ, ਗੋਬਿੰਦ ਭਜੋ ਮੇਰੇ ਸਦਾ ਮੀਤ, ਸਾਚ ਸ਼ਬਦ ਕਰ ਸਦਾ ਪ੍ਰੀਤ, ਰਹਾਉ ਸੰਤੋਖ ਨਾ ਆਵਤ ਕਹੂੰ ਕਾਜ, ਤੂੰ ਬਾਦਰ ਸਭ ਮਾਇਆ ਸਾਜ, ਪਾਪ ਕਰਨ ਤਉ ਨੈ ਸੰਗਾਏ, ਬੇਕਾ ਮਾਤਾ ਆਵੈ ਜਾਏ, ਹਾਂ ਹਾਂ ਕਰਤ ਬਦੇ ਬੇਕਾਰ, ਮੋਹ ਲੋਭ ਡੁਬੋ ਸੰਸਾਰ, ਕਾਮ ਕ੍ਰੋਧ ਮਨ ਵਸ ਕੀਆ, ਸੁਪਨੇ ਨਾਮ ਨਾ ਹਰ ਲੀਆ, ਕਬਹੀ ਰਾਜਾ ਕਬ ਮੰਗਨਹਾਰ, ਦੁਖ ਸੁਖ ਬੰਧੋ ਸੰਸਾਰ, ਮਨ ਉਦਰਨ ਕਾ ਸਾਜ ਨਾਹੇ, ਪਾਪ ਬੰਧਨ ਨਿਤ ਪਉਤ ਜਾਹੇ, ਈਠ ਮੀਤ ਕਉ ਸਖਾ ਨਾਹੇ, ਆਪ ਬੀਜ ਆਪੇ ਹੀ ਖਾਹੇ, ਜਾਂ ਕਹਿ ਕੀਨੈ ਹੋਤ ਬੇਕਾਰ, ਸੇ ਛੋੜ ਚੱਲਿਆ ਖਿਨ ਮੈਂ ਗਾਵਾਰ, ਮਾਇਆ ਮੋਹੇ ਬਹੁ ਪਰਮਿਆ, ਕਿਰਤ ਰੇਖ ਕਰ ਕਰਮਿਆ, ਕਰਨ ਹਾਰਾ ਲਿਪਤ ਆਪ, ਨਹੀਂ ਲੇਪ ਪ੍ਰਪੁੰਨ ਪਾਪ, ਰਾਖ ਲਿਹੋ ਗੋਬਿੰਦ ਆਲ, ਤੇਰੀ ਸਰਨ ਪੂਰਨ ਕਿਰਪਾਲ, ਤੁਝ ਬਿਨ ਦੂਜਾ ਨਹੀਂ ਠਾਓ, ਕਰ ਕਿਰਪਾ ਪ੍ਰਭ ਦੇਹੋ ਨਾਓ, ਤੂੰ ਕਰਤਾ ਤੂੰ ਕਰਨਹਾਰ, ਤੂੰ ਉੱਚਾ ਤੂੰ ਬਹੁ ਅਪਾਰ, ਕਰ ਕਿਰਪਾ ਲੜ ਲੇਹੋ ਲਾਏ, ਨਾਨਕ ਦਾਸ ਪ੍ਰਭ ਕੀ ਸਰਣਾਏ, ਬਸੰਤ ਕੀ ਵਾਰ ਮਹੱਲ ਪੰਜਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਤੇ ਆਏ ਕਹਿ ਹੋ ਹੋ ਹਰਿਆ ਪਾਈ, ਕਰਮ ਲਿਖਣ ਤੈ ਪਾਈ ਐ ਇਹ ਰੁੱਤ ਸੁਹਾਈ, ਵਣ ਤ੍ਰੈਣ ਤ੍ਰਿਪਾਉਣ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖੀ ਉਪਜੈ, ਲੱਥੀ ਸਭ ਛਾਈ, ਨਾਨਕ ਸਿਮਰੈ ਇਕ ਨਾਮ ਫਿਰ ਬਹੁਣ ਨਾ ਤਾਈ, ਪੰਜੇ ਬੱਦੇ ਮਹਾਬਲੀ ਕਰ ਸੱਚਾ ਟੋਵਾ, ਆਪਣੇ ਚਰਨ ਜਪਾਇਆਂ ਵਿਚਦੈ ਖੜੋਵਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਵਾ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ, ਕਿੱਥੋਂ ਉਪਜੈ ਕਹਿ ਰਹਿ ਕੈ ਮਾਏ ਸਮਾਵੈ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ, ਕਹਿ ਨ ਧਿਆਏ ਨ ਸੁਣ ਨਿਤ, ਸੇ ਭਗਤ ਸੁਹਾਵੈ, ਅਗਮਾ ਗੋਚਰ ਸਾਹਿਬੋ, ਦੂਸਰ ਲਵੈ ਨਾ ਲਾਵੈ, ਸੱਚ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ, ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਮੌਲੀ ਧਰਤੀ ਮੌਲਿਆ ਆਕਾਸ, ਕਟਕਟ ਮੌਲਿਆ ਆਤਮ ਪ੍ਰਗਾਸ, ਰਾਜਾ ਰਾਮ ਮੌਲਿਆ ਅੰਤ ਪਾਏ, ਜੈ ਦੇਖਾਉ ਤੈ ਰਹਿਆ ਸਮਾਏ, ਰਹਾਉ ਦੁਤੀਆ ਮੌਲੇ ਚਾਰ ਬੇਦ, ਸਿਮਰਤ ਮੌਲੀ ਸਿਉ ਕਤੇਬ, ਸ਼ੰਕਰ ਮੌਲਿਆ ਯੋਗ ਧਿਆਨ, ਕਬੀਰ ਕੋ ਸਵਾਮੀ ਸਭ ਸਮਾਨ, ਪੰਡਿਤ ਜਨ ਮਾਤੇ ਪੜ ਪੁਰਾਣ, ਜੋਗੀ ਮਾਤੇ ਜੋਗ ਧਿਆਨ, ਸੰਨਿਆਸੀ ਮਾਤੇ ਹਮੇਵ, ਤਪਸੀ ਮਾਤੇ ਤਬ ਕਹਿ ਪੇਵ, ਸਭ ਮਤ ਮਾਤੇ ਕਉ ਨ ਜਾਗ, ਸੰਗ ਹੀ ਚੋਰ ਕਰ ਮੁਸਨ ਲਾਗ, ਰਹਾਉ ਜਾਗੈ ਸੁਖ ਦਿਓ ਆਰਿਆ ਕੂਰ, ਹਣਵੰਤ ਜਾਗੈ ਧਰ ਲੰਕੂਰ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ, ਜਗਤ ਸ਼ਬਦ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ, ਇਸ ਦੇਹੀ ਕੇ ਅਧਿਕ ਕਾਮ, ਕਹਿ ਕਬੀਰ ਭਜ ਰਾਮ ਨਾਮ, ਜੋਏ ਖਸਮ ਹੈ ਜਾਇਆ, ਪੂਤ ਬਾਪ ਖੇਲ ਆਇਆ,
ਬਿਨ ਸਰਵਣਾ ਖੀਰ ਪਿਲਾਇਆ, ਦੇਖੋ ਲੋਗਾ ਕਲ ਕੋ ਪਾਓ, ਸੁੱਤ ਮੁਕਲਾਈ ਆਪਣੀ ਮਾਓ ਰਹਾਓ। ਪੱਗਾ ਬਿਨ ਹੁਰੀਆ ਮਾਰਤਾ, ਬਦਨੈ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰ ਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਬਿਨ ਅਸਰ ਗਉ ਲਵੇਰੀ, ਭੈਂਡੇ ਬਿਨ ਬਾੜਕ ਨੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਈ। ਪ੍ਰਹਿਲਾਦ ਪਠਾਏ ਪੰਡ ਸਾਲ, ਸੰਗ ਸਖਾ ਬਹੁਲੀਏ ਬਾਲ, ਮੋਕੋ ਕਹਾ ਪੜਾਵ ਸਿਆਲ ਜਾਲ, ਮੇਰੀ ਪਟਕਿਆ ਲਿਖ ਦੇਹੋ ਸ੍ਰੀ ਗੋਪਾਲ, ਨਹੀਂ ਛੋਡਾ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਓ। ਸੰਡੈ ਮਰ ਕਹਿ ਕਹਿਓ ਜਾਏ, ਪ੍ਰਹਿਲਾਦ ਬੁਲਾਏ ਬੇਗਤਾਏ, ਤੂੰ ਰਾਮ ਕਹਿਣ ਕੀ ਛੋਡ ਬਾਨ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ, ਮੋਕੋ ਕਹਾ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾਰ, ਇਕ ਰਾਮ ਨਾ ਛੋਡੋ ਗ੍ਰਹਿਗਾਰ, ਮੋਕੋ ਕਾਲ ਜਾਰ ਭਾਵੈ ਮਾਰ ਡਾਰ, ਕਾੜ ਖੜਗ ਕੋ ਪਿਓ ਰਸਾਏ, ਤੁਝ ਰੱਖ ਨਹਾਰੋ ਮੋਹੇ ਬਤਾਏ, ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ, ਹਰ ਨਕਸ ਛੇਦਿਓ ਨਖ ਬਿਦਾਰ, ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰਸਿੰਘ ਭੇਵ, ਕਹਿ ਕਬੀਰ ਕੋ ਲਖੈ ਨਾ ਪਾਰ, ਪ੍ਰਹਿਲਾਦ ਉਧਾਰੇ ਅਨਕਬਾਰ, ਇਸ ਤਨ ਮਨ ਮੱਦੇ ਮਦਨ ਚੋਰ, ਜਿਨ ਗਿਆਨ ਰਤਨ ਹਿਰਲੀਨ ਮੋਰ, ਮੈਂ ਅਨਾਥ ਪ੍ਰਭ ਕਹੋ ਕਾਹੇ, ਕੋ ਕੋ ਨਾ ਬਿਗੂਤੋ ਮੈਂ ਕੋ ਆਹੇ, ਮਾਦਾ ਦਾਰਨ ਦੁਖ ਸਿਓ ਨਾ ਜਾਏ, ਮੇਰੋ ਚਪਲ ਬੁੱਧ ਸਿਓ ਕਹਾਂ ਬਸਾਏ, ਰਹਾਓ ਸਨਕ ਸਨੰਦਨ ਸਿਵ ਸੁਕਾਦ, ਨਾਭ ਕਮਲ ਜਾਨੇ ਬ੍ਰਹਮਾਦ, ਕਬ ਜਨ ਜੋਗੀ ਜਟਾ ਤਾਰ, ਸਭ ਆਪਣੇ ਅਵਸਰ ਚੱਲੇ ਸਾਰ, ਤੂੰ ਅਥਾਹ ਹੋ ਮੋਹੇ ਥਾਹ ਨਾਹੇ, ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ, ਮੋਰੋ ਜਨਮ ਮਰਨ ਦੁਖਿਆਥ ਤੀਰ, ਸੁਖ ਸਾਗਰ ਗੁਣ ਰਹੁ ਕਬੀਰ, ਨਾਇਕ ਏਕ ਬਨਜਾਰੇ ਪਾਚ, ਬਰਦ ਪਚੀਸਕ ਸੰਗ ਕਾਚ, ਨਹੋ ਬਹੀਆਂ ਦਸ ਗੋਨ ਆਹੇ, ਕਸਨ ਬਹੱਤਰ ਲਾਗੀ ਤਾਹੇ, ਮੋਹੇ ਐਸੇ ਬਣਜ ਸਿਓ ਨਹੀਂ ਨਕਾਜ, ਜਿਹ ਘਟੈ ਮੂਲ ਨਿਤ ਬੜੈ ਬਿਆਜ, ਰਹਾਓ ਸਾਤ ਸੂਤ ਮਿਲ ਬਨ ਯਕੀਨ, ਕਰਮ ਭਾਵਨੀ ਸੰਗ ਲੀਨ, ਤੀਨ ਜਗਾਤੀ ਕਰਤਰਾਰ, ਚਲੋ ਬਨਜਾਰਾ ਹੱਥ ਚਾਰ, ਪੂੰਜੀ ਹੈਰਾਨੀ ਬਨਜ ਟੂਟ, ਦਹਿ ਦਿਸ ਟਾਂਡੋ ਗਯੋ ਫੂਟ, ਕਹਿ ਕਬੀਰ ਮਨ ਸਰਸੀ ਕਾਜ, ਸਹਿਜ ਸਮਾਨੋ ਤਾਂ ਭਰਮ ਪਾਜ, ਬਸੰਤ ਹਿੰਡੋਲ ਕਰ ਦੂਜਾ ਏਕ ਓੰਕਾਰ, ਸਤਿਗੁਰ ਪ੍ਰਸਾਦਿ

भागे। कहो पंडित सूचा कवन ठाओ, जहां बैसहो भोजन खाओ रहाओ। जेहबा जूठी बोलत जूठा, कर्ण नेत्र सब जूठे। इंद्री की जूठ उतर सनाही, ब्रह्म अगन के लूठे। अगन पी जूठी पानी जूठा, जूठी बैस पकाया। जूठी करसी प्रोसन लागा, जूठे ही बैठ खाया। गोबर जूठा चौका जूठा, जूठी दीनी कारा। कह कबीर ते नर सूचे, साची परी बिचारा। रामानंद जी कर पहला एक ओंकार, सतगुर प्रसाद। कत जाइए रे कर लागो रंग, मेरा चेतना चले मन पयो पंग रहाओ। एक दिवस मन पहियो मांग, कह चंदन चोवा बहु सुगंध। पूजन चाली ब्रह्म ठाए, सो ब्रह्म बतायो गुरमन ही माहे। जहां जाइए तह जल पखान, तू पूर रहो है सब समान। वेद पुराण सब देखे जोए, उहां तव जाइए जो इहां ना होए। सतगुर मैं बलिहारी तोर, जिन सगर बिकल ब्रह्म काटे मोर। रामानंद स्वामी रमत ब्रह्म, गुर का शब्द काटे कोट कर्म। बसंत बाणी नाम देव जी की एक ओंकार, सतगुर प्रसाद। साहेब संकट वै सेवक पजै, चिरंकाल ना जीवै दो को लज्जै। तेरी भगतना छोड़ो पावै, लोग हसै। चरण कमल मेरा ही अरे बसै रहाओ। जैसे अपने तरह प्राणी मरन मांडै, तैसे संत जना राम नाम ना छाडै। गंगा गया गोदावरी, संसार के कामा। नारायण सो प्रसन्न होए ता सेवक नामा। लोभ लहर अत निजर बाजै, काया डूबे केसवा। संसार समुंदे तार गोबिंदे, तार लै बाप बीठला। रहाओ अनल बेड़ा हों, खेव ना सकौं, तेरा पार ना पाया बीठला। हो दयाल सतगुर मेल तू, मोको पार उतारे केसवा। नामा कह हों तार पी ना जाना, मोको बहां देह बीठला। सहज अवल धूड़ मणि गाड़ी चालती, पीछे तिनका लेकर हागती। जैसे पनकत थ्रू टिट हांकती, सर तोवन चाली लाडली। रहाओ तो भी तो वह बिरा बिराता, हर चरण मेरा मन राता। पंडित नाम देव रम रहे, अपने भगत पर कर दया। बसंत बाणी रविदास जी की एक ओंकार, सतगुर प्रसाद। तुझे सुजनता कशु नाहे, पहरावा देखे उपजाहे। गर्भवती का नाही ठाओ, तेरी गर्दन ऊपर लवे काओ। तू काए गर्भ बावली, जैसे पांदव खूंबराज। तू तिस्ते खरी उतावली रहाओ। जैसे कुरंक नहीं पायो भेद, तन सुगंध ढूंढे परदेस। आप तन का जो करे विचार, तिस नहीं जम कंकर करे खुवार। पुत्र कलत्र का करे हंकार, ठाकर लेखा मंगनहार। फेड़े का दुख सह जियो, पाछे किसे पुकारे पियो पियो। साधु की जो लेहे ओट, तेरे मिटे पाप सब कोट कोट। कह रविदास जो जपे नाम, तिस जात ना जन्म ना जोन काम। बसंत कबीर जियो एक ओंकार, सतगुर प्रसाद। सुरह की जैसी तेरी चाल, तेरी पुष्ट ऊपर चमक बाल। इस घर में है सो तू ढूंढ खाहे, और किसी के तू मत ही जाहे। रहाओ चाकी चाटे चून खाहे, चाकी का चीथरा कहां ले जाहे। शीके पर तेरी बहुत डीठ, मत लकड़ी सोटा तेरी परे पीठ। कह कबीर भोग भले कीन, मत को मारे ईट टेम। राग सारंग चौब दे महला पहला, कर पहला एक ओंकार। सतनाम करता पुरख निरभउ निर्वैर।
ਅਕਾਲ ਮੂਰਤਾ ਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਆਪਣੇ ਠਾਕਰ ਤੀ ਹਉ ਚੇਰੀ ਚਰਨ ਕਹੇ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰਨ ਬੇਰੀ ਰਹਾਓ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹੇ ਲਿਆ ਮਨ ਮੇਰਾ ਸਮਝਸ ਸ਼ਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬਕਿ ਰਾਮ ਰੰਗੀ ਲੈ ਰਾਤੀ ਰਾਮ ਜਪਤ ਮਨ ਧੀਰੇ ਹਉ ਮੈਂ ਛੋਟ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਪੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਹਰ ਕੈ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉਂ ਰਹੀ ਹੈ ਦੁਖ ਵਿਆਪੈ ਜਿਹਵਾ ਸਾਧਨਾ ਫਿੱਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸਨਾ ਪਰਸੈ ਪ੍ਰੀਤਮ ਤਬ ਲਗ ਭੁੱਖ ਪਿਆਸੀ ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬੇਗਾਸੀ ਊਨਵ ਕਨ ਹਰ ਗਰਜੈ ਬਰਸੈ ਕੋਕਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਭਯੰਗਮ ਕਰ ਪਿਰ ਤਨ ਸੁਹਾਗੈ ਕੁਚਰ ਕਰੂਪ ਕੁਨਾਰ ਕੁਲਖਨੀ ਪਿਰਕਾ ਸਹਿਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰੰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਣ ਆਧਾਰਾ ਰਹਾਓ ਇਨ ਬਿਦ ਹਰ ਮਿਲੀਐ ਵਰ ਕਾਮਨ ਤਨ ਸੁਹਾਗ ਪਿਆਰੀ ਜਾਤ ਵਰਨ ਕੁਲ ਸਹਿ ਸਾਚੂਕਾ ਗੁਰਮਤਿ ਸ਼ਬਦ ਵਿਚਾਰੀ ਜਿਸ ਮਨ ਮਾਨੈ ਅਭਮਾਨ ਨਾ ਤਾਂ ਕਉ ਹਿੰਸਾ ਲੋਭ ਵਿਸਾਰੇ ਸਹਿਜ ਰਵੈ ਵਰ ਕਾਮਨ ਪਿਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਬਿਕਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਿਆ ਭਰਪੂਰ ਰਹਾਉ ਸਤਿਗੁਰ ਸੰਤ ਮਿਲੈ ਸਾਂਤ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੈ ਭਾਗ ਸਤਸੰਗਤ ਪਾਈ ਹਰ ਹਰ ਨਾਮ ਰਹਾ ਭਰਪੂਰ ਅੱਠ ਸੱਠ ਤੀਰਥ ਮੱਜਨ ਕੀਆ ਸਤਸੰਗਤ ਪੱਗ ਨਾਏ ਧੂਰ ਦੁਰਮਤ ਬਿਕਾਰ ਮਲੀਨ ਮਤ ਹੋਛੀ ਹਿਰਦਾ ਕਸੁੱਧ ਲਾਗਾ ਮੋਹ ਪੂਰ ਬਿਨ ਕਰਮਾ ਕਿਉਂ ਸੰਗਤ ਪਾਈਐ ਹਉ ਮੈਂ ਵਿਆਪ ਰਹਾ ਮਨ ਚੂਰ ਹੋ ਦਿਆਲ ਕਿਰਪਾ ਕਰ ਹਰ ਜੀ ਮੰਗੋ ਸਤਸੰਗਤ ਪਗ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵ ਜਲ ਜਗਤ ਨਾ ਜਾਈ ਤਰਨਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਅਨਦਿਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮਿਆ ਗੋਚਰ ਰਵਿਆ ਸਰਬ ਠਾਈ ਮਨ ਤਨ ਅਲਖਿਆ ਪਾਰੀ ਗੁਰ ਕਿਰਪਾਲ ਪਏ ਤਬ ਪਾਇਆ ਹਿਰਦੈ ਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਕਤ ਕਉ ਦੂਰ ਪਇਆ ਹੰਕਾਰੀ ਤ੍ਰਿਸ਼ਨਾ ਜਲਤ ਨਾ ਕਬ ਹੂੰ ਬੂਜੈ ਜੂਐ ਬਾਜੀ ਹਾਰੀ ਊਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕਉ ਨਦਰ ਪਈ ਹੈ ਤਿਨ ਕੀ ਪੈ ਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨੀ ਉੱਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੁਖ ਨਿਵਾਰੇ ਅੰਦਰ ਭਗਤ ਕਰੈ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ
ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ। ਗੁਰਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੁਖ ਦੁਆਰੇ। ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੈ ਜੀਓ ਦੇਵੋ ਆਪਣਾ ਹੋ ਸਤਿਗੁਰ ਕੈ ਬਲਿਹਾਰੇ। ਮਨਮੁਖ ਭ੍ਰਮ ਦੂਜੈ ਪਾਏ ਲਾਗੇ ਅੰਤਰ ਅਗਿਆਨ ਗੁਬਾਰੇ। ਸਤਿਗੁਰ ਦਾਤਾ ਨਦਰ ਨਾ ਆਵੈ ਨਾ ਉਰਵਾਰ ਨਾ ਪਾਰੇ। ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ। ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਬਾਰੇ। ਸਾਰੰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੋ ਸਤਿਕਾਰ ਮਾਨੋ ਗੁਰਮੁਖ ਨਾਮ ਰਹੋ ਲਿਵਲਾਏ ਰਹਾਓ। ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ ਅਵਰ ਵਿਸਰ ਸਭ ਜਾਏ। ਅਣ ਦਿਨ ਰਹਿਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ। ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਂਤ ਵਸੈ ਮਨ ਆਏ। ਗੁਰ ਕਿਰਪਾਲ ਭਏ ਤਾ ਪਾਇਆ ਹਰ ਚਰਨੀ ਚਿਤ ਲਾਏ। ਮਤ ਪ੍ਰਗਾਸ ਪਈ ਹਰ ਧਿਆਇਆ ਗਿਆਨ ਤਤ ਲਿਵ ਲਾਏ। ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿ ਸਮਾਦ ਲਗਾਏ। ਹਿਰਦੈ ਕਪਟ ਨਿਤ ਕਪਟ ਕਮਾਵੈ ਮੁਖੋਂ ਹਰ ਹਰ ਸੁਣਾਏ। ਅੰਤਰ ਲੋਭ ਮਹਾਂ ਗੁਬਾਰਾ ਤੁਹ ਕੂਟੈ ਦੁਖ ਖਾਏ। ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪ੍ਰਚਾ ਲਾਏ। ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ। ਸਾਰੰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਮਨ ਮਾਨੀ ਮੇਰਾ ਹੀ ਅਰੈ ਸਤਿਗੁਰ ਪ੍ਰੀਤ ਲਗਾਈ। ਮਨ ਹਰ ਹਰ ਕਥਾ ਸੁਖਾਨੀ ਰਹਾਓ। ਦੀਨ ਦਿਆਲ ਹੋ ਜਨ ਉੱਪਰ ਜਨ ਦੇਵੋ ਕਥ ਕਹਾਨੀ। ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮੰਤਨ ਮੀਠ ਲਗਾਨੀ। ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤ ਨਾਮ ਪਛਾਨੀ। ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਵਣ ਜਾਨੀ। ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਵਖਾਨੀ। ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ ਹਿਰਦੈ ਹਰ ਹਰ ਪਾਨੀ। ਪੰਚ ਜਨਾ ਗੁਰ ਵਸਗਤ ਆਣੇ ਤਾਂ ਉਨ ਮਨ ਨਾਮ ਲਗਾਨੀ। ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੈ ਨਾਮ ਸਮਾਨੀ। ਸਾਰੰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪੜ ਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਿਫਲ ਸਭ ਵਿਸਥਾਰ ਰਹਾਓ। ਕਿਆ ਲੀਜੈ ਕਿਆ ਤਜੀਐ ਬਉਰੇ ਜੋ ਦਿਸੈ ਸੋ ਸ਼ਾਰ। ਜਿਸ ਵਿਖਿਆ ਕਹੋ ਤੁਮ ਆਪਣੀ ਕਰ ਜਾਨੋ ਸਾ ਛੱਡ ਜਾਹੋ ਸਿਰ ਪਹਾਰ। ਤਿਲ ਤਿਲ ਪਲ ਪਲ ਔਧ ਫੁਨ ਘਟੈ ਬੂਝ ਨਾ ਸਕੈ ਗਵਾਰ। ਸੋ ਕਿਛ ਕਰੈ ਜੇ ਸਾਥ ਨਾ ਚੱਲੈ ਇਹੋ ਸੰਗਤ ਕਾ ਆਚਾਰ। ਸੰਤ ਜਨਾ ਕੈ ਸੰਗ ਮਿਲ ਬਉਰੇ ਤੋ ਪਾਵੈ ਮੁਖ ਦੁਆਰ। ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੁੱਛੋ ਬੇਦ ਵਿਚਾਰ। ਰਾਣਾ ਰਾਓ ਸਵੈ ਕੋ ਲਾਗੈ ਝੂਠ ਛੋੜ ਜਾਏ ਪਾਸਾਰ। ਨਾਨਕ ਸੰਤ ਸਦਾ ਥਿਰ ਨਿਹਚਲ ਜਿਨ ਰਾਮ ਨਾਮ ਆਧਾਰ। ਸਾਰੰਗ ਮਹੱਲਾ ਚੌਥਾ ਘਰ ਤੀਜਾ ਦੁਪਦਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਵਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ ਰਹਾਓ। ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਧਨ ਕਿਸੈ ਨਾ ਆਪ। ਖਿਨਮੈ ਛੋੜ ਜਾਏ ਵਿਖਿਆ ਰਸ ਤੋ ਲਾਗੈ ਪਛਤਾਪ। ਜੋ ਤੁਮਰੇ ਪ੍ਰਭੋਤੇ ਸੁਆਮੀ ਹਰ ਤਿਨਕੇ ਜਾਪੋ ਜਾਪ। ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ ਜੋ ਸੁਨਹੋ ਤੋ ਜਾਏ ਸੰਤਾਪ। ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੁਪਦੇ ਪੜਤਾਲ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜਪ ਮਨ ਜਗੁਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ। ਮੈਂ ਹਰ ਹਰ ਹਰ ਟੇਕ ਸਭ ਦਿਨ ਸੋ ਸਭ ਰਾਤ ਰਹਾਓ। ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਬ ਗੁਣ ਸੁਆਮੀ ਗਣਨ ਨਾ ਜਾਤ। ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ। ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ
ਤੇ ਹਰ ਕੇ ਜਨ ਸਾਧੂ ਹਰ ਪਗਾਤ, ਤੇ ਹਰ ਕੇ ਜਨ ਹਰ ਸਿਉ ਰਲ ਮਿਲੇ, ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ। ਸਾਰੰਗ ਮਹੱਲਾ ਚੌਥਾ। ਜਪ ਮਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਓ। ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਹ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ। ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ। ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ, ਹਰ ਕੇ ਜਨ ਸਾਧੂ। ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ, ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ੋਰਾ। ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ, ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ। ਸਾਰੰਗ ਮਹੱਲਾ ਚੌਥਾ। ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ, ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ, ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ, ਹਰ ਪ੍ਰੀਤਮ ਗੁਣ ਗਾਓ ਰਹਾਓ। ਹਰ ਘਟ ਘਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ, ਹਰ ਥਾਂ ਥਨੰਤਰ ਬਸਤਾ, ਮੈਂ ਹਰ ਦੇਖਣ ਕੋ ਚਾਹੋ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ, ਮੋਹ ਮਾਰਗ ਦਿਖਲਾਵੈ ਤੇ ਜਨ ਕੇ ਹਉ ਮਲਮਲ ਧੋਵਾਂ ਪਾਓ। ਹਰ ਜਨ ਕੋ ਹਰ ਮਿਲਿਆ, ਹਰ ਸਰਦਾ ਤੇ ਮਿਲਿਆ, ਗੁਰਮੁਖ ਹਰ ਮਿਲਿਆ, ਮੇਰਾ ਮਨ ਤਨ ਆਨੰਦ ਭਏ, ਮੈਂ ਦੇਖਿਆ ਹਰ ਰਾਓ। ਜਨ ਨਾਨਕ ਕਹੋ ਕਿਰਪਾ ਪਈ, ਹਰ ਕੀ ਕਿਰਪਾ ਪਈ, ਜਗਦੀਸ਼ਰ ਕਿਰਪਾ ਪਈ, ਮੈਂ ਅਨਦਿਨੋ ਸਦ ਸਦਾ ਹਰ ਜਪਿਆ ਹਰ ਨਾਓ। ਸਾਰੰਗ ਮਹੱਲਾ ਚੌਥਾ। ਜਪ ਮਨ ਨਿਰਭਉ ਸਤ ਸਤ ਸਦਾ ਸਤ, ਨਿਰਵੈਰਿ ਅਕਾਲ ਮੂਰਤ ਆਜੂਨੀ ਸੰਭਉ, ਮੇਰੇ ਮਨ ਅਨਦਿਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਓ। ਹਰ ਦਰਸ਼ਨ ਕਹੋ ਹਰ ਦਰਸ਼ਨ ਕਹੋ, ਕੋਟ ਕੋਟ ਤਤੀ ਸਿਧ ਜਤੀ ਜੋਗੀ, ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ। ਤਿੰਨ ਜਨ ਕੀ ਸੇਵਾ ਥਾਏ ਪਈ, ਜਿਨ ਕਉ ਕਿਰਪਾਲ ਹੋਵਤ ਬਨਵਾਰੀ, ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ, ਜੋ ਭਾਵਤ ਹਰ ਰਾਮ ਮੁਰਾਰੀ, ਜਿਨ ਕਾ ਅੰਗ ਕਰੈ ਮੇਰਾ ਸਵਾਮੀ, ਤਿਨ ਕੀ ਨਾਨਕ ਹਰ ਪੈ ਸਵਾਰੀ। ਸਾਰੰਗ ਮਹੱਲਾ ਚੌਥਾ ਪੜਤਾਲ। ਜਪ ਮਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ, ਸਭ ਸ੍ਰਿਸ਼ਟ ਕਾ ਪ੍ਰਭੋ, ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਓ। ਹਰ ਕਾ ਨਾਮ ਅੰਮ੍ਰਿਤ ਹਰ ਹਰ, ਹਰ ਕਾ ਨਾਮ ਅੰਮ੍ਰਿਤ ਹਰ ਹਰ, ਹਰੇ ਸੋ ਪੀਵੈ ਜਿਸ ਰਾਮ ਪਿਆਸੀ। ਹਰ ਆਪ ਦਇਆਲ ਦਇਆ ਕਰ ਮਿਲੈ ਜੇ ਸਤਿਗੁਰੂ, ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ, ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ, ਤਿਨਕਾ ਸਭ ਦੁਖ ਭਰਮ ਪਉ ਜਾਸੀ। ਜਨ ਨਾਨਕ ਨਾਮ ਲਏ ਤਾਂ ਜੀਵੈ, ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ। ਸਾਰੰਗ ਮਹੱਲਾ ਚੌਥਾ। ਜਪ ਮਨ ਸ੍ਰੀ ਰਾਮ, ਰਾਮ ਰਮਤ ਰਾਮ ਸਤ ਸਤ ਰਾਮ, ਬੋਲੋ ਪਈਆ ਸਦ ਰਾਮ, ਰਾਮ ਰਾਮ ਰਵ ਰਹਿਆ ਸਰਬੱਗੇ ਰਹਾਓ। ਰਾਮ ਆਪੇ ਆਪ ਆਪੇ ਸਭ ਕਰਤਾ, ਰਾਮ ਆਪੇ ਆਪ ਆਪ ਸਪਤ ਜੱਗੇ, ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਹਾਏ, ਸੋ ਜਨ ਰਾਮ ਨਾਮ ਲਿਵ ਲਾਗੇ। ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ, ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ। ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ, ਦੁਸ਼ਮਣ ਦੁਖ ਗਏ ਸਭ ਭਗੇ। ਸਾਰੰਗ ਮਹੱਲਾ ਪੰਜਵਾਂ। ਚੌਪ ਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਮੂਰਤ ਕਹੋ ਬਲ ਜਾਓ, ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ, ਸਫਲ ਦਰਸ਼ਨ ਕਦ ਪਾਉ ਰਹਾਓ। ਅਨਾਥਾ ਕੋ ਨਾਥ ਸਰਬ ਪ੍ਰਤਪਾਲਕ, ਭਗਤ ਵਛਲ ਹਰ ਨਾਓ।
ਜਾਂ ਕਹੋ ਕੋਈ ਨਾ ਰੱਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਓ। ਨਿਧਰਿਆ ਧਰ ਨਿਗਤਿਆਂ ਗਤ ਨਿਥਾਵਿਆ ਤੂੰ ਥਾਓ। ਦਹਿ ਦਿਸ ਜਾਓ ਤਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ। ਏਕਸ ਤੇ ਲਾਖ ਲਾਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਓ। ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈ ਐ ਸਭ ਤੇਰੋ ਖੇਲ ਦਿਖਾਓ। ਸਾਧਨ ਕਾ ਸੰਗ ਸਾਧ ਸਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ। ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੁ ਦਰਸ ਮਨ ਚਾਓ। ਸਾਰੰਗ ਮਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਓ। ਬੈਸਨੋ ਨਾਮ ਕਰਤ ਖਟਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ। ਕਰਹਿ ਸੋਮ ਪਾਕ ਹਿਰੈ ਪਰ ਦਰਬਾ ਅੰਤਰ ਝੂਠ ਗੁਮਾਨ ਸਾਸਤਰ ਵੇਦ ਕੀ ਬਿਧ ਨਹੀਂ ਜਾਣੈ ਵਿਆਪੇ ਮਨ ਕੈ ਮਾਨ। ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦਮਫਾਨ ਪ੍ਰਭੂ ਭੁਲਾਏ ਉੱਜੜ ਪਾਏ ਨਿਹਫਲ ਸਭ ਕਰਮਾਨ। ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਿਗੁਰ ਸੇਵ ਪਰਮ ਪਤ ਪਾਇਆ ਉਧਰਿਆ ਸਗਲ ਵਿਸਵਾਨ। ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਵੈ ਬੁਲਾਨ। ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਇਓ ਸਰਾਨ। ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਨੱਚਨੋ ਰਹੋ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ। ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ ਤਾਂ ਮੁਖ ਕਾਜ ਲੱਜੋ। ਜਿਉ ਕੰਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ। ਜੋ ਦਿਨ ਰਹਿਣ ਤਉ ਲਓ ਬਜਿਓ ਮੂਰਤ ਘਰੀ ਪੱਲੋ ਬਜਾਮਨ ਹਾਰੋ ਊਠ ਸੁਧਾਰਿਓ ਤਾਂ ਫਿਰ ਬਾਜ ਨਾ ਭਇਓ। ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮੈਂ ਡਾਰਿਓ ਅੰਬੈ ਅੰਬ ਮਿਲੋ। ਸਾਰੰਗ ਮਹੱਲਾ ਪੰਜਵਾਂ ਅਬ ਪੂਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਕਸਿਉਂਗੈ ਰਹਾ ਰਹਾਓ। ਦੁਲੱਭ ਜਨਮ ਚਿਰੰਕਾਲ ਪਾਇਓ ਜਾਂ ਤੋ ਕੌਡੀ ਬਦਲਹਾ ਬਦਲਹਾ ਕਾਥੂਰੀ ਕੋ ਗਾਹ ਕੇ ਆਇਓ ਲਾਦਿਓ ਕਾਲਰ ਬਿਰਖ ਜਿਵਹਾ। ਆਇਓ ਲਾਭ ਲਾਭਨ ਕੈ ਤਾਈ ਮੋਹਨ ਠਾ ਗੌਰੀ ਸਿਉ ਉਲਝ ਪਹਾ ਕਾਚ ਬਾਦਰੈ ਲਾਲ ਖੋਈ ਹੈ ਫਿਰ ਉਹ ਅਵਸਰ ਕਦ ਲਹਾ। ਸਗਲ ਅਪਰਾਧ ਏਕ ਗੁਣ ਨਾਹੀ ਠਾਕਰ ਛੋਡੈ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨਹਾ। ਆਨਿਓ ਪਾਉ ਨਾ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁੱਟੀ ਐ ਜੋ ਸਗਲੇ ਔਗਨ ਮੇਟ ਧਰਹਾ। ਸਾਰੰਗ ਮਹੱਲਾ ਪੰਜਵਾਂ ਮਾਈ ਤੀਰ ਰਹੀ ਪ੍ਰੇ ਬਹੁਤ ਬੈਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿੰਨ ਸਿਉ ਰੁਚੈ ਨਾ ਲਾਗਿਓ ਰਹਾਓ। ਨਿਸ ਬਾਸਰ ਪ੍ਰੇ ਪ੍ਰੇ ਮੁਖ ਟੇਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਕ ਸਿੰਗਾਰ ਰੇ ਬਿਨ ਪਿਰ ਸਭੈ ਬਿਖ ਲਾਗਿਓ। ਪੂਛੋ ਪੂਛੋ ਦੀਨ ਭਾਂਤ ਕਰ ਕਉ ਕਹਿ ਪ੍ਰੇ ਦੇ ਸੰਗਿਓ ਹੀਓ ਦਿਓ ਸਭ ਮਨ ਤਨ ਅਰ ਪਉ ਸੀਸ ਚਰਨ ਪਰ ਰਾਖਿਓ। ਚਰਨ ਬੰਦਨਾ ਮੋਲ ਦਾਸਰੋ ਦਿਉ ਸਾਧ ਸੰਗਤ ਅਰ ਦਾਗਿਓ ਕਰਹੋ ਕਿਰਪਾ ਮੋਹੇ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ। ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅੰਦਰ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦਾ ਨਾਹਦ ਬਾਜਿਓ। ਸਾਰੰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਚਨ ਗੁਰੂ ਜੋ ਪੂਰੈ ਕਹਿਓ ਮੈਂ ਸ਼ੀਖ ਗਾਂਠੜੀ ਬਾਂਧਾ ਰਹਾਓ। ਨਿਸ ਬਾਸਰ ਨਖਿਅਤਰ ਬਿਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ। ਅੰਡ ਬਿਨਾਸੀ ਜੇਰ ਬਿਨਾਸੀ ਉਤ ਪੁਜ ਸੇਤ ਬਿਨਾਦਾ
चार बिनासी खटै बिनासी एक साध बचन नहीं चलादा हराज बिनासी ताम बिनासी सातक पीबे नादा दृष्टमान है सगल बिनासी एक साध बचन आगादा आपे आप हो आप ही आपे सब आपन खेल दिखादा पायो ना जाई कहीं पांत रे प्रभ नानक गुरमिल लादा सारंग महला पंजवा मेरा मन बासबो गुर गोबिंद जहां सिमरन पायो है ठाकर तहां नगर सुख आनंद रहाओ जहां बिसरे ठाकर प्यारो तहां दुख सब आपद जह गुण गाए आनंद मंगल रूप तहां सदा सुख संपद जहां श्रवण हर कथा ना सुनिए तै महापयान उद्यानद जहां कीर्तन साध संगत रस तह सगन बास फलानद बिन सिमरन कोट बरख जीवै सगली औद बिरथानद एक निमख गोबिंद भजन कर तौ सदा सदा जीवानद सरन सरन सरन प्रभ पावो दीजै साध संगत किरपानद नानक पूर रहो है सर्व मैं सगल गुणा बिद जानद सारंग महला पंजवा अब मोहे राम भरोसो पाए जो जो सरन परयो करना ने दो ते ते पवै तराए रहाओ सुख सोयो अर सहि समायो सहसा गुरै गवाए जो

मन नहीं तीरै कू हैरे संत मिलाई। जप तप संयम पुन सब होमो ते सरपो सब सुख जाई। एक निमख परे दर्श दिखावै ते संतन कै बल जाई। करो निहोरा बहुत बेनती से बोधन रहनाई। मान अवमान हो सगल त्यागों जो परे बात सुनाई। देख चरित्र पई हो बिस्मन गुर सतगुर पुरख मिलाई। प्रभ रंग दयाल मोहे गृह मैं पाया जन नानक तप्त बुझाई। सारंग महला पंजवा रे मूड़े तू क्यों सिमरत अब नाही। नरक कोर मैं उर्द तप करता निमख निमख गुण गाही। रहाओ अनक जन्म भ्रम तो ही आयो मानस जन्म दुलबाही। गर्भ जोन छोड़ जो निकस्यो तौ लागो अंठाही। करै बुराई ठगाई दिन रहन निफल कर्म कमाही। कण नाही तोह गाहन लागे ताए ताए दुख पाही। मिथ्या संग कूड़ लपटायो उर्ज परयो कुछ माही। धर्म राय जब पगरस बवरे तौ काल मुखा उठ जाही। सो मिलिया जो प्रभु मिलाया जिस मस्तक लेख लिखाही। कहो नानक तिस कहो नानक तिन जन बलिहारी जो अलिप रहे मन माही। सारंग महला पंजवा क्यों जीवन प्रीतम बिन माई। जाके बिशरत होत मृतकता अग्रे मैं रहन न पाई। रहाओ जी ही प्राण को दाता जाके संग सुहाई। करो कृपा संतो मोहे अपनी प्रभ मंगल गुण गाई। चरण संतन के माथे मेरे ऊपर नैनो धूर बाशाई। जेह प्रसाद मिलिए प्रभ नानक बल बलता कह हो जाई। सारंग महला पंजवा वाह उसर कह हो बल जाई। आठ पहर अपना प्रभ सिमरन वड़भागी हर पाई। रहाओ पलो कबीर दास दासन को ऊतम सैन जन नाई। ऊच ते ऊच नाम देव समदर्शी रविदास ठाकर बने आई। जियो पिंड तन तन साधन का एहो मन संत रे नाई। संत प्रताप परम सब नासे नानक मिले गुसाई। सारंग महला पंजवा मनोरथ पूरे सतगुरे आप सगल पदार्थ सिमरन जाकै आठ पहर मेरे मन जाप। रहाओ अमृत नाम स्वामी तेरा जो पीवै तिस ही तृपतास। जन्म जन्म के किल बिख नासै आगै दरगै होए खलास। शरण तुम्हारी आयो करते पार ब्रह्म पूर्ण बनास। कर कृपा तेरे चरण ते आवो नानक मन तन दर्श प्यास। सारंग महला पंजवा करती जाए को ओंकार सतगुर प्रसाद। मन कहां लुभाइया आन कौ ईत यूत प्रभ सादा सहाई। जी संग तेरे काम कौ रहाओ अमृत नाम प्रे प्रीत मनोहर एह गावन पान कौ। अकाल मूर्त है साध संतन की ठाहर निकी ध्यान कौ। बाणी मंत्र महापुरखन की मने उतारन मान कौ। खोज लहो नानक सुख थाना हर नामा विश्राम कौ। सारंग महला पंजवा मन सदा मंगल गोबिंद गाए। रोग सोग तेरे मिटै सगल अग निमख ही है हर नाम ते आए। रहाओ छोड़ सियाणप बहु चतराई साधु सरनी जाए पाए। जो होए कृपाल दीन दुख पंजन जब ते होवै धर्म राय। एक बिन नाही को दूजा अन्न बियो लवै लाए। मात पिता भाई नानक को सुखदाता हर प्राण साए। सारंग महला पंजवा हर जन सगलो दारे संग के पय पुनीत पवित्र मन जन्म जन्म के दुख हरे। रहाओ मार्ग चले तिनी सुख पाया जिन स्यों गोष्ट से तरे। बूढ़त कोर अंध कूप मैं ते साधु संग पार परे। जिनके भाग बड़े है पाई तिन साधु संग मुख जुरे। तिन की तूर बांछ नित नानक प्रभ मेरा कृपा करे। सारंग महला पंजवा हर जन राम राम राम त्याए। एक पलक सुख साथ समागम कोठ बैकुंठ पाए। रहाओ दुलभ देह जप होत पुनीता जमकी त्रास निवार। महापतत के पात के उतरै हर नामा उर तारै। जो जो सुने राम जस निर्मल ताका जन्म मरण दुख नासा। कहो नानक पाई वड भागी मंतन होए बिगासा।
ਸਾਰੰਗ ਮਹੱਲਾ ਪੰਜਵਾਂ ਉਪਦੇ ਕਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜਦਰੀਆ ਮਾਨ ਕਰੋ ਅਭਮਾਨੈ ਬੋਲੋ ਭੂਲ ਚੂਕ ਤੇਰੀ ਪ੍ਰੇ ਚਰੀਆ ਰਹਾਓ ਨਿਕਟ ਸੁਨਵਾਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦਓ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋੜ ਦਿਨ ਸਲੱਖ ਬਰੀਆ ਸਾਧ ਸੰਗਤ ਕੀ ਭੀਰ ਜਾਓ ਪਾਈ ਤਉ ਨਾਨਕ ਹਰ ਸੰਗ ਮਿਰੀਆ ਸਾਰੰਗ ਮਹੱਲਾ ਪੰਜਵਾਂ ਆਪ ਕਿਆ ਸੋਚਾਓ ਸੋਚ ਬਿਸਾਰੀ ਕਰਨਾਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਓ ਚਾਹੋ ਦਿਸ ਫੂਲ ਰਹੀ ਬਿਖਿਆ ਬਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜਿਉਂ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਲ ਧਾਰੀ ਨਾਨਕ ਭਾਗ ਪਰਿਓ ਹਰ ਪਾਛੈ ਰਾਗ ਸੰਤ ਸਤਕਾਰੀ ਸਾਰੰਗ ਮਹੱਲਾ ਪੰਜਵਾਂ ਆਬ ਮੋਹੇ ਸਰਬੋ ਭਾਵ ਬਰਕਾਤੇ ਕਰਨ ਕਾਰਨ ਸਮਰਸ ਸੁਆਮੀ ਹਰ ਏਕਸਤੇ ਮੇਰੀ ਗਾਤੇ ਰਹਾਓ ਦੇਖੇ ਨਾਨਾ ਰੂਪ ਬਹੁ ਰੰਗਾ ਅੰਨਾ ਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਉਠਾ ਕਰੋ ਜੀ ਪ੍ਰਾਣ ਸੁਖਦਾਤੇ ਭ੍ਰਮਤੋ ਭ੍ਰਮਤੋ ਹਾਰ ਜਾਓ ਪਰਿਓ ਤਉ ਗੁਰ ਮਿਲੋ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰੰਗ ਮਹੱਲਾ ਪੰਜਵਾਂ ਆਪ ਮੋਹੇ ਲਭਦਿਓ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦਲੈ ਮਾਣਕ ਦੇਖਾ ਰਹਾਓ ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਵਿਵੇਕਾ ਜਿਉ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕਰ ਭਏ ਏਕਾ ਜਹ ਤੇ ਉਠਿਓ ਤਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟ ਆਇਓ ਸਭ ਠਾਈ ਪ੍ਰਾਣ ਪਤੀ ਹਰ ਸਮਕਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮੰਗ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮਨਾ ਸੰਸਰ ਲਾਗੈ ਰਹਾਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿੰਨ ਸਿਓ ਦ੍ਰਿਸ਼ਟ ਨਾ ਕਰੈ ਰਚੰਗ ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ ਜਿਉ ਅਲ ਕਮਲਾ ਲੋਭੰਗ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗ ਗੁਰੂ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ ਸਖਾ ਗਲ ਲਾਗੈ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਠਾਕਰ ਸਿਓ ਮਨ ਮਾਨਾ ਸਾਧ ਕਿਰਪਾਲ ਦਿਆਲ ਭਏ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਓ ਤੁਮ ਹੀ ਸੁੰਦਰ ਤੁਮੈ ਸਿਆਨੇ ਤੁਮ ਹੀ ਸੁਗਰ ਸੁਜਾਨਾ ਸਗਲ ਯੋਗ ਯਾਰ ਗਿਆਨ ਧਿਆਨ ਇਕ ਨਿਮਖ ਨਾ ਕੀਮਤ ਜਾਨਾ ਤੁਮ ਹੀ ਨਾਇਕ ਤੁਮੈ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਚੀਤ ਆਏ ਪ੍ਰੇ ਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਭਾਈ ਜੰਗਾ ਰਹਾਓ ਹਰ ਸੇਵੋ ਹਰ ਦੈ ਬਸਾਵੋ ਹਰ ਪਾਇਆ ਸਤਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰ ਬਸ ਕਰ ਦੀਨਾ ਭੋਗੋ ਭੋਗ ਨਿਸੰਗਾ ਨਿਰਭਉ ਭਏ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸਰਵਨੋ ਪੂਰੇ ਦੇਹਾ ਪ੍ਰਿਅੰਕ ਸਮਾਨੀ ਰਹਾਓ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁੜ ਸੁਜਾਨੀ ਜੇ ਘਰ ਮੈਂ ਬੈਸ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕਹਿ ਬਸ ਆਇਓ ਭਗਤ ਵਛਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁੱਕੀ ਕਾਣ ਲੁਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾ ਤੇ ਸੰਗ ਟੂਟਾ ਦਰਸ਼ਨ ਦੇਖ ਭਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਓ ਬਿਖਮ ਥਾਨ ਬਹੁਤ ਬਹੁਤ ਧਰੀਆ ਅਨਕ ਰਾਖਸੂ ਰੂਟਾ ਬਿਖਮਗਾਰ ਕਰ ਪਹੁੰਚੈ ਨਾਹੀ ਸੰਤ ਸਾਂਥ ਭਏ ਲੂਟਾ ਬਹੁਤ ਖਜ਼ਾਨਾ ਮੇਰਾ ਭਾਲੈ ਪਰਿਆ ਅਮੋਲ ਲਾ ਲਿਆ ਖੂਟਾ
ਜਨ ਨਾਨਕ ਪ੍ਰਭ ਕਿਰਪਾ ਧਾਰੀ ਤੋ ਮਨ ਮੈਂ ਹਰ ਰਸ ਕੂਟਾ ਸਾਰੰਗ ਮਹੱਲਾ ਪੰਜਵਾਂ। ਅਬ ਮੇਰੋ ਠਾਕਰ ਸਿਉ ਮਨ ਲੀਨਾ ਪ੍ਰਾਨ ਦਾਨ ਗੁਰ ਪੂਰੈ ਦੀਆ ਉਰਜਾਇਓ ਜੋ ਜਲ ਮੀਨਾ ਰਹਾਓ। ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰਿੜਾਏ ਹਰ ਔਖਦ ਗੁਰ ਦੀਓ ਤੋ ਮਿਲਿਓ ਸਗਲ ਪ੍ਰਵੀਨਾ। ਗ੍ਰਹਿ ਤੇਰਾ ਤੂੰ ਠਾਕਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ। ਮੋਹਨ ਸਭ ਜੀ ਤੇਰੇ ਤੂੰ ਤਾਰ ਹੈ ਛੁੱਟੈ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰੈ ਰਹਾਉ। ਕਰੈ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾਹ ਮਾਰੈ ਹੋ ਕਿਰਪਾਲ ਦੀਨ ਦੁਖ ਪੰਜਨੋ ਹਾਥ ਦੇ ਨਿਸਤਾਰੈ। ਕਿਆ ਏ ਭੂਪਤ ਬੱਪਰੇ ਕਹੀਐ ਕਹੋ ਇਹ ਕਿਸਨੋ ਮਾਰੈ ਰਾਖ ਰਾਖ ਰਾਗ ਸੁਖਦਾਤੇ ਸਭ ਨਾਨਕ ਜਗਤ ਤੋਂ ਮਾਰੈ ਸਾਰੰਗ ਮਹੱਲਾ ਪੰਜਵਾਂ। ਅਬ ਮੋਹੇ ਧਨ ਪਾਇਓ ਹਰ ਨਾਮਾ ਭਇਆ ਚਿੰਤ ਤ੍ਰਿਸ਼ਨ ਸਭੁ ਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਓ। ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸਬਦਾ ਇਹੋ ਜੋਰਿਓ ਹੱਥ ਚਰਿਓ ਲਾ ਲਿਆ ਗਾਮਾ। ਆਨ ਵਾਪਾਰ ਬਨਜ ਜੋ ਕਰੀਐ ਤੇ ਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਪੈ ਵਾਪਾਰੀ ਹਰ ਰਾਸ ਨਾਨਕ ਰਾਮ ਨਾਮਾ। ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਮਿਸ਼ਟ ਲੱਗੇ ਪ੍ਰੇ ਬੋਲਾ ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ ਸਤ ਦਿਆਲ ਹਰ ਢੋਲਾ ਰਹਾਓ। ਪ੍ਰਭ ਤੂੰ ਠਾਕਰ ਸਰਵ ਪ੍ਰਤਪਾਲਕ ਮੋਹ ਕਲੱਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ। ਜੇ ਤਖਤ ਬਹਿ ਸਾਲੈ ਤਉ ਦਾਸ ਤੁਮਾਰੇ ਘਾਸ ਬਡਾਵੈ ਕੇਤਕ ਬੋਲਾ ਜਨ ਨਾਨਕੇ ਪ੍ਰਭ ਪੁਰਖ ਵਿਧਾਤੇ ਮੇਰੇ ਠਾਕਰ ਅਗਹਿਆ ਤੋਲਾ। ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੋਹੰ ਏਕ ਨਿਮਖ ਉਪਾਏ ਸਮਾਵੈ ਦੇਖ ਚਰਤ ਮਨ ਮੋਹੰ ਰਹਾਉ। ਜਿਸ ਸੁਣਿਆ ਮਨ ਹੋਏ ਰਹਿਸ ਅਤ ਹਿਰਦੈ ਮਾਨ ਦੁਖ ਜੋਹੰ ਸੁਖ ਪਾਇਓ ਦੁਖ ਦੂਰ ਪਰਾਇਓ ਬਣਿਆਈ ਪ੍ਰਭ ਤੋਹੰ। ਕਿਲੇ ਵਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦੁਰੋਹੰ ਕਹੋ ਨਾਨਕ ਮੈਂ ਸੋਪਰਾ ਪਾਇਆ ਕਰਨ ਕਾਰਨ ਸਮਰੱਥ ਹੋਹੰ। ਸਾਰੰਗ ਮਹੱਲਾ ਪੰਜਵਾਂ ਨੈਨੋ ਦੇਖਿਓ ਚਲਤ ਤਮਾਸਾ ਸਭੂ ਦੂਰ ਸਭੂ ਤੇ ਨੇਰੈ ਆਗਮ ਅਗਮ ਘਟ ਵਾਸਾ ਰਹਾਓ। ਅਪੂਲ ਨਾ ਭੂਲੈ ਲਿਖਿਓ ਨਾ ਚਲਾਵੈ ਮਤਾ ਨਾ ਕਰੈ ਪਚਾਸਾ ਖਿਨ ਮੈਂ ਸਾਜ ਸਵਾਰ ਬਿਨਾ ਹੈ ਭਗਤ ਵਛਲ ਗੁਣ ਤਾਸਾ। ਅੰਧ ਕੂ ਮੈਂ ਦੀਪਕ ਬਲਿਓ ਗੁਰਦੇ ਕੀਓ ਪ੍ਰਗਾਸਾ ਕਹੋ ਨਾਨਕ ਦਰਸ ਪੇਖ ਸੁਖ ਪਾਇਆ ਸਭ ਪੂਰਨ ਹੋਈ ਆਸਾ। ਸਾਰੰਗ ਮਹੱਲਾ ਪੰਜਵਾਂ ਚਰਨੈ ਗੋਬਿੰਦ ਮਾਰਗ ਸੁਹਾਵਾ ਆਨ ਮਾਰਗ ਜੇਤਾ ਕਿਛ ਧਾਈਐ ਤੇ ਤੋ ਹੀ ਦੁਖਾਵਾ ਰਹਾਓ। ਨੇਤਰ ਪੁਨੀਤ ਭਏ ਦਰਸ ਪੇਖੇ ਹਸਤ ਪੁਨੀਤ ਟਹਿਲਾਵਾ ਹਿਰਦਾ ਪੁਨੀਤ ਹਿਰਦੈ ਹਰ ਬਸਿਓ ਮਸਤ ਪੁਨੀਤ ਸੰਤ ਤੂਰਾਵਾ। ਸਰਬ ਨਿਧਾਨ ਨਾਮ ਹਰ ਹਰ ਕੈ ਜਿਸ ਕਰਮ ਲਿਖਿਆ ਤਿਨ ਪਾਵਾ ਜਨ ਨਾਨਕ ਕਉ ਗੁਰਪੂਰਾ ਭੇਟਿਓ ਸੁਖ ਸਹਿਜੇ ਅਨੰਦ ਬਿਹਾਵਾ। ਸਾਰੰਗ ਮਹੱਲਾ ਪੰਜਵਾਂ ਧਿਆਇਓ ਅੰਤ ਬਾਰ ਨਾਮ ਸਖਾ ਜੈ ਮਾਤ ਪਿਤਾ ਸੁਤ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ ਰਹਾਓ। ਅੰਧ ਕੂਪ ਗ੍ਰੇ ਮੈਂ ਤਿਨ ਸਿਮਰਿਓ ਜਿਸ ਮਸਤਕ ਲੇਖ ਲਿਖਾ ਖੂਲੇ ਬੰਧਨ ਮੁਕਤ ਗੁਰ ਕੀਨੀ ਸਭ ਤੂੰ ਹੈ ਤੂੰ ਹੀ ਦਿਖਾ। ਅੰਮ੍ਰਿਤ ਨਾਮ ਪੀਆ ਮੰਤ੍ਰ ਵਿਤਿਆ ਆਗਾਏ ਰਸਨ ਚਖਾ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਗੁਰਲਾਹੀ ਸਗਲ ਤਿਖਾ। ਸਾਰੰਗ ਮਹੱਲਾ ਪੰਜਵਾਂ ਗੁਰ ਮਿਲੇ ਐਸੇ ਪ੍ਰਭੂ ਧਿਆਇਆ ਭਇਓ ਕਿਰਪਾਲ ਦਿਆਲ ਦੁਖ ਪੰਜਨ ਲੱਗੈ ਨਾ ਤਾਤੀ ਬਾਇਆ ਰਹਾਓ।
जेते सास सास हम लेते तेते ही गुण गाया निमख ना बिसरै करी ना बिसरै सद संगे जत जाया। हाँ बल बल बल बल चरण कमल कहो बल बल गुरदरसाया कहो नानक काहू प्रवाह जो सुख सागर मैं पाया। सारिंग महला पंजवा मेरा मन शब्द लगो गुरमीठा खुल्यो कर्म पयो परगासा घट घट हर हर डीठा। रहाओ पार ब्रह्मया योनी संपो सर्वथान कट बीठा पयो प्राप्त अमृत नामा बल बल प्रभ चरणीठा। सत संगत की रेण मुख लागी किए सगल तीर्थ मजनीठा कहो नानक रंग चलूल पय है हर रंग न लह मजीठा। सारंग महला पंजवा हर हर नाम दियो गुरसाथे निमख बचन प्रभ हीर है बसयो सगल भूख मेरी लाथे। रहाओ किरपा निधान गुण नायक ठाकर सुख समूह सब नाथे एक आस मोहे तेरी स्वामी और द्वितीया आस बिराथे। नैन तृप्ता से देख दर्शावा गुर कर तारे मेरे माथे कहो नानक मैं तुल सुख पाया जन मरण पैलाथे। सारंग महला पंजवा हरे मूड़े आन काहे कत जाही संग मनोहर अमृत है रे पूल पूल बिख खाई। रहाओ प्रभ सुंदर चतर अनूप धाते तिस स्यों रुच नहीं राई मोहन स्यों बावर मन मोहयो झूठ गौरी पाई। भयो दयाल कृपाल दुख हरता संतन स्यों बने आई सगल निदान करै मैं पाए कहो नानक जो समाई। सारंग महला पंजवा ओवंग प्रे प्रीत चीत पहलरिया जो तो बचन दियो मेरा सतगुरु तो मैं साज सिंगरिया। रहाओ हम पूले तुम सदा अपूला हम पततो तुम पततो धरिया हम नीच बिरख तुम मैं लागर लाज संग संग बसरिया। तुम गंभीर तीर उपकारी हम क्या बपरे जंतरिया गुर कृपाल नानक हर मेल्यो तो मेरी सुख से जरिया। सारिंग महला पंजवा मन ओए दिनस तन परवाना सफलते करी संजोग सुहावे सदगुर संग ज्ञाना। रहाओ तन सो भाग तन सुहागा तन देत जिन माना एहो तन तुमरा सब गृहो तन तुमरा हियो कियो कुर्बाना। कोट लाख राज सुख पाए एक निमख पेख दृष्टाना जो कहो हो मुख हो सेवक एह बैसी है सुख नानक अंत न जाना। सारंग महला पंजवा अब मोरो सहसा दूह गया और यो पाव सगल त्याग छोड़े सदगुर शरण पया। रहाओ सर्व सिद्ध कार्य सब सवरे अहंग रोग सगल ही खया कोट प्राध खिन में खो पई है गुरमिल हर हर कहया। पंच दास गुर वसगत कीने मन निश्चल निर्भया आए न जावे न कत ही डोले थिर नानक राजया। सारिंग महला पंजवा प्रभ मेरो इत उत सदा सहाई मन मोहन मेरे जी को प्यारो कवन कहां गुण गाई। रहाओ खेल खिलाए लाड लाडावे सदा सदा अनदाई प्रतपाले बार की न्याई जैसे मत पिताई। तिस बिन निमख नहीं रह सकी है बिसर ना कब हूं जाई कहो नानक मिल संत संगत ते मगन पय लिवलाई। सारंग महला पंजवा अपना मीत स्वामी गाई है आसना यवर कहूं की जय सुखदाता प्रभु त्याई है। रहाओ सुख मंगल कल्याण जिसे कार तिस ही सरनी पाई है तिसे त्याग मानुख जे सोए वो तिसे त्याग मानुख जे सेवो तो लाज लोन होए जाई है। एक ओट पकरी ठाकर की गुरमिल मत बुद्ध पाई है गुण निधान नानक प्रभ मिलया सगल चुकी मोहताई है। सारंग महला पंजवा ओट सतानी प्रभ जियो मेरा दृष्टना लियावो अवर काहू कहो मान महत प्रभ तेरा है। रहाओ अंगीकार कियो प्रभ अपने काल लिया बेकेरा अमृत नाम औखद मुख दीनो जाय पया गुर पैर है। कवन उपमा कहो एक मुख निर्गुण के दा तेरा
ਕਾਟ ਸਿਲਕ ਜੋ ਆਪਣਾ ਕੀਨੋ, ਨਾਨਕ ਸੂਖ ਘਨੇਰਾ ਸਾਰੰਗ ਮਹੱਲਾ ਪੰਜਵਾਂ। ਪ੍ਰਭ ਸਿਮਰਤ ਦੁਖ ਬਿਨਾਸੀ, ਭਇਓ ਕਿਰਪਾਲ ਜੀ ਸੁਖਦਾਤਾ, ਹੋਈ ਸਗਲ ਖਲਾਸੀ ਰਹਾਓ। ਅਵਰ ਨਾ ਕੋ ਸੂਜੈ ਪ੍ਰਭਿਨ, ਕਹੋ ਕੋ ਕਿਸ ਪੈ ਜਾਸੀ, ਜਿਉਂ ਜਾਣੋ ਤਿਉਂ ਰਾਖੋ ਠਾਕਰੋ, ਸਭ ਕੀ ਤੁਮ ਹੀ ਪਾਸੀ। ਹਾਥ ਦੇ ਰਾਖੇ ਪ੍ਰਭ ਆਪਣੇ, ਸਦ ਜੀਵਨ ਅਬਨਾਸੀ, ਕਹੋ ਨਾਨਕ ਮਨ ਅਨੰਦ ਭਇਆ ਹੈ, ਕਾਟੀ ਜਮਕੀ ਫਾਸੀ। ਸਾਰੰਗ ਮਹੱਲਾ ਪੰਜਵਾਂ। ਮੇਰੋ ਮਨ ਜਤ ਕਤ ਤੁਝੈ ਸਮਾਰੈ, ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ, ਜਿਉਂ ਜਾਣੈ ਤਿਉਂ ਪਾਰੈ। ਹਰਹਾਉ ਜਾ ਭੁਖੋ ਤਬ ਭੋਜਨ ਮੰਗੈ, ਅਗਾਏ ਸੁਖ ਸਗਾਰੈ ਤਬ ਅਰੋਗ, ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ। ਕਵਨ ਬਸੇਰੋ ਦਾਸ ਦਾਸਨ ਕੋ, ਥਾਪੋ ਥਾਪਨਹਾਰੈ, ਨਾਮ ਨ ਬਿਸਰੈ ਤਾ ਜੀਵਨ ਪਾਈਐ, ਬਿਨਤੀ ਨਾਨਕੇ ਸਾਰੈ। ਸਾਰੰਗ ਮਹੱਲਾ ਪੰਜਵਾਂ। ਮਨ ਤੇ ਭੈ ਪਾਉ ਦੂਰ ਪਰਾਇਓ, ਲਾਲ ਦਿਆਲ ਗੁਲਾਲ ਲਾਡਲੇ, ਸਹਿ ਸਹਿਜ ਗੁਣ ਗਾਇਓ ਰਹਾਓ। ਗੁਰ ਬਚਨਾਤ ਕਮਾਤ ਕਿਰਪਾ ਤੇ, ਬਹੁਰ ਨਕਤ ਹੂੰ ਤਾਇਓ, ਰਹਿਤੇ ਉਪਾਦ ਸਮਾਜ ਸੁਖ ਆਸਨ, ਭਗਤ ਵਛਲ ਗ੍ਰਹਿ ਪਾਇਓ। ਨਾਦ ਬਿਨੋਦ ਕੋਢ ਆਨੰਦਾ, ਸਹਿਜੇ ਸਹਿ ਸਮਾਇਓ, ਕਰਨਾ ਆਪ ਕਰਾਵਨੇ ਆਪੇ, ਕਹੋ ਨਾਨਕੇ ਆਪ ਆਪਾਇਓ। ਸਾਰੰਗ ਮਹੱਲਾ ਪੰਜਵਾਂ। ਅੰਮ੍ਰਿਤ ਨਾਮ ਮਨੈ ਆਧਾਰੋ, ਜਿਨ ਦੀਆ ਤਸਕੈ ਕੁਰਬਾਨੈ, ਗੁਰਪੂਰੇ ਨਮਸਕਾਰੋ ਰਹਾਓ। ਬੂਜੀ ਤ੍ਰਿਸ਼ਨਾ ਸਹਿ ਸੁਹੇਲਾ, ਕਾਮ ਕ੍ਰੋਧ ਬਿਖਜਾਰੋ, ਆਏ ਨਾ ਜਾਏ ਬਸੈ ਇਹ ਠਾਕਰੋ, ਜਹ ਆਸਨ ਨਿਰੰਕਾਰੋ। ਏਕੈ ਪ੍ਰਗਟ ਏਕੈ ਗੁਪਤਾ, ਏਕੈ ਧੁੰਦੂਕਾਰੋ, ਆਦ ਮਧ ਅੰਤ ਪ੍ਰਭ ਸੋਈ, ਕਹੋ ਨਾਨਕ ਸੱਚ ਵਿਚਾਰੋ। ਸਾਰੰਗ ਮਹੱਲਾ ਪੰਜਵਾਂ। ਬਿਨ ਪ੍ਰਭ ਰਹਿਣ ਨਾ ਜਾਏ ਘਰੀ, ਸਰਵ ਸੁਖ ਤਾਹੂ ਕੈ ਪੂਰਨ, ਜਾ ਕੈ ਸੁਖ ਹੈ ਹਰੀ ਰਹਾਓ। ਮੰਗਲ ਰੂਪ ਪ੍ਰਾਣ ਜੀਵਨ ਧਨ, ਸਿਮਰਤ ਆਨੰਦ ਘਨਾ, ਵੜ ਸਮਰੱਥ ਸਦਾ ਸਦ ਸੰਗੇ, ਗੁਣ ਰਸਨਾ ਕਵਨਪਣਾ, ਥਾਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸੁਣਨ ਕਹਿਣ ਹਾਰੇ, ਕਹੋ ਨਾਨਕ ਤੇ ਭਵਨ ਪਵਿੱਤਰਾ, ਜਾ ਮੈਂ ਸੰਤ ਤੁਮਾਰੇ। ਸਾਰੰਗ ਮਹੱਲਾ ਪੰਜਵਾਂ। ਰਸਨਾ ਜਪਤੀ ਤੂੰ ਹੀ ਤੂੰ ਹੀ, ਮਾਤ ਗਰਭ ਤੁਮ ਹੀ ਪ੍ਰਤਪਾਲਕ, ਮ੍ਰਿਤ ਮੰਡਲ ਇੱਕ ਤੂੰ ਹੀ ਰਹਾਓ। ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ, ਤੁਮ ਹੈ ਮੀਤ ਹਿਤ ਭਰਾਤਾ, ਤੁਮ ਪਰਿਵਾਰ ਤੁਮੈ ਆਧਾਰਾ, ਤੁਮੈ ਜੀ ਪ੍ਰਾਨਦਾਤਾ, ਤੁਮੈ ਖਜ਼ੀਨਾ ਤੁਮੈ ਜਰੀਨਾ, ਤੁਮ ਹੀ ਮਾਣਕ ਲਾਲਾ, ਤੁਮ ਹੈ ਪਾਰ ਜਾਤ ਗੁਰ ਤੇ ਪਾਏ, ਤਉ ਨਾਨਕ ਭਏ ਨਿਹਾਲਾ। ਸਾਰੰਗ ਮਹੱਲਾ ਪੰਜਵਾਂ। ਜਾਹੂ ਕਾਹੂ ਆਪਣੋ ਹੀ ਚਿਤ ਆਵੈ, ਜੋ ਕਾਹੂ ਕੋ ਚੇਰੋ ਹੋਵਤੋ, ਠਾਕਰ ਹੀ ਪੈ ਜਾਵੈ ਰਹਾਓ। ਆਪਣੇ ਪਹਿ ਦੁਖ ਆਪਣੇ ਪਹਿ ਸੁਖਾ, ਆਪਣੇ ਹੀ ਪਹਿ ਬਿਰਥਾ, ਆਪਣੇ ਪਹਿ ਮਾਨ ਆਪਣੇ ਪਹਿ ਤਾਨਾ, ਆਪਣੇ ਹੀ ਪਹਿ ਅਰਥਾ, ਕਿਨ ਹੀ ਰਾਜ ਜੋਬਨ ਧਨ ਮਿਲਖਾ, ਕਿਨ ਹੀ ਬਾਪ ਮਹਿ ਤਾਰੀ, ਸਰਬ ਥੋਕ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ। ਸਾਰੰਗ ਮਹੱਲਾ ਪੰਜਵਾਂ। ਝੂਠੋ ਮਾਇਆ ਕੋ ਮਦਮਾਨ, ਤ੍ਰੋਹ ਮੋਹ ਦੂਰ ਕਰ ਬਪਰੇ, ਸੰਗ ਪਾਲੈ ਜਾਨ ਰਹਾਓ। ਮਿਥਿਆ ਰਾਜੋਬਨ ਅਰ ਉਮਰੇ, ਮੀਰ ਮਲਕਾਰ ਖਾਨ, ਮਿਥਿਆ ਕਾਪਰ ਸੁਗੰਧ ਚਤਰਾਈ, ਮਿਥਿਆ ਭੋਜਨ ਪਾਨ, ਦੀਨ ਬੰਦਰੋ ਦਾਸ ਦਾਸਰੋ, ਸੰਤੈ ਕੀ ਸਾਰਾਨ, ਮੰਗਰ ਮੰਗੋ ਹੋਇਆ ਚਿੰਤਾ, ਮਿਲ ਨਾਨਕੇ ਹਰ ਪ੍ਰਾਨ। ਸਾਰੰਗ ਮਹੱਲਾ ਪੰਜਵਾਂ। ਆਪਣੀ ਇਤਨੀ ਕਛੂ ਨਾ ਸਾਰੀ, ਅਨਕ ਤਾਜ ਅਨਕ ਤਾਵਰਤਾ, ਉਰਜੋ ਅਨ ਜੰਜਾਰੀ ਰਹਾਓ। ਦੇਵ ਸਚਾਰ ਕੇ ਦੀਸੈ ਸੰਗੀ ਉਹਾਂ ਨਾਹੀਂ ਜੈ ਭਾਰੀ, ਤਿੰਨ ਸਿਉ ਰਾਚ ਮਾਚ ਹਿਤ ਲਾਇਓ, ਜੋ ਕਾਮ ਨਹੀਂ ਗਾਵਾਰੀ। ਹਉ ਨਾਹੀ ਨਾਹੀ ਕਿਛ ਮੇਰਾ, ਨਾ ਹਮਰੋ ਬਸ ਚਾਰੀ, ਕਰਨ ਕਰਾਵਣ ਨਾਨਕੇ ਪ੍ਰਭ, ਸੰਤਨ ਸੰਗ ਉਧਾਰੀ। ਸਾਰੰਗ ਮਹੱਲਾ ਪੰਜਵਾਂ। ਮੋਹਨੀ ਮੋਹਤ ਰਹਿ ਨਾ ਹੋਰੀ,
साधक सिद्ध सगल की प्यारी तुटै ना काहूं तोरी रहाओ। खड़ शास्त्र उचरत रसनागर तीर्थ गमन ना थोरी पूजा चक्र वर्त नेम तपिया उहां गैल ना शोरी। अंध कू मह पतत होत जग संतो करो परम गत मोरी साध संगत नानक भयो मुक्ता दर्शन पेखत पोरी। सारंग महला पंजवा कहां करै रे खाट खाट ली पवन अफार तोर चांबरो अत जजरी तेरी रे माटली रहाओ। उही ते हरियो उहां ले तरियो जैसे बासा मास देत चाटली देवन हार बिसारियो अंदले जो सफरी उधर भरै बै हाटली। साध बिकार बिकार झूठ रस जै जानो तै भीर बाटली कहो नानक समझ रे याने आज काल खुलै तेरी गांठली। सारंग महला पंजवा गुर जियो संग तुहारै जानियो कोट जोद ओआ की बात ना पुछियै तां दरगै पी मान्यो रहाओ। कवन मूल प्राणी का कहियै कवन रूप दृष्टान्यो ज्योत प्रकाश भई माटी संग दुलभ देह बखान्यो। तुम ते सेव तुम ते जपतापा तुम ते तत् पछान्यो कर मस्तक तरकटी जेवरी नानक दास दसान्यो। सारंग महला पंजवा हर हर दियो सेव को नाम मानसका को बपरो पाई जा को राखा राम रहाओ। आप महाजन आपे पंचा आप सेवक है काम आपे सगले दूत बिदारे ठाकरे अंतर जाम। आपे पत राखी सेव की आपकी ओ बंधान या जुगा दो सेव की राख है नानक को प्रभ जान। सारंग महला पंजवा तू मेरो मीत सखा हर प्राण मन तन जियो पिंड सब तुमरा एहो तन सीतो तुमरै तान रहाओ। तुम ही दिए अनक प्रकारा तुम ही दिए मान सदा सदा तुम ही पत राखो अंतर जामी जान। जिन संतन जानिया तू ठाकरो ते आए प्रवान जनका संग पाईया वडभागी नानक संतन कै कुरबान। सारंग महला पंजवा करो गत दयाल संतो मोरी तुम समर्थ कारण करना तूटी तुम ही जोरी रहाओ। जन्म जन्म के बखई तुम तारे समत संग तुम्हारे पाई अनक जोन भ्रमते प्रभ बिसरत सास सास हर गाई। जो जो संग मिले साधु कै ते ते पदत पुनीता कहो नानक जाके वडभागा तिन जन्म पदार्थ जीता। सारंग महला पंजवा ठाकुर बिनती करन जन आयो सर्व सुख आनंद सहज रस सुन तुहारो नायो रहाओ। कृपा निधान सुख के सागरो जा सब मैं जा को छायो संत संग रंग तुम किए अपना आप दृष्टायो। नैनो संग संतन की सेवा चरण चारी के सायो आठ पहर दर्शन संतन का सुख नानक हो पायो। सारंग महला पंजवा जा की राम नाम लिव लागी सजन सुरदा सुहेला सहजे सो कहिए वडभागी रहाओ। रहत बेकार अल्प माया ते अहम बुद्ध बिख त्यागी दर्श प्यास आस टेकै की दर्श प्यास आस एक है की टेक ही है प्रे पागी। अचिंत सोए जागन उठ बैसन अचिंत हस्त बैरागी कहो नानक जन जगत ठगाना सो माया हर जन ठागी। सारंग महला पंजवा आप जन ऊपर को ना पुकारै पू कारण को जो उद्यम करता गुर परमेश्वर ता को मारै रहाओ। निर्वैर संग वैर रिचावै हर दरगै ओह हारै आज जुगाद प्रभ की वडियाई जन की पै सुवारै। निरपौ पए सगल पौ मिटिया चरण कमल आधारै गुर कै बचन जप्यो नाओ नानक प्रगट भयो संसारै। सारंग महला पंजवा हर जन छोड़िया सगला आप ज्यो जानो त्यों रखो गुसाई पेख जीवा प्रताप रहाओ। गुर उपदेश साध की संगत बिनस्यो सगल संताप मित्र सत्र पेख समत विचार्यो सगल संपाखन जाप।
ਤਪਤ ਬੁੱਝੀ ਸੀ ਤਲਿਆ ਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰਾ ਗੁਰਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲੇ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹੋ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲਵਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਯਾਲਾ ਰਾਧੋ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਖਨਹਾਰੈ ਰਹਾਉ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਵਿਦਾਰੈ ਆਨੋ ਪਾਵ ਤਿਆਗ ਜਨ ਸਗਲੇ ਚਰਨ ਕਮਲ ਰੇ ਧਾਰੈ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚੋ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰ ਹੈ ਸਾਰੰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ ਸੁਖ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੋ ਰਹਾਉ ਜਾਂ ਕਹਿ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕਰ ਜਿਨ ਸਭ ਕਿਛ ਦੀਨਾ ਆਨ ਕਹਾਂ ਪੈ ਜਾਵੋ ਸਫਲ ਸੇਵਾ ਸਵਾਮੀ ਮੇਰੇ ਕੀ ਮਨ ਬਾਂਸ਼ਤ ਫਲ ਪਾਵੋ ਕਹੋ ਨਾਨਕ ਲਾਭ ਲਾਹ ਲੈ ਚਾਲੋ ਸੁਖ ਸੇਤੀ ਘਰ ਜਾਵੋ ਸਾਰੰਗ ਮਹੱਲਾ ਪੰਜਵਾਂ ਠਾਕੁਰ ਤੁਮ ਸਰਨਾਈ ਆਇਆ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਰਹਾਉ ਅਨ ਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁਖ ਨਾਠੇ ਸੁਖ ਸਹਿ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹਾਂ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਬਿਸ਼ਰਤ ਆਨ ਮਿਲਾਇਆ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਗਤ ਠੰਡੀ ਵੇਦ ਪ੍ਰਾਣ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਂਡੀ ਰਹਾਉ ਸਿਵ ਬਿਰੰਚ ਅਰ ਇੰਦਰ ਲੋਕ ਤਾਂ ਮੈਂ ਜਲ ਤੋਂ ਫਿਰਿਆ ਸਿਮਰ ਸਿਮਰ ਸਵਾਮੀ ਭਏ ਸੀਤਲ ਦੁਖ ਦਰਦ ਪ੍ਰਮ ਹਿਰਿਆ ਜੋ ਜੋ ਤਰਿਓ ਪੁਰਾਤਨ ਨਵਤਨ ਭਗਤ ਪਾਏ ਹਰ ਦੇਵਾ ਨਾਨਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰੰਗ ਮਹੱਲਾ ਪੰਜਵਾਂ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਹਾਓ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਵੋ ਭਾਓ ਆਨ ਵਿਭੂਤ ਮਿਥਿਆ ਕਰ ਮਾਨੋ ਸਾਚਾ ਹੈ ਸੁਭਾਓ ਜੀ ਪ੍ਰਾਨ ਮੁਕਤ ਕੋ ਦਾਤਾ ਇਕ ਸਿਉ ਲਿਵ ਲਾਓ ਕਹੋ ਨਾਨਕ ਤਾਂ ਕੀ ਸਰਨਾਈ ਦੇਤ ਸਗਲ ਅਪਿਆਓ ਸਾਰੰਗ ਮਹੱਲਾ ਪੰਜਵਾਂ ਹੋਤੀ ਨਹੀਂ ਕਵਨ ਕਸ਼ ਕਰਨੀ ਇਹ ਓਟ ਪਾਈ ਮਿਲ ਸੰਤੈ ਗੋਪਾਲ ਏ ਕੀ ਸਰਨੀ ਰਹਾਓ ਪੰਚ ਦੋਖ ਛਿਦਰ ਆ ਤਨ ਮੈਂ ਬਿਖੈ ਵਿਆਧ ਕੀ ਕਰਨੀ ਆਸ ਅਪਾਰ ਦਿਨ ਸਗਣ ਰਾਖੇ ਗ੍ਰਸਤ ਜਾਤ ਬਲ ਜਰਨੀ ਅਨਾਥ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਪੈ ਹਰਨੀ ਮਨ ਬਾਹਿਤ ਚਿਤਵਤ ਨਾਨਕ ਦਾਸ ਪੇਖ ਜੀਵਾਂ ਪ੍ਰਭ ਚਰਨੀ ਸਾਰੰਗ ਮਹੱਲਾ ਪੰਜਵਾਂ ਫੀਕੇ ਹਰ ਕੇ ਨਾਮ ਬਿਨਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹਿਨਸ ਪੂਰਨ ਨਾਦ ਰਹਾਉ ਸਿਮਰਤ ਸਾਂਤ ਮਹਾਂ ਸੁਖ ਪਾਈਐ ਮਿਟ ਜਾਹੇ ਸਗਲ ਬੇਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਵੋ ਲਾਦ
ਸਭ ਤੇ ਊਚ ਊਚ ਤੇ ਊਚਾ ਅੰਤ ਨਹੀਂ ਮਰਜਾਦ ਵਰਨ ਨਾਸਾ ਕਉ ਨਾਨਕ ਮਹਿਮਾ ਪੇਖ ਰਹੇ ਬਿਸਮਾਦ ਸਾਰੰਗ ਮਹੱਲਾ ਪੰਜਵਾਂ ਆਇਓ ਸੁਨਣ ਪੜ੍ਹਨ ਕਉ ਬਾਣੀ ਨਾਮ ਵਿਸਾਰ ਲੱਗਾ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਰਹਾਓ ਸਮਝਿਆ ਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈਹੋ ਹਰਦੈ ਅਰਾਧ ਹੋ ਛੁਟਕੈ ਆਵਣ ਜਾਣੀ ਉਦਮ ਸਗਤ ਸਿਆਣਪ ਤੁਮਰੀ ਦੇਹ ਤਾਂ ਨਾਮ ਵਖਾਣੀ ਸਹੀ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭਾਣੀ ਸਾਰੰਗ ਮਹੱਲਾ ਪੰਜਵਾਂ ਧਨਵੰਤ ਨਾਮ ਕੇਵਣ ਜਾਰੇ ਸਾਂਝੀ ਕਰੋ ਨਾਮ ਤਨ ਖਾਟੋ ਗੁਰ ਕਾ ਸ਼ਬਦ ਵਿਚਾਰੇ ਰਹਾਓ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਧਨ ਬਣ ਜਾਓ ਸੱਚ ਧਨ ਸੰਚੋ ਕਬੂ ਨਾ ਆਵੋ ਹਾਰੇ ਖਾਤ ਖਰਚਤ ਕਿਸ਼ ਨਿਖੁਟਤ ਨਾਹੀ ਅਗੰਤ ਭਰੇ ਭੰਡਾਰੇ ਕਹੋ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੇ ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹੇ ਕਵਨਾ ਨਾਥ ਵਿਚਾਰਾ ਕਵਨ ਮੂਲ ਤੇ ਮਾਨੁਖ ਕਰਿਆ ਇਹੋ ਪ੍ਰਤਾਪ ਤੁਹਾਰਾ ਰਹਾਓ ਜੀ ਪ੍ਰਾਣ ਸਭ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਇਆ ਧਾਰਾ ਕੋਈ ਨਾ ਜਾਣੈ ਤੁਮਰੀ ਗਤ ਮਿਤ ਆਪੈ ਇਕ ਪਸਾਰਾ ਸਾਧ ਨਾਮ ਬੈਠਾ ਵੋ ਨਾਨਕ ਭਵ ਸਾਗਰ ਭਾਰ ਉਤਾਰਾ ਸਾਰੰਗ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕ ਸਬਿਨ ਕਿਛ ਹੋਰ ਨਾ ਜਾਣੈ ਅਵਰਿਓ ਭਾਵ ਤਿਆਗੀ ਰਹਾਓ ਮਨ ਬਚ ਕਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਆਨੰਦ ਵਿਰੋਧ ਅਕਥ ਕਥਾ ਰਸ ਸਾਚੈ ਸਹੀ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸਤਰੀ ਐ ਜੋ ਰਾਤੇ ਪ੍ਰਭ ਨਿਰਬਾਣੀ ਸਾਰੰਗ ਮਹੱਲਾ ਪੰਜਵਾਂ ਜਾਂ ਤੇ ਸਾਧੂ ਸਰਨ ਗਹੀ ਸਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਰਹਾਓ ਹੋ ਕਿਰਪਾਲ ਨਾਮ ਦੇਹੋ ਆਪਣਾ ਬਿਨਤੀ ਇਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤ ਅਹੀ ਕਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕੋ ਜਸ ਗਾਓ ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸਵਾਓ ਰਹਾਓ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਓ ਸਾਧ ਸੰਗਤ ਹੋਹੇ ਨਿਰਮਲ ਬਹੁੜ ਜੋਣ ਨਾ ਆਓ ਜੀਓ ਪ੍ਰਾਣ ਆਧਾਰ ਤੇਰਾ ਤੂੰ ਨਿਥਾ ਵੇਥਾਓ ਸਾਧ ਸਾਧ ਸਮਾਲ ਹਰ ਹਰ ਨਾਨਕ ਸਦਬਲ ਜਾਓ ਸਾਰੰਗ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਓ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰ ਕਾ ਨਾਉ ਰਹਾਓ ਊਤਮ ਕਥਾ ਸੁਣੀ ਜੈ ਸ਼੍ਰਵਣੀ ਮਾਇਆ ਕਰੋ ਭਗਵਾਨ ਆਵਤ ਜਾਤ ਦੋ ਪਖ ਪੂਰਨ ਪਾਈਐ ਸੁਖ ਵਿਸਰਾਮ ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਬਿਦ ਊਰੀ ਸਾਰੰਗ ਮਹੱਲਾ ਪੰਜਵਾਂ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੈ ਚਰਨ ਕਮਲ ਬਲਿਹਾਰਾ ਰਹਾਓ ਸਤ ਪਰਮੇਸ਼ਰ ਸਤ ਸਾਧ ਜਨ ਨਿਹਚਲ ਹਰ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੀ ਅਵਨਾਸੀ ਗੁਣ ਗਾਓ ਆਗਮੈ ਗੋਚਰ ਮਿਤ ਨਹੀਂ ਪਾਈ ਐ ਸਗਲ ਕਟਾਇਆ ਧਾਰ ਨਾਨਕ ਵਾਹ ਵਾਹ ਕਹੋ ਤਾਂ ਕਹੋ ਜਾਂ ਕਾਂਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹਿਓ ਠਾਕਰ ਸਭ ਥਾਈ ਨਿਗੜ ਬਸੈ ਸਭ ਨੇਰੈ ਰਹਾਓ ਬੰਧਨ ਤੋਰ ਰਾਮ ਲਿਵਲਾਈ ਸੰਤ ਸੰਗ ਬਨਿਆਈ ਜਨਮ ਪਦਾਰਥ ਭਇਓ ਪੁਨੀਤਾ ਇੱਛਾ ਸਗਲ ਪੁਜਾਈ ਜਾਂ ਕਹੋ ਕਰਹੋ ਜਾਂ ਕਹੋ ਕਿਰਪਾ ਕਰਹੋ ਪ੍ਰਭ ਮੇਰੇ ਸੋ ਹਰ ਕਾ ਜਸ ਗਾਵੈ ਆਠ ਪਹਿਰ ਗੋਬਿੰਦ ਗੁਣ ਗਾਵੈ ਜਨ ਨਾਨਕ ਸਦਬਲ ਜਾਵੈ ਸਾਰੰਗ ਮਹੱਲਾ ਪੰਜਵਾਂ
ਜੀਵਨ ਤਉ ਗਨੀਐ ਹਰ ਪੇਖਾ, ਕਰੋ ਕਿਰਪਾ ਪ੍ਰੀਤਮ ਮਨ ਮੋਹਨ, ਫੋਰ ਭਰਮ ਕੀ ਰੇਖਾ ਰਹਾਓ। ਕਹਿਤ ਸੁਣਤ ਕਿਛ ਸਾਂਤ ਨਾ ਉਪਜਤ, ਬਿਨ ਵਿਸਾਸ ਗਿਆ ਸੇਖਾ, ਪ੍ਰਭੂ ਤਿਆਗ ਅਨ ਜੋ ਚਾਹਤ, ਤਾਂ ਕੈ ਮੁਖ ਲਾਗੈ ਕਾ ਲੇਖਾ। ਜਾਂ ਕੈ ਰਾਸ ਸਰਬ ਸੁਖ ਸਵਾਮੀ, ਆਨਾ ਮੰਤ ਭੇਖਾ, ਨਾਨਕ ਦਰਸ ਮਗਨ ਮਨ ਮੋਹਿਓ, ਪੂਰਨ ਅਰਥ ਵਸੇਖਾ ਸਾਰੰਗ ਮਹੱਲਾ ਪੰਜਵਾਂ। ਸਿਮਰਨ ਰਾਮ ਕੋ ਇਕ ਨਾਮ, ਗਲ ਕਲਮਲ ਦਗਧ ਹੋਏ ਖਿਨੇ ਅੰਤਰ, ਕੋਟਦਾਨ ਇਸ਼ਨਾਨ ਰਹਾਓ। ਆਨ ਜੰਜਾਰ ਬਿਰਥਾ ਸ਼ਰਮ ਘਾਲਤ, ਬਿਨ ਹਰ ਫੋਕਟ ਗਿਆਨ, ਜਨ ਮਰਨ ਸੰਕਟ ਤੇ ਛੂਟੈ, ਜਗਦੀਸ਼ ਭਜਨ ਸੁਖ ਧਿਆਨ। ਤੇਰੀ ਸਰਨ ਪੂਰਨ ਸੁਖ ਸਾਗਰ, ਕਰ ਕਿਰਪਾ ਦੇਵੋ ਦਾਨ, ਸਿਮਰ ਸਿਮਰ ਨਾਨਕ ਪ੍ਰਭ ਜੀਵੈ, ਬਿਨਸ ਜਾਏ ਅਭਿਮਾਨ। ਸਾਰੰਗ ਮਹੱਲਾ ਪੰਜਵਾਂ, ਧੂਰਤ ਸੋਈ ਜੇ ਧੁਰ ਕਉ ਲਾਗੈ, ਸੋਈ ਧੁਰੰਤਰ ਸੋਈ ਬਸੁੰਦਰ, ਹਰ ਏਕ ਪ੍ਰੇਮ ਰਸ ਪਾਗੈ ਰਹਾਓ। ਬਲ ਬੰਚ ਕਰੈ ਨਾ ਜਾਣੈ ਲਾਭੈ, ਸੋ ਧੂਰਤ ਨਹੀਂ ਮੂੜਾ, ਸਵਾਰਥ ਤਿਆਗ ਅਸਾਰਥ ਰਚਿਓ, ਨੈ ਸਿਮਰੈ ਪ੍ਰਭ ਰੂੜਾ। ਸੋਈ ਚਤਰ ਸਿਆਣਾ ਪੰਡਿਤ, ਸੋ ਸੂਰਾ ਸੋ ਦਾਨਾ, ਸਾਧ ਸੰਗ ਜਨ ਹਰ ਹਰ ਜਪਿਓ, ਨਾਨਕ ਸੋ ਪ੍ਰਵਾਨਾ। ਸਾਰੰਗ ਮਹੱਲਾ ਪੰਜਵਾਂ, ਹਰ ਹਰ ਸੰਤ ਜਨਾ ਕੀ ਜੀਵਨ, ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ, ਰਾਮ ਨਾਮ ਰਸ ਪੀਵਨ ਰਹਾਓ। ਸੰਚਨ ਰਾਮ ਨਾਮ ਧਨ ਰਤਨਾ, ਮਨ ਤਨ ਭੀਤਰ ਸੀਵਨ, ਹਰ ਰੰਗ ਰਾਂਗ ਭਏ ਮਨ ਲਾਲਾ, ਰਾਮ ਨਾਮ ਰਸ ਖੀਵਨ। ਜਿਉ ਮੀਨਾ ਜਲ ਸਿਉ ਉਰਜਾਨੋ, ਰਾਮ ਨਾਮ ਸੰਗ ਲੀਵਨ, ਨਾਨਕ ਸੰਤ ਚਾਤਰ ਕੀ ਨਿਆਈ, ਹਰ ਬੂੰਦ ਪਾਨ ਸੁਖ ਥੀਵਨ। ਸਾਰੰਗ ਮਹੱਲਾ ਪੰਜਵਾਂ, ਹਰ ਕੇ ਨਾਮਹੀਨ ਬੇਤਾਲ, ਜੇਤਾ ਕਰਨ ਕਰਾਵਣ ਤੇਤਾ, ਸਭ ਬੰਧਨ ਜੰਜਾਲ ਰਹਾਓ। ਬਿਨ ਪ੍ਰਭ ਸੇਵ ਕਰਤਿਆਂ ਸੇਵਾ, ਬਿਰਥਾ ਕਟੈ ਕਾਲ, ਜਬ ਜਮ ਆਏ ਸੰਘਾਰੈ ਪ੍ਰਾਣੀ, ਤਬ ਤੁਮਰੋ ਕੌਣ ਹਵਾਲ। ਰਾਖ ਲੇਹੋ ਦਾਸ ਆਪਣੇ ਕਉ, ਸਦਾ ਸਦਾ ਕਿਰਪਾਲ, ਸੁਖ ਨਿਧਾਨ ਨਾਨਕ ਪ੍ਰਭ ਮੇਰਾ, ਸਾ ਸੰਗ ਧਨ ਮਾਲ। ਸਾਰੰਗ ਮਹੱਲਾ ਪੰਜਵਾਂ, ਮਨ ਤਨ ਰਾਮ ਕੋ ਵਿਵਹਾਰ, ਪ੍ਰੇਮ ਭਗਤ ਗੁਣ ਗਾਵਨ ਗੀਦੇ, ਪੋਹਤ ਨੇ ਸੰਸਾਰ ਰਹਾਓ। ਸ਼੍ਰਵਣੀ ਕੀਰਤਨ ਸਿਮਰਨ ਸਵਾਮੀ, ਇਹੋ ਸਾਧ ਕੋ ਆਚਾਰ, ਚਰਨ ਕਮਲ ਅਸਥਿਤ ਹਿਰਦੇ ਅੰਤਰ, ਪੂਜਾ ਪ੍ਰਾਣ ਕੋ ਆਧਾਰ, ਪ੍ਰਭ ਦੀਨ ਦਿਆਲ ਸੁਨੋ ਬੇਨੰਤੀ, ਕਿਰਪਾ ਆਪਣੀ ਧਾਰ। ਨਾਮ ਨਿਧਾਨ ਉਚਰੋ ਨਿਤ ਰਸਨਾ, ਨਾਨਕ ਸਦ ਬਲਿਹਾਰ। ਸਾਰੰਗ ਮਹੱਲਾ ਪੰਜਵਾਂ, ਹਰ ਕੇ ਨਾਮਹੀਨ ਮਤ ਥੋਰੀ, ਸਿਮਰਤ ਨਾਹੇ ਸ੍ਰੀ ਧਰ ਠਾਕਰ, ਮਿਲਤ ਅੰਧ ਦੁਖ ਘੋਰੀ ਰਹਾਓ। ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ, ਅਨਕ ਭੇਖ ਬਹੁ ਜੋਰੀ, ਤੂਟ ਤਬਾਰ ਨਾ ਲਾਗੈ ਤਾਂ ਕਹੋ, ਜਿਉਂ ਗਾਗਰ ਜਲ ਫੋਰੀ। ਕਰ ਕਿਰਪਾ ਭਗਤ ਰਸ ਦੀਜੈ, ਮਨ ਖਚਤ ਪ੍ਰੇਮ ਰਸ ਖੋਰੀ, ਨਾਨਕ ਦਾਸ ਤੇਰੀ ਸਰਨਾਈ, ਪ੍ਰਭ ਬਿਆਨ ਨਾ ਹੋਰੀ। ਸਾਰੰਗ ਮਹੱਲਾ ਪੰਜਵਾਂ, ਚਿਤਵਾਉ ਵਾਹਿ ਅਵਸਰ ਮਨ ਮਾਹੇ, ਹੋਏ ਇਕੱਤਰ ਮਿਲੋ ਸੰਤ ਸਾਜਨ, ਗੁਣ ਗੋਬਿੰਦ ਨਿਤ ਗਾਹੇ ਰਹਾਓ। ਬਿਨ ਹਰ ਭਜਨ ਜੇਤੇ ਕਾਮ ਕਰੀਐ, ਤੇਤੇ ਬਿਰਥੇ ਜਾਹੇ, ਪੂਰਨ ਪਰਮਾਨੰਦ ਮਨ ਮੀਠੋ, ਤਿਸ ਬਿਨ ਦੂਸਰ ਨਾਹੇ। ਜਪ ਤਪ ਸੰਜਮ ਕਰਮ ਸੁਖ ਸਾਧਨ, ਤੋਲਨਾ ਕਛੂਐ ਲਾਹੇ, ਚਰਨ ਕਮਲ ਨਾਨਕ ਮਨ ਬੇਦਿਓ, ਚਰਨੈ ਸੰਗ ਸਮਾਹੇ। ਸਾਰੰਗ ਮਹੱਲਾ ਪੰਜਵਾਂ, ਮੇਰਾ ਪ੍ਰਭ ਸੰਗੇ ਅੰਤਰਜਾਮੀ, ਆਗੈ ਕੁਸਲ ਪਾਛੈ ਖੇਮ ਸੁਖਾ, ਸਿਮਰਤ ਨਾਮ ਸੁਆਮੀ ਰਹਾਓ। ਸਾਜਨ ਮੀਤ ਸਖਾ ਹਰ ਮੇਰਾ, ਗੁਣ ਗੋਪਾਲ ਹਰ ਰਾਇਆ, ਬਿਸਰਨਾ ਜਾਈ ਨਿਮਖ ਹਿਰਦੈ, ਤੇ ਪੂਰੇ ਗੁਰੂ ਮਿਲਾਇਆ। ਕਰ ਕਿਰਪਾ ਰਾਖੇ ਦਾਸ ਆਪਣੇ, ਜੀ ਜੰਤ ਵਸ ਜਾਂ ਕੈ, ਏਕਾਲ ਪੂਰਨ ਪਰਮੇਸ਼ਰ ਪਾਉ ਨਹੀਂ ਨਾਨਕ ਤਾਂ ਕੈ। ਸਾਰੰਗ ਮਹੱਲਾ ਪੰਜਵਾਂ, ਜਾਂ ਕੈ ਰਾਮ ਕੋ ਬਲ ਹੋਏ, ਸਗਲ ਮਨੋਰਥ ਪੂਰਨ ਤਾਹੂ ਕੇ, ਦੁਖ ਨਾ ਵਿਆਪੈ ਕੋਏ ਰਹਾਓ। ਜੋ ਜੋ
ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾਂ ਤਿਸ ਸੋਏ, ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ। ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀਂ ਕੋਏ, ਦਾਨ ਦੇਹ ਨਾਨਕ ਆਪਣੇ ਕਹੋ ਚਰਨ ਜੀਵਾਂ ਸੰਤ ਧੋਏ। ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ, ਕਰੋ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਬ ਹੀ ਜਾਏ ਰਹਾਓ। ਮਨ ਤਨ ਧਨ ਸਭ ਤੁਮਰਾ ਸਵਾਮੀ ਆਨ ਦੂਜੀ ਜਾਏ, ਜਿਉਂ ਤੂੰ ਰਾਖੈ ਤਿਵ ਹੀ ਰਹਿਣਾ ਤੁਮਰਾ ਪਹਿਨੈ ਖਾਏ, ਸਾਧ ਸੰਗਤ ਕੈ ਬਲ ਬਲ ਜਾਈ। ਬਹੁਣ ਨਾ ਜਨਮਾ ਤਾਏ ਨਾਨਕ ਦਾਸ ਤੇਰੀ ਸਰਨਾਈ, ਜਿਉਂ ਭਾਵੈ ਤਿਵੈ ਚਲਾਏ। ਸਾਰੰਗ ਮਹੱਲਾ ਪੰਜਵਾਂ ਮਨ ਰੇ ਨਾਮ ਕੋ ਸੁਖਸਾਰ, ਆਨ ਕਾਮ ਬੇਕਾਰ ਮਾਇਆ ਸਗਲ ਦੀ ਸਹਿਸ਼ਾਰ ਰਹਾਓ। ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ, ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ। ਪਤਿਤ ਪਾਵਨ ਭਗਤ ਵਛਲ ਦੀਨ ਕਿਰਪਾ ਧਾਰ, ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ। ਸਾਰੰਗ ਮਹੱਲਾ ਪੰਜਵਾਂ ਬਿਰਾਜਤ ਰਾਮ ਕੋ ਪ੍ਰਤਾਪ, ਆਦ ਬਿਆਦਿ ਉਪਾਦ ਸਭ ਨਾਸੀ ਬਿਨਸੇ ਤੀਨੈ ਤਾਪ ਰਹਾਓ। ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ, ਚੁੱਕੇ ਸੋਗ ਸੰਤਾਪ, ਗੁਣ ਗਾਵਤਿਆ ਚੋਤਵ ਨਾਸੀ ਮੰਤਨ ਆਤਮ ਧਰਾਪ। ਕਾਮ ਕ੍ਰੋਧ ਲੋਭ ਮਦ ਮਤ ਸਰ, ਸਾਧੂ ਕੈ ਸੰਖਾਪ, ਭਗਤ ਵਛਰ ਭੈ ਕੱਟ ਨਹਾਰੇ ਨਾਨਕ ਕੇ ਮਾਈ ਬਾਪ। ਸਾਰੰਗ ਮਹੱਲਾ ਪੰਜਵਾਂ ਆਤਰ ਨਾਮ ਬਿਨ ਸੰਸਾਰ, ਤ੍ਰਿਪਤ ਨਾ ਹੋਵਤ ਕੁਕਰੀ ਆਸਾ, ਇਤ ਲਾਗੋ ਬਿਖਿਆ ਸ਼ਾਰ ਰਹਾਓ। ਪਾਏ ਠਗੌਰੀ ਆਪ ਲਾਇਓ, ਜਨਮਤ ਬਾਰੋ ਬਾਰ, ਹਰ ਕਾ ਸਿਮਰਨ ਨਿਮਖ ਨਾ ਸਿਮਰਿਓ, ਜਮ ਕੰਕਰ ਕਰਤ ਖੁਆਰ। ਹੋ ਹੋ ਕਿਰਪਾਲ ਦੀਨ ਦੁਖ ਭੰਜਨ, ਤੇਰਿਆ ਸੰਤੈ ਕੀ ਰਾਵਾਰ, ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ। ਸਾਰੰਗ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਓ, ਤਿਨ ਪ੍ਰਭ ਸਾਚਾਇਆ ਭੁਲਾਇਆ, ਬਿਖੈ ਠਗੌਰੀ ਪੀਓ ਰਹਾਓ। ਕੋਟ ਜਨਮ ਭ੍ਰਮ ਤੋਂ ਬਹੁ ਭਾਂਤੀ, ਥਿਤ ਨਹੀਂ ਕਥੋਂ ਪਾਈ, ਪੂਰਾ ਸਤਿਗੁਰ ਸਹਿਜ ਨਾ ਪੇਟਿਆ ਸਖਤ ਆਵੈ ਜਾਈ। ਰਾਖ ਲਿਹੋ ਪ੍ਰਭ ਸਮਰੱਥ ਦਾਤੇ, ਤੁਮ ਪ੍ਰਭ ਅਗਮਿਆ ਪਾਰ, ਨਾਨਕ ਦਾਸ ਤੇਰੀ ਸਰਨਾਈ ਭਵਜਲ ਉਤਰਿਓ ਪਾਰ। ਸਾਰੰਗ ਮਹੱਲਾ ਪੰਜਵਾਂ ਰਮਣ ਕਉ ਰਾਮ ਕੇ ਗੁਣਬਾਦ, ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾਂ ਕੇ ਸਵਾਦ ਰਹਾਓ। ਸਿਮਰਤ ਏਕ ਅਚੁਤ ਅਬਨਾਸੀ ਬਿਨਸੇ ਮਾਇਆ ਮਾਦ, ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰ ਨਾ ਭਏ ਬਿਖਾਦ। ਸਨਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ, ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਸਾਰੰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ, ਦਿਨ ਸਰੈਨੀ ਥਕਤ ਨਾਹੀ ਕਤੈ ਨਾਹੀ ਛੋਟ ਰਹਾਓ। ਮਹਾ ਬੱਜਰ ਬਿਖ ਬਿਆਦੀ ਸਿਰੇ ਉਠਾਈ ਪੋਟ, ਉਗਰ ਗਈਆਂ ਖਿਨਹਿ ਪੀਤਰ ਜਮੈ ਗ੍ਰਾਸੇ ਝੋਟ। ਪਸ ਪ੍ਰੇਤ ਉਸ਼ਟ ਗਰਦਬ ਅਨਕ ਜੋਨੀ ਲੇਟ, ਭਜ ਸਾਧ ਸੰਗ ਗੋਬਿੰਦ ਨਾਨਕ ਕਛ ਨਾ ਲਾਗੈ ਫੇਟ। ਸਾਰੰਗ ਮਹੱਲਾ ਪੰਜਵਾਂ ਅੰਧੇ ਖਾਵੈ ਬਿਸੂ ਕੇ ਗਟਾਕ, ਨੈਣ ਸਰਵਣ ਸਰੀਰ ਸਭ ਹੁਟਿਓ, ਸਾਸ ਗਇਓ ਤਤ ਘਾਟ ਰਹਾਓ। ਅਨਾਥ ਰਿਆਣ ਉਧਰਲੇ ਪੋਖੈ ਮਾਇਆ ਗਈਆ ਹਾਟ, ਕਿਲ ਬਿਖ ਕਰਤ ਕਰਤ ਪਛਤਾਵੈ ਕਬੋ ਨਾ ਸਕੈ ਸ਼ਾਂਟ। ਨਿੰਦਕ ਜਮਦੂਤੀ ਆਏ ਸੰਘਾਰਿਓ, ਦੇਵੈ ਮੂੰਡ ਉੱਪਰ ਮਟਾਕ, ਨਾਨਕ ਆਪਣ ਕਟਾਰੀ ਆਪਸ ਕਉ ਲਾਈ, ਮਨ ਆਪਣਾ ਕੀਨੋ ਫਾਟ। ਸਾਰੰਗ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਅਦ ਬੀਚ, ਜਨਕਾ ਰਾਖਾ ਆਪ ਸੁਆਮੀ ਬੇਮੁਖ ਕਉ ਆਏ ਪਹੁੰਚੀ ਮੀਚ ਰਹਾਓ। ਉਸ ਕਾ ਕਹਿਆ ਕੋਈ ਨਾ ਸੁਣੀ, ਕਹੀ ਨਾ ਬੈਸਣ ਪਾਵੈ, ਇਹਾ ਦੁਖਿਆ ਗੈ ਨਰਕ ਪੁੰਚੈ, ਬਹੁ ਜੋਨੀ ਪਰਮਾਵੈ, ਪ੍ਰਗਟ ਭਇਆ ਖੰਡੀ ਬ੍ਰਹਿਮੰਡੀ, ਕੀਤਾ ਆਪਣਾ ਪਾਇਆ। ਨਾਨਕ ਸਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ। ਸਾਰੰਗ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ, ਪੂਰਨ ਹੋਤ ਨ ਕਥੋ ਬਾਤੈ ਅੰਤ ਪਰਤੀ ਹਾਰ ਰਹਾਓ।
ਸਾਂਤ ਸੁਖ ਨਾ ਸਹਿਜ ਉਪਜੈ ਇਹ ਇਸ ਵਿਵਹਾਰ ਆਪ ਪਰਕਾ ਕਛ ਨਾ ਜਾਣੈ ਕਾਮ ਕ੍ਰੋਧੈ ਯਾਰ ਸੰਸਾਰ ਸਾਗਰ ਦੁਖ ਵਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸਰਨਾਏ ਨਾਨਕ ਸਹਿ ਸਦਾ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤੈ ਕਮਨ ਕੀ ਮਤ ਲੀਨ ਨਿਮਖ ਕਰੀ ਨਾ ਸਿਮਰ ਸਵਾਮੀ ਜਿਉ ਪਿੰਡ ਜੰਦੀਨ ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨ ਗਰਬ ਉਦਰ ਬਿਲਾਟ ਕਰਤਾ ਤਹਾਂ ਹੋਵਤ ਦੀਨ ਮਹਾਮਾਦ ਬਿਕਾਰ ਬਾਧਾ ਅਨਕ ਜੋਨ ਪਰਮੀਨ ਗੋਬਿੰਦ ਬਿਸਰੇ ਕਵਨ ਦੁਖ ਗਨੀਐ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾਂ ਮਾਇਰੀ ਚਰਨਾ ਉਠ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਿਓ ਦੁਰਮਤ ਜਾਤ ਬਹੀ ਰਹਾਓ ਅਗਹ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਥਲ ਪੇਖ ਪੇਖ ਮਨ ਬਿਕਸਿਓ ਪੂਰਿਓ ਸਰਵ ਮਹੀ ਦੀਨ ਦਇਆਲ ਪ੍ਰੀਤਮ ਮਨ ਮੋਹਨ ਮਿਲ ਸਾਧੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ ਸਾਰੰਗ ਮਹੱਲਾ ਪੰਜਵਾਂ ਮਾਇਰੀ ਮਨ ਮੇਰੋ ਮਤਵਾਰੋ ਪੇਖ ਦਇਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖੁਮਾਰੋ ਰਹਾਓ ਨਿਰਮਲ ਭਏ ਉਜਲ ਜਸ ਗਾਵਤ ਬਹੁਰ ਨਾ ਹੋਵਤ ਕਾਰੋ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖਿਆ ਪਾਰੋ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੋ ਨਾਨਕ ਨਾਮ ਰਸਕ ਬੈ ਰਾਗੀ ਕੁਲੈ ਸਮੂਹਾ ਤਾਰੋ ਸਾਰੰਗ ਮਹੱਲਾ ਪੰਜਵਾਂ ਮਾਇਰੀ ਆਨ ਸਿਮਰ ਮਰ ਜਾ ਹੇ ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾ ਹੇ ਰਹਾਓ ਨਾਮ ਬਿਸਾਰ ਚਲੈ ਅਨਮਾਰਗ ਨਰ ਘੋਰ ਮੈਂ ਪਾਹੇ ਅਨਕ ਸਜਾਈ ਗਣਤ ਨਾ ਆਵੈ ਗਰਭੈ ਗਰਭ ਪਰਮਾਹੇ ਸੇ ਧਨਵੰਤੇ ਸੇ ਪਦਵੰਤੇ ਹਰ ਕੀ ਸਰਨ ਸਮਾਹੇ ਗੁਰਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨਾ ਆਵੈ ਜਾਹੇ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਪੀਤਰ ਰਾਮ ਨਾਮ ਪਰਹਾਰ ਰਹਾਓ ਕਾਮ ਕ੍ਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨਾ ਜੂਵੈ ਹਾਰ ਆਠ ਪਹਿਰ ਪ੍ਰਭ ਕੇ ਗੁਣ ਗਾਵੈ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨੈ ਪੁਨੈ ਨਮਸਕਾਰ ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਓ ਸਾਧਕ ਸਿੱਧ ਸਗਲ ਮੁਨ ਲੋਚੈ ਬਿਰਲੇ ਲਾਗੈ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸਵਾਮੀ ਪੂਰਨ ਤਾਂ ਕੋ ਕਾਮ ਜਾਂ ਕਰਦੈ ਵਸੈ ਪੈ ਪੰਜਨ ਤਿਹ ਜਾਣੈ ਸਗਲ ਜਹਾਨ ਖਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰੰਗ ਮਹੱਲਾ ਪੰਜਵਾਂ ਵੂਠਾ ਸਰਬ ਥਾਈ ਮੇ ਹੋ ਅਨੰਦ ਮੰਗਲ ਗਾਓ ਹਰ ਜਸ ਪੂਰਨ ਪ੍ਰਗਟਿਓ ਨੇ ਹੋ ਰਹਾਓ ਚਾਰ ਕੁੰਟ ਦਹਿ ਦਿਸ ਜਲ ਨਿਧ ਊਨ ਥਾਓ ਨਾ ਕੇਹੋ ਕਿਰਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹੋ ਸਤ ਸਤ ਹਰ ਸਤ ਸਵਾਮੀ ਸਤ ਸਾਧ ਸੰਗੇ ਹੋ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨੈ ਪਰਮੇ ਹੋ ਸਾਰੰਗ ਮਹੱਲਾ ਪੰਜਵਾਂ ਗੋਬਿੰਦ ਜੀਓ ਤੂੰ ਮੇਰੇ ਪ੍ਰਾਣ ਆਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰੋ ਪਰਿਵਾਰ ਰਹਾਓ ਕਰ ਮਸਤਕ ਧਾਰਿਓ ਮੇਰੇ ਮਾਥੈ ਸਾਧ ਸੰਗ ਗੁਣ ਗਾਏ ਤੁਮਰੀ ਕਿਰਪਾ ਤੇ ਸਭ ਫਲ ਪਾਏ ਰਸਕ ਰਾਮ ਨਾਮ ਧਿਆਏ ਆਬ ਚਲ ਨੀਮ ਧਰਾਈ ਸਤਿਗੁਰ ਕਭੂ ਡੋਲਤ ਨਾਹੀ ਗੁਰ ਨਾਨਕ ਜਪ ਭਏ ਦਯਾਰਾ ਸਰਬ ਸੁਖਾ ਨਿਧ ਪਾਹੀ ਸਾਰੰਗ ਮਹੱਲਾ ਪੰਜਵਾਂ ਨਿਭਹੀ ਨਾਮ ਕੀ ਸੱਚ ਖੇਪ ਲਾਭ ਹਰ ਗੁਣ ਗਾਏ ਨਿਧ ਧਨ।

ਭਏ ਕਿਰਪਾਲ ਦਿਆਲ ਗੋਬਿੰਦ ਪਾਇਆ ਸਾਧੂ ਸੰਗ ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਉ ਰੰਗ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ ਰਹਾਓ ਮਾਤ ਪਿਤਾ ਬੰਦ ਪਹਿ ਸੋਈ ਮਨ ਹਰ ਕੋ ਵਹਿਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨਸਿਓ ਸਭ ਪਰਮਾਦ ਡੋਰੀ ਲਪਟ ਰਹੀ ਚਰਨੈ ਸੰਗ ਭਰਮ ਪੈ ਸਗਲੇ ਖਾਦ ਏਕ ਆਧਾਰ ਨਾਨਕ ਜਨ ਕੀਆ ਬਾਹੁਰ ਨਾ ਜੋਨ ਪਰਮਾਦ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਮਾਤੀ ਚਰਨ ਸਮੂਹ ਏਕਸ ਬਿਨ ਹਉ ਆਨ ਨਾ ਜਾਨੋ ਦੁਤੀਆ ਪਾਓ ਸਭ ਲੂਹ ਰਹਾਓ

ਤਾਂ ਤੇ ਕਰਨ ਪਲਾਹ ਕਰੇ ਮਹਾਂ ਵਿਕਾਰ ਮੋਹ ਮਦ ਮਾਤਾਉ ਸਿਮਰਤ ਨਾਇ ਹਰੇ ਰਹਾਉ ਸਾਧ ਸੰਗ ਜਪਤੇ ਨਾਰਾਇਣ ਤਿਨਕੇ ਦੁਖ ਜਰੇ ਸਫਲ ਦੇਹੇ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਹਿਟ ਦਸਾ ਸਿੱਧ ਸਭ ਉਪਰ ਸਾਧ ਪਲੇ ਨਾਨਕ ਦਾਸ ਧੂਰ ਜਨ ਬੰਛੈ ਉਦਰੈ ਲਾਗ ਪਲੇ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੇ ਜਨਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖੈ ਕਬ ਆਖੀ ਰਹਾਓ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜਾਏ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੇਦਿਆ ਕਰ ਸਰਬਸ ਅੰਤਰ ਰਾਖੀ ਬੇਦ ਪੁਰਾਣ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀ ਹੈ ਹੋਰ ਦੁਤੀਆ ਬਿਰਥੀ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਖੀ ਰਾਮ ਕੀ ਤੂੰ ਮਾਖੀ ਜਹ ਦੁਰਗੰਧ ਤਹਾਂ ਤੂੰ ਬੈਸੈ ਮਹਾਂ ਵਿਖਿਆ ਮਦ ਚਾਖੀ ਰਹਾਓ ਕਿਤੇ ਆਸਾਨ ਤੂੰ ਟਿਕਣ ਨਾ ਪਾਵੈ ਇਹ ਬੇ ਦੇਖੀ ਆਖੀ ਸੰਤਾ ਬਿੰਤੈ ਕੋਈ ਨਾ ਛੱਡਿਆ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਜੰਤ ਸਗਲੇ ਤੈ ਮੋਹੇ ਬਿਨ ਸੰਤਾ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਦਾਤਾ ਸ਼ਬਦ ਸੁਰਤ ਸੱਚ ਸਾਖੀ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਕਾਟੀ ਜਮਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ਰਹਾਓ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਏ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਯੋ ਦੇਖ ਦਰਸ ਪਾਪ ਸਭ ਨਾਸੇ ਹਰ ਨਾਨਕ ਰਤਨ ਲਯੋ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਓ ਪ੍ਰਾਨ ਮਾਨ ਪਤ ਪਿਤ ਸੁਤ ਸੰਬੰਧਪ ਹਰ ਸਰਬਸ ਧਨ ਮੋਰ ਤ੍ਰਿਗ ਸਰੀਰ ਅਸ਼ਟ ਬਿਸ਼ਟਾ ਕ੍ਰਿਮ ਬਿਨ ਹਰ ਜਾਂਤ ਹੋਰ ਭਇਓ ਕਿਰਪਾਲ ਦੀਨ ਦੁਖ ਭੰਜਨ ਪਰਾ ਪ੍ਰੂਬ ਲਾਜੋਰ ਨਾਨਕ ਸਰਨ ਕਿਰਪਾ ਨਿਧ ਸਾਗਰ ਬਿਰਸਿਓਵਾਨ ਨਿਹੋਰ ਸਾਰੰਗ ਮਹੱਲਾ ਪੰਜਵਾਂ ਨੀਕੀ ਰਾਮ ਕੀ ਧੁਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਓ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੜ ਧੋਏ ਜਨਮ ਮਰਨ ਬੇਕਾਰ ਅੰਕਰ ਹਰ ਕਾਟ ਛਾਡੇ ਖੋਏ ਪਰਾ ਪੂਰਬ ਜਿਸੈ ਲਿਖਿਆ ਬਿਰਲਾ ਪਾਏ ਕੋਏ ਰਮਣ ਗੁਣ ਗੋਪਾਲ ਕਰਤੇ ਨਾਨਕਾ ਸੱਚ ਜੋਏ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤ ਸਾਰ ਹਰ ਵਿਸਾਰ ਜੋ ਆਨ ਰਾਚੈ ਮਿਥਨ ਸਭ ਵਿਸਥਾਰ ਰਹਾਓ ਸਾਧ ਸੰਗਮ ਭਜ ਸੁਆਮੀ ਪਾਵ ਹੋਵਤ ਖਾਰ ਚਰਨਾਰ ਬਿੰਦ ਬਸਾਏ ਹਿਰਦੈ ਬਹੁਰ ਜਨਮ ਨਾ ਮਾਰ ਕਾਰਾ ਨੁਗ੍ਰਹੋ ਰਾਖ ਲੀਨੇ ਏਕ ਨਾਮ ਆਧਾਰ ਦਿਨ ਰਹਿਣ ਸਿਮਰਤ ਸਦਾ ਨਾਨਕ ਮੁਖ ਉਜਲ ਦਰਬਾਰ ਸਾਰੰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰਮਾਨੀ ਸਾਧ ਸੰਗ ਮਿਲ ਹਰ ਗੁਣ ਗਾਏ ਬਿਨਸੀ ਸਭ ਅਵਮਾਨੀ ਰਹਾਓ ਧਾਰ ਅਨੁਗ੍ਰਹੋ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਘਨੇਰੇ ਠਾਕਰ ਦਰਸ ਧਿਆਨੀ ਨਿਕਟ ਵਰਤਨ ਸਾਸ ਦਾ ਸੁਹਾਗਨ ਦਹਿ ਦੇ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰੰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਈਸ ਤੁਮੈ ਪਛਾਨੂ ਸਾਗ ਤੁਮੈ ਸੰਗ ਰੱਖਣ ਹਰ ਤੁਮੈ ਜਗਦੀਸ ਰਹਾਓ ਤੂੰ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸਵਾਮੀ ਗੁਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਨੈ ਜਾ ਕੋ ਮੇਲ ਲਏ ਪ੍ਰਭ ਨਾਨਕ ਸੇਜ ਅੰਦਰ ਗੈ ਮਾਨੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜਿਆਨ ਕਰਮ ਬੇਕਾਰ ਮਾਨ ਮੋਹ ਨਾ ਬੁਝ ਤ੍ਰਿਸ਼ਨਾ ਕਾਲ ਗ੍ਰਹਿ ਸੰਸਾਰ ਰਹਾਓ ਖਾਤ ਪੀਵਤ ਹਸਤ ਸੋਭਤ ਔਧ ਬਿਤੀਆ ਸਾਰ ਨਰਕ ਉਦਰ ਪ੍ਰਮੰਤ ਜਲ ਤੋ ਜਮੈ ਕਿੰਨੀ ਸਾਰ ਪਰ ਦਰੋਹ ਕਰਤ ਬੇਕਾਰ

प्रत कर चार बिना सतगुर बुझ नाही ता मोह महा अंधार। बेखठ गौरी खाए मुठो चेतना सृजनहार। गोबिंद गुप्त होए रहे ओ न्यारो मत अंग मत अहंकार। कर कृपा प्रभ संत राखे चरण कमल आधार। कर जोर नानक सरन आयो गोपाल पुरख अपार। सारंग महला पंजवा कर छेवा पड़ताल। एक ओंकार सतगुर प्रसाद। शुभ बचन बोल गुण अमोल। किंकरी बेकार देखरी विचार। गुरसब त्याय महल पाए हर। संग रंग करती महाकेल रहाओ। सुपनरी संसार मिथनी विस्तार। सखी काए मोहे मोहली प्रे प्री हृदय मेल रहाओ। सर्वरी प्रीत प्यार प्रभ सदारी दयार। काए आने आन रुचिय हर संग संग खचिय। जव साध संग पाए कहो नानक हर त्याए। अब रहे जमै मेल सारंग महला पंजवा। कंचना बहुदत करा भूम दान अर्प धरा। मन अनक सोच पवित्र करत नाही रे नाम तुल। मन चरण कमल लागे रहाओ। चार वेद जिहव भने दस अष्ट खष्ट श्रवण सुने। नहीं तुल गोबिंद नाम तुने मन चरण कमल लागे। बरत संद सोच चार क्रिया कुंट निराहार। अपरस करत पाकसार निवली कर्म बहु विस्थार। धूप दीप करते हर नाम तुल ना लागे। हराम दयार सुन दीन बेनती देहो दर्स। नैन पेखो जन नानक नाम मिष्ट लागे। सारंग महला पंजवा। राम राम राम जाप रमत राम सहाई रहाओ। संतन कै चरण लागे काम क्रोध लोभ त्यागे। गुर गोपाल भय कृपाल लभदे अपनी पाई। बिनसे प्रम मोह वंद टूटे माया के बंद। पूर्ण सरबत्र ठाकर नह को बैराई। स्वामी सो प्रसन्न पए जन्म जन्म जन्म मरण दोह गए। संतन कै चरण लाग नानक गुण गाई। सारंग महला पंजवा। हर हरे हर मुखो बोल हर हरे मन तारे रहाओ। श्रवण सुनन भगत करन अनक पातक पुनः चरण। शरण परन साधु आन बान बिसारे। हर चरण प्रीत नीत नीत पावन मैं मा पुनीत। सेवक पै दूर करन कलमल दोख जारे। कहत मुक्त सुनत मुक्त रहत जन्म रहते। राम राम सार भूत नानक तत् बिचारे। सारंग महला पंजवा। नाम भगत मांग संत त्याग सगल कामी रहाओ। प्रीत लाए हर त्याए गुण गोबिंद सदा गाए। हर जन की रेण बांश दैन हर स्वामी। सर्व कुशल सुख विश्राम आनंदा आनंद नाम। जम की कछ नाहे त्रास सिमर अंतर जामी। एक शरण गोबिंद चरण संसार सगल ताप हरण। नाम रूप साध संग नानक पार ग्रामी। सारंग महला पंजवा। गुण लाल गुण लाल लावो गुर देखे। गुण लाल गावो गुर देखे पंचा तेक छूटा। जो साध संग पग रहो रहाओ। दृष्टो कछ संग ना जाए मान त्याग मोहा। एक हर प्रीत लाए मिल संग मिल साध संग सोहा। पायो है गुण निधान सगल आस पूरी। नानक मन आनंद भये गुर बिखम गार तोरी। सारंग महला पंजवा। मन बिरागैगी खोज ती दरसार रहाओ। साधु संतन सेवकै प्रयो ही रह त्यायो। आनंद रूपी पेह कै हम महल पावोंगी। काम करी सब त्याग कै हम शरण परोंगी। नानक स्वामी घर मिले हम गुर मनावोंगी। सारंग महला पंजवा। ऐसी होए परी जानते दयार रहाओ।
ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ, ਜਾਤ ਜਨਮ ਕੁਲ ਖੋਈਐ, ਹਉ ਗਾਵ ਹਰ ਹਰੀ, ਲੋਗ ਕੁਟੰਬ ਤੇ ਟੂਟੀਐ, ਪ੍ਰਭ ਕਿਰਤ ਕਿਰਤ ਕਰੀ, ਗੁਰਮੁਖ ਉਪਦੇਸਿਆ, ਨਾਨਕ ਸੇਵ ਏਕ ਹਰੀ, ਸਾਰੰਗ ਮਹੱਲਾ ਪੰਜਵਾਂ। ਲਾਲ ਲਾਲ ਮੋਹਨ ਗੋਪਾਲ ਤੂੰ, ਕੀਟ ਹਸਤ ਪਾਖਾਣ ਜੰਤ, ਸਰਵ ਮੈਂ ਪ੍ਰਤਪਾਲ ਤੂੰ ਰਹਾਓ, ਨਹਿ ਦੂਰ ਪੂਰ ਹਜੂਰ ਸੰਗੇ, ਸੁੰਦਰ ਰਸਾਲ ਤੂੰ, ਨੈ ਬਰਨ ਬਰਨ ਨੈ ਕੁਲੈ ਕੁਲ, ਨਾਨਕ ਪ੍ਰਭ ਕਿਰਪਾਲ ਤੂੰ, ਸਾਰੰਗ ਮਹੱਲਾ ਪੰਜਵਾਂ। ਕਰਤ ਕੇਲ ਬਿਖੈ ਮੇਲ, ਚੰਦਰ ਸੂਰ ਮੋਹੇ, ਉਪਜਦਾ ਬੇਕਾਰ ਦੁੰਦਰ, ਨੌਪਰੀ ਚੁਨੰਤਕਾਰ ਸੁੰਦਰ, ਅਨਿਗ ਭਾਉ ਕਰਤ ਫਿਰਤ, ਬਿਨ ਗੋਪਾਲ ਧੋਹੇ ਰਹਾਓ, ਤੀਨ ਭਾਉਨੇ ਲਪਟਾਏ ਰਹੀ, ਕਾਚ ਕਰਮ ਨਾ ਜਾਤ ਸਹੀ, ਉਨ ਮਤ ਅੰਧ ਧੰਧ ਰਚਤ, ਜੈਸੇ ਮਹਾਸਾਗਰ ਹੋਹੇ, ਉਦਰੇ ਹਰ ਸੰਤ ਦਾਸ, ਕਾੜ ਦੀ ਨੀਜਮ ਕੀ ਫਾਸ, ਪਤਿਤ ਪਾਵਨ ਨਾਮ ਜਾਂ ਕੋ, ਸਿਮਰ ਨਾਨਕੇ ਓਹੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸਾਰੰਗ ਮਹੱਲਾ ਨਾਵਾਂ, ਹਰ ਬਿਨ ਤੇਰੋ ਕੋ ਨਾ ਸਹਾਈ, ਕਾਂਕੀ ਮਾਤ ਪਿਤਾ ਸੁਤ ਬੰਤਾ, ਕੋ ਕਾਹੂ ਕੋ ਭਾਈ ਰਹਾਓ, ਤਨ ਧਰਨੀ ਅਰ ਸੰਪਤ ਸਗਰੀ, ਜੋ ਮਨ ਅਪਨਾਈ, ਤਨ ਛੂਟੈ ਕਾ ਸੰਗ ਨਾ ਚਾਲੈ, ਕਹਾਂ ਤਾਹੇ ਲਪਟਾਈ, ਦੀਨ ਦਿਆਲ ਸਦਾ ਦੁਖ ਭੰਜਨ, ਤਾਂ ਸਿਉ ਰੁਚਨਾ ਬੜਾਈ, ਨਾਨਕ ਕਹਿਤ ਜਗਤ ਸਭ ਮਿਥਿਆ, ਜੋ ਸੁਪਨਾ ਰਹਿ ਨਾਈ, ਸਾਰੰਗ ਮਹੱਲਾ ਨਾਵਾਂ। ਕਹਾਂ ਮਨ ਬਿਖਿਆ ਸਿਉ ਲਪਟਾਹੀ, ਯਾਂ ਜਗ ਮੈਂ ਕੋ ਰਹਿਣ ਨਾ ਪਾਵੈ, ਇਕ ਆਵੈ ਇਕ ਜਾਹੀ ਰਹਾਓ, ਕਾਂ ਕੋ ਧਨ ਤਨ ਸੰਪਤ ਕਾਂ ਕੀ, ਕਾਂ ਸਿਉ ਨਿਹੋ ਲਗਾਹੀ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਸ਼ਾਹੀ, ਤਜ ਅਭਮਾਨ ਸਰਣ ਸੰਤਨ ਗਹੋ, ਮੁਕਤ ਹੋਏ ਸ਼ਨਮਾਹੀ, ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੈ ਪੀ ਨਾਹੀ, ਸਾਰਗ ਮਹੱਲਾ ਨਾਵਾਂ। ਕਹਾਂ ਨਰ ਆਪਣੋ ਜਨਮ ਗਵਾਵੈ, ਮਾਇਆ ਮਦ ਬਿਖਿਆ ਰਸ ਰਚਿਓ, ਰਾਮ ਸਰਣ ਨਹੀਂ ਆਵੈ ਰਹਾਓ, ਇਹੋ ਸੰਸਾਰ ਸਗਲ ਹੈ ਸੁਪਨੋ, ਦੇਹ ਕਹਾਂ ਲੋਭਾਵੈ, ਜੋ ਉਪਜੈ ਸੋ ਸਗਲ ਬਿਨਾਸੈ, ਰਹਿਣ ਨਾ ਕੋ ਉਪਾਵੈ, ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਵਿਦਿਆ ਬੰਧਾਵੈ, ਜਨ ਨਾਨਕ ਸੋਉ ਜਨ ਮੁਕਤਾ, ਰਾਮ ਭਜਨ ਚਿਤ ਲਾਵੈ, ਸਾਰੰਗ ਮਹੱਲਾ ਨਾਵਾਂ। ਮਨ ਕਰ ਕਬੂ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹਿਓ ਨਿਸਬਸਰ, ਕੀਨੋ ਆਪਣੋ ਪਾਇਓ ਰਹਾਓ, ਗੁਰ ਉਪਦੇਸ਼ ਸੁਨਿਓ ਨੈ ਕਾਨਨ, ਪਰਦਾ ਰਾ ਲਪਟਾਇਓ, ਪਰ ਨਿੰਦਾ ਕਾਰਨ ਬਹੁਤਾਵਤ, ਸਮਝਿਓ ਨੈ ਸਮਝਾਇਓ, ਕਹਾਂ ਕਹੋ ਮੈਂ ਆਪਣੀ ਕਰਨੀ, ਜਿਹ ਬਿਧ ਜਨਮ ਗਵਾਇਓ, ਕਹਿ ਨਾਨਕ ਸਭ ਔਗਣ ਮੋ, ਮੈਂ ਰਾਖ ਲਿਓ ਸਰਨਾਇਓ। ਰਾਗ ਸਾਰੰਗ ਅਸ਼ਟਪਦੀਆਂ ਮਹੱਲਾ ਪਹਿਲਾ, ਕਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਬਿਨ ਕਿਉ ਜੀਵਾਂ ਮੇਰੀ ਮਾਈ, ਜੈ ਜਗਦੀਸ਼ ਤੇਰਾ ਜਸ ਜਾਚਾਓ, ਮੈਂ ਹਰ ਬਿਨ ਰਹਿਣ ਨਾ ਜਾਈ ਰਹਾਓ, ਹਰ ਕੀ ਪਿਆਸ ਪਿਆਸੀ ਕਾਮਨ, ਦੇਖੋ ਰਹਿਣ ਸਬਾਈ, ਸ੍ਰੀ ਧਰਨਾਥ ਮੇਰਾ ਮਨ ਲੀਨਾ, ਪ੍ਰਭ ਜਾਨੈ ਪੀਰ ਪਰਾਈ, ਗਣਤ ਸਰੀਰ ਪੀਰ ਹੈ ਹਰ ਬਿਨ, ਗੁਰਸਬਦੀ ਹਰ ਪਾਈ, ਹੋ ਦਿਆਲ ਕਿਰਪਾ ਕਰ ਹਰ ਜੀਓ, ਹਰ ਸਿਉ ਰਹਾਂ ਸਮਾਈ, ਐਸੀ ਰਵਤ ਰਹੋ ਮਨ ਮੇਰੇ, ਹਰ ਚਰਨੀ ਚਿਤ ਲਾਈ, ਬਿਸਮ ਭਏ ਗੁਣ ਗਾਏ ਮਨੋਹਰ, ਨਿਰਭਉ ਸਹਿ ਸਮਾਈ, ਹਿਰਦੈ ਨਾਮ ਸਦਾ ਧੁਨ ਨਿਚਲ, ਘਟੈ ਨਾ ਕੀਮਤ ਪਾਈ, ਬਿਨ ਨਾਮ ਹੈ ਸਭ ਕੋਈ ਨਿਰਤਨ, ਸਤਿਗੁਰ ਬੂਝ ਬੁਝਾਈ, ਪ੍ਰੀਤਮ ਪ੍ਰਾਨ ਭਏ ਸੁਨ ਸੱਜਣੀ, ਦੂਤ ਮੋਏ ਬਿਖ ਖਾਈ, ਜਬ ਕੀ ਉਪਜੀ ਤਬ ਕੀ ਤੈਸੀ, ਰੰਗਲ ਭਈ ਮਨ ਭਾਈ, ਸਹਿ ਸਮਾਧ ਸਦਾ ਲਿਵ ਹਰ ਸਿਉ, ਜੀਵਾਂ ਹਰ ਗੁਣ ਗਾਈ, ਗੁਰ ਕੈ ਸ਼ਬਦ ਰਤਾ ਬੈ ਰਾਗੀ, ਨਿਜ ਕਰ ਤਾੜੀ ਲਾਈ, ਸੁਧ ਰਸ ਨਾਮ ਮਹਾਰਸ ਮੀਠਾ, ਨਿਜ ਕਰ ਤਤ ਗੋਸਾਈ, ਤਹਿ ਮੈਂ ਜਹੀ ਤੈ ਰਾਖਿਆ, ਐਸੀ ਗੁਰਮਤ ਪਾਈ, ਸਨਕ ਸਨਾਦ ਬ੍ਰਹਮਾਦ ਇੰਦਰਾਦਕ, ਭਗਤ ਰਤੇ ਬਨ ਆਈ, ਨਾਨਕ ਹਰ ਬਿਨ ਘਰੀ ਨਾ ਜੀਵਾਂ, ਹਰ ਕਾ ਨਾਮ ਵਡਾਈ, ਸਾਰੰਗ ਮਹੱਲਾ ਪਹਿਲਾ।
ਹਰ ਬਿਨ ਕਿਉਂ ਧੀਰੈ ਮਨ ਮੇਰਾ, ਕੋਟ ਕਲਪ ਕੇ ਦੁੱਖ ਬਿਨਾਸਨ, ਸਾਜ ਦਰੜਾਏ ਨਵੇਰਾ ਰਹਾਉ। ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਵਰੰਗੀ, ਅਨੁਭਵ ਵਿਸਰ ਗਏ ਪ੍ਰਭ ਜਾਚਿਆ, ਹਰ ਨਿਰਮਾਇਲ ਸੰਗੀ। ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਰਸ ਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਏ ਵਡਭਾਗੀ। ਅਪਰਤ ਸਿੰਚ ਭਏ ਸੁਭਰ ਸਰ, ਗੁਰਮਤਿ ਸਾਚ ਨਿਹਾਲਾ, ਮਨ ਰਤ ਨਾਮ ਰਤੇ ਨਿਹ ਕੇਵਲ, ਆਜੁਗਾ ਦਯਾਲਾ। ਮੋਹਿਨ ਮੋਹਿ ਲਿਆ ਮਨ ਮੋਰਾ, ਵੱਡੇ ਭਾਗ ਲਿਵ ਲਾਗੀ, ਸਾਚ ਵਿਚਾਰ ਕਿਲੇ ਵਿਖ ਦੋ ਕਾਟੇ, ਮਨ ਨਿਰਮਲ ਅਨੁਰਾਗੀ। ਗਹਿਰ ਗੰਭੀਰ ਸਾਗਰ ਰਤਨਾਗਰ, ਅਵਰ ਨਹੀਂ ਅਨ ਪੂਜਾ, ਸ਼ਬਦ ਵਿਚਾਰ ਭਰਮ ਪਉ ਪੰਜਨ, ਅਵਰ ਨਾ ਜਾਣਿਆ ਦੂਜਾ। ਮਨੁਆ ਮਾਰ ਨਿਰਮਲ ਪਦ ਚੀਨਿਆ, ਹਰ ਰਸ ਰਤੇ ਅਧਕਾਈ, ਏਕ ਸਿਮਨ ਮੈਂ ਅਵਰ ਨਾ ਜਾਣਾ, ਸਤਿਗੁਰ ਬੂਝ ਬੁਝਾਈ। ਆਗਮਾ ਗੋਚਰ ਨਾਥਾ ਜੋਨੀ, ਗੁਰਮਤਿ ਏਕੋ ਜਾਣਿਆ, ਸੁਭਰ ਭਰੇ ਨਾਹੀ ਚਿੱਤ ਟੋਲੈ, ਮਨ ਹੀ ਤੇ ਮਨ ਮਾਨਿਆ। ਗੁਰਪ੍ਰਸਾਦੀ ਕਥੋ ਕਥੀਐ, ਕਹੋ ਕਹਾ ਵੈਸੋਈ, ਨਾਨਕ ਦੀਨ ਦਇਆਲ ਹਮਾਰੇ, ਅਵਰ ਨਾ ਜਾਣਿਆ ਕੋਈ। ਸਾਰੰਗ ਮਹੱਲਾ ਤੀਜਾ, ਅਸ਼ਟਪਦੀਆਂ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੇਰੇ ਹਰ ਕੈ ਨਾਮ ਵਡਾਈ, ਹਰ ਬਿਨੇ ਅਵਰ ਨਾ ਜਾਣਾ ਕੋਈ, ਹਰ ਕੈ ਨਾਮ ਉਦਗਤ ਪਾਈ ਰਹਾਉ। ਸ਼ਬਦ ਭਉ ਪੰਜਨ ਜਮਕਾਲ ਨਿਖੰਜਨ, ਹਰ ਸੇਤੀ ਲਿਵਲਾਈ, ਹਰ ਸੁਖਦਾਤਾ ਗੁਰਮੁਖ ਜਾਤਾ, ਸਹਿਜੇ ਰਿਆ ਸਮਾਈ। ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ, ਪਹਿਨਣ ਭਗਤ ਬੜਾਈ, ਨਿਜ ਘਰ ਵਾਸਾ ਸਦਾ ਹਰ ਸੋਇਮਨ, ਹਰ ਦਰਸੋ ਬਾਪਾਈ। ਮਨਮੁਖ ਬੁੱਧ ਕਾਚੀ ਮਨਮਾਨ ਡੋਲੈ, ਅਕਥ ਨ ਕਥੈ ਕਹਾਨੀ, ਗੁਰਮਤ ਨਿਹਚਲ ਹਰ ਮਨ ਵਸਿਆ, ਅੰਮ੍ਰਿਤ ਸਾਚੀ ਬਾਨੀ। ਮਨ ਕੇ ਤਰੰਗ ਸ਼ਬਦ ਨਿਵਾਰੇ, ਰਸਨਾ ਸਹਿ ਸੁਭਾਈ, ਸਤਿਗੁਰ ਮਿਲ ਰਹੀ ਹੈ ਸਦ ਆਪਣੇ, ਜਿਨ ਹਰ ਸੇ ਤੀਲੇ ਵਲਾਈ। ਮਨ ਸ਼ਬਦ ਮਰੈ ਤਾਂ ਮੁਕਤ ਹੋਵੈ, ਹਰ ਚਰਨੀ ਚਿਤ ਲਾਈ, ਹਰ ਸਰ ਸਾਗਰ ਸਦਾ ਜਲ ਨਿਰਮਲ, ਨਾਵੈ ਸਹਿ ਸੁਭਾਈ। ਸ਼ਬਦ ਵਿਚਾਰ ਸਦਾ ਰੰਗ ਰਾਤੇ, ਹਉਮੈ ਤ੍ਰਿਸ਼ਨਾ ਮਾਰੀ, ਅੰਤਰ ਨਿਹ ਕੇਵਲ ਹਰ ਰਵਿਆ, ਸਭ ਆਤਮ ਰਾਮ ਮੁਰਾਰੀ। ਸੇਵਕ ਸੇਵ ਰਹੇ ਸੱਚ ਰਾਤੇ, ਜੋ ਤੇਰੇ ਮਨ ਭਾਣੇ, ਦੁਬਦਾ ਮਹਿਲ ਨਾ ਪਾਵੇ ਜਗ ਝੂਠੀ, ਗੁਣ ਅਵਗਣ ਨਾ ਪਛਾਣੇ, ਆਪੇ ਮੇਲ ਲਿਆ ਕਥ ਕਥੀਐ, ਸੱਚ ਸ਼ਬਦ ਸੱਚ ਬਾਣੀ, ਨਾਨਕ ਸਾਚੇ ਸੱਚ ਸਮਾਣੇ, ਹਰ ਕਾ ਨਾਮ ਵਖਾਣੀ। ਸਾਰੰਗ ਮਹੱਲਾ ਤੀਜਾ, ਮਨ ਮੇਰੇ ਹਰ ਕਾ ਨਾਮ ਅਤਿ ਮੀਠਾ, ਜਨਮ ਜਨਮ ਕੇ ਕਿਲਵਿਖ ਭਉ ਪੰਜਨ, ਗੁਰਮੁਖੇ ਕੋ ਡੀਠਾ ਰਹਾਉ। ਕੋਟ ਕੁਟੰਤਰ ਕੇ ਪਾਪ ਬਿਨਾਸਨ, ਹਰ ਸਾਚਾ ਮਨ ਪਾਇਆ, ਹਰ ਬਿਨੇ ਅਵਰ ਨਾ ਸੂਝੈ ਦੂਜਾ, ਸਤਿਗੁਰ ਏਕ ਬੁਝਾਇਆ। ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਹੇ ਸਮਾਈ, ਸ਼ਬਦ ਰਤੇ ਸੇ ਰੰਗ ਚਲੂਲੇ, ਰਾਤੇ ਸਹਿ ਸੁਭਾਈ। ਰਸਨਾ ਸ਼ਬਦ ਵਿਚਾਰ ਰਸ ਰਾਤੀ, ਲਾਲ ਭਈ ਰੰਗ ਲਾਈ, ਰਾਮ ਨਾਮ ਨਿਹ ਕੇਵਲ ਜਾਣਿਆ, ਮਨ ਤ੍ਰਿਪਤਿਆ ਸਾਂਤ ਆਈ। ਪੰਡਿਤ ਪੜ ਪੜ ਮੋਨੀ ਸਭ ਥਾਕੇ, ਭ੍ਰਮ ਭੇਖ ਥੱਖੇ ਭੇਖ ਤਾਰੀ, ਗੁਰਪ੍ਰਸਾਦ ਨਿਰੰਜਨ ਪਾਇਆ, ਸਾਚਾ ਸ਼ਬਦ ਵਿਚਾਰੀ। ਆਵਾ ਗਾਉਣ ਨਿਵਾਰ ਸੱਚ ਰਾਤੇ, ਸਾਚ ਸ਼ਬਦ ਮਨ ਪਾਇਆ, ਸਤਿਗੁਰ ਸੇਵ ਸਦਾ ਸੁਖ ਪਾਈਐ, ਜਿਨ ਵਿੱਚੋਂ ਆਪ ਗਵਾਇਆ। ਸਾਚੈ ਸ਼ਬਦ ਸਹਿਜ ਧੁਨਿ ਉਪਜੈ, ਮਨ ਸਾਚੈ ਲਿਵਲਾਈ, ਅਗਮਾ ਗੋਚਰ ਨਾਮ ਨਿਰੰਜਨ, ਗੁਰਮੁਖ ਮਨ ਵਸਾਈ। ਏਕ ਸਮੈ ਸਭ ਜਗਤੋ ਵਰਤੈ, ਵਿਰਲਾ ਏਕ ਪਛਾਣੈ, ਸ਼ਬਦ ਮਰੈ ਤਾਂ ਸਭ ਕੇ ਸੂਜੈ, ਅੰਦਨ ਏਕੋ ਜਾਣੈ, ਜਿਸਨੋ ਨਦਰ ਕਰੇ ਸੋਈ ਜਨ ਬੂਜੈ, ਹੋਰ ਕਰਨਾ ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰਤੇ ਸਦਾ ਬੈਰਾਗੀ, ਏਕ ਸ਼ਬਦ ਲਿਵ ਲਾਈ। ਸਾਰੰਗ ਮਹੱਲਾ ਤੀਜਾ, ਮਨ ਮੇਰੇ ਹਰ ਕੀ ਕਥ ਕਹਾਣੀ, ਹਰ ਨਦਰ ਕਰੇ ਸੋਈ ਜਨ ਪਾਏ, ਗੁਰਮੁਖ ਵਿਰ ਲੈ ਜਾਣੀ ਰਹਾਉ। ਹਰ ਗਹਿਰ ਗੰਭੀਰ ਗੁਣੀ ਗਹੀਰ, ਗੁਰ ਕੈ ਸ਼ਬਦ ਪਛਾਨਿਆ, ਬਹੁਵਿਧ ਕਰਮ ਕਰੈ ਭਾਏ ਦੂਜੈ, ਬਿਨ ਸ਼ਬਦ ਬਉਰਾਨਿਆ।
ਹਰ ਨਾਮ ਨਾਵੈ ਸੋਈ ਜਨ ਨਿਰਮਲ। ਫਿਰ ਮੈਲਾ ਮੂਲ ਨਾ ਹੋਈ, ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਕਿਆ ਦਿਰਣਾ ਕਿਆ

ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰਦੁਆਰਾ ਸੋਈ ਬੂਝੈ ਜਿਸਨ ਵਾ ਬੁਝਾਏ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾਗਮਨ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੈ ਪਾਏ ਮੁਖ ਦੁਆਰਾ ਜਿੰਦਰ ਸੂਝੈ ਸੇ ਕਦੇ ਨਾ ਵਿਗਾੜੈ ਸਤਿਗੁਰ ਬੂਝ ਬੁਝਾਈ ਸੱਚ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ ਸੇਦਰ ਸੱਚੈ ਸੱਚ ਕਮਾਵੈ ਜਿਨ ਗੁਰਮੁਖ ਸਾਚ ਅਧਾਰਾ ਮਨਮੁਖ ਦੂਜੈ ਪਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਪਾ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨੋ ਪਾਏ ਸਮਾਵਨ ਸਗਲ ਛਤਰ ਪਤ ਬੀਠਾ ਰਹਾਓ ਰਾਣਾ ਰਾਓ ਰਾਜ ਭੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ ਉਪਮਾ ਸੁਨਹੋ ਰਾਜਨ ਕੀ ਸੰਤੋ ਕਹਿਤ ਜੇਤ ਪਾਹੂਚਾ ਬੇਸਮਾਰ ਵੜ ਸਾਹ ਦਾਤਾਰਾ ਉੱਚੀ ਉੱਚੇ ਹੀ ਤੇ ਉੱਚਾ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਹਟ ਸੰਗੇ ਨੀਰ ਧਰਨ ਕਰ ਰਾਖੇ ਏਕਤ ਕੋਈ ਨਾ ਕਿਸੀ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚੱਲ ਘਰ ਘਰ ਤੁਜੈ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰ ਕਰੈ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀਆ ਵਗਿਆ ਜਨਕੀ ਤੇ ਤੈ ਦੀਏ ਰੁੜਾਈ ਮੁਕਤ ਪਏ ਸਾਧ ਸੰਗਤ ਕਰ ਤਿਨਕੇ ਅਵਗਣ ਸਭ ਪਰ ਹਰਿਆ ਤਿਨ ਕਉ ਦੇਖ ਪਏ ਕਿਰਪਾਲਾ ਤਿਨ ਪਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੜ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀ ਕਰ ਛੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਨੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਓ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਪੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਿਨਾਸ ਮਿਤ ਨਾਹੀ ਜਾਂ ਕਾ ਵਿਸਥਾਰ ਸੁਭਾ ਤਾਂ ਕੀ ਅਪਰਿਆ ਪਾਰ ਅਨਕ ਰੰਗ ਜਾ ਕੇ ਗਨੇ ਨਾ ਜਾਹੇ ਸੋਗ ਹਰਖਮ ਦੁਹੂ ਮੈਂ ਨਾਹੇ ਅਨਕ ਬ੍ਰਹਮੇ ਜਾ ਕੇ ਬੇਧੁਨ ਕਰੈ ਅਨਕ ਮਹੇਸ਼ ਬੈਸ ਧਿਆਨ ਧਰੈ ਅਨਕ ਪੁਰਖਾਂ ਅੰਸਾ ਅਵਤਾਰ ਅਨਕ ਇੰਦਰ ਉਬੇ ਦਰਬਾਰ ਅਨਕ ਪਵਨ ਪਾਵ ਕਿਆਰ ਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸਿਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਧੇਨ ਅਨਕ ਪਾਰ ਜਾਤ ਅਨਕ ਸੁਖ ਮੁਖ ਬੈਨ ਅਨਕ ਆਕਾਸ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨੈ ਨਿਧਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵਤਨ ਨਾਮ ਲੇਹ ਪਾਰ ਬ੍ਰਹਮ ਕਾ ਅੰਤ ਨਾ ਤੇਹੇ ਅਨਕ ਪੁਰੀਆ ਅਨਕ ਤੈ ਖੰਡ ਅਨਕ ਰੂਪ ਰੰਗ ਬ੍ਰਹਿਮੰਡ ਅਨਕ ਬਨਾ ਅਨਕ ਫਲ ਮੂਲ ਆਪੈ ਸੂਖਮ ਆਪੈ ਅਸਥੂਲ ਅਨਕ ਜੁਗਾਦ ਦਿਨ ਸਿਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾ ਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸਭ ਠਾਏ ਅਨਕ ਮਾਇਆ ਜਾ ਕੀ ਲਖੀ ਨਾ ਜਾਏ ਅਨਕ ਕਲਾ ਖੇਲੈ ਹਰ ਰਾਏ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹਿਚੀਤ ਸਭ ਤੇ ਊਚ ਭਗਤ ਜਾਂ ਕੈ ਸੰਗ ਆਠ ਪਹਿਰ ਗੁਣ ਗਾਵੈ ਰੰਗ
ਅਨਕ ਅਨਾਹਦ ਆਨੰਦ ਚੁਨਕਾਰ ਓਆ ਰਸ ਕਾ ਕਸ਼ੰਤ ਨਾ ਪਾਰ ਸਤਪੁਰਖ ਸਤ ਅਸਥਾਨ ਊਚ ਤੇ ਊਚ ਨਿਰਮਲ ਨਿਰਬਾਨ ਆਪਣਾ ਕੀਆ ਜਾਣੈ ਆਪ ਆਪੇ ਘੜ ਘੜ ਰਹੋ ਬਿਆਪ ਕਿਰਪਾ ਨਿਧਾਨ ਨਾਨਕ ਦਇਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰ ਵਿਸ਼ੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐਨ ਪੈ ਕਾ ਦਾਤਾ ਘੜ ਘੜ ਪੂਰਨ ਹੈ ਅਲਪਾਤਾ ਘੜ ਘੜ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉ ਰਚਨ ਕੀਆ ਹਬ ਰਸ ਮਾਣੇ ਪੋ ਘਟਾਣੇ ਆਨਾ ਵੀ ਆ ਕੋਥੀਆ ਹਰ ਰੰਗੀ ਇਕ ਰੰਗੀ ਠਾਕਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨ ਪੈ ਕਾ ਦਾਤਾ ਕੌਣ ਉਪਮਾ ਦਿਓ ਕਮਨ ਵਡਾਈ ਪੂਰਨ ਪੂਰ ਰਹੋ ਸਰਬਠਾਈ ਪੂਰਨ ਮਨ ਮੋਹਨ ਕਟਕਟ ਸੋਹਨ ਜਬ ਖਿੰਚੈ ਤਬ ਸ਼ਾਈ ਕਿਉ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਹਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦਿਸੈ ਸੰਗਨਾ ਕਛੂ ਜਾਈ ਕਹੋ ਨਾਨਕ ਹਰ ਹਰ ਆਰਾਧੋ ਕਵਨ ਉਪਮਾ ਦਿਓ ਕਵਨ ਵਡਾਈ ਪੁੱਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪੋ ਦਿਓ ਸੰਦੇਸਾ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘੜ ਘੜ ਜੁਗਤਾ ਕਹਿ ਨਾ ਸਕਾਉ ਹਰ ਜੈਸਾ ਦੇਖ ਚਰਤ ਨਾਨਕ ਮਨ ਮੋਹਿਓ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪਹਿਆਇਆ ਧਨ ਸੋਹਰੇ ਜਿਹ ਚਰਨ ਵਸਾਇਆ ਚਰਨ ਵਸਾਇਆ ਸੰਤ ਸੰਗਾਇਆ ਅਗਿਆਨਾ ਦੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੋ ਕਰ ਮੈਂ ਗੂਠਾ ਮਹਾ ਆਨੰਦ ਸਹਿਜਾਇਆ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿਆਇਆ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਤੁਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਪੀਜੈ ਰਾਗੀ ਨਾ ਦੀ ਭੇਦ ਨਾ ਪੀਜੈ ਸੁਰਤੀ ਗਿਆਨੀ ਯੋਗ ਨਾ ਪੀਜੈ ਸੋਗੀ ਕੀਤੈ ਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਰਥ ਭਵਿਆ ਨੰਗ ਨਾ ਪੀਜੈ ਦਾਤੀ ਕੀਤੈ ਪੁੰਨ ਨਾ ਪੀਜੈ ਬਾਹਰ ਬੈਠਿਆ ਸੁੰਨ ਨਾ ਪੀਜੈ ਭੇੜ ਮਰੈ ਭੇੜ ਸੂਰ ਨਾ ਪੀਜੈ ਕੇਤੇ ਹੋਵੈ ਧੂੜ ਲੇਖਾ ਲਿਖੀਐ ਮਨ ਕੈ ਭਾਏ ਨਾਨਕ ਪੀਜੈ ਸਾਚੈ ਨਾਏ ਮਹੱਲਾ ਪਹਿਲਾ ਨਾਮ ਛੇ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਪਾਰ ਅਠਾਰ ਤਿੰਨ ਪਿਅੰਤ ਨਾ ਪਾਇਆ ਤੋਹੇ ਨਾ ਬਿਹੂਣ ਮੁਕਤ ਕਿਉਂ ਹੋਏ ਨਾਭ ਵਸਤ ਬ੍ਰਹਮ ਅੰਤ ਨਾ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨ ਆਪ ਪਾਇਆ ਆਪੇ ਖਿਲ ਰਚਾਇਓ ਨੂੰ ਸਭ ਜਗਤ ਸਵਾਇਆ ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ ਗੁਰਪ੍ਰਸਾਦੀ ਉਬਰੇ ਜਿਨ ਭਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸਲੋਕ ਮਹੱਲਾ ਦੂਜਾ ਆਪੋ ਪਾਏ ਨਾਨਕਾ ਆਪੇ ਰੱਖੈ ਵੇਕ ਮੰਦਾ ਕਿਸਨੋਂ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਤੰਦੈ ਲਾਏ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੇ ਆਵੈ ਨੰਗੇ ਜਾਹੇ ਨੰਗੇ ਵਿਚੇ ਕਰੈ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨਸ ਥਾਪ ਜੀਆਂ ਕਉ ਭੇਜੈ ਜਿਨਸ ਥਾਪ ਲੈ ਜਾਵੈ ਆਪੇ ਥਾਪੋ ਥਾਪੈ ਆਪੇ ਏਤੇ ਵਿਸ ਕਰਾਵੈ ਜੇਤੇ ਜੀ ਫਿਰੈ ਔਦੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀਚੈ ਦਾਵੇ ਮੂਲ ਮਤ ਪ੍ਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ ਪੌੜੀ
ਗੁਰਮੁਖ ਚਲਤਰ ਚਾਹਿਓਨ ਗੁਣ ਪ੍ਰਗਟੀ ਆਇਆ, ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ, ਸਖਤ ਗਈ ਭ੍ਰਮ ਕਟਿਆ ਸਿਵ ਜੋ ਜਗਾਇਆ, ਜਿਨ ਕਹਿ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ, ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ। ਸਲੋਕ ਮਹੱਲਾ ਦੂਜਾ। ਸਾਹ ਚੱਲੇ ਵਣ ਜਾ ਰਿਹਾ ਲਿਖਿਆ ਦੇਵੈ ਨਾਲ, ਲਿਖੇ ਉੱਪਰ ਹੁਕਮ ਹੋਏ ਲਈਐ ਵਸ ਸਮਾਲ, ਵਸ ਲਈ ਵਣ ਜਾ ਰਹੀ ਵੱਖਰ ਬੱਧਾ ਪਾਏ, ਕਈ ਲਾਹ ਲੈ ਚੱਲੇ ਚੱਲੇ ਮੂਲ ਗਵਾਏ, ਥੋੜਾ ਕਿਨੈ ਨਾ ਮੰਗਿਓ ਕਿਸ ਕਹੀ ਐਸਾ ਬਾਸ, ਨਦਰ ਤਿਨਾ ਕਹੋ ਨਾਨਕਾ ਜੇ ਸਾਬਤ ਲਾਏ ਰਾਸ। ਮਹੱਲਾ ਪਹਿਲਾ। ਜੁੜ ਜੁੜ ਵਿਛੜੇ ਵਿਛੜ ਜੁੜੇ, ਜੀਵ ਜੀਵ ਮੋਏ ਮੋਏ ਜੀਵੇ, ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ, ਕੇਤੇ ਗੁਰਚੇਲੇ ਹੋਵੇ, ਆਗੈ ਪਾਛੈ ਗਣਤ ਨਾ ਆਵੈ, ਕਿਆ ਜਾਤੀ ਕਿਆ ਹੁਣ ਹੋਵੇ, ਸਭ ਕਰਨਾ ਕਿਰਤ ਕਰ ਲਿਖੀਐ, ਕਰ ਕਰ ਕਰਤਾ ਕਰੇ ਕਰੇ, ਮਨਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੇ ਪੌੜੀ। ਮਨਮੁਖ ਦੂਜਾ ਭਰਮ ਹੈ ਦੂਜੈ ਲੁਭਾਇਆ, ਕੂੜ ਕਪਟ ਕਮਾਵਦੇ ਕੂੜੋਆ ਲਾਇਆ, ਪੁੱਤਰ ਕਲਤਰ ਮੋਹੇਤ ਹੈ ਸਭ ਦੁੱਖ ਸਬਾਇਆ, ਜਮਦਰ ਬੱਦੇ ਮਾਰੀਐ ਪਰਮੈ ਪਰਮਾਇਆ, ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ। ਸਲੋਕ ਮਹੱਲਾ ਦੂਜਾ। ਜਿਨ ਵਡਿਆਈ ਤੇਰੇ ਨਾਮ ਕੀ, ਤੇਰੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰਪ੍ਰਸਾਦ, ਤਿੰਨੀ ਪੀਤਾ ਰੰਗ ਸਿਓ ਜਿਨ ਕਉ ਲਿਖਿਆ ਯਾਦ। ਮਹੱਲਾ ਦੂਜਾ। ਕੀਤਾ ਕਿਆ ਸਾਲਾਹੀਐ ਕਰੇ ਸੋਏ ਸਾਲਾਹੇ, ਨਾਨਕੇ ਕੀ ਬਾਹਰਾ ਦੂਜਾ ਦਾਤਾ ਨਾਹੇ, ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ, ਦਾਤਾ ਸੋ ਸਾਲਾਹੀਐ ਜੇ ਸਭਸੈ ਦੇ ਆਧਾਰ, ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਾਲਾਹੀਐ ਅੰਤ ਨਾ ਪਾਰਾਵਾਰ ਪੌੜੀ, ਹਰ ਕਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ, ਨਾਮ ਨਿਰੰਜਨ ਉਚਰਾ ਪਾਸਿਓ ਕਰ ਜਾਈ, ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ, ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਨਾਨਕ ਆਪ ਦਿਆਲ ਹੋਏ ਨਾਮੇ ਲਿਵਲਾਈ। ਸਲੋਕ ਮਹੱਲਾ ਦੂਜਾ। ਥਿਸ ਸਿਉ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ, ਚੀਰੀ ਜਾਕੀ ਨਾ ਫਿਰੈ ਸਾਹਿਬ ਸੋ ਪ੍ਰਵਾਣ, ਚੀਰੀ ਜਿਸ ਕੀ ਚਲਣਾ ਮੀਰ ਮਲਕ ਸਾਲਾਰ, ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ, ਜਿੰਨਾ ਚੀਰੀ ਚਲਣਾ ਹੱਥ ਤਿੰਨਾ ਕਿਛ ਨਾ ਹੈ, ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ। ਮਹੱਲਾ ਦੂਜਾ। ਸਿਫਤ ਜਿੰਨਾ ਕਉ ਬਖਸੀਐ ਸੇਈ ਪੋਤੇਦਾਰ, ਕੁੰਜੀ ਜਿਨ ਕਉ ਦਿੱਤੀਆ ਤਿੰਨਾ ਮਿਲੇ ਭੰਡਾਰ, ਜੈ ਭੰਡਾਰੀ ਹੂੰ ਗੁਣ ਨਿਕਲੈ ਤੇ ਕੀ ਐ ਪ੍ਰਵਾਣ, ਨਦਰ ਤਿੰਨਾ ਕਉ ਨਾਨਕਾ ਨਾਮ ਜਿੰਨਾ ਨੀਸਾਨ ਪੌੜੀ, ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਸੁਣ ਸੁਣ ਮਨ ਵਸਾਈਐ ਬੁਝੈ ਜਨ ਕੋਈ, ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ, ਭਗਤਾਂ ਕਉ ਨਾਮ ਆਧਾਰ ਹੈ ਨਾਮੇ ਸੁਖੋਈ, ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ। ਸਲੋਕ ਮਹੱਲਾ ਪਹਿਲਾ। ਨਾਨਕ ਤੁਲੀਐ ਤੋਲ ਜੇ ਜੀਓ ਪਿੱਛੇ ਪਾਈਐ, ਇਕ ਸੁਨਾ ਪੁਜੈ ਬੋਲ ਜੇ ਪੂਰਾ ਪੂਰਾ ਕਰ ਮਿਲੈ, ਵੱਡਾ ਆਖਣ ਪਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ, ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੈ ਸੁਨਿਆਰ, ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁਜਾਏ, ਮੂਰਖ ਅੰਧਿਆਂ ਦੀ ਧਾਤ ਕਹਿ ਕਹਿ ਕਹਿਣ ਕਹਾਣ ਆਪ। ਮਹੱਲਾ ਪਹਿਲਾ। ਆਖਣ ਔਖਾ ਸੁਣਨ ਔਖਾ, ਆਖ ਨਾ ਜਾਪੀ ਆਖ, ਇੱਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ, ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ, ਸਭ ਕਾਰਨ ਕਰਤਾ ਕਰੇ ਘਟ ਆਉ ਘਟ ਘਟ ਘਾਟ, ਘਟ ਆਉ ਘਟ ਘਟ ਥਾਪ, ਆਖਣ ਔਖਾ ਨਾਨਕਾ ਆਪਣਾ ਆਖ ਨਾ ਜਾਪੈ ਆਖ ਪੌੜੀ।
ਨਾਇ ਸੁਣਿਆ ਮਨ ਰੇਸੀਐ ਨਾਮੇ ਸਾਂ ਤਿਆਈ, ਨਾਇ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ, ਨਾਇ ਸੁਣਿਆ ਨਾ ਉਪਜੈ ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ। ਸਲੋਕ ਮਹੱਲਾ ਪਹਿਲਾ। ਜੂਠ ਨਾ ਰਾਗੀ, ਜੂਠ ਨਾ ਵੇਦੀ, ਜੂਠ ਨਾ ਚੰਦ ਸੂਰਜ ਕੀ ਭੇਦੀ, ਜੂਠ ਨਾ ਅੰਨੀ ਜੂਠ ਨਾ ਨਾਈ, ਜੂਠ ਨਾ ਮੀਹੋਂ ਵਰਿਆ ਸਭ ਥਾਈ, ਜੂਠ ਨਾ ਧਰਤੀ ਜੂਠ ਨਾ ਪਾਣੀ, ਜੂਠ ਨਾ ਪਾਉਣਾ ਮਹੇ ਸਮਾਣੀ, ਨਾਨਕ ਨਿਗੁਰਿਆ ਗੁਣ ਨਾਹੀ ਕੋਏ, ਮੋਹ ਫੇਰਿਆ ਮੋਹ ਜੂਠਾ ਹੋਏ। ਮਹੱਲਾ ਪਹਿਲਾ। ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣੈ ਕੋਏ, ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ, ਪਾਣੀ ਚੇਤਨਾ ਤੋਂ ਪਈ ਮੁਖ ਪੀਤੈ ਤਿਖ ਜਾਏ, ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ, ਪੌੜੀ ਨਾਇ ਸੁਣਿਆ ਸਭ ਸਿੱਧ ਹੈ ਰਿਧ ਪਿੱਛੇ ਆਵੈ, ਨਾਇ ਸੁਣਿਆ ਨਉ ਨਿਧ ਮਿਲੈ ਮਨ ਚਿੰਦਿਆ ਪਾਵੈ, ਨਾਇ ਸੁਣਿਆ ਸੰਤੋਖ ਹੋਏ ਕਵਲਾ ਚਰਨ ਤੇ ਆਵੈ, ਨਾਇ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ, ਗੁਰਮਤੀ ਨਾ ਉਪਾਈਐ ਨਾਨਕ ਗੁਣ ਗਾਵੈ। ਸਲੋਕ ਮਹੱਲਾ ਪਹਿਲਾ। ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੈ ਪੁਕਾਰ, ਦੁਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜਿਉ ਜਲਾਇਆ ਦੁਖੀਆ ਚੱਲਿਆ ਰੋਏ, ਨਾਨਕ ਸਿਫਤੀ ਰਤਿਆ ਮੰਤਨ ਹਰਿਆ ਹੋਏ, ਦੁੱਖ ਕੀਆਂ ਅੱਗੀ ਮਾਰੀਐ ਪੀ ਦੁਖਦਾਰੂ ਹੋਏ। ਮਹੱਲਾ ਪਹਿਲਾ। ਨਾਨਕ ਦੁਨੀਆਂ ਪਸ ਰੰਗ ਪਸੂ ਹੂੰ ਪਸ ਖੇ, ਪਸੋ ਪਸ ਕਮਾਵਣੀ ਪੀ ਪਸ ਭਰਿਆ ਦੇਹ, ਜਾਂ ਜਿਉ ਵਿੱਚੋਂ ਕੱਢੀਐ ਪਸੂ ਭਰਿਆ ਜਾਏ, ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ, ਪੌੜੀ ਨਾਏ ਸੁਣਿਐ ਸੁੱਚ ਸੰਜਮੋ ਜਮ ਨੇੜ ਨਾ ਆਵੈ, ਨਾਏ ਸੁਣਿਆ ਘਟ ਚਾਨਣਾ ਆਨੇਰ ਗਵਾਵੈ, ਨਾਏ ਸੁਣਿਆ ਆ ਬੁੱਝੀਐ ਲਾਹਾ ਨਾ ਪਾਵੈ, ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ, ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ। ਸਲੋਕ ਮਹੱਲਾ ਪਹਿਲਾ। ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾ ਵਾਲ, ਕੁੰਗੂ ਚੰਨਣ ਫੁੱਲ ਚੜਾਏ, ਪੈਰੀ ਪੈ ਪੈ ਬਹੁਤ ਮਨਾਏ, ਮਾਣੂਆ ਮੰਗ ਮੰਗ ਪਹਿਨੈ ਖਾਏ, ਅੰਧੀ ਕੰਮੀ ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆ ਰੱਖੈ, ਅੰਧਾ ਚਖੜਾ ਅੰਧਾ ਝਗੜਾ ਅੰਧੀ ਸਖੈ। ਮਹੱਲਾ ਪਹਿਲਾ। ਸਭੇ ਸੁਰਤੀ ਯੋਗ ਸਭ, ਸਭੇ ਵੇਦ ਪੁਰਾਣ, ਸਭੇ ਕਰਨੇ ਤਪ ਸਭ, ਸਭੇ ਗੀਤ ਗਿਆਨ, ਸਭੇ ਬੁੱਧੀ ਸੁਧ ਸਭ, ਸਭ ਤੀਰਥ ਸਭ ਥਾਨ, ਸਭ ਪਾਤਸ਼ਾਹੀਆਂ ਅਮਰ ਸਭ, ਸਭ ਖੁਸ਼ੀਆਂ ਸਭ ਖਾਨ, ਸਭੇ ਮਾਨਸ ਦੇਵ ਸਭ, ਸਭੇ ਯੋਗ ਧਿਆਨ, ਸਭੇ ਪੁਰੀਆਂ ਖੰਡ ਸਭ, ਸਭੇ ਜੀ ਜਹਾਨ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀ ਬਾਣ, ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ, ਨਾਏ ਮੰਨਿਆ ਪਤ ਪਾਈਐ ਹਿਰਦੈ ਹਰਸੋਈ, ਨਾਏ ਮੰਨਿਆ ਭਵਜਲ ਲੰਘੀਐ ਫਿਰ ਵਿਘਨ ਨਾ ਹੋਈ, ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ, ਨਾਨਕ ਸਤਿਗੁਰ ਮਿਲਿਆ ਨਾ ਉਪਾਈਐ, ਨਾਨਕ ਸਤਿਗੁਰ ਮਿਲਿਆ ਨਾ ਮੰਨੀਐ ਜਿੰਦੇ ਵੈ ਸੋਈ। ਸਲੋਕ ਮਹੱਲਾ ਪਹਿਲਾ। ਪੁਰੀਆਂ ਖੰਡਾ ਸਿਰ ਕਰੇ ਇੱਕ ਪੈਰ ਤੇ ਆਏ, ਪਾਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ, ਕਿਸ ਉੱਪਰ ਉਹ ਟਿਕ ਟਿਕੈ ਕਿਸਨੋ ਜ਼ੋਰ ਕਰੇ, ਕਿਸਨੋ ਕਹੀਐ ਨਾਨਕਾ ਕਿਸਨੋ ਕਰਤਾ ਦੇ, ਹੁਕਮ ਰਹਾਏ ਆਪਣੇ ਮੂਰਖ ਆਪ ਗਣਾਏ, ਹੁਕਮ ਰਹਾਏ ਆਪਣੇ ਮੂਰਖ ਆਪ ਗਣੇ। ਮਹੱਲਾ ਪਹਿਲਾ। ਹੈ ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ, ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੈ ਤੋਟ, ਨਾ ਹਉ ਥੱਕਾ ਨਾ ਠਾਕੀਆ ਏਵੜ ਰੱਖੈ ਜੋਤ, ਨਾਨਕ ਚਖਿਓ
ਨਾਨਕ ਚਸਿਓ ਚੁਖ ਬਿੰਦ ਉੱਪਰ ਆਖਣ ਦੋਸ ਪੌੜੀ। ਨਾਏ ਮੰਨਿਆ ਕੁਲ ਉਦਰੈ ਸਭ ਕੁਟੰਬ ਸਵਾਇਆ, ਨਾਏ ਮੰਨਿਆ ਸੰਗਤ ਉਦਰੈ ਜਨਿਰਦੈ ਵਸਾਇਆ, ਨਾਏ ਮੰਨਿਆ ਸੁਣ ਉਦਰੇ ਜਿਨ ਰਸਨ ਰਸਾਇਆ, ਨਾਏ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ। ਨਾਨਕ ਨਾਮ ਤਿੰਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ। ਸਲੋਕ ਮਹੱਲਾ ਪਹਿਲਾ। ਸਭੇ ਰਾਤੀ ਸਭ ਦੇਹੇ ਸਭ ਥਿਤੀ ਸਭ ਵਾਰ, ਸਭੇ ਰੁੱਤੀ ਮਹਾ ਸਭ ਸਭ ਧਰਤੀ ਸਭ ਭਾਰ, ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ, ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ। ਹੁਕਮ ਨਾ ਜਾਪੀ ਕੇ ਤੜਾ ਕਹਿ ਨਾ ਸਕੀ ਜੈਕਾਰ। ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ, ਤ੍ਰਿਣ ਨਾ ਪਾਇਓ ਬੱਪੜੀ ਨਾਨਕ ਕਹਿ ਗਵਾਰ। ਮਹੱਲਾ ਪਹਿਲਾ। ਅੱਖੀ ਪ੍ਰਣੈ ਜੇ ਫਿਰਾਂ ਦੇਖਾਂ ਸਭ ਆਕਾਰ, ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਵੇਦ ਵਿਚਾਰ, ਪੁੱਛਾਂ ਦੇਵਾਂ ਮਾਨਸਾਂ ਜੋਤ ਕਰੈ ਅਵਤਾਰ, ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ। ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਨਸਾਰ, ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆ ਅੰਧ ਵਿਚਾਰ, ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ। ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ, ਨਾਉ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ, ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ, ਨਾਏ ਮੰਨਿਆ ਸਾਂਤ ਉਪਜੈ ਹਰ ਮਨ ਵਸਾਇਆ, ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ। ਸਲੋਕ ਮਹੱਲਾ ਪਹਿਲਾ। ਹੋਰ ਸਰੀਕ

ਨਾਉ ਸੁਜਾਖਾਂ ਜੇਤਾ ਆਖਣ ਸਾਹੀ ਸਭ ਦੀ ਪਾਖਿਆ ਭਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੈ ਵਾਰੋ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਇਹ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਐ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਐ ਗੁਣ ਉਚਰੈ ਨਾਮੇ ਸੁਖ ਸੋਈ ਨਾਏ ਮੰਨ

ਸ਼ਾਸਤਰ ਵੇਦ ਪੁਰਾਣ ਪੜੰਤਾ ਪੁਕਾਰੰਤਾ ਆ ਜਾਣੰਤਾ ਜਾਂ ਬੁਝੈ ਤਾਂ ਸੁਝੈ ਸੋਈ ਨਾਨਕ ਆਖਿਆ ਕੂਕਨਾ ਹੋਈ। ਮਹੱਲਾ ਪਹਿਲਾ ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਤੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਹ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁੱਕਾ ਧਰਮ ਵਿਚਾਰ ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਹੇ ਮਹੱਲਾ ਪਹਿਲਾ ਅਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਰ ਸੰਜਮ ਸੁੱਚ ਪੰਨੀ ਖਾਣਾ ਖਾ ਜਹਾਜ ਸਰਮ ਗਿਆ ਕਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਪਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਥਾ ਚੋਲੀ ਬਹੁ ਪੇਖ ਕਰੇ ਦੁਰਮਤ ਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਓ ਵਿਛੜਿਆ ਵਿਸੋਏ ਵਿਛੋੜਾ ਇਹ ਘੜੀ ਮੈਂ ਜਾਏ ਜੇ ਸੌ ਵਰਿਆ ਮਿੱਠਾ ਖਾਜੈ ਪੀ ਫਿਰ

ਚਖ ਚਖ ਚਖਣਾ ਝਗੜਾ ਚਾਖ ਚਖ ਚਖ ਜਾਹੇ ਚਖੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਚ ਕੀਤੇ ਬਾਗੇ ਬਾਗ ਸਾਧ ਸਹਿਜ ਕਰ ਮਨ ਖੇ ਲਾਇਆ ਤੈਂ ਸੋ ਪਾਸੋਂ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿਨ ਕੌੜੇ ਤਨ ਲੋਕ ਜਮਾਇਆ ਜੇ ਫਿਰ ਮਿੱਠਾ ਪੇੜੇ ਖਾਏ ਤਉ ਕੌੜਾ ਤਨ ਚੁੱਕ ਸਮਾਏ ਨਾਨਕ ਗੁਰਮੁਖ ਭਾਵੈ ਸੋਏ ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕੈ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਵਾਇਆ ਕੂੜ ਕਪਟ ਕਮਾਮ ਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੋ ਨਿਕਲੈ ਨੇ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੋਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪੁਨ ਵਿਚਾਰ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹੁਮੈ ਤੁੱਟੈ ਤਾਂ ਕੋ ਲਿਖਿਆ ਲਿਖੈ ਮਹੱਲਾ ਪਹਿਲਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗੈ ਪਾਈਐ ਥਾਉ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ ਨਾਨਕ ਰਾਸੀ ਬਾਹਰਾ ਲਦ ਨਾ ਚੱਲਿਆ ਕੋਏ ਪੌੜੀ ਨਿੰਮ ਬਿਰਖ ਬਹੁ ਸੰਚੀ ਐ ਅੰਮ੍ਰਿਤ ਰਸ ਪਾਇਆ ਬਿਸੀਅਰ ਮੰਤਰ ਮਿਸਾਹੀ ਐ ਬਹੁ ਦੂਧ ਪੀ ਆਇਆ ਮਨ ਮੁਖਿਆ ਪਿੰਨ ਨਾ ਭੇਜਈ ਪੱਥਰ ਨਾ ਵਾਇਆ ਬਿਖਮੈ ਅੰਮ੍ਰਿਤ ਸੰਚੀ ਐ ਬਿਖਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲੈ ਜਾਇਆ ਸਲੋਕ ਮਹੱਲਾ ਪਹਿਲਾ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਇੱਕ ਨੀ ਲੱਦਿਆ ਇੱਕ ਚੱਲ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਧੇ ਪਾਰ ਇੱਕ ਨਾ ਹੋਈ ਸਾਖਤੀ ਇੱਕ ਨਾ ਹੋਈ ਸਾਰ ਲਸਕਰ ਸਣੈ ਦਮਾਮਿਆ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਂਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰ ਦਰ ਬਹਿਰੈ ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ ਨਾਨਕ ਪਇਆ ਕਿਰਤ ਕਮਾਮ ਦੇ ਮਨਮੁਖ ਦੁਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾਂ ਸਚ ਪਾਵੈ ਕੋਏ ਗੁਰਮੁਖ ਆ ਪਛਾਣੀਐ ਬੁਰਾ ਨਾ ਦਿਸੈ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਹਿ ਲਾਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣਹਾਰ ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸਾਂਤ ਹੈ ਨਾ ਉਗਵੇ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ ਹਿਰਦਾ ਸੁਧ ਹਰ ਸੇਵਨ ਦੇ ਸੋਹੈ ਗੁਣ ਗਾਇਆ ਮੇਰੇ ਹਰ ਜੀਓ ਵੈ ਭਾਵਦਾ ਗੁਰਮੁਖ ਉਤਰਾਇਆ ਨਾਨਕ ਗੁਰਮੁਖ ਮੇਲਿਆਂ ਹਰ ਦਰ ਸੁਹਾਇਆ ਸਲੋਕ ਮਹੱਲਾ ਪਹਿਲਾ ਧਨਵੰਤੀ ਇਵਹੀ ਕਰੈ ਧਨਵੰਤਾ ਇਵੀ ਕਹੈ ਅਵਰੀ ਕਉ ਤਨ ਜਾਓ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜੈ ਵਿਯੋਗ ਸਭ ਸਹਿ ਘਟੈ ਆਰਜਾ ਤਨ ਮਨ ਰਤਾ ਭੋਗ ਕੋਈ ਹਾਰੈ ਕੋ ਜਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ ਗੁਰ ਪ੍ਰਸਾਦੀ ਕਟ ਚਾਨਣਾ ਅਨੇਰ ਗਵਾਇਆ
ਲੋਹਾ ਪਰਸ ਭੇਟੀਐ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲਿਆ ਨਾਉ ਪਾਈਐ, ਮਿਲ ਨਾਮ ਤੇ ਆਇਆ, ਜਿਨ ਕਹਿ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ।

ਲਾਲਚ ਹੋਰ ਪੌੜੀ। ਨਾਮ ਸਲਾਹਨੋ ਨਾਮ ਮਾਨੋ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ। ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ। ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆਂ ਹਰ ਨਾਉ, ਨਾਨਕ ਨਾਮੇ ਹੋਣਿਆ ਤਿੰਨ ਤਨ ਖਾਵੈ ਕਾਉ। ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ, ਓਏ ਬਾਹੁੜ ਜੋ ਨਾ ਆਵਨੀ ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਓਏ ਕਿਰਪਾ ਕਰਕੇ ਮੇਲਿਆਂ ਨੂੰ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚ ਰਿਹੋ ਮਨ ਲਹਿਰੀ ਵਿੱਚ ਹੈ ਹਮੈ ਬਹੁਤ ਹੰਕਾਰ, ਸਬਦੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਸੇਵਾ ਥਾਏ ਨਾ ਪਵਈ ਤਿਸ ਕੀ ਖੱਪ ਖੱਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮੰਨ ਲਏ ਸ਼ਬਦ ਰੱਖੈ ਉਰਤਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸ਼ੇ ਮਿਲ ਲਏ ਆਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਝਾਵੈ। ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮਕਾਲ ਸਿਰ ਮਾਰੀ। ਪਾਪ ਬੇਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਖਮ ਡਰਾਵ

ਮਹੱਲਾ ਤੀਜਾ ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ ਗੁਰ ਕੈ ਭਾਣੇ ਜੇ ਚੱਲੈ ਬਹੁਣ ਨਾ ਆਵਣ ਹੋਏ ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾ ਮਾਏ ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ ਸੁੱਤਿਆਂ ਆਪੋ ਠਾਲ ਦੇ ਨਾਨਕ ਲਿਵਲਾਏ ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ ਥਾਓ ਕਥਾਓ ਨਾ ਜਾਣਨੀ ਸਦਾ ਚਿਤ ਵੈ ਬੇਕਾਰ ਦਰਗਹਿ ਲੇਖਾ ਮੰਗੀ ਹੈ ਉਥੇ ਹੋਏ ਕੂੜਿਆਰ ਆਪੇ ਸ੍ਰਿਸ਼ਟਿਓ ਪਾਈਆਂ ਨੂੰ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿੰਨੀ ਆਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕਹੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਹੋ ਚਿਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ ਮਾਇਆ ਹਿਰਿਆਣਿਆ ਜਮਕਾਲ ਨਿਹਾਲੇ ਸਾਸ ਆਵ ਘਟੈ ਬੇਤਾਲਿਆ ਨਾਨਕ ਗੁਰਸਰਨ ਆਈ ਉਬਰੇ ਹਰ ਗੁਰ ਰਖਵਾਲਿਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵਾਦ ਵਖਾਣ ਦੇ ਮਾਇਆ ਮੋਹ ਸੁਆਏ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰਿਗ ਸਮਾਏ ਜਮਕਾ ਫਾਹਾ ਗਲੋ ਨ ਕੱਟੀਐ ਫਿਰ ਫਿਰ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਸਤਿਗੁਰ ਮਿਲਿਆ ਤਿੰਨ ਆਏ ਆਂਦਿਨ ਨਾਮ ਤੇ ਆਏਂਦੇ ਨਾਨਕ ਸੱਚ ਸਮਾਏ ਮਹੱਲਾ ਤੀਜਾ ਸੱਚ ਵਣਜੈ ਸੱਚ ਸੇਵਦੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੈ ਪਾਣੈ ਜੇ ਚੱਲੈ ਸਹਿਜੇ ਸੱਚ ਸਮਾਹੇ ਪੌੜੀ ਆਸਾ ਵਿੱਚ ਅਤ ਦੁੱਖ ਕਣਾ ਮਨਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲਿਪਤ ਲਿਵਲਾਇਆ ਉਹਨਾਂ ਸੋਗ ਵਿਯੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲੈ ਮਿਲਾਇਆ ਸਲੋਕ ਮਹੱਲਾ ਤੀਜਾ ਪਰਾਈ ਅਮਾਣ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆ ਥਾਵੋ ਲੈ ਉਹ ਪਰਖਾਏ ਜੇ ਉਸ ਨਾਲ ਚਿਤ ਲਾਏ ਤਾਂ ਵੱਥ ਲਹੈ ਨੌ ਨਿਧ ਪੱਲੇ ਪਾਏ ਘਰ ਹੁੰਦੈ ਧਨ ਜਗ ਭੁੱਖਾ ਮੁਆ ਬਿਨ ਸਤਿਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਵਿਯੋਗ ਨਾ ਕੋਏ ਵਸ ਪਰਾਈ ਆਪ ਗਰਬ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਜੇ ਕਿਨੈ ਨਾ ਪਾਇਓ ਫਿਰ ਫਿਰ ਆਵੈ ਜਾਏ ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨਮੁਖ ਤਿਨਕੀ ਬਖੀਲੀ ਕੇ ਕਰੇ ਜੇ ਸੱਚੈ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰੱਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਸੇ ਸੁਹੇਲੇ ਪਏ ਮੁਖ ਉਜਲ ਦਰਬਾਰੇ ਪੌੜੀ ਇਸਤਰੀ

ਮਿਲ ਮੋਹ ਵਧਾਇਆ, ਪੁੱਤਰ ਕਲਤਰ ਨਿਤ ਵੇਖੈ ਵਿਕਸੈ ਮੋਹ ਮਾਇਆ। ਦੇਸ ਪਰਦੇਸ ਧਨ ਚੋਰਾਏ, ਆਣ ਮੋਹੇ ਪਾਇਆ, ਅੰਤ ਹੋਵੈ ਵੈਰ ਵਿਰੋਧ, ਕੋ ਸਕੈ ਨਾ ਛਡਾਇਆ। ਨਾਨਕ ਵਿਣ ਨਾਵੈ ਤ੍ਰਿਗ ਮੋਹੋ, ਜਿਤ ਲਗ ਦੁਖ ਪਾਇਆ। ਸਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੈ ਸਭ ਭੁਖ ਜਾਏ, ਤ੍ਰਿਸ਼ਨਾ ਮੂਲ ਨਾ ਹੋਵਈ, ਨਾਮ ਵਸੈ ਮਨ ਆਏ। ਬਿਨ ਨਾਵੈ ਜੇ ਹੋਰ ਖਾਣਾ, ਤਿਤ ਰੋਗ ਲਗੈ ਤਨ ਧਾਏ। ਨਾਨਕ ਰਸ ਕਾ ਸੋ ਸ਼ਬਦ ਸਲਾਹਣਾ, ਆਪੇ ਲੈ ਮਿਲਾਏ। ਮਹੱਲਾ ਤੀਜਾ। ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹਿ ਮੇਲਾਵਾ ਹੋਏ, ਬਿਨ ਸ਼ਬਦੈ ਜਗ ਅਨੇਰ ਹੈ, ਸ਼ਬਦੇ ਪ੍ਰਗਟ ਹੋਏ। ਪੰਡਿਤ ਮੋਨੀ ਪੜ ਪੜ ਥੱਕੇ, ਭੇਖ ਥੱਕੇ ਤਨ ਧੋਏ, ਬਿਨ ਸ਼ਬਦੈ ਕਿਨੈ ਨਾ ਪਾਇਓ, ਦੁਖੀਏ ਚੱਲੇ ਰੋਏ। ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪੌੜੀ। ਇਸਤਰੀ ਪੁਰਖੈ ਤਨੇ ਹੋ ਬਹਿਮੰਦ ਪਕਾਇਆ, ਤਿਸਦਾ ਸਭ ਕਿਛ ਚੱਲ ਸੀ ਮੇਰੇ ਪ੍ਰਭਾਇਆ। ਕਿਉਂ ਰਹੀਐ ਥਿਰ ਜਗ ਕੋ ਕੱਢੋ ਉਪਾਇਆ, ਗੁਰਪੂਰੇ ਕੀ ਚਾਕਰੀ ਥਿਰ ਕੰਧ ਸਵਾਇਆ। ਨਾਨਕ ਬਖਸ ਮਿਲਾਇਨ ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮੋਹੇ ਵਿਸਾਰਿਆ, ਗੁਰ ਕਾ ਪਉ ਹੇਤ ਅਪਾਰ, ਲੋਭ ਲਹਿਰ ਸੁਧ ਮਤ ਗਈ, ਸੱਚ ਨਾ ਲੱਗੈ ਪਿਆਰ। ਗੁਰਮੁਖ ਜਿੰਨਾ ਸ਼ਬਦ ਮਨ ਵਸੈ, ਦਰਗੈ ਮੁਖ ਦੁਆਰ, ਨਾਨਕ ਆਪੇ ਮਿਲ ਲਏ ਆਪੇ ਬਖਸ਼ਣਹਾਰ। ਮਹੱਲਾ ਚੌਥਾ। ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ, ਤਿਸਿਓ ਕਿਉਂ ਮਨ ਰੂਸੀਐ ਜਿਸੈ ਹਮਾਰੀ ਚਿੰਦ। ਮਹੱਲਾ ਚੌਥਾ। ਸਾਹਮਣੇ ਆਇਆ ਚਿਮ ਚਿਮਾ, ਹਰ ਗੁਰਮੁਖ ਨਾਮ ਤੇ ਆਏ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਮੀਹੋ ਉੱਠਾ ਸ਼ੈਬਰ ਲਾਏ। ਸਭ ਧਰਤ ਪਈ ਹਰਿਆਵਲੀ, ਅਨਜੰਮਿਆ ਬੋਹਲ ਲਾਏ, ਹਰ ਅਚਿੰਤ ਬੁਲਾਵੈ ਕਿਰਪਾ ਕਰ, ਹਰ ਆਪੇ ਪਾਵੈ ਥਾਏ। ਹਰ ਤਿਸੈ ਧਿਆਵੋ ਸੰਤ ਜਨੋ, ਜੋ ਵੰਤੇ ਲਏ ਛਡਾਏ, ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਵਸੈ ਮਨ ਆਏ, ਜਿਨ੍ਹਾਂ ਗੁਰਮੁਖ ਨਾਮ ਆਰਾਧਿਆ, ਤਿੰਨਾ ਦੁੱਖ ਭੁੱਖ ਲੈ ਜਾਏ। ਜਨ ਨਾਨਕ ਤ੍ਰਿਪਤੈ ਗਾਏ ਗੁਣ, ਹਰ ਦਰਸ਼ਨ ਦੇਹੋ ਸੁਭਾਏ। ਪੌੜੀ। ਗੁਰਪੂਰੇ ਕੀ ਦਾਤ, ਨਿਤ ਦੇਵੈ ਚੜੈ ਸਵਾਈਆ, ਤੁਸ ਦੇਵੈ ਆਪ ਦਿਆਲ, ਨਾ ਛਪੈ ਛਪਾਈਆ। ਹਿਰਦੈ ਕਵਲ ਪ੍ਰਗਾਸ, ਉਨ ਮਨ ਲਿਵਲਾਈਆ, ਜੇ ਕੋ ਕਰੇ ਉਸ ਦੀ ਰੀਸ, ਸਿਰ ਸ਼ਾਈ ਪਾਈਆ। ਨਾਨਕ ਅੱਪੜ ਕੋਇ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆ। ਸਲੋਕ ਮਹੱਲਾ ਤੀਜਾ। ਅਮਰ ਵੇ ਪ੍ਰਵਾਹ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ, ਆਪ ਛੋੜ ਸਰਨਾਏ ਪਵੈ, ਮਨ ਲਏ ਰਜਾਏ। ਗੁਰਮੁਖ ਜਮ ਡੰਡ ਨਾ ਲੱਗਈ, ਹਉ ਮੈਂ ਵਿੱਚ ਹੋ ਜਾਏ, ਨਾਨਕ ਸੇਵਕ ਸੋਈ ਆਖੀਐ, ਜੇ ਸੱਚ ਰਹਿ ਲਿਵਲਾਏ। ਮਹੱਲਾ ਤੀਜਾ। ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉ ਮੈਂ ਮੇਰੀ, ਬਹੁ ਕਰਮ ਕਮਾਵੈ ਲੋਭ ਮੋਹ ਵਿਆਪੇ, ਹਉ ਮੈਂ ਕਦੇ ਨਾ ਝੁਕੈ ਫੇਰੀ। ਨਾਨਕ ਆਪ ਕਰਾਏ ਕਰਤਾ, ਜੋਤ ਸਪਾਵੈ ਸਾਈ ਗੱਲ ਚੰਗੇਰੀ। ਪੌੜੀ। ਮਹੱਲਾ ਪੰਜਵਾਂ। ਸੱਚ ਖਾਣਾ ਸੱਚ ਪਹਿਨਣਾ, ਸੱਚ ਨਾਮ ਆਧਾਰ, ਗੁਰਪੂਰੈ ਮਿਲਾਇਆ ਪ੍ਰਭ ਦੇਵਨਹਾਰ, ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਨਾਨਕ ਸਭ ਸਲਾਹ ਕਰ ਪ੍ਰਭ ਕਾ ਜੈਕਾਰ। ਸਲੋਕ ਮਹੱਲਾ ਪੰਜਵਾਂ। ਸਭੇ ਜੀ ਸਮਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁੱਚੋ ਪਾਏ, ਦੁਖ ਦਲਦ ਭੰਨ ਤਰ, ਅਰਦਾਸ ਸੁਣੀ ਦਾਤਾਰ, ਹੋਈ ਸਿਸ਼ਟ ਠਰ, ਲੇਵੋ ਕੰਠ ਲਗਾਏ ਅਪਦਾ ਸਭ ਹਰ, ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ। ਮਹੱਲਾ ਪੰਜਵਾਂ। ਵੁੱਠੇ ਮੇਘ ਸੁਹਾਵਣੇ, ਹੁਕਮ ਕੀਤਾ ਕਰਤਾਰ, ਰਿਜਕੋ ਪਾਇਓ ਨੇ ਅਗਲਾ, ਠੰਡ ਪਈ ਸੰਸਾਰ, ਤਨ ਮਨ ਹਰਿਆ ਹੋਇਆ, ਸਿਮਰਤ ਅਗਮ ਅਪਾਰ, ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ, ਕੀਤਾ ਲੋੜੈ ਸੋ ਕਰੈ ਨਾਨਕ ਸਦ ਬਰਿਹਾਰ। ਪੌੜੀ। ਵੱਡਾ ਆਪ ਅਗਮ ਹੈ, ਵੱਡੀ ਵਡਿਆਈ, ਗੁਰਸਬਦੀ ਵੇਖ ਵਿਕਸਿਆ ਅੰਤਰ ਸਾਂਤ ਆਈ, ਸਭ ਆਪੇ ਆਪ ਵਰਦਾ ਆਪੇ ਹੈ ਭਾਈ, ਆਪ ਨਾਥ ਸਭ ਨੱਥੀਆਂ ਨੂੰ ਸਭ ਹੁਕਮ ਚਲਾਈ, ਨਾਨਕ ਹਰ ਭਾਵੈ ਸੋ ਕਰੇ ਸਭ ਚਲੈ ਰਜਾਈ। ਸੁਧ।
ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਬਸ ਥੋਰੀ ਬਾਤ ਮਨ ਦਸ ਦਾਜ ਟਕਾ ਚਾਰ ਗਾਂਠੀ ਐਂਡੋ ਟੇਂਡੋ ਜਾਤ ਰਹਾਓ ਬਹੁਤ ਪ੍ਰਤਾਪ ਗਾਉਂ ਸੋ ਪਾਏ ਦੋ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨਹਰ ਪਾਤ ਨਾ ਕੋਊ ਲੈ ਆਇਓ ਇਹੋ ਤਨ ਨਾ ਕੋਊ ਲੈ ਜਾਤ ਰਾਵਣ ਹੂਤੇ ਅਧਿਕ ਛਤਰ ਪਤ ਖਿਨ ਮੈਂ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕਉ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ ਮਾਤ ਪਿਤਾ ਬੰਤਾ ਸੁਤ ਸੰਪਤ ਅੰਤ ਨਾ ਚਲਤ ਸੰਗਾਤ ਕਹਿਤ ਕਬੀਰ ਰਾਮ ਭਜ ਬਉਰੇ ਜਨਮਿਆ ਕਾਰਥ ਜਾਤ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਓ ਹਸਤੋ ਜਾਏ ਸੋ ਰੋਵਤ ਆਵੈ ਰੋਵਤ ਜਾਏ ਸੋ ਹਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ

ਤਿਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਪੂਲੋ ਰੇ ਠਗ ਮੂਰੀ ਖਾਏ ਰਹਾਓ ਜੈਸੇ ਮੀਨ ਪਾਨੀ ਮੈਂ ਰਹੇ ਕਾਲ ਜਲ ਕੀ ਸੁਧ ਨਹੀਂ ਲਹੈ ਜਿਹਬਾ ਸਵਾਦੀ ਲੀਲ ਤਲੋਹੋ ਐਸੇ ਕਣਕ ਕੰਮ ਨੀ ਬਾਂਧਿਓ ਮੋਹ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦਿਨੀ ਸ਼ਾਰ ਗਉ ਬਾਂਸ਼ ਕਉ ਸੰਚੈ ਖੀਰ ਗਲਾ ਬਾਂਧ ਦੋਇਲੇ ਅਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਯੋ ਧੂੜ ਕਾਮ ਕ੍ਰੋਧ ਤ੍ਰਿਸ਼ਨਾ ਤਜਰੈ ਸਾਧ ਸੰਗਤ ਕਭੂ ਨਹੀਂ ਕਰੈ

ਸਿਉ ਰਹਾਉ। ਆਪਨ ਦੇਉ ਦੇਹੁ ਰਾਇ ਆਪਨੋ, ਆਪ ਲਗਾਵੈ ਪੂਜਾ। ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕਉ ਦੂਜਾ। ਆਪੇ ਗਾਵੈ ਆਪੇ ਨਾਚੈ, ਆਪ ਬਜਾਵੈ ਤੂਰਾ। ਕਹਿਤ ਨਾਮ ਦਿਓ ਤੂੰ ਮੇਰੋ ਠਾਕਰੋ, ਜਨ ਊਰਾ ਤੂੰ ਪੂਰਾ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰਈ ਮੋਚਨ। ਪਰਸਤ ਮੁਕਤ ਕਰਤ ਗ੍ਰਹਿ ਕੂਪ, ਰਹਾਓ ਮੇਰੀ ਬਾਂਦੀ ਭਗਤ ਛਿੜਾਵੈ। ਬਾਂਦੈ ਭਗਤ ਨਾ ਛੁਟੈ ਮੋਹੇ, ਏਕ ਸਮੈ ਮੋਕੋ ਗਹਿ ਬਾਂਦੈ। ਤਉ ਫੁਨ ਮੋਪੈ ਜਵਾਬ ਨਾ ਹੋਏ, ਮੈਂ ਗੁਣਬੰਧ ਸਗਲ ਕੀ ਜੀਵਨ। ਮੇਰੀ ਜੀਵਨ ਮੇਰੇ ਦਾਸ, ਨਾਮ ਦੇਵ ਜਾ ਕੇ ਜੀ ਐਸੀ, ਤੈਸੋ ਤਾਂ ਕੈ ਪ੍ਰੇਮ ਪ੍ਰਗਾਸ਼।

ਪਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ। ਦੁਖ ਸੁਖ ਦੋਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁਧ ਸੁਰਤ ਨਾਮ ਹਰ ਪਾਈਐ ਸਾ ਸੰਗਤ ਗੁਰ ਪਿਆਰ ਹੈਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਨਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜੰਮੈ ਜੀ ਜਾਣੈ ਜੇ ਥਾਓ ਸੁਰਤਾ ਪੰਡਿਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅੰਡੀ ਠਗ ਸ਼ਿਕਣ ਨਾ ਜਾਏ ਕਿਆ ਕਰ ਆਖ ਵਖਾਣੀਐ ਮਾਏ ਰਹਾਉ ਉਪਰ ਦਰ ਅਸਮਾਨ ਪਿਆਲ ਕਿਉਂ ਕਰ ਕਹੀਐ ਦੇਹੋ ਵਿਚਾਰ ਬਿਨ ਜਿਹਵਾ ਜੋ ਜਪੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹੇ ਨਿਭਰਾਤ ਸੋ ਬੂਝੈ ਹੋਵੈ ਜਿਸ ਦਾਤ ਅਹਿਨ ਸਿਅੰਤਰ ਰਹੇ ਲਿਵ ਲਾਏ ਸੋਈ ਪੁਰਖ ਜੇ ਸਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵੇ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁਖ ਰਹਿ ਸਰੀਰ ਐਸਾ ਦਾਰੂ ਲੱਗੈ ਨਾ ਬੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਏ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸਮੈ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮਹੁਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨਾ ਚੀਜੈ ਦੇਹ ਅੰਤਕਾਲ ਜਮ ਮਾਰੈ ਠੇਹ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ ਰਹਾਓ ਰਾਜ ਮਾਲ ਜੋਬਨ ਸਭ ਸ਼ਾਮ ਰੱਥ ਫਿਰੰਦੈ ਦੀਸੈ ਥਾਮ ਦੇਹ ਨਾ ਨਾਓ ਨਾ ਹੋਵੈ ਜਾਤ ਉਥੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸੋ ਮੇਲ ਹੋਮ ਜਗ ਅਰ ਪਾਠ ਪੁਰਾਣ ਜੋਤ ਸੁਭਾਵੈ ਸੋ ਪ੍ਰਵਾਣ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਇਹੋ ਨਿਧਾਨ ਸੇ ਧਨਵੰਤ ਦਿਸੈ ਘਰ ਜਾਏ ਨਾਨਕ ਜਨੀ ਧਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬੂ ਸਾਹਿਬ ਦੇਖਿਆ ਭੈਣ ਊਂਡਾ ਊਂਡ ਚੜਾ ਸਮਾਨ ਸਾਹਿਬ ਸਮਰੱਥ ਤੇਰੇ ਤਾਣ ਜਲ ਥਲ ਡੂੰਗਰ ਦੇਖਾਂ ਤੀਰ ਥਾਂ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉੱਡਣੈ ਕੀ ਡੰਜ ਨਦਰ ਕਰੇ ਤਾਂ ਬੰਦਾ ਧੀਰ ਜਿਉ ਵਿਖਾਲੇ ਤਿਉ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਾਉਣੈ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀਰ ਸੱਚ ਸਮਾਵੈ ਇਹੋ ਸਰੀਰ ਮਲਾਰ ਮਹੱਲਾ ਤੀਜਾ ਚੁਭਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕਰ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਉ ਇਹਾ ਵਡਿਆਈ ਜਾਂ ਕਉ ਹੁਕਮ ਨਾਏ ਆਪਣਾ ਪਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਈਐ ਇਹਾ ਸਖਤ ਸਵੈ ਕਰ ਆਵੈ ਜੀਵਦੇ ਅਮਰ ਰਹੀਐ ਰਹਾਓ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰੈ ਗੁਣ ਮਾਇਆ ਜਿਨ ਜਗਤ ਭੁਲਾਇਆ ਜਨ ਮਰਨ ਕਾ ਸਹਿਸਾ ਗੁਰਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਇਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਅਹਿਨਸ ਨਾਮ ਵਖਾਣੀ ਕਹਿਤ ਨਾਨਕ ਗੁਰਪ੍ਰਸਾਦੀ ਬੂਝੋ
ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉੱਪਰ ਫੇਨ ਬੁਦਬੁਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਵਾ ਤਿਸੈ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਮੈ ਸ਼ਬਦ ਜਲਾਏ ਸੱਚੀ ਭਗਤ ਕਰਹਿ ਜਨ ਰਾਤੀ ਸੱਚ ਰਹਿ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕਹਿ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਭਾਣਾ ਆਪਣਾ ਭਾਵਦਾ ਜਿਸ ਬਖਸੇ ਤਿਸ ਬਿਘਨ ਨਾ ਕੋਏ ਰਹਾਓ ਤ੍ਰੈ ਗੁਣ ਸਭਾ ਤਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵਈ ਹਉਮੈ ਕਰਮ ਕਮਾਏ ਸਾਹਿਬ ਭਾਵੈ ਸੋਥੀਐ ਪਿਆ ਕਿਰਤ ਫਿਰਾਏ ਸਤਿਗੁਰ ਭੇਟਿਐ ਮਨ ਮਰ ਰਹਿ ਹਰ ਨਾਮ ਵਸੈ ਮਨ ਆਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੇ ਪਦਵਾਸਾ ਹੋਇਆ ਸੱਚੇ ਰਹਿ ਸਮਾਏ ਮੇਰਾ ਹਰ ਪ੍ਰਭ ਅਗਮਿਆ ਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰਪ੍ਰਸਾਦੀ ਬੁੱਝੀਐ ਸਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਜੈ ਜਿਸਨੋਂ ਨਦਰ ਕਰੇ ਗੁਰਬਿੰਦ ਦਾਤਾ ਕੋਈ ਨਾਹੀ ਬਖਸੇ ਨਦਰ ਕਰੇ ਗੁਰ ਮਿਲਿਆ ਸਾਤੂ ਪਜਾਏ ਅੰਦਰ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਓ ਮਨਮੁਖ ਸਦਾ ਵਿਛੜੇ ਫਿਰ ਹੈ ਕੋਈ ਨਾ ਕਿਸੇ ਹੀ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜੈ ਅੰਦਰ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਕੁਛ ਜਾਣਦਾ ਕਿਸੇ ਅੱਗੇ ਕਰੀ ਪੁਕਾਰ ਹਰ ਹਰ ਨਾਮ

ਨਾਨਕ ਨਾਮ ਨਿਧਾਨ ਹੈ, ਨਾਮੇ ਹੀ ਚਿਤ ਲਾਏ। ਮਲਾਰ ਮਹੱਲਾ ਤੀਜਾ। ਗੁਰਸਾ ਲਾਹੀ ਸਦਾ ਸੁਖਦਾਤਾ, ਪ੍ਰਭ ਨਾਰਾਇਣ ਸੋਈ। ਗੁਰਪ੍ਰਸਾਦ ਪਰਮਪਦ ਪਾਇਆ, ਵੱਡੀ ਵਡਿਆਈ ਹੋਈ। ਆਨ ਦਿਨ ਗੁਣ ਗਾਵੈ ਨਿਤ ਸਾਚੇ, ਸਚ ਸਮਾਵੈ ਸੋਈ। ਮਨ ਰੇ ਗੁਰਮੁਖ ਹਿਰਦੈ ਵਿਚਾਰ, ਤਜ ਕੂੜ ਕੁਟੰਬ ਹਉਮੈ ਬਿਖ ਤ੍ਰਿਸ਼ਨਾ। ਚੱਲਣ ਹਿਰਦੈ ਸੰਭਾਲ ਰਹਾਉ। ਸਤਿਗੁਰ ਦਾਤਾ ਰਾਮ ਨਾਮ ਕਾ, ਹੋਰ ਦਾਤਾ ਕੋਈ ਨਾਹੀ। ਜੀ ਦਾਨ ਦੇ ਤ੍ਰਿਪਤਾਸੇ, ਸੱਚੇ ਨਾਮ ਸਮਾਹੀ। ਆਨ ਦਿਨ ਹਰ ਰਵਿਆ ਹਿਰਦੇ ਅੰਤਰ, ਸਹਿਜ ਸਮਾਧ ਲਗਾਹੀ। ਸਤਿਗੁਰ ਸਬਦੀ ਇਹੋ ਮਨ ਭੇਦਿਆ, ਹਿਰਦੈ ਸਾਚੀ ਬਾਣੀ। ਮੇਰਾ ਪ੍ਰਭ ਲੱਖ ਨਾ ਜਾਈ ਲਖਿਆ, ਗੁਰਮੁਖ ਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ, ਜਪੀਐ ਸਾਰੰਗ ਪਾਣੀ। ਆਵਣ ਜਾਣਾ ਬਹੁ ਨਾ ਹੋਵੇ, ਗੁਰਮੁਖ ਸਹਿਤ ਤੇ ਆਇਆ। ਮਨ ਹੀ ਤੇ ਮਨ ਮਿਲਿਆ ਸੁਆਮੀ, ਮਨ ਹੀ ਮਨ ਸਮਾਇਆ। ਸੱਚ ਹੀ ਸੱਚ ਸਾਚ ਪਤੀਜੈ, ਵਿੱਚੋਂ ਆਪ ਗਵਾਇਆ। ਏਕੋ ਏਕ ਵਸੈ ਮਨ ਸੁਆਮੀ, ਦੂਜਾ ਅਵਰ ਨਾ ਕੋਈ। ਏਕੋ ਨਾਮ ਅੰਮ੍ਰਿਤ ਹੈ ਮੀਠਾ, ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ, ਜਿਨਕੋ ਤੁਰ ਲਿਖਿਆ ਹੋਈ। ਮਲਾਰ ਮਹੱਲਾ ਤੀਜਾ। ਗਣ ਗੰਧਰਵ ਨਾਮੇ ਸਭ ਉਤਰੇ, ਗੁਰ ਕਾ ਸ਼ਬਦ ਵਿਚਾਰ। ਹਉਮੈ ਮਾਰ ਸਦ ਮਨ ਵਸਾਇਆ, ਹਰ ਰਾਖਿਆ ਉਰ ਧਾਰ। ਜਿਸੈ ਬੁਝਾਏ ਸੋਈ ਬੂਝੈ, ਜਿਸਨੋ ਆਪੇ ਲੈ ਮਿਲਾਏ। ਅੰਦਰ ਬਾਣੀ ਸਬਦੇ ਗਾਵੈ, ਸਾਚ ਰਹੈ ਲਿਵਲਾਏ। ਮਨ ਮੇਰੇ ਖਿਨ ਖਿਨ ਨਾਮ ਸੰਭਾਲ, ਗੁਰ ਕੀ ਦਾਤ ਸ਼ਬਦ ਸੁਖ ਅੰਤਰ। ਸਦਾ ਨਿਭੈ ਤੇਰੇ ਨਾਲ ਰਹਾਉ। ਮਨਮੁਖ ਪਾਖੰਡ ਕਦੇ ਨਾ ਚੁੱਕੈ, ਦੂਜੈ ਪਾਏ ਦੁਖ ਪਾਏ। ਨਾਮ ਵਿਸਾਰ ਬਿਖਿਆ ਮਨ ਰਾਤੇ, ਬਿਰਥਾ ਜਨਮ ਗਵਾਏ। ਇਹ ਵੇਲਾ ਫਿਰ ਹੱਥ ਨਾ ਆਵੈ, ਅੰਦਿਨ ਸਦਾ ਪਛਤਾਏ। ਮਰ ਮਰ ਜਨਮੈ ਕਦੇ ਨਾ ਬੂਝੈ, ਵਿਸ਼ਟਾ ਮਹੇ ਸਮਾਏ। ਗੁਰਮੁਖ ਨਾਮ ਰਤੇ ਸੇ ਉਧਰੇ, ਗੁਰ ਕਾ ਸ਼ਬਦ ਵਿਚਾਰ। ਜੀਵਨ ਮੁਕਤ ਹਰ ਨਾਮ ਤੇ ਆਇਆ, ਹਰ ਰਾਖਿਆ ਉਰ ਧਾਰ। ਮਨ ਤਨ ਨਿਰਮਲ, ਨਿਰਮਲ ਮਾਤੀ ਉਤਮ, ਉਤਮ ਬਾਣੀ ਹੋਈ। ਏਕੋ ਪੁਰਖ ਏਕ ਪ੍ਰਭ ਜਾਤਾ, ਦੂਜਾ ਅਵਰ ਨਾ ਕੋਈ। ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਜ਼ਰ ਕਰੇ। ਮੰਤਨ ਰਾਤਾ ਗੁਰ ਕੀ ਬਾਣੀ, ਸੇਵਾ ਸੁਰਤ ਸਮੇ। ਅੰਤਰ ਵਸਿਆ ਅਲਾਖਿਆ ਭੇਵਾ, ਗੁਰਮੁਖ ਹੋਏ ਲਖਾਏ। ਨਾਨਕ ਜਿਸ ਭਾਵੈ ਤਿਸ ਆਪੇ ਦੇਵੈ, ਭਾਵੈ ਤਿਵੈ ਚਲਾਏ। ਮਲਾਰ ਮਹੱਲਾ ਤੀਜਾ। ਦੋ ਤੁਕੇ ਸਤਿਗੁਰ ਤੇ ਭਾਵੈ ਘਰ ਦਰ ਮਹਿਲ ਸੁਥਾਨ। ਗੁਰਸਬਦੀ ਚੂਕੈ ਅਭਮਾਨ, ਜਿਨ ਕਉ ਲਿਲਾਟ ਲਿਖਿਆ ਤੁਰ ਨਾਮ। ਅੰਦਰ ਨਾਮ ਸਦਾ ਸਦਾ ਧਿਆਵੈ, ਸਾਚੀ ਦਰਗਹਿ ਪਾਵੈ ਮਾਨ ਰਹਾਉ। ਮਨ ਕੀ ਬਿਦ ਸਤਿਗੁਰ ਤੇ ਜਾਣੈ, ਅੰਦਿਨ ਲਾਗੈ ਸਦਾ ਹਰ ਸਿਉ ਧਿਆਨ। ਗੁਰਸ਼ਬਦ ਰਤੇ ਸਦਾ ਬੈਰਾਗੀ, ਹਰ ਦਰਗਹਿ ਸਾਚੀ ਪਾਵੈ ਮਾਨ। ਇਹੋ ਮਨ ਖੇਲੈ ਹੁਕਮ ਕਾ ਬਾਂਦਾ, ਇੱਕ ਖਿਨ ਮੈਂ ਦਹਿ ਦਿਸ ਫਿਰ ਆਵੈ। ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ, ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ। ਇਸ ਮਨ ਕੀ ਬਿਦ ਮਨ ਹੂੰ ਜਾਣੈ, ਬੂਝੈ ਸ਼ਬਦ ਵਿਚਾਰ। ਨਾਨਕ ਨਾਮ ਧਿਆਏ ਸਦਾ ਤੂੰ, ਪਵ ਸਾਗਰ ਜਿਤ ਪਾਵੈ ਪਾਰ। ਮਲਾਰ ਮਹੱਲਾ ਤੀਜਾ। ਜੀਉ ਪਿੰਡ ਪ੍ਰਾਣ ਸਭ ਤਿਸਕੇ, ਘਟ ਘਟ ਰਿਹਾ ਸਮਾਈ। ਏਕਸ ਬਿਨ ਮੈਂ ਅਵਰ ਨਾ ਜਾਣਾ, ਸਤਿਗੁਰ ਦੀ ਆਦ ਬੁਝਾਈ। ਮਨ ਮੇਰੇ ਨਾਮ ਰਹੋ ਲਿਵ ਲਾਈ, ਅਦਿਸ਼ਟਾ ਗੋਚਰ ਅਪਰੰਪਰ ਕਰਤਾ। ਗੁਰ ਕਹਿ ਸ਼ਬਦ ਹਰ ਧਿਆਈ ਰਹਾਓ। ਮਨ ਤਨ ਪੀਜੈ ਏਕ ਲਿਵ ਲਾਗੀ, ਸਹਿਜੇ ਰਹੇ ਸਮਾਈ। ਗੁਰਪ੍ਰਸਾਦੀ ਭਰੰਪੋ ਭਾਗੈ, ਏਕ ਨਾਮ ਲਿਵ ਲਾਈ। ਗੁਰ ਬਚਨੀ ਸਚਕਾਰ ਕਮਾਵੈ, ਗਤ ਮਤ ਤਬ ਹੀ ਪਾਈ। ਕੋਟ ਮਦੇ ਕਿਸੈ ਬੁਝਾਏ, ਤਿਨ ਰਾਮ ਨਾਮ ਲਿਵ ਲਾਈ। ਜੈ ਜੈ ਦੇਖਾਂ ਤੈ ਕੋ ਸੁਆਈ, ਜੈ ਜੈ ਦੇਖਾਂ ਤੈ ਕੋ ਸੋਈ। ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਤਿਸ ਆਗੈ, ਨਾਨਕ ਆਪ ਗਵਾਈ। ਮਲਾਰ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਦੁਖ ਨਿਵਾਰਨ, ਸਭ ਦੇ ਪਾਇਆ ਜਾਈ। ਭਗਤੀ ਰਾਤੇ ਸਦ ਬੈਰਾਗੀ, ਦਰਸਾ ਚੈ ਪਤ ਪਾਈ। ਮਨ ਰੇ ਮਨ ਸਿਉ ਰਹੋ ਸਮਾਈ,
ਗੁਰਮੁਖ ਰਾਮ ਨਾ ਮਨ ਭੀਜੈ ਹਰਸੇ ਤੀ ਲਿਵਲਾਈ ਰਹਾਓ। ਮੇਰਾ ਪ੍ਰਭ ਅਤ ਅਗਮਾ ਗੋਚਰ ਗੁਰਮਤਿ ਦੇਹ ਬੁਝਾਈ ਸਤ ਸੰਜਮ ਕਰਨੀ ਹਰ ਕੀਰਤ ਹਰਸੇ ਤੀ ਲਿਵਲਾਈ। ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪੌਣ ਵਜਾਏ ਗੁਰਮੁਖੀ ਅੰਮ੍ਰਿਤ ਪਾਈ। ਆਪੇ ਸਾਜੇ ਸਭ ਘਰੈ ਲਾਏ ਸੋ ਸਚ ਰਿਆ ਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਲਾਰ ਮਹੱਲਾ ਤੀਜਾ। ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖਰ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਓ। ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕਰ ਮੇਰੇ ਹਰ ਹਰ ਹਰਿ ਵਰਤ ਹਾਰ ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹੋ ਮਨ ਗਿਰਹੀ ਕਿਹੋ ਮਨ ਉਦਾਸੀ ਕਿਹੋ ਮਨ ਅਵਰਨ ਸਦਾ ਅਵਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋਂ ਲਾਗੀ। ਪੰਡਿਤ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜੈ ਉਠਾਵੈ ਭਾਰ ਰਹਾਓ। ਮਾਇਆ ਮਮਤਾ ਕਰਤਾ ਲਾਈ ਇਹੋ ਹੁਕਮ ਕਰ ਸ੍ਰਿਸ਼ਟਿ ਉਪਾਈ ਗੁਰਪ੍ਰਸਾਦੀ ਬੂਜੋ ਭਾਈ ਸਦਾ ਰਹੋ ਹਰ ਕੀ ਸਰਣਾਈ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਅੰਦਨੇ ਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀਖਿਆ ਦੇਲੇ ਸਤਿਗੁਰ ਆਗਿਆ ਸੀਸ ਤਰੇ ਸਦਾ ਅਲੱਗ ਰਹਿ ਨਿਰਵਾਣ ਸੋ ਪੰਡਿਤ ਦਰਗੈ ਪ੍ਰਵਾਣ ਸਭਨਾ ਮੈਂ ਏਕੋ ਏਕ ਵਖਾਣੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮੇਲੇ ਸੋਏ ਐਥੈ ਉਥੈ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ ਸੋਈ ਮੁਕਤ ਜਾਂ ਕੋ ਕਿਰਪਾ ਹੋਏ। ਆਂਦਨ ਹਰ ਗੁਣ ਗਾਵੈ ਸੋਏ ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਨਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ। ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਤੇ ਆਏ ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੈ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲੱਗੈ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵ ਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੁੱਲੇ ਬਹੁ ਮਾਇਆ ਹਉ ਮੈਂ ਮਮਤਾ ਬਹੁ ਮੋਹ ਵਧਾਇਆ ਦੂਜੈ ਪਾਏ ਮਨਮੁਖ ਦੁਖ ਪਾਇਆ। ਆਪੇ ਕਰਤਾ ਅਗਮਿਆ ਥਾਹਾ ਗੁਰਸਬਦੀ ਜਪੀਐ ਸਚ ਲਾਹਾ ਹਾਜ਼ਰ ਹਜੂਰ ਹਰ ਵੇ ਪ੍ਰਵਾਹ ਨਾਨਕ ਗੁਰਮੁਖ ਨਾਮ ਸਮਾਹਾ। ਮਲਾਰ ਮਹੱਲਾ ਤੀਜਾ ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅੰਦਨ ਚ ਸਜ ਜਾਗੇ ਸਤਿਗੁਰ ਸੇਵੈ ਆਪ ਗਵਾਏ ਹਉ ਤਿਨ ਜਨ ਕੈ ਸਦ ਲਾਗੋ ਪਾਏ ਹਉ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮਿੱਠਾ ਹਰ ਕੈ ਨਾਮ ਮੁਕਤਗਤ ਪਾਈ ਰਹਾਓ। ਮਾਇਆ ਮੋਹ ਅਗਿਆਨ ਗੁਬਾਰ ਮਨਮੁਖ ਮੋਹੇ ਮੁਗਧ ਗਵਾਰ ਆਂਦਨ ਧੰਦਾ ਕਰਤ ਵਿਹਾਏ ਮਰ ਮਰ ਜੰਮੈ ਮਿਲੈ ਸਜਾਏ ਗੁਰਮੁਖ ਰਾਮ ਨਾਮ ਲਿਵਲਾਈ ਕੂੜੈ ਲਾਲਚ ਨਾ ਲਪਟਾਈ ਜੋ ਕਿਛ ਹੋਵੈ ਸਹਿ ਸੁਭਾਏ ਹਰ ਰਸ ਪੀਵੈ ਰਸਨ ਰਸਾਏ ਕੋਟ ਮਧੇ ਕਿਸੈ ਬੁਝਾਈ ਆਪੇ ਬਖਸੇ ਦੇ ਵਡਿਆਈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ। ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹੈ ਗੁਰ ਸ਼ਬਦੀ ਅਸਥਰ ਕਰ ਬਹੈ ਮੇਰੇ ਮਨ ਕਾਹੇ ਰੋਸ ਕਰੀਜੈ
ਲਾਹਾ ਕਲਜੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੈ ਰਵੀਜੈ ਰਹਾਉ। ਬਾਬੀਹਾ ਖਿਨ ਖਿਨ ਬਿਲ ਲਾਏ, ਬਿਨ ਪਰ ਦੇਖੇ ਨੀਂਦ ਨਾ ਪਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਸਤਿਗੁਰ ਮਿਲੈ ਤਾਂ ਮਿਲੈ ਸੁਭਾਏ। ਨਾਮਹੀਣ ਬਿਨਸੈ ਦੁਖ ਪਾਏ, ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ। ਰਿਣ ਭਾਗਾ ਨਾਮ ਨਾ ਪਾਇਆ ਜਾਏ, ਬਹੁਬੇ ਥਾਕਾ ਕਰਮ ਕਮਾਏ, ਤ੍ਰੈ ਗੁਣ ਬਾਣੀ ਬੇਦ ਵਿਚਾਰ, ਬਿਖਿਆ ਮਹਿਲ ਬਿਖਿਆ ਵਾਪਾਰ। ਮਰ ਜਨਮੈ ਫਿਰ ਹੋਏ ਖੁਆਰ, ਗੁਰਮੁਖ ਤੁਰਿਆ ਗੁਣ ਉਰਤਾਰ। ਗੁਰਮਾਨੈ ਮਾਨੈ ਸਭ ਕੋਏ, ਗੁਰਬਚਨੀ ਮਨ ਸੀਤਲ ਹੋਏ, ਚਹੁ ਜੁਗ ਸੋਭਾ ਨਿਰਮਲ ਜਨ ਸੋਏ, ਨਾਨਕ ਗੁਰਮੁਖ ਵਿਰਲਾ ਕੋਏ। ਰਾਗ ਮਲਾਰ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਣ ਦਿਨ ਹਰ ਹਰ ਨਾਮ ਤੇ ਆਇਓ, ਹਿਰਦੈ ਮਤ ਗੁਰਮਤ ਦੁਖ ਵਿਸਾਰੀ, ਸਭ ਆਸਾ ਮਨਸਾ ਬੰਧਨ ਟੂਟੈ। ਹਰ ਹਰ ਪ੍ਰਭ ਕਿਰਪਾ ਧਾਰੀ, ਨੈਨੀ ਹਰ ਹਰ ਲਾਗੀ ਤਾਰੀ। ਸਤਿਗੁਰ ਦੇਖ ਮੇਰਾ ਮਨ ਬਿਕਸਿਓ, ਜਨ ਹਰ ਭੇਟਿਓ ਬਨਵਾਰੀ ਰਹਾਓ। ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸਕੈ ਕੁਲ ਲਾਗੀ ਗਾਰੀ। ਹਰ ਤਿਸਕੈ ਕੁਲ ਪਰਸੂਤ ਨਾ ਕਰੀਓ, ਤਿਸ ਵਿਧਵਾ ਕਰਮ ਹੈ ਤਾਰੀ। ਹਰ ਹਰ ਆਨ ਮਿਲਾਵੋ ਗੁਰ ਸਾਧੂ, ਜਿਸ ਅਹਿਨਸ ਹਰ ਉਰਤਾਰੀ। ਗੁਰ ਡੀਠੈ ਗੁਰ ਕਾ ਸਿੱਖ ਬਿਕਸੈ, ਜਿਉ ਬਾਰਕ ਦੇਖ ਮਹਿਤਾਰੀ। ਧਨ ਪਿਰ ਕਾ ਇੱਕ ਹੀ ਸੰਘ ਵਾਸਾ, ਵਿੱਚ ਹੋ ਮੈਂ ਪੀਤ ਕਰਾਰੀ। ਗੁਰਪੂਰੈ ਹੋ ਮੈਂ ਪੀਤ ਤੇਰੀ, ਜਨ ਨਾਨਕ ਮਿਲੇ ਬਨਵਾਰੀ। ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ, ਸਰਸਤੀ ਤੇ ਕਰਹਿ ਉਦਮ, ਧੂਰ ਸਾਧੂ ਕੀ ਤਾਈ। ਕਿਲਵਖ ਮਹਿਲ ਭਰੇ ਪਰੇ ਹਮਰੈ ਵਿੱਚ, ਹਮਰੀ ਮਹਿਲ ਸਾਧੂ ਕੀ ਧੂਰ ਗਵਾਈ। ਤੀਰਥ ਅੜਸਠ ਮੱਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ। ਸਭ ਦੁਰਮਤ ਮਹਿਲ ਗਵਾਈ ਰਹਾਉ। ਜਾਹਰ ਨਵੀਂ ਤਪੈ ਭਾਗੀਰਥ ਆਣੀ, ਜਾਹਰ ਨਵੀਂ ਤਪੈ ਭਾਗੀਰਥ ਆਣੀ, ਕੇਦਾਰ ਥਾਪਿਓ ਮਹਿਸਾਈ। ਕਾਂਸੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰਜਨ ਸੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲੈ ਗੁਰਸਾਧੂ, ਲੈ ਤਿਸਕੀ ਧੂਰ ਮੁਖ ਲਾਈ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਲਾਟ ਹੋਵੈ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤਿਸ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੈ, ਤਿਸ ਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ। ਜਪ ਮਨ ਹਰ ਹਰ ਹਰ ਨਿਸਤਰੈ, ਗੁਰ ਕੇ ਬਚਨ ਕਰਨ ਸੁਣ ਧਿਆਵੈ, ਭਵ ਸਾਗਰ ਪਾਰ ਪਰੈ ਰਹਾਓ। ਤਿਸ ਜਨ ਕੇ ਹਮ ਹਟ ਵਿਹਾਜੇ, ਜਿਸ ਹਰ ਹਰ ਕਿਰਪਾ ਕਰੈ, ਹਰ ਜਨ ਕਉ ਮਿਲਿਆ ਸੁਖ ਪਾਈਐ, ਸਭ ਦੁਰਮਤ ਮੈਲ ਹਰੈ। ਹਰ ਜਨ ਕਉ ਹਰ ਭੂਖ ਲਗਾਨੀ, ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਜਿਨ ਇਹ ਪ੍ਰੀਤ ਲਾਈ ਸੋ ਜਾਨੈ, ਕਹਿ ਜਾਨੈ ਜਿਸ ਮੰਤਰੈ। ਜਨ ਨਾਨਕ ਹਰ ਦੇਖ ਸੁਖ ਪਾਵੈ, ਸਭ ਤਨ ਕੀ ਭੂਖ ਟਰੈ। ਮਲਾਰ ਮਹੱਲਾ ਚੌਥਾ, ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਰਕਾਰ ਲਿਖਾਵੈ। ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਘਰ ਲਾਵੈ। ਸਤਿਗੁਰ ਹਰ ਹਰ ਨਾਮ ਦਿਰਡਾਵੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭੌਜਲ ਜਗਤ ਤਰਾਵੈ ਰਹਾਉ। ਜੋ ਗੁਰ ਕਉ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤੁਰਾਵੈ। ਭਰਮ ਭੂਲੇ ਅਗਿਆਨੀ ਅੰਦਲੇ, ਭਰਮ ਭਰਮ ਫੂਲ ਤੁਰਾਵੈ। ਨਿਰਜਿਉ ਪੂਜੈ ਮੜਾ ਸਿਰੇਵੈ, ਸਬਿਰਥੀ ਕਾਲ ਗਵਾਵੈ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ।
ਤਿਸ ਗੁਰ ਕਉ ਸ਼ਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚਉ ਤਿਸ ਪੁੰਨ ਕੀ ਫਿਰ ਤੋਟ ਨਾ ਆਵੈ ਸਤਿਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕੈ ਹੀਅਰ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਕਸੈ ਹਉ ਤਿਨ ਕੈ ਸਤ ਬਲ ਜਾਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਹਾਓ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ

ਤਾਤ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕਹੋ ਕਿਆ ਕੋਈ ਦੇਖ ਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਆਗਮਾ ਗੋਚਰ ਨਾਮ ਹਰਿ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਪਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉਮੈ ਰੋਗ ਗਿਆ ਜੋ ਵੰਦਨ ਹਿਰਦੈ ਨਾਮ ਤੇ ਆਵੈ ਸਭ ਜਨਮ ਤਿਨਾ ਕਾ ਸਫਲ ਭਇਆ ਓਏ ਆਪ ਤਰੇ ਸਿਰਹਿਟ ਸਭ ਤਾਰੀ ਸਭ ਕੁਲ ਭੀ ਪਾਰ ਪਿਆ ਤੁਧ ਆਪੇ ਆਪ ਪਾਇਆ ਸਭ ਜਗ ਤੁਧ ਆਪੇ ਵਸ ਕਰ ਲਿਆ ਜਨ ਨਾਨਕ ਕਹੋ ਪ੍ਰਭ ਕਿਰਪਾ ਧਾਰੀ ਬਿਖ ਡੁਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੁੱਖ ਨਾ ਜਾਈ ਮਨਮੁਖ ਮੂੜ ਜਲਤ ਹੰਕਾਰੀ ਹਉ ਮੈਂ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੈ ਨਾ ਚੇਤੈ ਤ੍ਰਿਗ ਜੀਵਨ ਤ੍ਰੇਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਿਜਾਈ ਕਾਮ ਕ੍ਰੋਧ ਡੂਬੇ

ਚ ਜਲ ਜਾਈ। ਤਿੰਨ ਸਿੱਧ ਨਾ ਬੁੱਧ ਭਈ ਮਤ ਮੱਧਮ, ਲੋਭ ਲਹਿਰ ਦੁੱਖ ਪਾਈ, ਗੁਰ ਬਿਹੂਨ ਮਹਾਂ ਦੁੱਖ ਪਾਇਆ, ਜੰਪਕਰੇ ਬਿਲ ਲਾਈ, ਹਰ ਕਾ ਨਾਮਾ ਗੋਚਰ ਪਾਇਆ, ਗੁਰਮੁਖ ਸਹਿ ਸੁਭਾਈ, ਨਾਮ ਨਿਧਾਨ ਵਸਿਆ ਘਟ ਅੰਤਰ, ਰਸਨਾ ਹਰ ਗੁਣ ਗਾਈ, ਸਦਾ ਆਨੰਦ ਰਹਿ ਦਿਨ ਰਾਤੀ, ਏਕ ਸ਼ਬਦ ਲਿਵਲਾਈ, ਨਾਮ ਪਦਾਰਥ ਸਹਿਜੇ ਪਾਇਆ, ਇਹ ਸਤਿਗੁਰ ਕੀ ਵਡਿਆਈ। ਸਤਿਗੁਰ ਤੇ ਹਰ ਹਰ ਮਨ ਵਸਿਆ, ਸਤਿਗੁਰ ਕਉ ਸਤਬਲ ਜਾਈ, ਮਨ ਤਨ ਅਰਪ ਰੱਖੋ ਸਭ ਆਗੈ, ਗੁਰਚਰਨੀ ਚਿਤ ਲਾਈ, ਆਪਣੀ ਕਿਰਪਾ ਕਰੋ ਗੁਰ ਪੂਰੇ, ਆਪੇ ਲਹਿਓ ਮਿਲਾਈ, ਹਮ ਲੋਹੋ ਗੁਰ ਨਾਮ ਬੋਹੇ ਥਾ, ਨਾਨਕ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਪੜਤਾਲ ਕਰਤੀ ਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ ਰਹਾਉ, ਹਰ ਧਨ ਬਣ ਜਾਓ ਹਰ ਧਨ ਸੰਚੋ, ਜਿਸ ਲਾਗਤ ਹੈ ਨਹੀਂ ਚੋਰ, ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਨ ਕਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਨਾਨਕ ਜਨ ਹਰ ਕੀਰਤ ਗਾਈ, ਛੂਟ ਗਇਓ ਜਮਕਾ ਸਭ ਸੋਰ। ਮਲਾਰ ਮਹੱਲਾ ਚੌਥਾ, ਰਾਮ ਰਾਮ ਬੋਲ ਬੋਲ, ਖੋਜ ਤੇ ਵਡਭਾਗੀ, ਹਰ ਕਾ ਪੰਥ ਕੋ ਬਤਾਵੈ, ਹਉ ਤਾਂ ਕਹਿ ਪਾਏ ਲਾਗੀ ਰਹਾਉ, ਹਰ ਹਮਾਰੋ ਮੀਤ ਸਿਖਾਈ, ਹਮ ਹਰ ਸਿਓ ਪ੍ਰੀਤ ਲਾਗੀ, ਹਰ ਹਮ ਗਾਵੈ ਹਰ ਹਮ ਬੋਲੈ, ਔਰ ਦੁਤੀਆ ਪ੍ਰੀਤ ਹਮ ਤਿਆਗੀ, ਮਨ ਮੋਹਨ ਮੋਰੋ ਪ੍ਰੀਤਮ ਰਾਮ, ਹਰ ਪਰਮਾਨੰਦ ਬੈਰਾਗੀ, ਹਰ ਦੇਖੇ ਜੀਵਤ ਹੈ ਨਾਨਕ, ਇੱਕ ਨਿਮਖ ਪਲੋ ਮੁਖ ਲਾਗੀ। ਰਾਗ ਮਲਾਰ ਮਹੱਲਾ ਪੰਜਵਾਂ, ਚੁਪ ਦੇ ਕਰ ਪਹਿਲਾ ਇੱਕ ਓੰਕਾਰ, ਸਤਿਗੁਰ ਪ੍ਰਸਾਦਿ

ਰਾਗ ਮਲਾਰ ਮਹੱਲਾ ਪੰਜਵਾਂ ਧੁੱਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਮੇਰੇ ਓਏ ਬੈਰਾਗੀ ਤਿਆਗੀ ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾਉ ਪ੍ਰੀਤ ਹਮਾਰੀ ਲਾਗੀ ਰਹਾਓ ਉਨ ਕੈ ਸੰਗ ਮੋਹੇ ਪ੍ਰਭ ਚਿਤ ਆਵੈ ਸੰਤ ਪ੍ਰਸਾਦ ਮੋਹੇ ਜਾਗੀ ਸੁਨ ਉਪਦੇਸ਼ ਭਏ ਮਨ ਨਿਰਮਲ ਗੁਣ ਗਾਏ ਰੰਗ ਰੰਗੀ ਇਹੋ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਵਡਭਾਗੀ ਮਹਾਂ ਸੁਖ ਪਾਇਆ ਵਰਨ ਨਾ ਸਾਕਉ ਰੇਨ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹੇ ਪ੍ਰੀਤਮ ਦੇਹ ਮਿਲਾਈ ਸਗਲ ਸਹੇਲੀ ਸੁਖ ਪਰਸੂਤੀ ਜਿਹ ਕਰ ਲਾਲ ਵਸਾਈ ਰਹਾਓ ਮੋਹੇ ਅਵਗਨ ਪ੍ਰਭ ਸਦਾ ਦਿਆਲਾ ਮੋਹੇ ਨਿਰਗੁਣ ਕਿਆ ਚਿਤਰਾਈ ਕਰੋ ਬਰਾਬਰ ਜੋ ਪ੍ਰੇ ਸੰਗ ਰਾਤੀ ਇਹ ਹਉਮੈ ਕੀ ਟੀਠਾਈ ਪਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸ਼ਬਦ ਕਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨੈ ਸਧਾਰੇ ਹੋਏ ਆਨੰਦ ਸਦਾ ਮਨ ਚਾਓ ਰਹਾਓ ਹਮ ਤੇਰੀ ਧਰ ਸੁਆਮੀਆਂ ਮੇਰੇ ਤੂੰ ਕਿਉਂ ਮਨੋ ਬਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨੋ ਸੁਨਿਓ ਜਬ ਠਾਕਰ ਮੇਰਾ ਬੇਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਣਿਓ ਸੁਹਾਗੋ ਪਤ ਸੋਭਾ ਭਲੇ ਆਚਾਰੇ ਮਲਾਰ ਮਹੱਲਾ ਪੰਜਵਾਂ ਪ੍ਰੀਤਮ ਸਾਚਾ ਨਾਮ ਤੇ ਆਏ ਦੁਖ ਦਰਦ ਬਿਨਸੈ ਭਵ ਸਾਗਰ ਗੁਰ ਕੀ ਮੂਰਤ ਹਿਰਦੈ ਬਸਾਏ ਰਹਾਓ ਦੁਸ਼ਮਨ ਹਤੇ ਦੁਖੀ ਸਭ ਵਿਆਪੇ ਹਰ ਸਰਨ ਆਈ ਆਇਆ ਰੱਖ ਨਹਾਰੈ ਹਾਥ ਦੇ ਰਾਖਿਓ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲੇ ਵਿਖ ਸਭ ਕਾਟੇ ਨਾਮ ਨਿਰਮਲ ਮਨ ਲੀ ਦੀਆ ਗੁਣ ਨਿਧਾਨ ਨਾਨਕ ਮਨ ਵਸਿਆ ਬਾਹੁੜ ਦੁਖ ਨਾਥੀਆ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੋ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀ ਜੈ ਦਿਆਲਾ ਨਗਰੋਂ ਧਾਰੇ ਰਹਾਓ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਪੈ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਬਿਸ਼ਰਤ ਮਰਨ ਜੀਵਨ ਹਰ ਮਿਲਤੇ ਜਨ ਕਉ ਦਰਸ਼ਨ ਦੀ ਜੈ ਨਾਮਾਧਾਰ ਜੀਵਨ ਤਾਂ ਨਾਨਕ ਪ੍ਰਭ ਮੇਰੇ ਕਿਰਪਾ ਕੀ ਜੈ ਮਲਾਰ ਮਹੱਲਾ ਪੰਜਵਾਂ ਆਬੇ ਆਪਣੇ ਪ੍ਰੀਤਮ ਸਿਉ ਬਣਿਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖਦਾਈ ਰਹਾਓ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਅਦੋਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖੀ ਉਪਜੇ ਦੁਖ ਸਗਲ ਬਿਨਾਸੇ ਪਾਰ ਬ੍ਰਹਮ ਲਿਵਲਾਈ ਤਰਿਓ ਸੰਸਾਰ ਕਠਨ ਪੈ ਸਾਗਰ ਹਰ ਨਾਨਕ ਚਰਨ ਤੇ ਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਬਰਸ ਸਗਲ ਜਗਸ਼ਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਓ ਮਿਟੇ ਕਲੇਸ਼ ਤ੍ਰਿਸ਼ਨ ਸਭ ਪੂਜੀ ਪਾਰ ਬ੍ਰਹਮਨ ਧਿਆਇਆ ਸਾਧ ਸੰਗ ਜਨ ਮਰ ਨਿਵਾਰੇ ਬਹੁਰ ਨਾ ਕਥੂ ਧਾਇਆ ਮਨ ਤਨ ਨਾਮ ਨਿਰੰਜਨ ਰਤੋ ਚਰਨ ਕਮਲ ਲਿਵਲਾਇਆ ਅੰਗੀਕਾਰ ਕੀਓ ਪ੍ਰਭ ਆਪਣੇ ਨਾਨਕ ਦਾਸ ਸਰਨਾਇਆ ਮਲਾਰ ਮਹੱਲਾ ਪੰਜਵਾਂ ਬਿਸ਼ਰਤ ਕਿਉਂ ਜੀਵਨ ਓਏ ਜੀਵਨ ਬਿਸ਼ਰਤ ਕਿਉਂ ਜੀਵੇ ਓਏ ਜੀਵਨ ਚਿਤਹਿ ਉਲਾਸ ਆਸ ਮਿਲ ਬੇਕੀ ਚਰਨ ਕਮਲ ਰਸ ਪੀਵਨ ਰਹਾਓ ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰ ਨਾਹੀ ਜਿਨ ਕਉ ਬਿਸਰੈ ਮੇਰੋ ਰਾਮ ਪਿਆਰਾ ਸੇ ਮੂਹੇ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ਰ ਪੇਖਤ ਸਦਾ ਹਜੂਰੇ ਨਾਨਕ ਰਵ ਰਹੇ ਓ ਸਭ ਅੰਤਰ ਸਰਬ ਰਹਿਆ ਭਰਪੂਰੇ ਮਲਾਰ ਮਹੱਲਾ ਪੰਜਵਾਂ ਹਰ ਕੈ ਭਜਨ ਕੌਣ ਕੌਣ ਨਾ ਤਾਰੇ
ਖੱਗ ਤਨ ਮੀਨ ਤਨ ਮ੍ਰਿਗ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ ਰਹਾਓ। ਦੇਵ ਕੁਲ ਦੈਤ ਕੁਲ ਜਖ ਕਿੰਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੇ ਸਾਧੂ ਸੰਗ ਤਾਂ ਕੇ ਦੁੱਖ ਬਿਦਾਰੇ। ਕਾਮ ਕ੍ਰੋਧ ਮਹਾਂ ਬਿਖਿਆ ਰਸ ਇਨ ਤੇ ਪਏ ਨਿਰਾਰੇ ਦੀਨ ਦਿਆਲ ਜਪੈ ਕਰਨਾ ਮੈਂ ਨਾਨਕ ਸਦ ਬਲਿਹਾਰੇ। ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸਿਓ ਹਰ ਹਾਟ ਨਾਮ ਰਾਸ ਸਾਂਝੀ ਕਰ ਜਨ ਸਿਓ ਜਾਓ ਨਾ ਜਮਕੈ ਘਾਟ ਰਹਾਓ। ਤਾਰ ਅਨੁਗ੍ਰਹੋ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇਸੁਮਾਰ ਸਾਹੋ ਪ੍ਰਭ ਪਾਇਆ ਲਾਹ ਚਰਨ ਨਿਦਖਾਟ। ਸਰਨ ਗਹੀ ਅਚਤ ਬਨਾਸੀ ਕਿਲ ਵਿਖ ਕਾਢੇ ਹੈ ਸ਼ਾਂਟ ਕਲ ਕਲੇਸ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ। ਮਲਾਰ ਮਹੱਲਾ ਪੰਜਵਾਂ ਬਹੁਬਿਧ ਮਾਇਆ ਮੋਹੇ ਹੈਰਾਨੋ ਕੋਟ ਮਦੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਓ। ਇਤ ਉਤ ਡੋਲ ਡੋਲ ਸ੍ਰਮ ਪਾਇਓ ਤਨ ਤਨ ਹੋਤ ਬਿਰਾਨੋ ਲੋਕ ਦੁਰਾਏ ਕਰਤ ਠਗਿਆਈ ਹੋਤੋ ਸੰਗ ਨ ਜਾਨੋ। ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ। ਮਲਾਰ ਮਹੱਲਾ ਪੰਜਵਾਂ ਦੁਸ਼ਟ ਮੋਏ ਬਿਖ ਖਾਈ ਰੀ ਮਾਈ ਜਿਸਕੇ ਜੀ ਤਿਨ ਹੀ ਰਖ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ਰਹਾਉ ਅੰਤਰ ਜਾਮੀ ਸਭ ਮੈਂ ਵਰਤੈ ਤਾਂ ਪੋ ਕੈਸਾ ਪਾਈ ਸੰਗ ਸਹਾਈ ਛੋਟ ਨਾ ਜਾਈ ਪ੍ਰਭ ਦੀ ਸਹਿ ਸਭਨੀ ਠਾਈ ਅਨਾਥ ਅਨਾਥ ਦੀਨ ਦੁਖ ਪੰਜਨ ਆਪ ਲੀਏ ਲੜ ਲਾਈ ਹਰ ਕੀ ਓਟ ਜੀ ਵੈ ਦਾਸ ਤੇਰੇ ਨਾਨਕ ਪ੍ਰਭ ਸਰਣਾਈ। ਮਲਾਰ ਮਹੱਲਾ ਪੰਜਵਾਂ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ ਮੋਹਿਓ ਹਰ ਪੰਖ ਲਗਾਏ ਮਲੀਜੈ ਰਹਾਓ। ਖੋਜਤ ਖੋਜਤ ਮਾਰਗ ਪਾਇਓ ਸਾਧੂ ਸੇਵ ਕਰੀਜੈ ਧਾਰ ਅਨੁਗ੍ਰਹੋ ਸਵਾਮੀ ਮੇਰੇ ਨਾਮ ਹਰਸ ਪੀਜੈ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੀਜੈ ਕਰ ਗੈ ਲੇਹੋ ਦਾਸ ਆਪਣੇ ਕਹੋ ਨਾਨਕ ਆਪਣੋ ਕੀਜੈ। ਮਲਾਰ ਮਹੱਲਾ ਪੰਜਵਾਂ ਪ੍ਰਭ ਕੋ ਭਗਤ ਵਛਲ ਬਿਰਦਾਇਓ ਨਿੰਦ ਕੁਮਾਰ ਚਰਨ ਤਲ ਦੀਨੇ ਆਪਣਾ ਜਸ ਵਰਤਾਇਓ ਰਹਾਓ। ਜੈ ਜੈਕਾਰ ਕੀਨੋ ਸਭ ਜਗ ਮੈਂ ਦਇਆ ਜੀਅਨ ਮੈਂ ਪਾਇਓ ਕੰਠ ਲਾਏ ਆਪਣੇ ਦਾਸ ਰਾਖਿਓ ਤਾਤੀ ਵਾਹ ਨ ਲਾਇਓ ਅੰਗੀਕਾਰ ਕੀਓ ਮੇਰੇ ਸਵਾਮੀ ਭ੍ਰਮ ਪਾਓ ਮੇਟ ਸੁਖਾਇਓ ਮਹਾ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪਸਾਰ ਗੁਰਮੁਖ ਤਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ਼ ਹਰ ਵਿਸਰ ਹਰ ਹਿਰਦੈ ਵਸਿਓ ਸਾਸ ਗਰਾਸ ਹਪਣਾ ਖਸਮ ਧਿਆਈਐ ਰਹਾਓ। ਗੁਰ ਕੇ ਚਰਨ ਮਿਟੋ ਬਲ ਜਾਓ ਗੁਰ ਕੇ ਗੁਣ ਅੰਦ ਨਿਤ ਗਾਓ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗਹਿ ਪਾਈਐ ਮਾਨ। ਗੁਰ ਬੋਇਥ ਭਵ ਜਲ ਤਾਰਨ ਹਾਰ ਗੁਰ ਭੇਟਿਐ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕਉ ਕਰਮ ਲਿਖਿਆ ਤੁਰ ਆਏ। ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਣ ਗੁਰ ਪਰਿਵਾਰ ਗੁਰ ਮੇਰਾ ਖਸਮ ਸਤਿਗੁਰ ਸਰਨਾਈ ਨਾਨਕ ਗੁਰ ਪਾਰ ਬ੍ਰਹਮ ਜਾਂ ਕੀ ਕੀਮ ਨਾ ਪਾਈ। ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭਿਆ ਮਿਲਾਏ।

ਤੁਧ ਪਾਣੇ ਨਾਨਕ ਤਿਨ ਕੈ ਸਤਿਗੁਰ ਬਾਣੇ ਮਲਾਰ ਮਹੱਲਾ ਪੰਜਵਾਂ। ਪਰਮੇਸ਼ਰ ਹੋਵਾ ਦਇਆਲ ਮੇਘ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਥੈ ਉਥੈ ਨਿਭੈ ਨਾਲ ਰਹਾਓ ਦੁਖ ਪੰਨਾ ਪੈ ਪੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਬਾਨ ਸਦਾ ਸਦਾ ਜਾਈਏ ਕੁਰਬਾਨ ਕਾਲ ਗਵਾਇਆ ਕਰਤਾ ਆਪ ਸਦਾ ਸਦਾ ਮੰਤ ਸੁਨੋ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੈ ਪ੍ਰਤਾਪ ਨਾਵੇਂ ਕੀ ਪੈਜ ਰੱਖਦਾ ਆਇਆ ਨਾਨਕ ਬੋਲੇ ਤਿਸਕਾ ਬੋਲਾਇਆ ਮਲਾਰ ਮਹੱਲਾ ਪੰਜਵਾਂ। ਗੁਰਸਰਨਾਈ ਸਗਲ ਨਿਧਾਨ ਸਾਚੀ ਦਰਗਹਿ ਪਾਈਐ ਮਾਨ ਭ੍ਰਮ ਭਉ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰਪੂਰਾ ਸਾ ਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚੰਦੇ ਫਲ ਪਾਏ ਰਹਾਓ ਸਤਿਗੁਰ ਜੇਵੜਿਆ ਵਰ ਨਾ ਕੋਏ ਗੁਰਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰਾਖੈ ਮਾਇਆ ਬਿਖ ਫਿਰ ਬਹੁਣ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਪਰਮੇਸ਼ਰ ਸਚੈ ਨਾਏ ਸਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰਸੰਗ ਰਾਚੀ ਗੁਰਪੂਰਾ ਪਾਈਐ ਵਡਭਾਗ ਕਾਮ ਕ੍ਰੋਧ ਲੋਹ ਮਨ ਤੇ ਤਿਆਗ ਕਰ ਕਿਰਪਾ ਗੁਰਚਰਨ ਨਿਵਾਸੇ ਕਰ ਕਿਰਪਾ ਗੁਰਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਕਰਤੀ ਜਾਏ ਕੋਵੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੇ ਦਿਆਰ ਸਿਉ ਰੰਕੀਆ ਕਿਨੋਰੀ ਸਗਲ ਸਿੰਗਾਰ ਤਜੋਰੀ ਸਗਲ ਬੇਕਾਰ ਧਾਵ ਤੋਂ ਅਸਥਿਰ ਥੀਆ ਰਹਾਓ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੈ ਮਿਰਦੰਗ ਅਨਾਹਦ ਕੋਕਲ ਰੀ ਰਾਮ ਨਾਮ ਬੋਲੇ ਮਦਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਆਤਿਆ ਪਾਰ ਪ੍ਰਿਆ ਮੋਗ ਤੈਸੇ ਹੀ ਸੰਗ ਸੰਤ ਬਨੇ ਭਵ ਉਤਾਰ ਨਾਮ ਭਨੇ ਰਾਮ ਰਾਮ ਰਾਮ ਮਾਲ ਮਨ ਫੇਰ ਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਉ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾਂ ਮਨ ਕਨੈ ਭ੍ਰਮੈ ਬਨੈ ਉਮਕਤ ਰਸ ਚਾਲੈ ਭ੍ਰਮ ਮਿਲਬੇ ਕੀ ਚਾਹ ਰਹਾਓ ਤ੍ਰੈ ਗੁਣ ਮਾਈ ਮੋਹ ਆਈ ਕਹੋ ਬੇਦਨ ਕਾਹੇ ਆਨ ਉਪਾਵ ਸਗਰ ਕੀਏ ਨੈ ਦੁਖ ਸਾਕੈ ਲਾਹੇ ਭਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦੈ ਗਾਹੇ ਮਲਾਰ ਮਹੱਲਾ ਪੰਜਵਾਂ ਪ੍ਰੇ ਕੀ ਸੋਭ ਸੁਹਾਵਨੀ ਨਿੱਕੀ ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨਿੱਕੀ ਰਹਾਓ ਤੁਨਤ ਲਲਤ ਗੁਨਗ ਅਨਕ ਭਾਂਤ ਬਹੁਬਿਧ ਰੂਪ ਦਿਖਾਵਨੀ ਨਿੱਕੀ ਗਿਰ ਤਰ ਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਛਾਵਨੀ ਨਿੱਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨਿੱਕੀ ਮਲਾਰ ਮਹੱਲਾ ਪੰਜਵਾਂ ਗੁਰਪ੍ਰੀਤ ਪਿਆਰੇ ਚਰਨ ਕਮਲ ਹੋਰੇ ਦੇ ਅੰਤਰ ਤਾਰੇ ਰਹਾਓ ਦਰਸ ਸਫਲਿਓ ਦਰਸ ਪੇਖਿਓ ਗਏ ਕਿਲਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅੜਗ ਕੋਟ ਹਰਤੇ ਨਾਮ ਲਈ ਗੁਰਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋਹੇ ਆਨੰਦ ਸਗਲ ਭਾਗ ਰਹਾਓ ਸੰਤ ਸੰਗੇ ਮਨ ਪਰ ਫੜੈ ਮਿਲ ਮੇਘ ਤਰ ਸੁਹਾਗ ਘਨ ਘੋਰ ਪ੍ਰੀਤ ਮੋਰ ਚਿਤ ਚਾਤਰਕ ਬੂੰਦ ਓਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋਹ ਮਿਲ ਸੰਤ ਨਾਨਕ ਜਾਗਿਆ ਮਲਾ

ਕੋਡ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ ਪਾਰ ਬ੍ਰਹਮ ਭਏ ਦਯਾਲ ਬਿਨਸ ਗਏ ਬਿਖੈ ਜੰਜਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੈ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਓ ਹਰ ਚਰਨ ਸਰਨ ਤਰਨ ਸਾਗਰ ਧੁਨ ਅਨਹਤਾ ਰਸ ਬੈਨ ਪਥਕ ਪਿਆਸ ਚਿੱਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਰਹਾਓ ਪ੍ਰਾਨ ਨਾਥਾ ਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਗਮ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਚੱਕਵੀ ਨੈਣ ਨੀਂਦ ਨੈ ਚਾਹੈ ਬਿਨ ਪਿਰ ਨੀਂਦ ਨਾ ਪਾਈ ਸੂਰ ਚਰੈ ਪ੍ਰਿਉ ਦੇਖੈ ਨੈਨੀ ਨਿਮ ਨਿਮ ਲਾਗੈ ਪਾਈ ਫਿਰ ਭਾਵੈ ਪ੍ਰੇਮ ਸਿਖਾਈ ਤਿਸ ਬਿਨ ਘੜੀ ਨਹੀਂ ਜਗ ਜੀਵਾਂ ਐਸੀ ਪਿਆਸ ਤਸਾਈ ਰਹਾਉ ਸਰਵਰ ਕਮਲ ਕਿਰਨ ਆਕਾਸੀ ਬਿਕਸੈ ਸਹਿ ਸੁਭਾਈ ਪ੍ਰੀਤਮ ਪ੍ਰੀਤ ਬਨੀ ਅਬ ਐਸੀ ਜੋਤੀ ਜੋਤ ਮਿਲਾਈ ਚਾਤ੍ਰਿਕ ਜਲ ਬਿਨ ਪ੍ਰਿਉ ਪ੍ਰਿਉ ਢੇਰੈ ਬਿਲਪ ਕਰੇ ਬਿਲ ਲਾਈ ਕਨ ਹਰ ਕੋਰ ਦਸੋ ਦਿਸ ਬਰਸੈ ਬਿਨ ਜਲ ਪਿਆਸ ਨਾ ਜਾਈ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬ ਕਮਾਈ ਖਿਨ ਤਿਲ ਰਹਿ ਨਾ ਸਕੈ ਪਲ ਜਨ ਬਿਨ ਮਰਨ ਜੀਵਨ ਤਿਸ ਤਾਈ ਧਨ ਵਾਂਡੀ ਪਿਰ ਦੇਸ ਨਿਵਾਸੀ ਸੱਚੇ ਗੁਰਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਨਿਵਾਸੀ ਭਗਤ ਰਤੀ ਹਰ ਖਾਈ ਪ੍ਰਿਉ ਪ੍ਰਿਉ ਕਰੈ ਸਭੈ ਹੀ ਜੇਤੀ ਗੁਰ ਭਾਵੈ ਪ੍ਰਿਉ ਪਾਈ ਪ੍ਰਿਉ ਨਾਲੇ ਸਦ ਹੀ ਸੱਚ ਸੰਗੇ ਨਦਰੀ ਮੇਰ ਮਿਲਾਈ ਸਾਮੈ ਜਿਉ ਜਿਉ ਹੈ ਸੋਈ ਘਟ ਘਟ ਰਹਿਆ ਸਮਾਈ ਗੁਰਪ੍ਰਸਾਦ ਕਰਹੀ ਪ੍ਰਗਾਸਿਆ ਸਹਿਜੇ ਸਹਿ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖਦਾਤੇ ਗੋਸਾਈ ਗੁਰਪ੍ਰਸਾਦ ਕਰਹੀ ਪਿਰਪਾਇਆ ਤਉ ਨਾਨਕ ਤਪਤ ਬੁਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰਸੇਵਾ ਬਿਨ ਹਰ ਮੈਂ ਕੋ ਨਾਹੀ ਅਨਕ ਜਤਨ ਕਰ ਰਹਿਣ ਨਾ ਪਾਵੈ ਆਚ ਕਾਚ ਢਰ ਪਾਹੀ ਇਸ ਤਨ ਧਨ ਕਾ ਕਹੋ ਗਰਭ ਕੈਸਾ ਬਿਨਸਤ ਬਾਰ ਨਾ ਲਾਗੈ ਬਵਰੇ ਹਮੈ ਗਰਭ ਖਪੈ ਜਗ ਐਸਾ ਰਹਾਓ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੇਤੀ ਹੈ ਤੇਤੀ ਤੁਝ ਹੀ ਤੇ ਤੁਮ ਸਰਿਆਵਰ ਨਾ ਕੋਈ ਜੀਉ ਪਾਏ ਜੁਗਤ ਹੱਥ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਥ ਸਰਬ ਸਿਰ ਮੋਰਾ ਕਾਲ ਬੇਕਾਲ ਭਰਮ ਪੈ ਖੰਜਨ ਕਾਗਦ ਕੋਟ ਇਹੋ ਜਗ ਹੈ ਬਪਰੋ ਰੰਗਨ ਚਿਹਨ ਚਿਤਰਾਈ ਨਾਨੀ ਸੀ ਬੂੰਦ ਪਵਨ ਪਤ ਖੋਵੈ ਜਨਮ ਮਰੈ ਖਿਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਨ ਘਰ ਘਰ ਮਾਹੀ ਉਲਟੀ ਨਦੀ ਕਹਾਂ ਘਰ ਤਰਵਰ ਸਰਪਨ ਡਸੈ ਦੂਜਾ ਮਨ ਮਾਹੀ ਗਾਰੜ ਗੁਰ ਗਿਆਨ ਧਿਆਨ ਗੁਰਬਚਨੀ ਬਿਖਿਆ ਗੁਰਮਤਿ ਜਾਰੀ ਮਨ ਤਨ ਹੇਮ ਭਏ ਸਚ ਪਾਇਆ ਹਰ ਕੀ ਭਗਤ ਨਿਰਾਰੀ ਜੇਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆਂ ਦਯਾਲਾ ਤੁਮਰੀ ਸਰਨ ਪਰੇ ਪਤ ਰਾਖੋ ਸਾਚ ਮਿਲੈ ਗੋਪਾਲਾ ਬਾਂਦੀ ਤੰਦ ਅੰਧ ਨਹੀਂ ਸੂਝੈ ਬਦਕ ਕਰਮ ਕਮਾਵੈ ਸਤਿਗੁਰ ਮਿਲੈ ਤਾਂ ਸੂਝਸ ਬੂਝਸ ਸੱਚ ਮਨ ਗਿਆਨ ਸਮਾਵੈ ਨਿਰਗੁਣ ਦੇਹੇ ਸਾਚ ਬਿਨ ਸਾਚੀ ਨਿਰਗੁਣ ਦੇਹੇ ਸਾਚ ਬਿਨ ਕਾਚੀ ਮੈਂ ਪੁੱਛੋ ਗੁਰ ਆਪਣਾ
ਨਾਨਕ ਸੋ ਪ੍ਰਭੂ ਦਿਖਾਵੈ ਬਿਨ ਸਾਚੇ ਜਗ ਸੁਪਨਾ। ਮਲਾਰ ਮਹੱਲਾ ਪਹਿਲਾ। ਚਾਤਰ ਕਮੀਨ ਜਲ ਹੀ ਤੇ ਸੁਖ ਪਾਵੈ ਸਾਰੰਗ ਸ਼ਬਦ ਸੁਹਾਈ। ਰੈਨ ਬੀਹਾ ਬੋਲਿਓ ਮੇਰੀ ਮਾਈ ਰਹਾਓ। ਪ੍ਰੇ ਸਿਉ ਪ੍ਰੀਤ ਨਾ ਉਲਟੈ ਕਬਹੂੰ ਜੋਤੈ ਭਾਵੈ ਸਾਈ। ਨੀਂਦ ਗਈ ਹਉ ਮੈਂ ਤਨ ਥਾਕੀ ਸੱਚ ਮਤ ਹਿਰਦੈ ਸਮਾਈ। ਰੁਖੀ ਬਿਰਖੀ ਉਡੋ ਭੁੱਖਾ ਪੀਵਾ ਨਾਮ ਸੁਭਾਈ। ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆ ਸਿਰਜਾਈ। ਪ੍ਰੇ ਬਿਨ ਸਿੰਗਾਰ ਕਰੀ ਤੇਤਾ ਤਨ ਤਾਪੈ ਕਾਪਰੇ ਅੰਗ ਨਾ ਸੁਹਾਈ। ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕਾਂ ਬਿਨ ਮਿਲੇ ਨੀਂਦ ਨਾ ਪਾਈ। ਪਿਰ ਨਜੀਕ ਨਾ ਬੂਝੈ ਬੱਪੜੀ ਸਤਿਗੁਰ ਦੀਆ ਦਿਖਾਈ। ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬੁਝਾਈ। ਕਹੋ ਨਾਨਕ ਤੁਈ ਤੇ ਮਨ ਮਾਨਿਆ ਕੀਮਤ ਕਹਿਣ ਨਾ ਜਾਈ। ਮਲਾਰ ਮਹੱਲਾ ਪਹਿਲਾ। ਅਸ਼ਟਪਦੀਆਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਖਲੀ।

ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਐ ਮਿਣ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹਿ ਸਮਾਏ ਰਹਾਓ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁਝੀਐ ਗਰਭ ਜੋਨੀ ਨਹਿ ਪਾਏ ਗੁਰਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸਿਵ ਕਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਧਾਤਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੈ ਪਾਏ ਸਤਿਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਰਦੈ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜੀਓ ਪਾਵੋ ਮੁਖ ਦੁਆਰ ਮਸਤਕ ਲਲਾਟ ਲਿਖਿਆ ਤੁਰ ਠਾਕਰ ਮੇਟਣਾ ਨਾ ਜਾਏ ਨਾਨਕ ਸੇਜਨ ਪੂਰਨ ਹੋਏ ਜਿਨ ਹਰ ਪਾਣਾ ਪਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈਗੁਣ ਕਰੇ ਵਿਚਾਰ ਬਿਨ ਨਾਮੈ ਜਮਡੰਡ ਸਹੈ ਮਰ ਜਨਮੈ ਵਾਰੋ ਵਾਰ ਸਤਿਗੁਰ ਪੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਤੇ ਆਏ ਰਹਾਉ ਹਰ ਆਪਣੇ ਭਾਣੇ ਸ੍ਰਿਸ਼ਟਿਓ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉ ਲਾਗਾ ਪਿਆਰ ਹਰ ਕਹਿ ਭਾਣੇ ਸਤਿਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਜੈ ਕੋਏ ਵਾਹ ਵਾਹ ਕਰ ਪ੍ਰਭ ਸਾ ਲਾਹੀ ਹੈ ਤਿਸ ਜੇ ਵਡਿਆਵਰ ਨਾ ਕੋਏ ਆਪੇ ਬਖਸੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀ ਹੈ ਸੱਚ ਰਹਿ ਲਿਵਲਾਏ ਹਰ ਕਹਿ ਨਾ ਏ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਏ ਬਿਨ ਸਤਿਗੁਰ ਕਹਿਣੈ ਨਾ ਪਾਇਓ ਮਨ ਵੇਖੋ ਕੋ ਪਤੀਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹੀ ਸੁਭਾਏ ਮਨਮੁਖ ਭਰਮ ਭੁਲਾਇਆ ਬਿਨ ਪਾਗਾਂ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰੈ ਵਿਚਾਰ ਮੁਕਤ ਕਦੇ ਨਾ ਹੋਵਈ ਨਹੁ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਿਤ ਮੋਨੀ ਥੱਕੇ ਬੇਦਾਂ ਕਾ ਬਿਆਸ ਹਰ ਨਾਮ ਚੇਤਨਾ ਆਵਈ ਨੈ ਨਿਜਕਰ ਹੋਵੈ ਵਾਸ ਜਮ ਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੈ ਹੀ ਪਤ ਉਪਜੈ ਹਰ ਸਿਉ ਰਹਾ ਸਮਾਏ ਮਲਾਰ ਮਹੱਲਾ ਤੀਜਾ ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅੰਦਨ ਲਾਗੈ ਸਹਿ ਧਿਆਨ ਰਹਾਓ ਬਿਨ ਪਿਰ ਕਾਮਣ ਕਰੇ ਸਿੰਗਾਰ ਦੁਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਧਿਆਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸਬਦੇ ਪਿਰ ਰਾਖਿਆ ਉਰਤਾਰ ਏਕ ਪਛਾਣੈ ਹੋ ਮੈਂ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੇ ਗਿਆਨੀ ਬੂਜੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ
कहे कहे कहण कहे सब कोए, बिन मन मुए भगत ना होए। ज्ञान मती कमल प्रगास, तित घट नामै नाम निवास, हमै भगत करे सब कोए, ना मन पीजै ना सुख होए। कह कह कहण आप जान आए, बिरथी भगत सब जन्म गवाए, से भगत सदगुर मन पाए, अंदर नाम रहे लिव लाए। सद ही नाम वेखै हजूर, गुर कै शब्द रहया भरपूर, आपे बख्शे दे प्यार, हमै रोग वड्डा संसार। गुर किरपा ते एहो रोग जाए, नानक साचे साच समाए। राग मलार शंत महला पंजवा, एक ओंकार सतगुर प्रसाद। प्रीतम प्रेम भगत के दाते, अपने जन संगराते, जन संगराते दिन सराते, एक निमख मनो न विसरै। गोपाल गुण नित सदा संगे, सर्व गुण जगदीसरै। मन मोहे लीना चरण संगे, नाम रस जन्माते, नानक प्रीतम कृपाल सधू, किने कोट मदे जाते। प्रीतम तेरी गति अगमा पारे, महापतत तुम तारे, पतत पावन भगत वच्छल, कृपा सिंध स्वामिया। संत संगे भजन संगे, रहो सदा अंतर जामिया। कोट जन्म परमंत जोनी, ते नाम समर्त तारे, नानक दर्श प्यास हर जियो, आप लहो सुमारे। हर चरण कमल मन लीना, प्रभ जल जन तेरे मीना, जल मीन प्रभ जो एक तू है, पिन आन ना जानी है। गह पूजा लेवो नाम देवो, तो प्रसादी मानी है। पज साध संगे एक रंगे, कृपाल गोबिंद दीना, अनाथ नीच सरनाए नानक, कर माया अपना कीना। आपस को आप मिलाया, परम पंजन हर राया, आचार्य स्वामी अंतरजामी, मिले गुणित प्यारे आ। महामंगल सुख उपजे, गोविंद गुण ने सारे आ। मिल संग सोहे देख मोहे, पूर्व लिखिया पाया, बिनवंत नानक सरन तिनकी, जिन्नी हर हर त्याया। वार मलार की महला पहला, राणे कैलास तथा माल दे की तोन, एक ओंकार सतगुर प्रसाद। श्लोक महला तीजा, गुर मिलिया मन रैसी है, जो उठे तरन सिंगार, शब्द से हरियावली सर परे सुब्रताल। अंदर रचे सच रंग, जो मजिठे लाल, कमल विकसे सच मन, गुर कै शब्द निहाल। मनमुख दूजी तरफ है, वेखो नदर निहाल, फाही फाथे मृग ज्यो सिर दिसे जमकाल। खुदया तृष्णा निंदा बुरी, काम क्रोध विकराल, एनी अखी नदर ना आवई, जिचर शब्द ना करे विचार। तुद भावै संतोखियां, चूकै आल जंजाल, मूल रहै गुर सेवै गुर पौड़ी बोहित, नानक लगी तत लै, तू सच्चा मन सच महला पहला। हेको पादर हेक दर, गुर पौड़ी निज थान, रूढ़ो ठाकर नानका, सब सुख सचो नाम पौड़ी। आपी न आप साज आप छाणिया, अंबर तरत विछोड़ चंदोवा ताणिया। मिण थम्मा गगन रहाए, शब्द निसाणिया, सूरज चंद उपाए, जोत समाणिया। किए रात दिनंत चोज वडाणिया, तीर्थ धर्म विचार नावन पुरवाणिया। तुद सर वरना कोए के आख वखाणिया, सच्चे तख्त निवास होर आवन जाणिया। श्लोक महला पहला, नानक सावन जेवस है, चहो ओ माहा होए, नागा मिर्गा मच्छिया रसिया घर तन होए। महला पहला, नानक सावन जेवस है, चौ वेछोड़ा होए, गाई पुता निरतना पंथी चाकर होए। पौड़ी तू सच्चा सचियार, जिन सच वरताया, बैठा ताड़ी लाए कवल छपाया। ब्रह्म वड्डा कहाए अंत ना पाया, ना तिस बाप ना माए किंतु जाया, ना तिस रूप ना रेख वर्ण सवाया, ना तिस भुख प्यास रजा ताया, गुर मैं आप समोए शब्द वरताया।
ਸੱਚੇ ਹੀ ਪਤੀ ਆਏ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦ ਗੀ ਪਕੜ ਟੰਡੋਲੇ ਬਾਹਾਂ, ਪੋਲਾ ਵੈਦ ਨ ਜਾਣਈ ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ ਸੁਵੈਦ ਤੂੰ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜਿਤ ਵੰਜੈ ਰੋਗਾ ਕਹਾਣ। ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਪੌੜੀ ਬ੍ਰਹਮਾ ਬਿਸ਼ਨ ਮਹੇਸ ਦੇਵ ਉਪਾਇਆ, ਬ੍ਰਹਮੇ ਦਿੱਤੇ ਬੇਦ ਪੂਜਾ ਲਾਇਆ। ਦਸ ਅਵਤਾਰੀ ਰਾਮ ਰਾਜਾ ਆਇਆ, ਦੈਤਾ ਮਾਰੇ ਤਾਏ ਹੁਕਮ ਸੁਭਾਇਆ। ਈਸ ਮਹੇਸਰ ਸੇਵ ਤਿੰਨੀ ਅੰਤ ਨਾ ਪਾਇਆ, ਸੱਚੀ ਕੀਮਤ ਪਾਏ ਤਖ਼ਤ ਰਚਾਇਆ। ਦੁਨੀਆ ਤੰਦੈ ਲਾਏ ਆਪ ਛਪਾਇਆ, ਧਰਮ ਕਰਾਏ ਕਰਮ ਤੁਰੋਂ ਫੁਰਮਾਇਆ। ਸਲੋਕ ਮਹੱਲਾ ਦੂਜਾ। ਸਾਹਮਣੇ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ, ਨਾਨਕ ਝੂਰ ਮਰੈ ਦੋਹਾਗਣੀ ਜਿਨਾਂ ਵਰੀ ਲਾਗਾ ਨੇ ਹੋ। ਮਹੱਲਾ ਦੂਜਾ। ਸਾਹਮਣੇ ਆਇਆ ਹੇ ਸਖੀ ਜਲ ਹਰ ਬਰਸਨ ਹਾਰ, ਨਾਨਕ ਸੁਖ ਸਵਨ ਸੋਹਾਗਣੀ ਜਿਨ ਸਹਿ ਨਾਲ ਪਿਆਰ। ਪੌੜੀ ਆਪੇ ਛਿੰਜ ਪਵਾਏ, ਮੱਲਾ ਖਾੜਾ ਰਚਿਆ ਲੱਥੇ ਪੜਥੂ ਪਾਏ, ਗੁਰਮੁਖ ਮੱਚਿਆ ਮਨਮੁਖ ਮਾਰੇ ਪਛਾੜ, ਮੂਰਖ ਕੱਚਿਆ ਆਪ ਭਿੜੈ ਮਾਰੇ ਆਪ, ਆਪ ਕਾਰਜ ਰਚਿਆ। ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ, ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਵਾਣੀਐ, ਸਤਸੰਗਤ ਮੇਲਾਪ ਜਿੱਥੈ ਹਰ ਗੁਣ ਸਦਾ ਵਖਾਣੀਐ, ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ। ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਅਵਰ ਕਰੇਂਦਾ ਵਨ, ਕਿਆ ਜਾਣਾ ਤਿਸ ਸਾਸਿਓ ਕੇਵਰੇ ਸੀ ਰੰਗ, ਰੰਗ ਰਹਿਆ ਤਿਨ ਕਾਮਣੀ ਜਿਨ ਮਨ ਪਾਉ ਪਾਉ ਹੋਏ, ਨਾਨਕ ਭੈ ਪਾਏ ਬਾਹਰੀ ਤਿਨ ਤਨ ਸੁਖ ਨਾ ਹੋਏ। ਮਹੱਲਾ ਤੀਜਾ। ਊਨਮ ਊਨਮ ਆਇਆ ਵਰਸੈ ਨੀਰ ਨਿਪੰਗ, ਨਾਨਕ ਦੁਖ ਲਾਗਾ ਤਿਨ ਕਾਮਣੀ ਜਿਨ ਕੰਤੈ ਸਿਓ ਮਨ ਭੰਗ। ਪੌੜੀ ਦੋਵੇਂ ਤਰਫਾ ਉਪਾਏ ਇੱਕ ਵਰਤਿਆ, ਬੇਦ ਬਾਣੀ ਵਰਤਾਏ ਅੰਦਰ ਵਾਦ ਕੱਤਿਆ, ਪਰ ਵਿਰਤ ਨਰ ਵਿਰਤ ਹਾਠਾ ਦੋਵੇ ਵਿੱਚ ਧਰਮ ਫਿਰੈ ਰਹਿ ਬਾਰਿਆ, ਮਨਮੁਖ ਕੱਚੇ ਕੂੜਿਆਰ ਤਿੰਨੀ ਨੀਚੋ ਦਰਗਹਿ ਹਾਰਿਆ। ਗੁਰਮਤੀ ਸ਼ਬਦ ਸੂਰ ਹੈ ਕਾਮ ਕ੍ਰੋਧ ਜਿੰਨੀ ਮਾਰਿਆ, ਸੱਚੈ ਅੰਦਰ ਮਹਿਲ ਸ਼ਬਦ ਸਵਾਰਿਆ, ਸੇ ਭਗਤ ਦੁਤ ਪਾਵਦੇ ਸੱਚੈ ਨਾਇ ਪਿਆਰਿਆ। ਸਤਿਗੁਰ ਸੇਵਨ ਆਪਣਾ ਤਿੰਨਾ ਵਿਟਾਂ ਹੋ ਵਾਰਿਆ। ਸਲੋਕ ਮਹੱਲਾ ਤੀਜਾ। ਊਨਵ ਊਨਵ ਆਇਆ ਵਰਸੈ ਲਾਏ ਝੜੀ, ਨਾਨਕ ਪਾਣੈ ਚੱਲੈ ਕੰਤਕੈ ਸੋ ਮਾਣੇ ਸਦਾ ਰਲੀ। ਮਹੱਲਾ ਤੀਜਾ। ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘੈ ਹੱਥ ਕਿਛ ਨਾਹੇ, ਜਿਨ ਇਹੋ ਮੇਘ ਪਠਾਇਆ ਤਿਸ ਰੱਖੋ ਮਨ ਮਾਹੇ। ਤਿਸਨੋ ਮਨ ਵਸਾਏ ਸੀ ਜਾਂ ਕੋ ਨਦਰ ਕਰੇ, ਨਾਨਕ ਨਗਰੀ ਬਾਹਰੀ ਸਭ ਕਰਨ ਭਲਾ ਕਰੇ। ਪੌੜੀ ਸੋ ਹਰਸ ਦਾ ਸਰੇਵੀ ਐ, ਜਿਸ ਕਰਤ ਨਾ ਲਾਗੈ ਵਾਰ, ਆਡਾਣਿਆ ਕਸ ਕਰ ਖਿਰ ਮੈਂ ਟਾਇਓ ਸਾਰਨ ਹਾਰ। ਆਪੇ ਜਗਤ ਪਾਏ ਕਹਿ ਕੁਦਰਤ ਕਰੇ ਵਿਚਾਰ, ਮਨਮੁਖ ਅੱਗੇ ਲੇਖਾ ਮੰਗੀਐ ਬਹੁਤੀ ਹੋਵੇ ਮਾਰ, ਗੁਰਮੁਖ ਪਤ ਸਿਓ ਲੇਖਾ ਨਿਬੜੈ ਬਖਸੇ ਸਿਫਤ ਭੰਡਾਰ। ਉਥੇ ਹੱਥ ਨਾ ਅਪੜੈ ਕੂਕ ਨਾ ਸੁਣੀਐ ਪੁਕਾਰ, ਉਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ ਸਤਿਗੁਰ ਸਿਰ ਕਰਤਾਰ। ਸਲੋਕ ਮਹੱਲਾ ਤੀਜਾ। ਬਾਬੀਹਾ ਜਿਸਨੂੰ ਤੂੰ ਪੁਕਾਰਦਾ ਤਿਸਨੋ ਲੋਚੈ ਸਭ ਕੋਏ, ਆਪਣੀ ਕਿਰਪਾ ਕਰਕੇ ਵਸ ਸੀ ਵਣ ਤ੍ਰਿਣ ਹਰਿਆ ਹੋਏ। ਗੁਰਪ੍ਰਸਾਦੀ ਪਾਈਐ ਵਿਰਲਾ ਬੂਜੈ ਕੋਏ, ਬਹਿੰਦਿਆਂ ਉੱਠਦਿਆਂ ਨਿਰਥਿਆਈਐ ਸਦਾ ਸਦਾ ਸੁਖ ਹੋਏ, ਨਾਨਕ ਅੰਮ੍ਰਿਤ ਸਦ ਹੀ ਵਰਸਦਾ ਗੁਰਮੁਖ ਦੇਵੈ ਹਰ ਸੋਏ। ਮਹੱਲਾ ਤੀਜਾ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ,
ਸੱਚੇ ਸੁਣਿਆ ਕੰਨ ਦੇ ਤੀਰਕ ਦੇਵੈ ਸਹੀ ਸੁਭਾਏ ਇੰਦਰੈ ਨੂੰ ਫਰਮਾਇਆ ਬੁੱਠਾ ਸ਼ਹਿ ਬਰਲਾਏ ਅੰਨ ਧਨ ਉਪਜੈ ਬਹੁ ਕਣਾ ਕੀਮਤ ਕਹਿਣ ਨਾ ਜਾਏ ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਂਦਾ ਰਿਜਕ ਸੰਭਾਏ ਜਿਤ ਖਾਦੈ ਸੁਖ ਉਪਜੈ ਫਿਰ ਦੁਖ ਨਾ ਲਾਗੈ ਆਏ ਪੌੜੀ ਹਰ ਜੀਉ ਸੱਚਾ ਸੱਚ ਤੂੰ ਸੱਚੈ ਲਹਿ ਮਿਲਾਏ ਦੂਜੈ ਦੂਜੀ ਤਰਫ ਹੈ ਕੂੜ ਮਿਲੈ ਨਾ ਮਿਲਿਆ ਜਾਏ ਆਪੇ ਜੋੜ ਵਿਛੋੜਿਐ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਯੋਗ ਹੈ ਪੂਰਬ ਲਿਖਿਆ ਕਮਾਏ ਹਉਂ ਬਲਿਹਾਰੀ ਤਿੰਨ ਕਉ ਜੋ ਹਰ ਚਰਨੀ ਰਹੇ ਲਿਵਲਾਏ ਜਿਉਂ ਜਲ ਮੈਂ ਕਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਖੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿਨ ਸੋਗ ਵਿਯੋਗ ਕਦੇ ਨਹੀਂ ਜੋ ਹਰ ਕੈ ਅੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਾਲਾ ਹੀ ਹੈ ਜਿਸ ਵਿੱਚ ਸਭ ਕੁਛ ਹੋਏ ਤਿਸ ਹਸਰੇ ਵੋ ਪ੍ਰਾਣੀ ਹੋ ਤਿਸ ਬਿਨੇ ਵਰਨਾ ਕੋਏ ਗੁਰਮੁਖ ਹਰ ਪ੍ਰਭ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਸੱਚਾ ਸਹਿ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲੈਨ ਭੰਨੈ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ ਗੁਰਮੁਖ ਜਿੰਨੀ ਬੁੱਝਿਆ ਹਰ ਅੰਮ੍ਰਿਤ ਰੱਖਿਆ ਉਰਤਾਰ ਹਰ ਅੰਮ੍ਰਿਤ ਪੀਵੈ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ ਪੌੜੀ ਅਤੁਲ ਕਿਉਂ ਤੋਲੀਐ ਵਣ ਤੋਲੇ ਪਾਇਆ ਨਾ ਜਾਏ ਗੁਰ ਕੈ ਸ਼ਬਦ ਵਿਚਾਰੀਐ ਗੁਣਮੈ ਰਹਿ ਸਮਾਏ ਆਪਣਾ ਆਪ ਆਪ ਤੋਲ ਸੀ ਆਪੇ ਮਿਲੈ ਮਿਲਾਏ ਤਿਸ ਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਹਉਂ ਬਲਿਹਾਰੀ ਗੁਰ ਆਪਣੇ ਜਿਨ ਸੱਚੀ ਬੂਝ ਦਿੱਤੀ ਬੋਝਾਏ ਜਗਤ ਮੁਸੈ ਅੰਮ੍ਰਿਤ ਲੁੱਟੀਐ ਮਨਮੁਖ ਬੂਝ ਨਾ ਪਾਏ ਵਿਣ ਨਾਵੈ ਨਾਲ ਨਾ ਚੱਲ ਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿੰਨੀ ਘਰ ਰੱਖਿਆ ਦੂਤਾਂ ਕਾ ਕਿਛ ਨਾ ਵਸਾਏ ਸਲੋਕ ਮਹੱਲਾ ਤੀਜਾ ਬਾਬੀ ਹਾ ਨਾ ਬਿਲਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤੇ ਖੁੱਤਰੈ ਚੜੈ ਚਵਗਣ ਵੰਨ ਮਹੱਲਾ ਤੀਜਾ ਬਾਬੀ ਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਏ ਫਿਰਾਹੇ ਜਲ ਕੀ ਸਾਰ ਨਾ ਜਾਣਈ ਤਾਂ ਤੂੰ ਕੂਕਣ ਪਾਏ ਜਲ ਥਲ ਚਹੁ ਦਿਸ ਵਰਸਦਾ ਖਾਲੀ ਕੋ ਥਾਉ ਨਾਹੇ ਏ ਤੈ ਜਲ ਵਰਸਦੈ ਤਿਖ ਮਰੈ ਭਗਤ ਨਾ ਕੇ ਨਾਹੇ ਨਾਨਕ ਗੁਰਮੁਖ ਤਿੰਨ ਸੋਝੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਅੰਤ ਨਾ ਪਾਇਆ ਗੁਰਮੁਖ ਨਾਮ ਧਿਆਏ ਤੁਜੈ ਸਮਾਇਆ ਜੋਗ ਛੱਤੀ ਗੁਬਾਰ ਤਿਸੀ ਪਾਇਆ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਨੀਲ ਅਨਿਲ ਅਗੰਮ ਸੁਰਜੀਤ ਸਵਾਇਆ ਅਗਨਿਓ ਪਾਈ ਵਾਦ ਭੁੱਖ ਤਿਹਾਇਆ ਦੁਨੀਆਂ ਕੈ ਸਰਕਾਰ ਦੂਜਾ ਪਾਇਆ ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੈ ਵਰਸਦਾ ਵਰਸੈ ਪਾਏ ਸੁਭਾਏ ਸੇ ਬਿਰਖਾ ਹਰਿਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁਖ ਹੋਏ ਇਹਨਾਂ ਜਨਤਾ ਕਾ ਦੁਖ ਜਾਏ ਮਹੱਲਾ ਤੀਜਾ ਪਿੰਨੀ ਰਹਿਣ ਚਮਕਿਆ ਉੱਠਾ ਸ਼ਬਰ ਲਾਏ ਜਿਤ ਉੱਠੈ ਅੰਤਰ ਬਹੁਤ ਉਪਜੈ ਜਾਂ ਸਹੁ ਕਰੇ ਰਜਾਏ ਜਿਤ ਖਾਧੈ ਮਨ ਤ੍ਰਿਪਤੀ ਹੈ ਜੀਆਂ ਜੁਗਤ ਸਮਾਏ ਇਹੋ ਤਨ ਕਰਤੇ ਕਾ ਖੇਲ ਹੈ ਕਦੇ ਆਵੈ ਕਦੇ ਜਾਏ ਗਿਆਨੀਆਂ ਕਾ ਤਨ ਨਾਮ ਹੈ ਸਦ ਹੀ ਰਹਿ ਸਮਾਏ ਨਾਨਕ ਜਿਨ ਕਉ ਨਦਰ ਕਰੇ ਤਾਂ ਇਹੋ ਤਨ ਭੱਲੈ ਪਾਏ ਪੌੜੀ ਆਪ ਕਰਾਏ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੋ ਤਿਸ ਭਾਵੈ ਸੋਥੀਐ ਹੁਕਮ ਕਰੇਗਾ ਵਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਆਪੇ ਵੇਖੈ ਸੁਣਿਆ
ਸਭ ਸਹਿਦੇ ਆਧਾਰ, ਸਭ ਮੈਂ ਏਕ ਵਰਤਦਾ, ਸਿਰ ਸਿਰ ਕਰੇ ਵਿਚਾਰ, ਗੁਰਮੁਖਿਆ ਵਿਚਾਰੀਐ ਲੱਗੈ ਸੱਚ ਪਿਆਰ, ਨਾਨਕ ਕਿਸ ਨੂੰ ਆਖੀਐ ਆਪੇ ਦੇਵਣਹਾਰ। ਸਲੋਕ ਮਹੱਲਾ ਤੀਜਾ। ਬਾਬੀਹਾ ਇਹੋ ਜਗਤ ਹੈ ਮਤ ਕੋ ਭਰਮ ਪੁਲਾਏ, ਇਹੋ ਬਾਬੀਹਾ ਪਸ਼ੂ ਹੈ ਇਸ ਨੂੰ ਬੁੱਝਣ ਨਾਹੇ, ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤੈ ਤਿਖ ਜਾਏ, ਨਾਨਕ ਗੁਰਮੁਖ ਜਿਨ ਪੀਆ ਤਿਨ ਬਹੁਣ ਨਾ ਲਾਗੀ ਆਏ। ਮਹੱਲਾ ਤੀਜਾ। ਮਲਾਰ ਸੀਤਲ ਰਾਗ ਹੈ ਹਰ ਧਿਆਇਐ ਸਾਂਤ ਹੋਏ, ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ, ਵੁੱਠੈ ਜੀਆਂ ਜੁਗਤ ਹੋਏ ਧਰਨੀ ਨੂੰ ਸਿੰਗਾਰ ਹੋਏ, ਨਾਨਕ ਇਹੋ ਜਗਤ ਸਭ ਜਲ ਹੈ ਜਲ ਹੀ ਤੇ ਸਭ ਕੋਏ, ਗੁਰਪ੍ਰਸਾਦੀ

ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸੱਚੀ ਤੁਧ ਮਣੀ ਆਵਾ ਗੁਣ ਰਚਾਏ ਉਹ ਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਮੈ ਵਿੱਚੋਂ ਜਾਏ ਤਾਂ ਕਿਹੀ ਗਣਤ ਗਣੀ ਮਨਮੁਖ ਮੋਹੇ ਗੁਬਾਰ ਜਿਉ ਭੁੱਲਾ ਮੰਝ ਮਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਸਲੋਕ ਮਹੱਲਾ ਤੀਜਾ ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਪਹਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬੱਪੜਾ ਜਗਤੈ ਕੀ ਤਖ ਜਾਏ। ਮਹੱਲਾ ਤੀਜਾ ਬਾਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਉ ਹੈ ਜਲ ਬਿਨ ਰਹਿਣ ਨਾ ਜਾਏ ਗੁਰ ਸ਼ਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਨ ਦੀ ਸੋ ਸਤਿਗੁਰ ਦੀਆ ਮਿਲਾਏ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਧ ਸਿਰਜੀ ਤੁਧੈ ਗੋਈ ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹਿ ਕਹਾਵੈ ਕੋਈ ਇੱਕ ਸਾਸ ਦਾਵੈ ਸੰਚ ਧਨ ਦੂਜੇ ਪਤ ਖੋਈ ਇੱਕ ਦਾ ਤੇ ਇੱਕ ਮੰਗ ਤੇ ਸਭਨਾ ਸਿਰ ਸੋਈ ਵਿਣਨਾਵੈ ਬਾਜ਼ਾਰੀਆ ਪੀਹਾਵਲ ਹੋਈ ਕੂੜ ਨਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਪਾਇਆ ਓ ਗੁਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰਨਾ ਹੋ ਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ। ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤੋਂ ਪਾਏ ਕੈ ਗੁਣ ਔਗੁਣ ਕਰੇ ਵਿਚਾਰ ਤ੍ਰੈਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ ਗੁਣ ਛੋੜ ਔਗੁਣ ਕਮਾਵਦੇ ਦਰਗਹਿ ਹੋਏ ਖੁਆਰ ਜੂਐ ਜਨਮ ਤਿੰਨੀ ਹਾਰਿਆ ਕਿਤ ਆਏ ਸੰਸਾਰ ਸੱਚੇ ਸ਼ਬਦ ਮਨ ਮਾਰਿਆ ਅਹਿਨਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਲਾਖਿਆ ਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗਣਿਆਰ ਜਿਸ ਬਖਸੇ ਸੋ ਪਾਏ ਸੀ ਗੁਰਸਬਦੀ ਵਿਚਾਰ। ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਉ ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਉ। ਮਹੱਲਾ ਪੰਜਵਾਂ ਰਤਨ ਜਿਵੇ ਹਰਮਾਨ ਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭਾਣਿਆ ਸੱਚੇ ਦਰਸੋ ਹਨ। ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲਵਾਇਆ ਏ ਜੇ ਸਤਿਗੁਰ ਅੱਗੇ ਕਹਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨਮੁਖ ਵਿਣ ਨਾਮੈ ਕੂੜਿਆਰ ਫਿਰੈ ਬੇਤਾਲਿਆ ਪਸ਼ੂ ਮਾਨਸ ਜਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ। ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈਸੈ ਸੁਭਾਏ ਮੇਘ ਵਰਸੈ ਦਇਆ ਕਰ ਗੂੜੀ ਸ਼ੈ ਬਰਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋਸਾ ਲਾਹੀ ਹੈ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ। ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤੈ ਤਿਖ ਜਾਏ ਦੂਜੇ ਪਾਏ ਭ੍ਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਆ ਸਮਾਏ। ਪੌੜੀ ਇੱਕ ਵਣ ਖੰਡ ਬੈਸੈ ਜਾਏ ਸਦ ਨਾ ਦੇ ਵਹੀ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਹੀ ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋ ਵਹੀ ਇੱਕ ਜਟਾ ਬਿਕਟ ਬਿਕਰਾਲ ਕੁੱਲ ਕਰ ਖੋ ਵਹੀ ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋ ਵਹੀ ਇੱਕ ਅਗਨ ਜਲਾਵੈ ਅੰਗ ਆਵੇ ਗੋ ਵਹੀ ਵਿਣ ਨਾਵੈ ਤਨ ਸ਼ਾਰ ਕਿਆ ਕਹਿ ਰੋ ਵਹੀ
ਸੋਹਨ ਖਸਮ ਦੁਆਰ ਜੇ ਸਤਿਗੁਰ ਸੇਵਹੀ। ਸਲੋਕ ਮਹੱਲਾ ਤੀਜਾ। ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਵਾ ਵਰਸੋਂ ਕਿਰਪਾ ਤਾਰ, ਹਾਂ ਤਿਨ ਕਹਿ ਬਲਿਹਾਰਣੈ ਜਿਨੀ ਸੱਚ ਰੱਖਿਆ ਉਰ ਤਾਰ। ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ। ਬਾਬੀ ਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੈ ਪੁਕਾਰ, ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ। ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ, ਪੌੜੀ ਇੱਕ ਜੈਨੀ ਉੱਜੜ ਪਾਏ ਧੁਰੋ ਖੁਆਇਆ, ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ, ਹੱਥੀ ਸਿਰ ਖੋਹਾਏ ਨ ਪਦ ਕਰਾਇਆ, ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਜੂਠੈ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ, ਗੁਰਮੁਖ ਓਵੰਕਾਰ ਸੱਚ ਸਮਾਇਆ। ਸਲੋਕ ਮਹੱਲਾ ਤੀਜਾ। ਸਾਵਣ ਸਰਸੀ ਕਾਮਣੀ ਗੁਰ ਸ਼ਬਦ ਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕਹਿ ਤੇ ਅਪਾਰ। ਮਹੱਲਾ ਤੀਜਾ। ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਪਾਏ ਪਿਆਰ, ਨਾਨਕ ਫਿਰ ਕੀ ਸਾਰ ਨਾ ਜਾਣੀ ਸਭ ਸਿੰਗਾਰ ਖੁਆਰ, ਪੌੜੀ ਸੱਚਾ ਅਲਾਖਿਆ ਪੇਓ ਹੱਠ ਨਾ ਭਤੀਜਈ, ਇੱਕ ਗਾਵੈ ਰਾਗ ਪਰੀਆਂ ਰਾਗ ਨਾ ਪੀਜਈ, ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀਜਈ, ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀਜਈ।

अमृत पी जई, हर भक्ति असनेह गुरमुख की जई। सलोक महला तीजा, गुरमुख मलार राग जो करै, तिन मन तन शीतल होए, गुरसबदी एक पछाणिया एको सच्चा सोए। मन तन सच्चा सच मानो, सच्चे सच्ची सोए, अंदर सच्ची भगत है सहजे ही पत होए। कल युग में कोर अंधार है, मन मुख राहो ना कोए, सेवड़ भागी नानका जिन गुरमुख प्रगट होए। महला तीजा, इंद वरसै कर दया, लोका मन उपजै चाओ, जिसकै हुक्म इंद वरसदा, तिसकै सद बलिहार है जाओ। गुरमुख शब्द संभालिए, सच्चे के गुण गाओ, नानक नाम रते से जन निर्मले, नानक नाम रते जन निर्मले, सहजे सच समाओ। पौड़ी पूरा सतगुर से पूरा पाया, पूरा कर्म ते आए, पूरा शब्द मन वसाया, पूरा ज्ञान ध्यान मैल चुकाया, हर सर तीर्थ जान मनुआ नाया। शब्द मरे मन मार, तन जने दी माया, दर सच्चे सच्चियार सच्चा आया, पुछ न सके कोए जा खसमै पाया, नानक सच सलाहे लिखिया पाया। श्लोक महला पहला, कुल्हा देंदे बावले, लेंदे वड्डे निलज, चूहा खड न मावई तिकल बन्ने छज, देन दुआई से मरे जिनको देन से जाहे, नानक हुक्म ना जापई किथे जाए समाहे। फसल अहाड़ी एक नाम, सामनी सच नाओ, मैं महदूद लिखाया खसमै कैदर जाए, दुनिया के दर केतड़े केते आवे जाए, केते मंगे मंगते केते मंग मंग जाहे। महला पहला, सौ मन हस्ती क्यों गुड़ खावे, पांच सह दाना खाए, डकै फूकै केह उड़ावै, साहे गै पछताए। अंधी फूक मुई देवानी, खस मिट्टी फिर पानी, अद गुल्ला चिड़ी का चुगन, गैण चढ़ी बिल्लाए, खसमै पावै ओहा चंगी, जे करे खुदाए खुदाए। सकता सीहो मारे सह मेरे आ, सब पिछे पै खाए, ओहे सताना कुरै न मावै, साहे गै पछताए। अंधा किसनो बुक सुनावै, खसमै मूल न पावै, अग स्यो प्रीत करे अक तिड्डा, अग डाली बै खाए। खसमै पावै ओहो चंगा, जे करे खुदाए खुदाए। नानक दुनिया चार दिहाड़े, सुख कीतै दुख होई, गल्लां वाले हैण करेरे, छड़ न सकै कोई। मक्खी मिठै मरना, जिन तू रखै तिन नेड़ न आवै, तिन पौ सागर तरना। पौड़ी अगमा गोचर तू धनी, सच्चा लख्या पार, तू दाता संमंग ते को देवनहार। जिनी सेव्या तिनी सुख पाया, गुरमति विचार, इकना नो तुद एवै भावदा, माया नाल प्यार। गुर कै शब्द सलाहियै, अंतर प्रेम प्यार, विण प्रीति भगत न होवई, विण सतगुर न लगै प्यार। तू प्रभ सब तुद सेवंदे, इक ढाडी करे पुकार, देह दान संतोखिया, सच्चा नाम मिलै आधार। श्लोक महला पहला, राती काल कटै दिन काल, छिजै काया होए पराल, वर्तन वर्तिया सर्ब जंजाल, पुल्या चुक गया तबताल, अंधा चख चख पया चेर, पिछे रोवै लियावै फेर, बिन बूझे के सूझै नाही, मोया रोहे रोंदे मर जाही। नानक खसमै एवै भावै, सेई मुए जिन चित ना आवै। महला पहला, मुआ प्यार प्रीत मुई, मुआ वैरवादी वन गया रूप विनसिया, दुखी देह रली किथों आया कह गया, केहो ना सीओ केहो सी, मनमुख गल्लां गोईया कीता चौरली। नानक सच्चे नाम बिन सिर खुर पत पाटी, पौड़ी
ਅੰਮ੍ਰਿਤ ਨਾਮ ਸਦਾ ਸੁਖਦਾਤਾ ਅੰਤੇ ਹੋਏ ਸਖਾਈ ਵਾਜਗੁਰੂ ਜਗਤ ਬਹੁਰਾਨਾ ਨਾਵੇਂ ਸਾਰ ਨਾ ਪਾਈ ਸਤਿਗੁਰ ਸੇਵੈ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਇ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਡੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਏ ਤਾਂ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇਤੇ ਲੱਗੈ ਦੁੱਖ ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧੈ ਤਨ ਅੰਧ ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮਿਣ ਕਿਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੁਪਾ ਲੱਖ ਸਾਹਾਂ ਸਿਰ ਸ਼ਾਹੋ ਲੱਖ ਲਸਕਰ ਲੱਖ ਵਾਜੇ ਨੇਜੇ ਲੱਖੀ ਕੋੜੀ ਪਾਤਸ਼ਾਹੋ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹੋ ਕੰਧੀ ਦਿਸ ਨਾ ਆਵਈ ਤਾਹੀ ਪਵੈ ਕਹਾ ਨਾਨਕ ਉਥੇ ਜਾਣੀਐ ਸਾਹ ਕੇਈ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦਰ ਬਾਣੀਐ ਬੱਦੇ ਛੁੱਟੈ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਪਹੁ ਜਲ ਤਾਰਨਹਾਰ ਉਹ ਸ਼ਬਦ ਪਛਾਣੀਐ ਚੋਰ ਯਾਰ ਚੂਆਰ ਪੀੜੇ ਕਹਾਣੀਐ ਨਿੰਦਕ ਲਾਏ ਤਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂ ਏਵੈ ਕਰੈ ਗੁਆਓ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿਕਦਾਰਾ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਏ ਨੋ ਅੱਗੇ ਨਾਹੀ ਥਾਓ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਉ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ ਔਰ ਰਾਜੇ ਸੀਹੀ ਮੁਕਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤੇ ਹੋ ਚੱਟ ਜਾਹੋ ਜਿੱਥੇ ਜੀਆਂ ਹੋ ਸੀ ਸਾਰ ਨੱਕੀ ਵੱਡੀ ਲਾਏ ਤਬਾਰ ਪੌੜੀ ਆਪ ਪਾਏ ਮੇਦਰੀ ਆਪੇ ਕਰਦਾ ਸਾਰ ਪੈ ਬਿਨ ਪਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਆਪ ਸਤਿਗੁਰ ਤੇ ਪਉ ਉਪਜੈ ਪਾਈਐ ਮੁਖ ਦੁਆਰ ਪੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿਆ ਪਾਰ ਪੈ ਤੇ ਪੈ ਜਲ ਲੰਘੀਐ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਿਸਾਂਤ ਨਾ ਪਾਰਾਵਾਰ ਮਨਮੁਖ ਪੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰੈ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁੱਖੈ ਸਾਦੈ ਗੰਢ ਲੱਭੈ ਮਾਲੈ ਕੁਲ ਮਿਚਲ ਲੱਭੈ ਮਾਲੈ ਕੁਲ ਮਿਲ ਮਿਚਲ ਉਂਘੈ ਸੋੜ ਪਲੰਘ ਪੌਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗੈ ਨਾਨਕਾ ਵਿੰਨਾ ਵੈ ਮੋਹੇ ਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ ਨਾਨਕ ਕਰਮਾ ਬਾਹਰੇ ਹੋਰ ਕੇਤੇ ਮੁੱਠੇ ਜਾਹੇ ਪੌੜੀ
ਪੜਿਆ ਲੇਖੇਦਾਰ ਲੇਖਾ ਮੰਗੀ ਐ ਵਿਣ ਨਾਵੇਂ ਕੂੜੇ ਆ ਰਿਹਾ ਔਖਾ ਤੰਗੀ ਐ ਔਕੜ ਰੁਦੇ ਰਾਹ ਗਲੀਆਂ ਰੋਕੀਆਂ ਸੱਚਾ ਵੇ ਪ੍ਰਵਾਹੋ ਸ਼ਬਦ ਸੰਤੋਖੀਆਂ ਗਹਿਰ ਗੰਭੀਰਾ ਥਾਹੋ ਹੱਥ ਨਾ ਲੱਭਈ ਮੋਹੇ ਮੋਹੇ ਚੋਟਾਂ ਖਾਹੋ ਵਿਣ ਗੁਰ ਕੋਈ ਨਾ ਛੁੱਟਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗਰਾ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਓ ਤਿੰਨ ਕਿਆ ਖੁਸ਼ੀਆ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਾ ਰਹਿਣ ਵਜ਼ੀਰ ਇੱਕ ਨਾ ਵੱਡੀ ਆਰ ਜਾ ਇੱਕ ਮਰ ਹੋਏ ਜਹੀਰ ਇੱਕ ਦੇ ਖਾਹੇ ਨਖੁੱਟੈ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਚਸੇ ਮੈਂ ਲੱਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਜਾ ਲੱਖ ਕਿਉਂ ਕਥੀਐ ਕਿਉਂ ਆਖੀਐ ਜਾਪੈ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨੌ ਕੁਲ ਬੰਦ ਪੂਜੈ ਪ੍ਰਣ ਹੋਵੇ ਥਰਕੰਦ ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹਿ ਪ੍ਰਮਾਣ ਹੁਕਮੈ ਬੂਜੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੈ ਹੋਂਦਾ ਫੜੀ ਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਐ ਨਾਮ ਸਲਾਹ ਹੋਰ ਬੁੱਧੀ ਮਿਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਬ ਗੁਬਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਲ ਫਿਰ ਉਵੱਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ ਜੀਉ ਪਾਏ ਮਾਸ ਮੋਹੇ ਮਿਲਿਆ ਹੱਡ ਚਮ ਤਨ ਮਾਸ ਮਾਸੋ ਬਾਹਰ ਕੱਢਿਆ ਮੰਮਾ ਮਾਸ ਗਿਰਾਸ

ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲੱਥੇ ਸਭ ਵਿਕਾਰ ਸ਼ਬਦ ਨੀ ਸਾਣਿਆ ਸਾਧੂ ਸੰਗ ਉਧਾਰ ਪਹਿ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਪਿਆ ਸੰਸਾਰ ਮਿਹਰ ਸ਼ਾਹ ਵਾਣਿਆ ਆਪੇ ਬਖਸ਼ ਮਿਲਾਏ ਸਦ ਕੁਰਬਾਣਿਆ ਨਾਨਕ ਲਏ ਮਿਲਾਏ ਖਸਮੈ ਪਾਣਿਆ ਸਲੋਕ ਮਹੱਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਭਾਂਡਾ ਤਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਦਾ ਆਪ ਬਣਤ ਬਣਾਈ ਤੁਝ ਬਿਨ ਦੂਜਾ ਕੋ ਨਹੀਂ ਤੂੰ ਰਿਹਾ ਸਮਾਈ ਤੇਰੀ ਗਤ ਮੈਂ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਾਖਾ ਗੋਚਰ ਅਗਮ ਹੈ ਗੁਰਮੁਖ ਦਿਖਾਈ ਅੰਤਰਾ ਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੈ ਤਿਸ ਮੇਲ ਲੈ ਸੋ ਨਾਮ ਤੇ ਆਈ ਤੂੰ ਕਰਤਾ ਪੁਰਖਿਆ ਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਲੈ ਗੋਪਾਲ ਰਾਇਆ ਕੁਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਓ ਜਾਂਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿੱਤਰਸਾਲਾ ਸਬਤ ਲੋਕ ਸਮਾਨ ਪੂਰੀ ਅਲੇ ਜਾਂਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟ ਵਾਲ ਸੋ ਕਰਾ ਸਿਰੀ ਸੋ ਐਸਾ ਰਾਜਾ ਸ੍ਰੀ ਨਰ ਹਰੀ ਜਾਂਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ ਜਿਨ ਵਿਸ਼ਵ ਸੰਸਾਰ ਰਾਚੀ ਲੇ ਜਾਂ ਕਹਿ ਕਰ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਂਚੈ ਡਾਂਗੀਆ ਦੁਆਰੈ ਚਿਤ੍ਰਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੈ ਕਰ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਵੰਤ ਆਚੈ ਸਰਬ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਆਖਾੜਾ ਮੰਡਲੀਕ ਬੋਲ ਬੋਲੈ ਕਾਛੇ ਚੌਰ ਢੂਲ ਜਾਂਚੈ ਹੈ ਪਵਣ ਚੇਰੀ ਸਖਤ ਜੀਤਲੇ ਪਵਣ ਅੰਡ ਢੂਕ ਜਾਂ ਕੈ ਪਸਮਤੀ ਸੋ ਐਸਾ ਰਾਜਾ ਤ੍ਰਿਭਵਨਪਤੀ ਜਾਂਚੈ ਕਰ ਕੁਰਮਾ ਪਾਲ ਸਹਿਸਰ ਫਨੀ ਬਾਸਕ ਸੇਜ ਵਾਲੂਆ ਅਠਾਰੈ ਪਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ ਨਖ ਪ੍ਰਸੇਵ ਜਾਂਚੈ ਸੁਰਸਰੀ ਸਪਤ ਸਮੁੰਦ ਜਾਂ ਕੈ ਕੜਥਲੀ ਏਤੇ ਜੀ ਜਾਂਚੈ ਵਰਤਣੀ ਸੋ ਐਸਾ ਰਾਜਾ ਤ੍ਰਿਭਵਨ ਧਣੀ ਜਾਂਚੈ ਕਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨ ਵੈ ਹੇਲਾ ਏਤੇ ਜੀ ਜਾਂਚੈ ਹੈ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵੈ ਨਾਮ ਦਿਉ ਤਾਂ ਚੀ ਆਣ ਸਗਲ ਭਗਤ ਜਾਚੈ ਨਿਸ਼ਾਨ ਮਲਾਰ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਮਈਆ ਰਹਾਓ ਆਲਾਵੰਤੀ ਹੋ ਪ੍ਰਮ ਜੋ ਹੈ ਮੁਝ ਉਪਰ ਸਭ ਕੋਪਲਾ ਸੂਦ ਸੂਦ ਕਰ ਮਾਰੋ ਉਠਾਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਿ ਤੋ ਤੇਰੀ ਪੈਜ ਪਛਾਉਂਡੀ ਹੋਏਲਾ ਤੂੰ ਜੋ ਦਿਆਲ ਕਿਰਪਾਲ ਕਹੀਅਤ ਹੈ ਅੱਜ ਪੁਜ ਭਇਓ ਅਪਾਰਲਾ ਫੇਰ ਦਿਆ ਦੇਹਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਬਖਿਆ ਚਮਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਓ ਸੁਰ ਸਰੀ ਸਲਲ ਕ੍ਰਿਤ ਬਾਰ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤਨੈ ਹੋਏ ਆਨੰ ਤਰ ਤਾਰ ਅਪਵਿੱਤਰ ਕਰ ਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗਵਤ ਲਿਖੀਐ ਤੇਹੀ ਉਪਰੇ ਪੂਜੀਐ ਕਰ ਨਮਸਕਾਰੰ ਮੇਰੀ ਜਾਤ ਕੁਟ ਬਾਂਡਲਾ ਢੋਰ ਟੋਵੰਤਾ ਨਿਤੈ ਬਨਾਰਸੀ

ਰਾਗ ਕਾਨੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਮੇਰਾ ਮਨ ਸਾਜਨਾ ਮਿਲ ਹਰਿਆ ਹਾਂ ਬਲਬਲ ਬਲਬਲ ਸਾਜਨਾ ਕਹੋ ਮਿਲ ਸੰਗਤ ਪਾਰੋ ਤਰਿਆ ਰਹਾਓ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਜਨਾ ਪਗ ਪਰਿਆ ਧਨ ਧਨ ਸਾਧੋ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮਹੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉਂ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਤੁਰ ਠਾਕਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲਦ ਦੂਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗਰੇਨ ਹਰ ਹਰ ਕਥਾ ਸੁਨੀ ਮਿਲ ਸੰਗਤ ਮਨ ਕੋਰਾ ਹਰ ਰੰਗ ਪਹਿਨ ਰਹਾਓ ਹਮ ਅਚੇਤ ਅਚੇਤ ਨਾ ਜਾਣੈ ਗਤ ਮਿਤ ਗੁਰ ਕੀਏ ਸੋ ਚਿਤ ਚਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੈ ਮਨ ਪ੍ਰੀਤਮ ਕਟ ਦੇਵੋ ਹੀਰਾ ਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਿਤ ਪਵੇਨ ਹਰ ਕੇ ਜਾਣੀ ਉਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੇਨ ਜਨ ਕੀ ਮਹਿਮਾ ਵਰਨ ਨਾ ਸਕਾਂ ਓਏ ਉਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਕਹੋ ਦਇਆ ਪ੍ਰਭ ਧਾਰੋ ਲਦ ਵਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਓ ਹਰ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਅੰਧ ਭਇਆ ਮਨ ਵਿਕਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ਕਿਲ ਵਿਖ ਦਹਿਨ ਭਏ ਖਿਨੇ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕੁਮਾਵੈ ਮੂਰਖ ਮੁਗਧ ਰੱਖੇ ਪ੍ਰਭਤਾਸ ਅਵਗਨੀ ਆਰੇ ਪਾਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇ ਤੀਸਰਿਟ ਕਰੀ ਜਗਦੀਸਰ ਤੇ ਸਭ ਊਚ ਹਮ ਨੀਚ ਬਖਿਆਸ ਹਮਰੇ ਅਵਗੁਣ ਸੰਗ ਗੁਰ ਮਿਟੇ ਜਨ ਨਾਨਕ ਮੇਲ ਲੀਏ ਪ੍ਰਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾਓ ਨਾਨਾ ਰੂਪ ਰੰਗ ਹਰ ਤੇਰੇ ਘਟ ਘਟ ਰਾਮ ਰਹਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਬਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਸ਼ਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀ ਏ ਹਰ ਰਾਖ ਲਿਹੋ ਆਪਣੇ ਅਪਨਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦ ਪਹਰ ਸਾਕ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪਚੀਤ ਹਰ ਹਰ ਵਸਤ ਮਾਇਆ ਗੜਵੇੜੀ ਗੁਰ ਕੈ ਸ਼ਬਦ ਲੀਓ ਗੜਜੀਤ ਰਹਾਓ ਬਿਖਿਆ ਪਰਮ ਪਰਮ ਬਹੁ ਪ੍ਰਮਿਆ ਲੁਭ ਦੋ ਪੁੱਤਰ ਕਲੱਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿਨਸ ਜਾਏ ਦੇਹ ਪੀਤ ਹਮਰੇ ਪ੍ਰਾਨ ਪ੍ਰੀਤਮ ਜਨ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੂ
ਹਰ ਹਰ ਜਾਇ ਮਿਲੈ ਹਰ ਪ੍ਰੀਤ, ਹਮ ਬਹੁ ਪਾਪ ਕੀਏ ਅਪਰਾਧੀ, ਗੁਰ ਕਾਟੇ ਕਟਤ ਕਟੀਤ। ਹਰ ਹਰ ਨਾਮ ਦਿਓ ਮੁਖ ਔਖਦ, ਜਨ ਨਾਨਕ ਪਤਤ ਪੁਨੀਤ। ਕਾਨੜਾ ਮਹੱਲਾ ਚੌਥਾ, ਜਪ ਮਨ ਰਾਮ ਨਾਮ ਜਗੁਨਾਥ, ਘੁੰਮਣ ਘੇਰ ਪਰੇ ਬਿਖ ਬਿਖਿਆ, ਸਤਿਗੁਰ ਕਾਢ ਲੀਏ ਦੇ ਹਾਥ। ਰਹਾਓ ਸਵਾਮੀ ਅਭੈ ਨਿਰੰਜਨ ਨਰ ਹਰ, ਤੁਮ ਰਾਖ ਲਿਓ ਹਮ ਪਾਪੀ ਪਾਥ। ਕਾਮ ਕ੍ਰੋਧ ਬਿਖਿਆ ਲੋਭ ਲੁਭਤੇ, ਕਾਸ਼ਟ ਲੋਹ ਧਰੇ ਸੰਗ ਸਾਥ। ਤੁਮ ਵੱਡ ਪੁਰਖ ਵੱਡ ਅਗਮਾ ਗੋਚਰ, ਹਮ ਢੂੰਡ ਰਹੇ ਪਾਈ ਨਹੀਂ ਹਾਥ। ਤੂੰ ਪਰੈ ਪਰੈ ਅਪਰੰਪਰ ਸਵਾਮੀ, ਤੂੰ ਆਪਣ ਜਾਣੈ ਆਪ ਜਗਨਨਾਥ। ਅਦ੍ਰਿਸ਼ਟਿਆ ਗੋਚਰ ਨਾਮ ਤੇ ਆਏ, ਸਤ ਸੰਗਤ ਮਿਰ ਸਾਧੂ ਪਾਥ। ਹਰ ਹਰ ਕਥਾ ਸੁਨੀ ਮਿਲ ਸੰਗਤ, ਹਰ ਹਰ ਜਪਿਓ ਅਕਥ ਕਥ ਕਾਥ। ਹਮਰੇ ਪ੍ਰਭ ਜਗਦੀਸ਼ ਗੁਸਾਈ, ਹਮ ਰਾਖ ਲਿਹੋ ਜਗਨਨਾਥ। ਜਨ ਨਾਨਕ ਦਾਸ ਦਾਸ ਦਾਸਨ ਕੋ, ਪ੍ਰਭ ਕਰੋ ਕਿਰਪਾ।

ਗਾਈਐ ਗੁਣ ਗੋਪਾਲ ਕਿਰਪਾ ਨਿਧ ਦੁਖ ਬਿੰਦਾਰਨ ਦੁਖ ਬਿਦਾਰਨ ਸੁਖਦਾ ਤੇ ਸਤਿਗੁਰ ਜਾਂ ਕੋ ਪੇੜਤ ਹੋਏ ਸਗਲ ਸਿੱਧ ਰਹਾਓ। ਸਿਮਰਤ ਨਾਮ ਮਨੈ ਸਾਧਾਰੈ ਕੋਟ ਪਰਾਦੀ ਖਿਨਮੈ ਤਾਰੈ ਜਾਂ ਕੋ ਚੀਤ ਆਵੈ ਗੁਰੇ ਆਪਣਾ ਤਾਂ ਕੋ ਦੁਖ ਨਹੀਂ ਤਿਲ ਸੁਪਨਾ। ਜਾਂ ਕੋ ਸਤਿਗੁਰੇ ਆਪਣਾ ਰਾਖੈ ਸੋ ਜਨ ਹਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀ ਨੀ ਮਾਇਆ ਹਲਤ ਪਲਤ ਮੁਖ ਉਜਲ ਭਇਆ। ਕਾਨੜਾ ਮਹੱਲਾ ਪੰਜਵਾਂ ਅਰਾਧੋ ਤੁਜੈ ਸਵਾਮੀ ਆਪਣੇ ਊਠਤ ਬੈਠਤ ਸੋਭਤ ਜਾਗਤ ਸਾਸ ਸਾਸ ਸਾਸ ਹਰ ਜਪਨੇ ਰਹਾਓ ਤਾਂ ਕੈ ਹਿਰਦੈ ਬਸਿਓ ਨਾਮ ਜਾਂ ਕੋ ਸਵਾਮੀ ਕੀਨੋ ਦਾਨ ਤਾਂ ਕੈ ਹਿਰਦੈ ਆਈ ਸਾਂਤ ਠਾਕਰ ਪੇਟੇ ਗੁਰਪਚਨਾਤ। ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾਂ ਕੋ ਗੁਰਦੀਨ ਕਹੋ ਨਾਨਕ ਤਾਂ ਕੈ ਬਲ ਜਾਓ ਕਲਯੁਗ ਮੈਂ ਪਾਇਆ ਜਿਨ ਨਾਉ। ਕਾਨੜਾ ਮਹੱਲਾ ਪੰਜਵਾਂ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨਕਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਓ। ਅਨਕ ਭਾਂਤ ਕਰ ਦੁਆਰ ਨਾ ਪਾਵੋ ਹੋਏ ਕਿਰਪਾਲਤਾ ਹਰ ਹਰ ਤਿਆਵੋ। ਕੋਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮੈਂ ਮਨ ਪ੍ਰਬੋਧਾ ਤ੍ਰਿਸ਼ਨਾ ਬੁੱਝੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਾਰ ਬ੍ਰਹਮ ਜਾ ਪਏ ਦਿਆਲ ਕਹੋ ਨਾਨਕ ਤਉ ਛੂਟੇ ਜੰਜਾਲ। ਕਾਨੜਾ ਮਹੱਲਾ ਪੰਜਵਾਂ ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਓ। ਪੂਜਾ ਚਰਨਾ ਠਾਕਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਭਰਮ ਬਿਨਸੈ ਦੁਖ ਡੇਰਾ ਜਾਂ ਕੈ ਹਿਰਦੈ ਬਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਨ ਪੂਰਾ ਪਾਇਆ। ਕਾਨੜਾ ਮਹੱਲਾ ਪੰਜਵਾਂ ਭਗਤ ਭਗਤ ਨੂੰ ਬਣਿਆਈ ਤਨ ਮਨ ਗਲਤ ਪਏ ਠਾਕਰ ਸਿਓ ਆਪਣ ਲੀਏ ਮਿਲਾਈ ਰਹਾਓ। ਗਾਵਨਹਾਰੀ ਗਾਵੈ ਗੀਤ ਤੇ ਉਧਰੇ ਬਸੇ ਜਿਹ ਚੀਤ ਪੇਖੇ ਬਿੰਜਨ ਪਰੋਸਨ ਹਾਰੈ ਜਿਹ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸਵਾਂਗ ਕਾਛੇ ਪੇਖ ਤਾਰੀ ਜੈਸੋ ਸਾ ਤੈਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਚ ਕਰਨੀ ਸਾਰ। ਕਾਨੜਾ ਮਹੱਲਾ ਪੰਜਵਾਂ ਤੇਰੋ ਜਨ ਹਰ ਜਾ ਸੁਨ ਤੋ ਮਾਹਿਓ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਤ ਕਤ ਪੇਖੋ ਆਹਿਓ ਸਭ ਤੇ ਪਰੈ ਪਰੈ ਤੇ ਉੱਚਾ ਗਹਿਰ ਗੰਭੀਰਾ ਥਾਹਿਓ। ਓਤ ਪੋਤ ਮਿਲਿਓ ਭਗਤਨ ਕਹੋ ਜਨ ਸਿਉ ਪਰਦਾ ਲਾਹਿਓ ਗੁਰਪ੍ਰਸਾਦ ਗਾਵੈ ਗੁਣ ਨਾਨਕ ਸਹਿ ਸਮਾਸ ਸਮਾਹਿਓ। ਕਾਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਧਾਰਨ ਆਇਓ ਰਹਾਓ ਦਰਸ਼ਨ ਪੇੜਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖ ਦਿਖਾਇਓ ਅਸਥਿਤ ਪਏ ਬਸੇ ਸੁਖਥਾਨਾ ਬਹੁਰ ਨ ਕਥੂ ਤਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਪਤ ਨਾ ਮਾਇਓ। ਕਾਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨਿਆਈ ਜੋ ਪ੍ਰਭ ਕੀਨੋ ਸੋ ਪਲ ਮਾਨਿਓ ਇਹ ਸੁਮਤ ਸਾਧੂ ਤੇ ਪਾਈ। ਸਭ ਮੈਂ ਰਵ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਕਸਾਈ। ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਹਾਰੈ ਉਪਰ ਤੁਮਰੀ ਓੜ ਤੁਮਾਰੀ ਸਰਨਾ ਰਹਾਓ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਤਰਨਾ ਤੁਮਰੋ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਾਇਆ ਸੁਖ ਪਾਵੋ ਹੋ ਕਿਰਪਾਲ ਤਾਂ ਪੌਜਲ ਤਰਨਾ। ਅਪੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ। ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਕੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ। ਨਹਿ ਤ੍ਰਿਪਤਾਨੋ ਰਾਜ ਜੋਬਨ ਤਨ ਬਹੁਰ ਬਹੁਰ ਫਿਰਤਾਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮੋ ਬਿਆ ਪਿਓ ਮਾਇਆ।
साध संग जम जेवरी काटी नानक साहिब समाया कानड़ा महला पंजवां हर के चरण हृदय गाए शीतला सुख सात मूर्त सिमर सिमर नित्य हाय रहाओ सगल आस होत पूर्ण कोट जन्म दुख जाए पुन दान अनेक किरिया साधु संग समाए ताप संताप मिटे नानक बहुड़ काल ना खाए कानड़ा महला पंजवां करती जा एको अंकार सतगुर प्रसाद कथिए संत संग प्रभ ज्ञान पूर्ण परम ज्योत परमेश्वर सिमरत पाई है मान रहाओ आवत जात रहे श्रमनासे सिमरत साधु संग पतत पुनीत होए खिन पीतर पार ब्रह्म कै रंग जो जो कथै सुने हर कीर्तन ताकि दुर्मत नास सगल मनोरथ पावै नानक पूर्ण होवै आस कानड़ा महला पंजवां साध संगत निधार को नाम संग सहाई जी कै काम रहाओ संत रेण नित मज्जन करै जन्म जन्म के किल बिखरै संत जना की उच्ची बानी सिमर सिमर तरे नानक प्राणी कानड़ा महला पंजवां साधु हर हरे गुण गाए मान तन तन प्राण प्रभ के सिमरत दुख जाए रहाओ ईत ऊत कहां लोभावै एक सिओ मन लाए महा पवित्र संत आसन मिल संग गोबिंद आए सगल त्याग सरने आयो नानक लेहो मिलाए कानड़ा महला पंजवां पेख पेख बिकसाओ साजन प्रभ अपना एकांत रहाओ आनंदा सुख सहज मूर्त तिस आन नाही पात सिमर एक बार हर हर मिट कोट कसमल जात गुण रमंत दुख नासै रिद पयंत सांत अमृता रस पियो रसना नानक हर रंग रात कानड़ा महला पंजवां साजना संत आओ मेरा रहाओ आनंदा गुण गाए मंगल कसमला मिट जाहे परेरा संत चरण तरो माथे चांदना ग्रे होए अंधेरा संत प्रसाद कमल बिगसै गोविंद पजो पेख नेरा प्रभ कृपा ते संत पाए वार वार नानक ओह बेरा कानड़ा महला पंजवां चरण सरण गोपाल तेरी मोह मान तोह परम राख लीजै कट बेरी रहाओ बूढ़त संसार सागर उदरे हर सिमरत नागर शीतला हर नाम तेरा पूर्णो ठाकर प्रभ मेरा दीन दर्द निवार तारण हर कृपा निद पथ तो धारण कोट जन्म दुख कर पायो सुखी नान गुरनाम दृढ़ायो कानड़ा महला पंजवां ताने हो प्रीत चरण संग लागी कोट जाप ताप सुख पाए आए मिले पूर्ण बड़ भागी रहाओ मोहया नाथ दाह जन तेरा और ओढ़ सगली मोह त्यागी पोर परम काटे प्रभ सिमरत ज्ञान अंजन मिल सोभत जागी तू अथाहो अत बड़ो स्वामी कृपा सिंध पूर्ण रतनागी नानक जाचक हर हर नाम मांगै मस्तक तार मस्तक आन तरयो प्रपागी कानड़ा महला पंजवां कुचल कठोर कपट कामी ज्यो जानै त्यो तार स्वामी रहाओ तू समरथ सरण योग तू राखै अपनी कल तार जाप ताप नेम सुच संयम नाही इन विदे छुटकार गर्त कोर अंध ते काडो प्रभ नानक नजर निहार कानड़ा महला पंजवां कर चौथा एको अंकार सतगुर प्रसाद नारायण नरपत नमस्कार है ऐसे गुर को बल बल जाइए आप मुक्त मोहे तारे रहाओ कवन कवन कवन गुण कहिए अंत नहीं कछ पार है लाख लाख लाख कई कोर है को है ऐसो बिचार है बिस्म बिस्म बिस्म ही पई है लाल गुलाल रंगार है कहो नानक संतन रस आई है जो चाख गूंगा मुस्कार है कानड़ा महला पंजवां ना जानी संतन प्रभ ने आन ऊंच नीच सब एक समानो मुख बकनो मन मान रहाओ घट घट पूर रहे सुख सागर पै भंजन मेरे प्राण मनै प्रगास भयो भ्रम नास्यो मंत्र दियो गुरकान करत रहे करतग करना मैं अंतर जामी ज्ञान आठ पहर नानक जस गावै मांगन कौ हरदान कानड़ा महला पंजवां कहन कहावन कौ कई केत
ऐसो जन बिरलो है सेवक जो तत जो कौ बेतै रहाओ। दुख नाही सब सुख ही है रे एकै एकी नेतै, बुरा नहीं सब भला ही है रे, हार नहीं सब जेतै, सोग नाही सदा हरखी है रे, छोड़ नाही किछ लेतै, कहो नानक जन हर हर हर है कत आवै कत रमतै। कानड़ा महला पंजवां, हिये को प्रीतम बिसर ना जाए, तन मन गलत पए तेह संगे, मोहनी मोहे रही मोरी माए रहाओ। जय जय पै कहो बिरथा हो अपनी, तेऊ तेऊ गह रहे अटकाए, अनक भांत की एक है जाली, ताकि गंट नहीं शोर आए, फिरत फिरत नानक दास आयो, संतन ही सरनाए, काटे अज्ञान परम हो माया, लियो कंठ लगाए। कानड़ा महला पंजवां, आनंद रंग बिनोद हमारे, नामो गावन नाम ते आवनो, नाम हमारे प्राणाधार है रहाओ। नामो ज्ञान नाम इशनाना, हर नाम हमारे कार्य सवार है, हर नामो शोभा नाम बढ़ाई, पौजल बिखम नाम हर तार है, अगम पदार्थ ला

मेरा दर्शन प्यास बहुत मन मेरा मिल नानक देव जगत गुर के रै। कानड़ा महला पंजवा ऐसी कौन विदे दर्शन परसना रहाओ आस प्यास सफल मूर्त उमग ही ओ तरसना दीन लीन प्यास मीन संतना हर संतना हर संतना की रेन ही ओ अर्प देन प्रभ पय है कृपेन मान मोह त्याग छोड़ो तो नानक हर जियो भेटना। कानड़ा महला पंजवा रंगा रंग रंगन के रंगा कीट हस्त पूर्ण सब संगा रहाओ बर्त नेम तीर्थ सहत गंगा जल हेवत भूख अर नंगा पूजा चार करत में लंगा चक्कर कर्म तिलक खा टंगा दर्शन भेटे बिन सत संगा हठ निगरह अत रहत बिटंगा हाँ रोग ब्यापै चुकै न पंगा काम क्रोध अत तृष्ण जरंगा सो मुक्त नानक जे सतगुर चंगा। कानड़ा महला पंजवां कर सतवां एक ओंकार सतगुर प्रसाद तिख बूज गई गई मिल साध जना पंच भागे चोर सहजे सुखैनो हरे गुण गावती गावती गावती दर्श प्यार रहाओ जैसी करी प्रभ मोसियो मोसियो ऐसी हों कैसे कराओ हियो तुम्हारे बलबले बलबले बल गई पहले पै संत पाए त्याए त्याए प्रीत लाए प्रभ थान थे रोके हरो जित जंतन कर विचार अनक दास कीर्त करे तुहारी सोई मिलियो जो भाव तो जन नानक ठाकर रहो समाए एक तू ही तू ही तू ही। कानड़ा महला पंजवा कर अठवा एक ओंकार सतगुर प्रसाद त्यागी है गुमान मान पेखता दयाल लाल हां हां मन चरण रेन रहाओ हर संत मंत गोपाल ज्ञान ध्यान हृदय गोबिंद गाए चरण कमल प्रीत लाए दीन दयाल मोहना कृपाल दया मया तार नानक मांगे नामदान ताज मोह परम सगल अभमान। कानड़ा महला पंजवा प्रभ कहन मलन दहन लहन गुर मिले आन नहीं उपाओ रहाओ तटन खटन जटन होमन नाही डंड धार सुवाओ जतन पांतन तपन भ्रमन अनक कथन कथते नहीं थहां पाई ठाओ सोध सगर सोधना सुख नानका भजनाओ। कानड़ा महला पंजवा करनावा एक ओंकार सतगुर प्रसाद पतत पावन भगत पवचल पै हरन तारन तरन रहाओ नैन तिबते दर्श पेख जस तोख सुनत करन प्राण नाथ या नाथ दाते दीन गोबिंद सरन आस पूर्ण दुख बिनासन गही ओट नानक हर चरण। कानड़ा महला पंजवा चरण सरण दयाल ठाकर आन नाही जाए पतत पावन बिरद स्वामी उदरते हर त्याए रहाओ संसार गार बेकार सागर पतत मोह मान अंध बिकल माया संग तंद कर गह प्रभ आप काढ़ो राख लियो गोबिंद राय अनाथ नाथ सनाथ संतन कोट पाप विनाश मन दर्शन की प्यास प्रपूर्ण गुणतास कृपाल दयाल गोपाल नानक हर रसना गुण गाए। कानड़ा महला पंजवा वार वारो अनक डारो सुख प्रे सुहाग पलक रात रहाओ कनक मंदर पाठ सेज सखी मोहे नाहे इन स्यों तात मुक्त लाल अनक भोग बिन नाम नानक हाथ रूखो भोजन भूम सैन सखी प्रे संग सूख बिहात। कानड़ा महला पंजवा अहं तोरो मुख जोरो गुर गुर करत मन लोरो प्रे प्रीत प्यारो मोरो रहाओ
ਗ੍ਰਹਿ ਸੇ ਸੁਹਾਵੀ ਆਂਗਨ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗ ਤੋਰੋ ਆਏ ਨਾ ਜਾਏ ਬਸੇ ਨਿਜ ਆਸਨ ਊਂਦ ਕਮਲ ਬਿਗਸੋਰੋ ਛੁਟਕੀ ਹਉ ਮੈਂ ਸੋਰੋ ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਨੜਾ ਮਹੱਲਾ ਪੰਜਵਾਂ ਕਰਨਾਵਾ ਤਾਂ ਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕਹਿਤ ਪੰਥ ਗਾਖਰੋ ਮੋਹ ਮਗਨ ਅਹੰਤਾਪ ਰਹਾਓ ਜੋ ਰਾਤੇ ਮਾਤੇ ਸੰਗ ਬੱਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸਉ ਜਨ ਉਧਰੈ ਜਿਸੈ ਉਧਾਰੋ ਆਪ ਬਿਨਸ ਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ ਕਾਨੜਾ ਮਹੱਲਾ ਪੰਜਵਾਂ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਦਾਨ ਦੇਹੋ ਜੀ ਸੰਤੋ ਜਾਤ ਜੀਓ ਬਲਿਹਾਰ ਮਾਨ ਮੋਹੀ ਪੰਚ ਦੋਖੀ ਉਰਜ ਨਿਕਟ ਬਸਿਓ ਤਾਂਕੀ ਸਰਨ ਸਾਧੂਆ ਦੂਤ ਸੰਗ ਨਿਵਾਰ ਰਹਾਓ ਕੋਟ ਜਨਮ ਜੋਨ ਭ੍ਰਮਿਓ ਹਾਰ ਪਰਿਓ ਦੁਆਰ ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ ਦੁਲੱਭ ਜਨਮ ਸਫਲ ਨਾਨਕ ਭਵ ਉਤਾਰ ਪਾਰ ਕਾਨੜਾ ਮਹੱਲਾ ਪੰਜਵਾਂ ਘਰ ਗਿਆਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਹਿ ਸੁਭਾਏ ਆਪਣੇ ਆਏ ਕਛੂ ਨਾ ਜਾਨੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਓ ਸੰਯੋਗ ਮਿਲਾਏ ਸਾਧ ਸੰਗਾਏ ਕਥੂ ਨਾ ਜਾਏ ਕਰੈ ਬਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੈ ਚਰਨ ਲੁਭਾਏ ਅੰਤ ਜਾਏ ਥਾਂ ਥਨ ਆਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੈ ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕਰ ਮਿਲਨ ਦੁਰਾਈ ਪਰਮਿਤ ਰੂਪਾ ਗਾਮਾ ਗੋਚਰ ਰਹਿਓ ਸਰਬ ਸਮਾਈ ਰਹਾਓ ਕਹਿਣ ਭਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਈ ਜਤਨ ਜਤਨ ਅਨਕਿਓ ਪਾਵਰੇ ਤਉ ਮਿਲਿਓ ਜਉ ਕਿਰਪਾਈ ਪ੍ਰਭੂ ਦਿਆਰ ਕਿਰਪਾਲ ਕਿਰਪਾ ਨਿਧ ਜਨ ਨਾਨਕ ਸੰਤ ਰੇ ਨਾਈ ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ ਪ੍ਰਭ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ ਸਾਸਨ ਨਿਸਭੋਰ ਰਹਾਓ ਲਾਏ ਪ੍ਰੀਤ ਕੀਨ ਆਪਣ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬ ਸੋ ਹਰ ਗੁਣ ਨਿਧੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਧ ਖੋਰ ਸੰਤ ਸਰਨ ਤਰਨ ਨਾਨਕ ਬਿਰਸਿਓ ਦੁਖ ਘੋਰ ਕਾਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਨੇ ਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ ਮਾਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਅਹੰਚਰੀ ਕਰਤ ਕਰਤ ਚਰਚ ਚਰਚ ਚਰਚਰੀ ਯੋਗ ਧਿਆਨ ਪੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਓ ਅਹੰ ਅਹੰ ਅਹ ਅਵਰ ਮੂੜ ਮੂੜ ਮੂੜ ਬਵਰਈ ਜਤ ਜਾਤ ਜਾਤ ਜਾਤ ਸਦਾ ਸਦਾ ਸਦਾ ਕਾਲ ਹੈ ਮਾਨ ਮਾਨ ਮਾਨ ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋਰੇ ਮੂੜ ਬਿਨ ਭਜਨ ਭਜਨ ਭਜਨ ਅਹਿਲਾ ਜਨਮ ਗਈ ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉਂ ਜਿਉਂ ਜਪੈ ਤਵੈ ਸੁਖ ਪਾਵੈ ਸਤਿਗੁਰ ਸਿਵ ਸਮਾਵੈ ਗੋ ਰਹਾਓ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਮੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਕਰਿਆ।

ਆਵੈ ਮਨ ਗੁਰਮਤ ਨਾਮ ਸਮਾਵੈ ਗੋ। ਨਾਮ ਸੁਣੈ ਨਾਮੋ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ। ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੈ ਗੋ। ਨਾਮ ਬਿਨਾ ਸਭ ਫੀਕ ਫੀਕਾਨੇ ਜਨਮ ਮਰੈ ਫਿਰ ਆਵੈ ਗੋ। ਮਾਇਆ ਪਟਲ ਪਟਲ ਹੈ ਭਾਰੀ ਘਰ ਕੂਮਨ ਘੇਰ ਘੁਲਾਵੈ ਗੋ। ਪਾਪ ਬੇਕਾਰ ਮਨੂਰ ਸਭ ਭਾਰੇ ਬਿਖ ਦੁੱਤਰ ਤਰਿਓ ਨਾ ਜਾਵੈ ਗੋ। ਭਾਉ ਬੈਰਾਗ ਭਇਆ ਹੈ ਬੋਹਿਤ ਗੁਰਖੇਵਟ ਸਭ ਤਰਾਵੈ ਗੋ। ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ। ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੈ ਗੋ। ਨਾਨਕ ਪਾਣੈ ਆਪਣੈ ਜਿਉ ਪਾਵੈ ਤਵੈ ਚਲਾਵੈ ਗੋ। ਕਾਨੜਾ ਮਹੱਲਾ ਚੌਥਾ ਜਪ ਮਨੋ ਹਰ ਹਰ ਨਾਮ ਤਰਾਵੈ ਗੋ। ਜੋ ਜੋ ਜਪੈ ਸੋਈ ਗਤ ਪਾਵੈ ਜਿਉ ਧਰੂ ਪ੍ਰਹਿਲਾ ਸਮਾਵੈ ਗੋ। ਰਹਾਉ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੈ ਗੋ। ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ। ਜਨਮ ਜਨਮ ਕੀ ਹਮੈ ਮਨ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ। ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ। ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ। ਬਿਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ। ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ। ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ। ਭਗਤ ਜਨਾ ਕੋ ਸਦਾ ਨਿਵਰਹੀ ਹੈ ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ। ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਹਰ ਨਾਕਸ ਜਿਉ ਪਚ ਜਾਵੈ ਗੋ। ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਪਨ ਪੂਜ ਕਰਾਵੈ ਗੋ। ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ। ਜਾਤ ਨਜਾਤ ਦੇਖ ਮਤ ਪਰਮ ਸੁਖ ਜਨਕ ਪੱਗੀ ਲਗ ਧਿਆਵੈ ਗੋ। ਜੂਠਨ ਜੂਠ ਪਈ ਸਰੀ ਉਪਰ ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੈ ਗੋ। ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਸਨ ਦਾਸ ਕਰਾਵੈ ਗੋ। ਕਨੜਾ ਮਹੱਲਾ ਚੌਥਾ ਮਨ ਗੁਰਮਤ ਰਸਗੁਣ ਗਾਵੈ ਗੋ। ਜਿਹਵਾ ਏਕ ਹੋਏ ਲੱਖ ਕੋਟੀ ਕੋਟ ਤੇ ਆਵੈ ਗੋ। ਰਹਾਉ ਸਹਿਸ ਫਨੀ ਜਪਿਓ ਸੇਖ ਨਾ ਉਗੈ ਹਰ ਜਪਤੇ ਅੰਤ ਨਾ ਪਾਵੈ ਗੋ। ਤੂੰ ਅਥਾਹੋ ਅਤ ਅਗਮ ਅਗਮ ਹੈ ਮਤ ਗੁਰਮਤ ਮੰਠੈ ਰਾਵੈ ਗੋ। ਜਿਨ ਤੂੰ ਜਪਿਓ ਤੇਈ ਜਾਨੀ ਕੇ ਹਰ ਜਪਤਿਓ ਕਉ ਸੁਖ ਪਾਵੈ ਗੋ। ਬਿਦਰ ਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਗ ਗਲ ਲਾਵੈ ਗੋ। ਜਲਤੇ ਉਪਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ। ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ। ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰਸੰਗਤ ਨਾਮ ਤਰਾਵੈ ਗੋ। ਜਿਉ ਸਤ ਸੰਗਤ ਤਰਿਓ ਜਲਾਹੋ ਸੰਤ ਜਨਾਵਨ ਭਾਵੈ ਗੋ। ਖਰੇ ਖਰੋਏ ਬੈਠਤ ਊਠਤ ਮਾਰਗ ਪੰਥ ਧਿਆਵੈ ਗੋ। ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਸਾਸਨ ਸਾਸ ਸਾਸ ਬਲ ਪਾਈ ਹੈ ਨਿਸਾਸਨ ਨਾਮ ਧਿਆਵੈ ਗੋ। ਗੁਰਪ੍ਰਸਾਦੀ ਹਮ ਮੈਂ ਬੂਜੈ ਤਉ ਗੁਰਮਤ ਨਾਮ ਸਮਾਵੈ ਗੋ। ਸਤਿਗੁਰਦਾਤਾ ਜੀ ਜੀਅਨ ਕੋ ਭਾਗ ਹੀ ਨਹੀਂ ਭਾਵੈ ਗੋ। ਫਿਰ ਇਹ ਵੇਲਾ ਹੱਥ ਨਾ ਆਵੈ ਪਰਤਾਪੈ ਪਛਤਾਵੈ ਗੋ। ਜੇ ਕੋ ਭਲਾ ਲੋੜੈ ਭਲੇ ਆਪਣਾ ਗੁਰਿਆ ਗੈ ਟਹਿ ਟਹਿ ਪਾਵੈ ਗੋ। ਨਾਨਕ ਦਇਆ ਦਇਆ ਕਰ ਠਾਕਰ ਮੈਂ ਸਤਿਗੁਰ ਭਸਮ ਲਗਾਵੈ ਗੋ। ਕਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੈ ਗੋ। ਭੈ ਭੈ ਤਰਾਸ ਭਏ ਹੈ ਨਿਰਮਲ ਗੁਰਮਤ ਲਾਗ ਲਗਾਵੈ ਗੋ। ਰਹਾਉ ਹਰ ਰੰਗ ਰਾਤਾ ਸਤਬੈਰਾਗੀ ਹਰ ਨਿਕਟ ਤਿੰਨਾ ਕਰੇ ਆਵੈ ਗੋ। ਤਿਨਕੀ ਪੰਕ ਮਿਲੈ ਤਾਂ ਜੀਵਾਂ ਕਰ ਕਿਰਪਾ ਆਪ ਦਿਵਾਵੈ ਗੋ। ਦੁਬਦਾ ਲੋਭ ਲੱਗੇ ਹੈ ਪ੍ਰਾਣੀ ਮਨ ਕੋਰੈ ਰੰਗ ਨਾ ਆਵੈ ਗੋ। ਫਿਰ ਉਲਟਿਓ ਜਨਮ ਹੋਵੈ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੈ ਗੋ। ਇੰਦਰੀ ਦਸੇ ਦਸੇ ਫੁੰਤਾਵਤ ਤ੍ਰੈ ਗੁਣੀਆਂ ਖਿੰਨਾ ਟੁਕਾਵੈ ਗੋ। ਸਤਿਗੁਰ ਪਰਚੈ ਵਸਗਤ ਆਵੈ ਮੋਖ ਮੁਕਤ ਸੋ ਪਾਵੈ ਗੋ। ਓਵੰਕਾਰ ਏਕੋ ਰਵ ਰਹਿਆ ਸਭ ਇੱਕ ਸਮੈ ਸਮਾਵੈ ਗੋ। ਏਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੈ ਗੋ।
ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਏ ਲਖਾਵੈ ਗੋ। ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਬਜਾਵੈ ਗੋ। ਜੀ ਜੰਤ ਸਭ ਸਿਸ਼ਟਿਓ ਪਾਈ, ਗੁਰਮੁਖ ਸੋਭਾ ਪਾਵੈ ਗੋ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ, ਆਏ ਜਾਏ ਦੁਖ ਪਾਵੈ ਗੋ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ, ਕਰ ਕਿਰਪਾ ਗੁਰੂ ਮਿਲਾਵੈ ਗੋ। ਸਤਿਗੁਰ ਮਿਲਤ ਮਹਾਂ ਸੁਖ ਪਾਇਆ, ਮਤ ਮਲੀਨ ਬਿਕਸਾਵੈ ਗੋ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਰਦਾ ਨਾਮ ਲਗਾਵੈ ਗੋ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਗੁਰਮਤ ਚਾਲ ਚਲਾਵੈ ਗੋ, ਜਿਉ ਮੈਂਗਲ ਮਸਤ ਦੀਜੈ ਤਲ ਕੁੰਡੇ। ਗੁਰ ਅੰਕਸ ਸ਼ਬਦ ਦਰੜਾਵੈ ਗੋ, ਰਹਾਓ ਚਲ ਤਉ ਚੱਲੈ ਚੱਲੈ ਦੈ ਦੈ ਦਿਸ, ਗੁਰ ਰਾਖੈ ਹਰ ਲਿਵ ਲਾਵੈ ਗੋ। ਸਤਿਗੁਰ ਸ਼ਬਦ ਦੇਰ ਦੇ ਅੰਤਰ, ਮੁਖ ਅੰਮ੍ਰਿਤ ਨਾਮ ਚੁਆਵੈ ਗੋ। ਬਿਸੀਅਰ ਬਿਸੂ ਪਰੇ ਹੈ ਪੂਰਨ, ਗੁਰ ਗਰੜ ਸ਼ਬਦ ਮੁਖ ਪਾਵੈ ਗੋ। ਮਾਇਆ ਭਯੰਗ ਤਿਸ ਨੇੜ ਨਾ ਆਵੈ, ਬਿਖ ਚਾਰ ਚਾਰ ਲਿਵ ਲਾਵੈ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰ ਖਿਨ ਮੈਂ ਮਾਰ ਕਢਾਵੈ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੈ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੈ ਗੋ। ਤਰਾਹੇ ਤਰਾਹੇ ਸਰਨ ਜਨ ਆਏ, ਗੁਰ ਆਥੀ ਦੇਕ ਨਗਲਾਵੈ ਗੋ। ਸੁਪਨੰਤਰ ਸੰਸਾਰ ਸਾਬਾਜੀ, ਸਾਬਾਜੀ ਖੇਲ ਖਿਲਾਵੈ ਗੋ। ਲਾਹ ਨਾਮ ਗੁਰਮਤ ਲੈ ਚਾਲੋ, ਹਰ ਦਰਗਹਿ ਪੈਂਦਾ ਜਾਵੈ ਗੋ। ਹਉ ਮੈਂ ਕਰੈ ਕਰਾਵੈ ਹਉ ਮੈਂ, ਪਾਪ ਕੋਇਲੇ ਅਣ ਜਮਾਵੈ ਗੋ। ਆਇਆ ਕਾਲ ਦੁਖਦਾਈ ਹੋਏ, ਜੋ ਬੀਜੇ ਸੋ ਖਬਲਾਵੈ ਗੋ। ਸੰਤੋ ਰਾਮ ਨਾਮ ਧਨ ਸੰਚੋ, ਲੈ ਖਰਚ ਚੱਲੇ ਪਥ ਪਾਵੈ ਗੋ। ਖਾਏ ਖਰਚ ਦੇਵੈ ਬਹੁ ਤੇਰਾ, ਹਰ ਦਿੰਦੇ ਟੁੱਟ ਨਾ ਆਵੈ ਗੋ। ਰਾਮ ਨਾਮ ਧਨ ਹੈ ਹਿਰਦੇ ਅੰਤਰ, ਧਨ ਗੁਰਸਰਨਾਈ ਪਾਵੈ ਗੋ। ਨਾਨਕ ਦਇਆ ਦਇਆ ਕਰ ਦੀਨੀ, ਦੁਖ ਦਾਲਦ ਭੰਜ ਸਮਾਵੈ ਗੋ। ਕਾਨੜਾ ਮਹੱਲਾ ਚੌਥਾ। ਮਨ ਸਤਿਗੁਰ ਸਰਨ ਤੇ ਆਵੈ ਗੋ, ਲੋਹਾ ਹਿਰਨ ਹੋਵੈ ਸੰਗ ਪਾਰਸ, ਗੁਣ ਪਾਰਸ ਕੋ ਹੋਏ ਆਵੈ ਗੋ। ਰਹਾਓ ਸਤਿਗੁਰ ਮਹਾਂਪੁਰਖ ਹੈ ਪਾਰਸ, ਜੋ ਲਾਗੈ ਸੋ ਫਲ ਪਾਵੈ ਗੋ। ਜਿਉਂ ਗੁਰ ਉਪਦੇਸ਼ ਧਰੇ ਪ੍ਰਹਿਲਾਦਾ, ਗੁਰ ਸੇਵਕ ਪੈਜ ਰਖਾਵੈ ਗੋ। ਸਤਿਗੁਰ ਬਚਨ ਬਚਨ ਹੈ ਨੀਕੋ, ਗੁਰਬਚਨੀ ਅੰਮ੍ਰਿਤ ਪਾਵੈ ਗੋ। ਜਿਉ ਅੰਬਰੀਕ ਅਮਰਾ ਪਦ ਪਾਏ, ਸਤਿਗੁਰ ਮੁਖ ਬਚਨ ਤੇ ਆਵੈ ਗੋ। ਸਤਿਗੁਰ ਸਰਨ ਸਰਨ ਮਨ ਭਾਈ, ਸੁਦਾ ਸੁਦਾ ਕਰ ਧਿਆਵੈ ਗੋ। ਦਇਆਲ ਦੀਨ ਪਏ ਹੈ ਸਤਿਗੁਰ, ਹਰ ਮਾਰਗ ਪੰਥ ਦਿਖਾਵੈ ਗੋ। ਸਤਿਗੁਰ ਸਰਨ ਪਏ ਸੇ ਥਾਪੇ, ਤਿਨ ਰਾਖਨ ਕਉ ਪ੍ਰਭ ਆਵੈ ਗੋ। ਜੇ ਕੋ ਸਰਸਮਦੈ ਜਨੀ ਉਪਰ, ਫਿਰ ਉਲਟੋ ਤਸੈ ਲਗਾਵੈ ਗੋ। ਹਰ ਹਰ ਹਰ ਹਰ ਹਰ ਸਰ ਸੇਵੈ, ਤਿਨ ਦਰਗੈ ਮਾਨ ਦੇਵਾਵੈ ਗੋ। ਗੁਰਮਤ ਗੁਰਮਤ ਗੁਰਮਤ ਧਿਆਵੈ, ਹਰ ਗਰ ਮਿਲ ਮਿਲ ਮਿਲਾਵੈ ਗੋ। ਗੁਰਮੁਖ ਨਾਦ ਬੇਦ ਹੈ ਗੁਰਮੁਖ, ਗੁਰ ਪਰਚੈ ਨਾਮ ਧਿਆਵੈ ਗੋ। ਹਰ ਹਰ ਰੂਪ ਹਰ ਰੂਪੋ ਹੋਵੈ, ਹਰ ਜਨ ਕੋ ਪੂਜ ਕਰਾਵੈ ਗੋ। ਸਾਖਤ ਨਰ ਸਤਿਗੁਰ ਨਹੀਂ ਕੀਆ, ਤੇ ਬੇਮੁਖ ਹਰ ਭਰਮਾਵੈ ਗੋ। ਲੋਭ ਲਹਿਰ ਸਵਾਨ ਕੀ ਸੰਗਤ, ਬਿਖ ਮਾਇਆ ਕਰੰਗ ਲਗਾਵੈ ਗੋ। ਰਾਮ ਨਾਮ ਸਭ ਜਗ ਕਾ ਤਾਰਕ, ਲਗ ਸੰਗਤ ਨਾਮ ਧਿਆਵੈ ਗੋ। ਨਾਨਕ ਰਾਖ ਰਾਖ ਪ੍ਰਭ ਮੇਰੇ, ਸਤ ਸੰਗਤ ਰਾਖ ਸਮਾਵੈ ਗੋ। ਸ਼ੱਕਾ ਇੱਕ। ਕਾਨੜਾ ਸ਼ੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੇ ਉਦਰੇ ਜਨ ਰਾਮ ਤੇ ਆਏ, ਜਤਨ ਮਾਇਆ ਕੇ ਕਾਮ ਨਾ ਆਏ। ਰਾਮ ਤੇ ਆਏ ਸਫਲ ਪਾਏ, ਧਨ ਧਨ ਤੇ ਵਡਭਾਗੀਆ। ਸਤ ਸੰਗ ਜਾਗੇ ਨਾਮ ਲਾਗੇ, ਏਕ ਸਿਉ ਲਿਵ ਲਾਗੀਆ। ਤਜਮਾਨ ਮੋਹ ਵਿਕਾਰ ਸਾਧੂ, ਲਗ ਤਰੋ ਤਿਨ ਕਹਿ ਪਾਏ। ਬਿਨਵੰਤ ਨਾਨਕ ਸਰਨ ਸਵਾਮੀ, ਵਡਭਾਗ ਦਰਸ਼ਨ ਪਾਏ। ਮਿਰ ਸਾਧੂ ਨਿਤ ਭਜੈ ਨਾਰਾਇਣ, ਰਸਕ ਰਸਕ ਸਵਾਮੀ ਗੁਣ ਗਾਇਣ। ਗੁਣ ਗਾਏ ਜੀਵੈ ਹਰਮਿਓ ਪੀਵੈ, ਜਨਮ ਮਰਨਾ ਭਾਗੈ। ਸਤਸੰਗ ਪਾਈਐ ਹਰ ਧਿਆਈਐ, ਬਹੁੜ ਦੁਖ ਨਾ ਲਾਗੈ। ਕਰ ਦਇਆ ਦਾਤੇ ਪੁਰਖ ਵਿਧਾਤੇ, ਸੰਤ ਸੇਵ ਕਮਾਇਣ। ਬਿਨਵੰਤ ਨਾਨਕ ਜਨ ਤੂਰ ਬੰਛੈ, ਹਰ ਦਰਸ ਸਹਿਜ ਸਮਾਇਣ। ਸਗਲੇ ਜੰਤ ਭਜੋ ਗੋਪਾਲੈ, ਜਪ ਤਪ ਸੰਯਮ ਪੂਰਨ ਘਾਲੈ।
नित जपो स्वामी अंतर जामी सफल जन्म सवाया। गोविंद गाइए नित त्याइए प्रवान सोई आया। जप ताप संजम हर हर निरंजन गोविंद तन संग चल है। बिनवंत नानक कर दया दीजै हर रतन बांधो पाल है। मंगल चार चोजिया नंदा कर कृपा मिले परमानंदा। प्रमिले स्वामी सुखै गामी इच्छा इच्छ मन की पुनिया। बजी बधाई सहजे समाई बहुत दुख न रुनिया। ले कंठ लाए सुख दे कहाए।

ਸਲੋਕ ਮਹੱਲਾ ਚੌਥਾ। ਰਾਮ ਨਾਮ ਨਿਧਾਨ ਹਰ, ਗੁਰਮਤਿ ਰਾਖਿਓ ਅਵਤਾਰ, ਦਸਨ ਦਾਸਾ ਹੋਏ ਰਹੋ ਹਮੈ ਬਿਖਿਆ ਮਾਰ। ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ, ਧਨ ਧਨ ਵਡਭਾਗੀ ਨਾਨਕਾ, ਜਿਨ ਗੁਰਮਤਿ ਹਰ ਸਾਰ ਮਹੱਲਾ ਚੌਥਾ। ਗੋਵਿੰਦ ਗੋਵਿੰਦ ਗੋਵਿੰਦ ਹਰ, ਗੋਵਿੰਦ ਗੁਣੀ ਨਿਧਾਨ, ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹਿ ਪਾਈਐ ਮਾਨ। ਗੋਵਿੰਦ ਗੋਵਿੰਦ ਗੋਵਿੰਦ ਜਪ, ਮੁਖ ਉਜਲਾ ਪ੍ਰਧਾਨ, ਨਾਨਕ ਗੁਰ ਗੋਵਿੰਦ ਹਰ, ਜਿਤ ਮਿਲ ਹਰ ਪਾਇਆ ਨਾਮ ਪੌੜੀ। ਤੂੰ ਆਪੇ ਹੀ ਸਿਧ ਸਾਧਕੋ, ਤੂੰ ਆਪੇ ਹੀ ਜੁਗ ਜੋਗੀਆ, ਤੂੰ ਆਪੇ ਹੀ ਰਸ ਰਸੀਅੜਾ, ਤੂੰ ਆਪੇ ਹੀ ਭੋਗ ਭੋਗੀਆ, ਤੂੰ ਆਪੇ ਆਪ ਵਰਤਦਾ, ਤੂੰ ਆਪੇ ਕਰੈ ਸੋਹੋਗੀਆ। ਸਤਸੰਗਤ ਸਤਿਗੁਰ ਧਨ, ਧਨੋ ਧਨ ਧਨ ਧਨੋ, ਜਿਤ ਮਿਲ ਹਰ ਬੁਲਗ ਬਲੋਗੀਆ। ਸਭ ਕਹੋ ਮੁਖੋ ਹਰ ਹਰ ਹਰੇ, ਹਰ ਹਰ ਹਰੇ, ਹਰ ਬੋਲਤ ਸਭ ਪਾਪਲ ਹੋਗੀਆ। ਸਲੋਕ ਮਹੱਲਾ ਚੌਥਾ। ਹਰ ਹਰ ਹਰ ਹਰ ਨਾਮ ਹੈ, ਗੁਰਮੁਖ ਪਾਵੈ ਕੋਏ, ਹਮੈ ਮਮਤਾ ਨਾਸ ਹੋਏ, ਦੁਰਮਤ ਕੱਢੈ ਧੋਏ। ਨਾਨਕ ਅੰਦਰ ਗੁਣ ਉਚਰੈ, ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ। ਹਰ ਆਪੇ ਆਪ ਦਇਆਲ ਹਰ, ਆਪੇ ਕਰੇ ਸੋ ਹੋਏ, ਹਰ ਆਪੇ ਆਪ ਵਰਦਾ, ਹਰ ਜੇ ਵਡਿਆਵਰ ਨਾ ਕੋਏ। ਜੋ ਹਰ ਪ੍ਰਭ ਪਾਵੈ ਸੋ ਥੀਐ, ਜੋ ਹਰ ਪ੍ਰਭ ਕਰੇ ਸੋ ਹੋਏ, ਕੀਮਤ ਕਰੈ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸੀਤਲ ਹੋਏ ਪੌੜੀ। ਸਭ ਜੋ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਾਚੈ ਸਭ ਮੰਗ ਮੰਗਣਾ, ਸੇਵਕ ਠਾਕਰ ਸਭ ਤੂੰ ਹੈ ਤੂੰ ਹੈ, ਗੁਰਮਤੀ ਹਰ ਚੰਗ ਚੰਗਨਾ। ਸਭ ਕਹੋ ਮੁਖੋ ਰਿਖੀ ਕੇਸ ਹਰੇ, ਰਿਖੀ ਕੇਸ ਹਰੇ, ਜਿਤ ਪਾਵੈ ਸਭ ਫਲ ਫਲਨਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਧਿਆਏ ਮਨ, ਹਰ ਦਰਗਹਿ ਪਾਵੈ ਮਾਨ, ਜੋ ਇੱਛੈ ਸੋ ਫਲ ਪਾਏ ਸੀ। ਗੁਰਸਬਦੀ ਲੱਗੈ ਧਿਆਨ, ਕਿਲ ਵਿਖ ਪਾਪ ਸਭ ਕੱਟੀਐ, ਹਮੈ ਚੁਕੈ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਵ ਲਿਖਿਆ ਤਿਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚੱਲੈ, ਤਿਨ ਦਾਲਦ ਦੁਖ ਲਹਿ ਜਾਏ। ਆਪਣੇ ਭਾਣੇ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਏ ਪੌੜੀ। ਤੂੰ ਥਾਂ ਥਨੰਤਰ ਭਰਪੂਰ ਹੈ ਕਰਤੇ, ਸਭ ਤੇਰੀ ਬਣਤ ਬਣਾਵਣੀ, ਰੰਗ ਪ੍ਰੰਗ ਸਿਹਟ ਸਭ ਸਾਜੀ, ਬਹੁ ਬਹੁ ਬਿਦ ਭਾਂਤ ਉਹ ਪਾਵਣੀ। ਸਭ ਤੇਰੀ ਜੋਤ ਜੋਤੀ ਵਿਚ ਵਰਤੈ, ਗੁਰਮਤੀ ਤੁਦੈ ਲਾਵਣੀ। ਜਿਨ ਹੋਏ ਦਇਆਲ ਤਿਨ ਸਤਿਗੁਰ ਮਿਲੈ, ਮੁਖ ਗੁਰਮੁਖਰ ਸਮਝਾਵਣੀ। ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ, ਜਿਤ ਦਾਲਦ ਦੁਖ ਭੁੱਖ ਸਭ ਲੈ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰਿ ਉਰ ਧਾਰ, ਵਿਚ ਸੰਗਤ ਹਰ ਪ੍ਰਭ ਵਰਦਾ, ਬੁੱਝੋ ਸ਼ਬਦ ਵਿਚਾਰ, ਮਨ ਹਰ ਹਰ ਨਾਮ ਤੇ ਆਇਆ, ਵਿਖ ਹਮੈ ਕੱਢੀ ਮਾਰ। ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਐ ਜਨਮ ਸਭਾਰ, ਗੁਰ ਤੁਠੈ ਹਰ ਚੇਤ ਆਇਆ, ਹਰ ਨਾਮਾ ਹਰਿ ਉਰ ਧਾਰ, ਜਨ ਨਾਨਕ ਤੇ ਮੁਖ ਉਜਲੇ, ਤੇ ਸੱਚੇ ਦਰਬਾਰ ਮਹੱਲਾ ਚੌਥਾ। ਹਰ ਕੀਰਤਿ ਉੱਤਮ ਨਾਮ ਹੈ, ਵਿਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈਐ, ਹਰ ਨਾਮਾ ਹਰ ਉਰਹਾਰ, ਵਡਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ, ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹਮੈ ਹੋਏ ਖੁਆਰ, ਜਲ ਹਸਤੀ ਮਲਨਾ ਵਾਲੀਐ, ਸਿਰ ਭੀ ਫਿਰ ਭਾਵੈ ਸ਼ਾਰ, ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ, ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ ਪੌੜੀ। ਰਾਮ ਨਾਮ ਵੱਖਰ ਹੈ ਉਤਮ, ਹਰ ਨਾਇਕ ਪੁਰਖ ਹਮਾਰਾ, ਹਰ ਖੇਲ ਕੀਆ ਹਰ ਆਪੇ ਵਰਤੈ, ਸਭ ਜਗਤ ਕੀਆ ਵਣਜਾਰਾ, ਸਭ ਜੋ ਤੇਰੀ ਜੋਤੀ ਵਿਚ ਕਰਤੇ, ਸਭ ਸੱਚ ਤੇਰਾ ਪਾਸਾਰਾ, ਸਭ ਧਿਆਵੈ ਤੁਧ ਸਫਲ ਸੇ ਗਾਵੈ।

हर नाम अमृत है, हर जपिया सतगुर पाए, हर हर नाम पवित्र है, हर जपत सुनत दुख जाए, हर नाम तिन्नी आराध्या जन्मस्तक लिखिया तुर पाए, हर दरगह जन पैनाइयन जिन हर मन वसिया आए, जन नानक ते मुख उजले जिन हर सुनिया मन पाए। महला चौथा, हर हर नाम निदान है गुरमुख पाया जाए, जिन तुर मस्तक लिखिया तन सतगुर मिलया आए, तन मन शीतल होया सांत वसी मन आए, नानक हर हर चौंदिया सब दाल दो दुख लै जाए, पौड़ी हम वारे आ तिन कहो सदा सदा, जिन्ना सतगुर मेरा प्यारा देखिया तिन कहो मिलिया मेरा सतगुरु, जिन कहो तुर मस्तक लिखिया हर अगम ते आया गुरमति, ते सरूप नहीं प्रभ रेखिया गुरबचन ते आया जिन्ना अगम हर, ते ठाकरो सेवक रल एकिया सब कहो मुखो नर नर हरे, नर नर हरे नर नर हरे, हर लाहा हर भगत वसेखिया। श्लोक महला चौथा, राम नाम रम रव रहे, रम रमो राम रमीत, घट घट आत्म राम है प्रभ खेल की ओ रंग रीत, हर निकट वसै जग जीवना प्रगास की ओ गुरमीत, हर स्वामी हर प्रभ तिन मिले जिन लिखिया तुर हर प्रीत, जन नानक नाम ते आया गुरबचन जपियो मन चीत। महला चौथा, हर प्रभ सज्जन लोड़ लहो भाग वसै वड़ भाग, गुरपुरै देखा लिया नानक हर लिव लाग पौड़ी, तन तन सुहावी सफल घड़ी जित हर सेवा मन पाणी, हर कथा सुनावहो मेरे गुरसिख हो, मेरे हर प्रभ अकथ कहानी, क्यों पाई है क्यों देखिए मेरा हर प्रभ सुगट सुजानी, हर मेल दिखाए आप हर गुरबचनी नाम समाणी, तिन विटो नानक वारिया जो जपदे हर निर्बाणी। श्लोक महला चौथा, हर प्रभ रते लोयना ज्ञान जन गुरदे, मैं प्रभ सज्जन पाया जन नानक सहज मिले। महला चौथा, गुरमुख अंतर सांत है मन तन नाम समाए, नाम चितवै नमो पड़े नाम रहे लिवलाए, नाम पदार्थ पाई चिंता गई बिलाए, सतगुर मिलया नाम उपजै तृष्णा भुख सब जाए, नानक नामे रत्या नामो पल्ले पाए पौड़ी, तुदे आपे जग तो पाए कै तुदे आपे वसगत कीता, एक मनमुख कर हराए अन एक ना मेल गुरु तिन्ना जीता, हर उत्तम हर प्रभ नाम है गुरबचन सुभागै लीता, दुख दालत सबो लह गया जा नाउ गुरु हर दीता, सब सेवो मोहनो मन मोहनो जग मोहनो, जिन जग तो पाए सबो वस कीता। श्लोक महला चौथा, मन अंतरह मैं रोग है परम पूले मनमुख दुर्जना, नानक रोग नानक रोग मंजाए मेरे सतगुरु साधु सज्जना। महला चौथा, मन तन ताम संगावरा मन तन ताम संगारवा, जा देखा हर नैणे नानक सो प्रभ मैं मिले, हौ जीवा सद सुने पौड़ी, जगन्नाथ जगदीशर करते अपरंपर पुरख्या तोल, हर नाम ते आवो मेरे गुरसिखो, हर उत्तम हर नाम अमोल, जिन त्याया हृदय दिन सरात ते मिले नहीं हर रोल, बड़भागी संगत मिले गुर सतगुर पूरा बोल, सब त्यावो नर नारायणो नारायणो, जित चूका जम चगड़ चगोल। श्लोक महला चौथा, हर जन हर हर चौंदिया सर संदिया गा वार, नानक हर जन हर लिव उबरे जिन संदिया तिस फिर मार। महला चौथा, अखी प्रेम कसाइया हर हर नाम पिखान, जेकर दूजा देख दे जन नानक कढ दे चन पौड़ी, जल थल महियल पूर्ण अपरंपर सोई, जी जंत प्रतपालदा जो करे सो होई, मात पिता सुत भरात मीत तिस बिन नहीं कोई, घट घट अंतर रव रहया जपयो जन कोई, सगल जपो गोपाल गुण प्रगट सब लोई। श्लोक महला चौथा,
ਗੁਰਮੁਖ ਮਿਲੇ ਸੇ ਸੱਜਣਾ ਹਰ ਪ੍ਰਭ ਪਾਇਆ ਰੰਗ, ਜਨ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰ ਗੈ ਵੰਜ। ਮਹੱਲਾ ਚੌਥਾ, ਹਰ ਤੂੰ ਹੈ ਦਾਤਾ ਸਭ ਸਦਾ, ਸਭ ਜੀ ਤੁਮਾਰੇ ਸਭ ਤੁਦੈ ਨੂੰ ਆਰਾਧੇ ਦੰਦ ਹੈ ਪਿਆਰੇ। ਹਰ ਦਾਤਾ ਦਾ ਤਾਰ ਹੱਥ ਕੱਢਿਆ, ਮੀਹੋਂ ਬਿਠਾ ਸੰਸਾਰੇ, ਅੰਨ ਜੰਮਿਆ ਖੇਤੀ ਭਾਉ ਕਰ, ਹਰ ਨਾਮ ਸੰਹਾਰੇ ਜਨ ਨਾਨਕ ਮੰਗੈ ਦਾਨ ਪ੍ਰਭ। ਹਰ ਨਾਮ ਆਧਾਰੇ ਪੌੜੀ, ਇੱਛਾ ਮਨ ਕੀ ਪੂਰੀ ਐ, ਜਪੀਐ ਸੁਖ ਸਾਗਰ ਹਰ ਕੇ ਚਰਨ ਆਰਾਧੀ ਐ। ਗੁਰ ਸ਼ਬਦ ਰਤਨਾਗਰ, ਮਿਲ ਸਾਧੂ ਸੰਗ ਉਧਾਰ ਹੋਏ, ਫਾਟੈ ਜਮਕਾਗਰ ਜਨਮ ਪਦਾਰਥ ਜੀਤੀ ਐ। ਜਪ ਹਰ ਬੈਰਾਗਰ, ਸਭ ਪਵੋ ਸਰਨ ਸਤਿਗੁਰੂ ਕੀ, ਬਿਨਸੈ ਦੁਖ ਦਾਗਰ। ਸਲੋਕ ਮਹੱਲਾ ਚੌਥਾ। ਹਾਉ ਢੂੰਡੇਂਦੀ ਸੱਜਣਾ, ਸੱਜਣ ਮੈਂਡੈ ਨਾਲ, ਜਨ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸੱਚੈ, ਤਿਸ ਬਿਨ ਰਹਿਣ ਨਾ ਜਾਈ, ਸਤਿਗੁਰ ਮਿਲੈ ਤਾਂ ਪੂਰਾ ਪਾਈਐ। ਹਰ ਰਸ ਰਸਨ ਰਸਾਈ ਪੌੜੀ, ਕੋਈ ਗਾਵੈ ਕੋ ਸੁਣੈ ਕੋ ਚੁਰ ਸੁਣਾਵੈ, ਜਨਮ ਜਨਮ ਕੀ ਮਲ ਉਤਰੈ, ਮਨ ਚਿੰਦਿਆ ਪਾਵੈ, ਆਵਣ ਜਾਣਾ ਮੇਟੀਐ, ਹਰ ਕੇ ਗੁਣ ਗਾਵੈ, ਆਪ ਤਰੈ ਸੰਗੀਤ ਰਾਹੇ, ਸਭ ਕੁਟੰਬ ਤਰਾਵੈ, ਜਨ ਨਾਨਕ ਤਿਸ ਬਲਿਹਾਰਣੈ, ਜੋ ਮੇਰੇ ਹਰ ਪ੍ਰਭਾਵੈ ਸੁਧ। ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ ਰਹਾਓ। ਬਸੈ ਕਟਾ ਕਟ ਲੀਪ ਨਾ ਸ਼ੀਪੈ, ਬੰਧਨ ਮੁਕਤਾ ਜਾਤ ਨਾ ਦੀਸੈ, ਪਾਨੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠ ਲੈਸਾ। ਰਾਗ ਕਲਿਆਣ ਮਹੱਲਾ ਚੌਥਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ। ਰਾਮਾ ਰਮ ਰਾਮੈ ਅੰਤ ਨਾ ਪਾਇਆ, ਹਮ ਬਾਰਕ ਪ੍ਰਤਪਾਰੇ ਤੁਮਰੇ, ਤੂੰ ਬਟ ਪੁਰਖ ਪਿਤਾ ਮੇਰਾ ਮਾਇਆ ਰਹਾਉ। ਹਰ ਕੇ ਨਾਮ ਅਸੰਖ ਅਗਮ ਹੈ, ਆਗਮ ਅਗਮ ਹਰ ਰਾਇਆ, ਗੁਣੀ ਗਿਆਨੀ ਸੁਰਤ ਬਹੁ ਕੀਨੀ, ਇੱਕ ਤਿਲ ਨਹੀਂ ਕੀਮਤ ਪਾਇਆ, ਗੋਬਿੰਦ ਗੁਣ ਗੋਬਿੰਦ ਸਦ ਗਾਵੈ, ਗੁਣ ਗੋਬਿੰਦ ਅੰਤ ਨਾ ਪਾਇਆ, ਤੂੰ ਅਮਿਤ ਅਤੋਲ ਅਪਰੰਪਰ, ਸਵਾਮੀ ਬਹੁ ਜਪੀਐ ਥਾ ਨਾ ਪਾਇਆ, ਉਸਤਤ ਕਰੈ ਤੁਮਰੀ ਜਨ ਮਾਦੋ, ਗੁਣ ਗਾਵੈ ਹਰ ਰਾਇਆ, ਤੁਮ ਜਲ ਨਿਧ ਮੀਨੇ ਤੁਮਰੇ, ਤੇਰਾ ਅੰਤ ਨਾ ਕਤੂ ਪਾਇਆ, ਜਨ ਕਉ ਕਿਰਪਾ ਕਰੋ ਮਧਸੂਦਨ, ਹਰ ਦੇਵੋ ਨਾਮ ਜਪਾਇਆ, ਮੈਂ ਮੂਰਖ ਅੰਧਲੇ ਨਾਮ ਟੇਕ ਹੈ, ਜਨ ਨਾਨਕ ਗੁਰਮੁਖ ਪਾਇਆ। ਕਲਿਆਣ ਮਹੱਲਾ ਚੌਥਾ। ਹਰ ਜਨ ਗੁਣ ਗਾਵਤ ਹਸਿਆ, ਹਰ ਹਰ ਭਗਤ ਬਣੀ ਮਤ ਗੁਰਮਤ, ਤੁਰ ਮਸਤਕ ਹਰ ਪ੍ਰਭ ਲਿਖਿਆ ਰਹਾਓ, ਗੁਰ ਕੇ ਪਗ ਸਿਮਰੋ ਦਿਨ ਰਾਤੀ, ਮਨ ਹਰ ਹਰ ਹਰ ਬਸਿਆ, ਹਰ ਹਰ ਹਰ ਕੀਰਤ ਜਗ ਸਾਰੀ, ਕਸ ਚੰਦਨ ਜਸ ਕਸਿਆ, ਹਰ ਜਨ ਹਰ ਹਰ ਹਰ ਲਿਵਲਾਈ, ਸਭ ਸਾਖਤ ਖੋਜ ਪਿਆ, ਜੋ ਕਿਰਤ ਸੰਜੋਗ ਚੱਲਿਓ ਨਰ ਨਿੰਦਕ, ਪਗ ਨਾਗਨ ਸ਼ੋਹੇ ਜਲਿਆ, ਜਨ ਕੇ ਤੁਮ ਹਰ ਰਾਖੇ ਸਵਾਮੀ, ਤੁਮ ਜੁਗ ਜੁਗ ਜਨ ਰੱਖਿਆ, ਕਹਾਂ ਭਇਆ ਦੈਤ ਕਰੀ ਬਖੀਲੀ, ਸਭ ਕਰ ਕਰ ਝਰ ਪਰਿਆ, ਜੇਤੇ ਜੀ ਜੰਤ ਪ੍ਰਭ ਕੀਏ, ਸਭ ਕਾਲੈ ਮੁਖ ਗ੍ਰਸਿਆ, ਹਰ ਜਨ ਹਰ ਹਰ ਹਰ ਪ੍ਰਭ ਰਾਖੇ, ਜਨ ਨਾਨਕ ਸਰਨ ਪਿਆ। ਕਲਿਆਣ ਮਹੱਲਾ ਚੌਥਾ। ਮੇਰੇ ਮਨ ਜਪ ਜਪ ਜਗਨ ਨਾਥੇ, ਗੁਰ ਉਪਦੇਸ਼ ਹਰ ਨਾਮ ਤੇ ਆਇਓ, ਸਭ ਕਿਲ ਵਿਖ ਦੁਖ ਲਾਥੇ ਰਹਾਓ। ਰਸਨਾ ਏਕ ਜਸ ਗਾਏ ਨਾ ਸਾਕੈ, ਬਹੁ ਕੀਜੈ ਬਹੁ ਰਸਨ ਥੇ, ਬਾਰ ਬਾਰ ਖਿਨ ਪਲ ਸਭ ਗਾਵੈ, ਗੁਣ ਕਹਿ ਨਾ ਸਕੈ।

ਦੀਜੈ ਸਭ ਤੀਰਥ ਵਰਤ ਜਗ ਪੁੰਨ ਕੀਏ ਹਿਵੈ ਗਾਲ ਗਾਲ ਤਨ ਛੀਜੈ ਅਤੁਲਾ ਤੋਲ ਰਾਮ ਨਾਮ ਹੈ ਗੁਰਮਤਿ ਕੋ ਪੁਜੈ ਨਾ ਤੋਲ ਤੁਲੀ ਜੈ ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸਰਨ ਪਰੀ ਜੈ ਤੂੰ ਜਲ ਨਿਤ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਰਮ ਰਾਮੋ ਪੂਜ ਕਰੀ ਜੈ ਮੰਤਨ ਅਰਪ ਧਰੋ ਸਭ ਆਗੈ ਰਸ ਗੁਰਮਤ ਗਿਆਨ ਦ੍ਰਿੜੀ ਜੈ ਰਹਾਓ ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਣ ਚੁਣ ਪੂਜ ਕਰੀ ਜੈ ਆਤਮ ਦੇਉ ਦੇਉ ਹੈ ਆਤਮ ਰਸ ਲਾਗੈ ਪੂਜ ਕਰੀ ਜੈ ਬਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰਪ੍ਰਸਾਦ ਪਦਾਰਥ ਪਾਇਆ ਸਤਿਗੁਰ ਕਹਿਓ ਮਨ ਦੀਜੈ ਨਿਰਮੋਲ ਕਤ ਹੀਰੋ ਨੀਕੋ ਹੀਰੈ ਹੀਰ ਬਧੀਜੈ ਮਨ ਮੋਤੀ ਸਾਲ ਹੈ ਗੁਰਸਬਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤ ਸੰਗ ਲਗ ਉੱਚੇ ਜਿਉ ਪੀਪ ਪਲਾਸ ਖਾਏ ਲੀਜੈ ਸਭ ਨਰਮ ਹੈ ਪ੍ਰਾਣੀ ਉਤਮ ਹੋਵੈ ਰਾਮ ਨਾਮੈ ਬਸ ਬਸੀ ਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜਿੜੀ ਜੈ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗ ਦੀ ਜੈ ਏਕ ਜੋਤੇ ਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਏਕ ਕੀ ਜੈ ਆਤਮ ਰਾਮ ਸਭ ਏਕ ਹੈ ਪਸਰੇ ਸਭ ਚਰਨ ਤਲੇ ਸਿਰ ਦੀ ਜੈ ਨਾਮ ਬਿਨਾ ਨਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀ ਜੈ ਸਾਗਤ ਨਰਹੰਕਾਰੀ ਕਹੀਐ ਬਿਨ ਨਾਵੈ ਤ੍ਰਿਗ ਜੀਵੀ ਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀ ਜੈ ਨਾਨਕ ਕਿਰਪਾ ਕਿਰਪਾ ਕਰ ਧਾਰਾਓ ਮੈਂ ਸਾਧੂ ਚਰਨ ਪਖੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੁਵੀ ਜੈ ਕਿਲ ਵਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕਰ ਕਿਰਪਾ ਕੀ ਜੈ ਰਹਾਓ ਮੰਗਤ ਜਨ ਦੀਨ ਖਰੇ ਦਰ ਠਾਂਡੇ ਅਤ ਤਰਸਨ ਕਉ ਦਾਨ ਦੀ ਜੈ ਤ੍ਰਾਹੇ ਤ੍ਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤ ਨਾਮ ਦ੍ਰਿੜੀ ਜੈ ਕਾਮ ਕ੍ਰੋਧ ਨਗਰ ਮੈਂ ਸਬਲਾ ਨਿਤ ਉਠ ਉਠ ਜੂਝ ਕਰੀ ਜੈ ਅੰਗੀਕਾਰ ਕਰੋ ਰਖ ਲੇਵੋ ਗੁਰਪੂਰਾ ਕਾਢ ਕਢੀ ਜੈ ਅੰਤਰ ਅਗਨ ਸਬਲ ਅਤ ਬਿਖਿਆ ਹਿਵ ਸੀਤਲ ਸ਼ਬਦ ਗੁਰ ਦੀ ਜੈ ਤਨ ਮਨ ਸ਼ਾਂਤ ਹੋਏ ਅਧਕਾਈ ਰੋਗ ਕਾਟੈ ਸੂਖ ਸਵੀ ਜੈ ਜਿਉ ਸੂਰਜ ਕਿਰਨ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਰਵੀ ਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਕਰ ਬੈਠਿਆ ਪੀ ਜੈ ਜਨ ਕਉ ਪ੍ਰੀਤ ਲੱਗੀ ਗੁਰਸੇਤੀ ਜਿਉ ਚੱਕਵੀ ਦੇਖ ਸੂਰੀ ਜੈ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀ ਜੈ ਸਾਖਤ ਸਵਾਨ ਕਹੀਐ ਬਹੁ ਲੋਭੀ ਬਹੁ ਦੁਰਮਤ ਮੈਲ ਭਰੀ ਜੈ ਆਪਨ ਸਵਾਏ ਕਰੈ ਬਹੁ ਬਾਤਾ ਤਿੰਨਾ ਕਾ ਵਿਸਾਹੋ ਕਿਆ ਕੀ ਜੈ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾਢ ਕਢੀ ਜੈ ਪਰ ਉਪਕਾਰ ਬੋਲੈ ਬਹੁ ਗੁਣੀਆ ਮੁਖ ਸਾਧੂ ਪਰ ਉਪਕਾਰ ਬੋਲੈ ਬਹੁ ਗੁਣੀਆ ਮੁਖ ਸੰਤ ਭਗਤ ਹਰ ਦੀ ਜੈ ਤੂੰ ਅਗਮ ਦਿਆਲ ਦਇਆ ਪਤ ਦਾਤਾ ਸਭ ਦਇਆ ਧਾਰ ਰਖ ਲੀ ਜੈ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀ ਜੈ ਕਲਿਆਣ ਮਹੱਲਾ ਚੌਥਾ ਰਾਮਾ ਹਮ ਦਸਨ ਦਾਸ ਕਰੀ ਜੈ ਜਬ ਲਗ ਸਾਸ ਹੋਹੇ ਮਨ ਅੰਤਰ ਸਾਧੂ ਤੁਰ ਪਵੀ ਜੈ ਰਹਾਉ ਸ਼ੰਕਰ ਨਾਰਦ ਸ਼ੇਖ ਨਾਗ ਮੁਨ ਧੂਰ ਸਾਧੂ ਕੀ ਲੋਚੀ ਜੈ ਭਵਨ ਭਵਨ ਪਵਿੱਤ ਹੋਹੇ ਸਭ ਜਹੈ ਸਾਧੂ ਚਰਨ ਧਰੀ ਜੈ ਤਜ ਲਾਜ ਅਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀ ਜੈ ਧਰਮ ਰਾਏ ਕੀ ਗਾਨ ਚੁਕਾਵੈ ਬਿਖ ਡੁਬਦਾ ਕਾਢ ਲੈ ਕਢੀ ਜੈ ਭਰਮ ਸੂਕੇ ਬਹੁ ਉਭ ਸੁਖ ਕਹੀਐ ਮਿਲ ਸਾਧੂ ਸੰਗ ਰਹੀ ਜੈ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਏ ਸਾਧੂ ਚਰਨ ਲਗੀ ਜੈ ਰਾਮ ਨਾਮ ਕੀਰਤਨ ਰਤਨ ਵਥ ਹਰ ਸਾਧੂ ਪਾਸ ਰਖੀ ਜੈ ਜੋ ਬਚਨ ਗੁਰ ਸਤ ਸਤ ਕਰ ਮਾਨੈ ਤਿਸ ਆਗੈ ਕਾਢ ਧਰੀ ਜੈ ਸੰਤੋ ਸੁਨੋ ਸੁਨੋ ਜਨ ਭਾਈ ਗੁਰ ਕਾਢੀ ਬਹਾ ਕੁਕੀ ਜੈ ਜੇ ਆਤਮ ਕਉ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸਰਨ ਪਵੀ ਜੈ
ਜੇ ਵੜ ਭਾਗ ਹੋਏ ਅਤਨੀਕਾ ਤਾਂ ਗੁਰਮਤ ਨਾਮ ਦਰੜੀ ਜੈ ਸਭ ਮਾਇਆ ਮੋਹ ਬਿਖਮ ਜਗਤਰੀ ਹੈ ਸਹਿਜੇ ਹਰ ਰਸ ਪੀ ਜੈ ਮਾਇਆ ਮਾਇਆ ਕੇ ਜੋ ਅਧਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਂਪੰਥ ਵਿਖੜਾ ਅਹੰਕਾਰ ਪਹਾੜ ਲਦ ਲੀਜੈ ਨਾਨਕ ਰਾਮ ਰਾਮ ਰਾਮ ਰਾਮ ਰਾਮੈ ਤੇ ਗਤ ਕੀਜੈ ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ ਰਾਮ ਨਾਮੈ ਰਲੈ ਮਲੀਜੈ ਸ਼ਕਾ ਇੱਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਨਾਏ ਤੇਰੇ ਤਰਨਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਉ ਮੰਨੇ ਸਭ ਕੋਏ ਵਿਣਨਾ ਮੈਂ ਪਤ ਕਵੋ ਨਾ ਹੋਏ ਅਵਰ ਸਿਆਣਪ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਹਾਓ ਨਾਉ ਤੇਰਾ ਤਾਣ ਨਾਉ ਦੀਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਣ ਤੇਰੀ ਨਦਰੀ ਕਰਮ ਭਵੈ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਾਲਾਹ ਨਾਉ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੈ ਮਨ ਆਏ ਬਿਨ ਨਾਵੈ ਬਾਂਦੀ ਜੰਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਵਰ ਨਾਸਤ ਕਰਨ ਹਾਰਿਆ ਪਾਰ ਰਹਾਓ ਪਾਤਾਲ ਪੁਰੀਆ ਏਕ ਭਾਰ ਹੋਵੈ ਲੱਖ ਕਰੋੜ ਤੇਰੇ ਲਾਲ ਕੀਮਤ ਨਾ ਪਵੈ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੈ ਹੋਰ ਦੁਖਾ ਤੇ ਸੁਖੀ ਉਪਜੈ ਸੁਖੀ ਹੋਵੈ ਦੁਖ ਜਿਤ ਮੁਖ ਤੂੰ ਸਲਾਹੀ ਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਜੇਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੈ ਸੰਕਰ ਛੋਡੀ ਮਾਇਆ ਜੈ ਕਾਰਨ ਸਿਧ ਪਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਦੁਖ ਨਾ ਆਵੈ ਨੇੜੈ ਹਰਮਤ ਪਾਵੈ ਕੋਈ ਰਹਾਓ ਅਗਨ ਬਿੰਬ ਪਵਣੈ ਕੀ ਬਾਣੀ ਤੀਨ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੈ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨ ਪਛੋਤਾਵੈ ਤੁਧ ਸਾ ਲਾਹਨ ਤਿੰਨ ਤਨ ਪੱਲੈ ਨਾਨਕ ਕਾ ਤਨ ਸੋਈ ਜੇ ਕੋ ਜੀਉ ਕਹਿ ਓ ਨਾ ਕਹੋ ਜਮਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕਹਿ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਿਜੇ ਤਤ ਵਿਚਾਰ ਜਾਂ ਤੇ ਫਿਰ ਨਾ ਆਵੋ ਸੰਸਾਰ ਰਹਾਓ ਜਾਂ ਕਹਿ ਕਰਮ ਨਾਹੀ ਧਰਮ ਨਾਹੀ ਨਾਹੀ ਸੁੱਚ ਮਾਲਾ ਸਿਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾਂ ਕਹਿ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ਜਾਂ ਕਹਿ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਐ ਸਰਬੇ ਰਿਆ ਸਮਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਰਹਾਓ ਪ੍ਰਗਟੀ ਜੋਤ ਚੁੱਕਾ ਅਭਮਾਨ ਸਤਿਗੁਰ ਦੀ ਆ ਅੰਮ੍ਰਿਤ ਨਾਮ ਕਲ ਮੈਂ ਆਇਆ ਸੋ ਜਨ ਜਾਣ ਸਾਚੀ ਦਰਗਹਿ ਪਾਵੈ ਮਾਣ ਕਹਿਣਾ ਸੁਣਨਾ ਅਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੱਠ ਸੜ ਤੀਰਥ ਸੰਗ ਗਹੇ ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਓ
ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਾਰੈ ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਭਰੇ ਤੋ ਦੇਵ ਕਰੈ ਰਤਾ ਸਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾ ਕੀ ਵਾਸ ਬਨਾਸਪਤ ਸੌਰੈ ਤਾ ਚਰਨ ਲਿਵ ਰਹੀ ਹੈ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸੇਵ ਕਰ ਜਾਈਐ ਗੁਰਮੁਖ ਨਾਨਕ ਸਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹ ਆਪਣਾ ਨਾਮ ਰਹਾਉ ਪੰਚ ਤਸਕਰ ਤਾਪਤ ਰਾਖੇ ਚੂਕਾ ਮਨ ਅਭਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਐ ਸਿਫਤ ਸਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣੈ ਜਾਂ ਉਸੀ ਮਾਏ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕਿਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਰਹਾਓ ਜੈਸੇ ਹਰ ਹਟਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈ ਸੋ ਹੀ ਉਹ ਖੇਲ ਖਸਮ ਕਾ ਜਿਉਂ ਉਸਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਿਹਾ ਨਿਰਵਾਣ ਜਿਸ ਤੇ ਹੋਵਾ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਣ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬੰਦ ਹੈ ਹਉ ਤਿਸ ਕੈ ਬਲ ਜਾਈ ਪਾਪੁਨ ਕੀ ਸਾਰ ਨਾ ਜਾਣੈ ਭੂਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਫੁਨ ਬਹੁਣ ਨਾ ਆਵਣ ਵਾਰ ਰਹਾਓ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੋ ਜਾਣਿਆ ਜਗ ਤੇ ਪੂਰੇ ਪ੍ਰਵਾਨ ਤਾਂ ਕਉ ਸਮਝਾਵਣ ਜਾਈਐ ਜੇ ਕੋ ਪੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪ੍ਰਭਾਤੈ ਸਭ ਧਿਆਈਐ ਛੋਡੋ ਦੁਨੀ ਪਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਉਠਾ ਸਾ ਬਾਸ ਜਾਂ ਤੂੰ ਰਾਖੈ ਰਾਖ ਲੈ ਸਭ ਤੋਂ ਹੋਵੈ ਰਾਸ ਐਸਾ ਨਾਮ ਰਤਨ ਨਿਧ ਮੇਰੈ ਗੁਰਮਤ ਦੇਹ ਲਗੋ ਪਗ ਤੇਰਾ ਰਹਾਓ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾ ਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀਐ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਬਿਨਾਂ ਮੈਂ ਪਤ ਜਾਏ ਜਾਂ ਤੂੰ ਮਿਲੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਜਾਤ ਜਨਮ ਨੈ ਪੁੱਛੀਐ ਸੱਚ ਕਰ ਲਿਹੋ ਬਤਾ

ਜਾਓ। ਜਿਸ ਨਿੰਦੈ ਸੋਈ ਵਿਦ ਜਾਣਾ, ਗੁਰ ਕੈ ਸਬਦੇ ਦਰ ਨਿਸ਼ਾਣਾ, ਕਾਰਨ ਨਾਮ ਅੰਤਰਗਤ ਜਾਣਾ, ਜਿਸਨੋ ਨਜ਼ਰ ਕਰੇ ਸੋਈ ਵਿਦ ਜਾਣਾ। ਮੈਂ ਮੈਲ ਊਜਲ ਸੱਚ ਸੋਏ, ਊਤਮ ਆਖਣਾ ਉੱਚਾ ਹੋਏ, ਮਨਮੁਖ ਖੂਲ ਮਹਾ ਬਿਖ ਖਾਏ, ਗੁਰਮੁਖ ਹੋਏ ਸੋਰਾ ਚੈਨ ਆਏ, ਅੰਧੋ ਬੋਲੋ ਮੁਗਧ ਗਵਾਰ, ਹੀਣੋ ਨੀਚ ਬੁਰੋ ਬੁਰਿਆਰ, ਨੀ ਤਨ ਕਉ ਤਨ ਨਾਮ ਪਿਆਰ, ਇਹੋ ਤਨ ਸਾਰ ਹੋਰ ਵਿਖਿਆ ਸ਼ਾਰ, ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੈ ਤਿਸ ਕਉ ਜੈਕਾਰ, ਤੂੰ ਬਖਸੈ ਜਾਤ ਪਤ ਹੋਏ, ਨਾਨਕ ਕਹਿ ਕਹਾਵੈ ਸੋਏ, ਪ੍ਰਭਾਤੀ ਮਹੱਲਾ ਪਹਿਲਾ, ਖਾਇਆ ਮੈਲ ਵਧਾਇਆ, ਪੈਦਾ ਕਰ ਕੀ ਹਾਣ, ਬਕ ਬਕਵਾ ਚਲਾਇਆ, ਬਿਨਾਂ ਮੈਂ ਬਿਖ ਜਾਣ, ਬਾਬਾ ਐਸਾ ਬਿਖਮ ਜਾਲ ਮਨਵਾਸਿਆ, ਬਿਬਲ ਝਾਗ ਸਹਿਜ ਪ੍ਰਗਾਸਿਆ ਰਹਾਓ, ਬਿਖ ਖਾਣਾ ਬਿਖ ਬੋਲਣਾ, ਬੇਕੀ ਕਾਰ ਕਮਾਏ, ਜਮਦਰ ਬਾਦੇ ਮਾਰੀ ਐ ਛੂਟ ਸੱਚ ਐ ਨਾਏ, ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ, ਮਨ ਮੁਖ ਮੂਲ ਗਵਾਇਆ, ਦਰਗਹਿ ਮਿਲੈ ਸਜਾਏ, ਜਗ ਖੋਟੋ ਸੱਚ ਨਿਰਮਲਾਓ, ਗੁਰ ਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ, ਅਜਰ ਜਰੈ ਨੀਜਰ ਚਰੈ ਅਮਰ ਆਨੰਦ ਸਰੂਪ, ਨਾਨਕ ਜਲ ਕਉ ਮੀਨ ਸੈ ਥੈ ਭਾਵੈ ਰਾਖੋ ਪ੍ਰੀਤ, ਪ੍ਰਭਾਤੀ ਮਹੱਲਾ ਪਹਿਲਾ, ਗੀਤ ਨਾਦ ਹਰਖ ਚਤਰਾਈ, ਰਹਿਸ ਰੰਗ ਫੁਰਮਾਏ ਸਕਾਈ, ਪਹਿਨਣ ਖਾਣਾ ਚੀਤ ਨਾ ਪਾਈ, ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੈ, ਨਾਮ ਬਿਨਾ ਤਨ ਕਿਸ਼ਨਾ ਸੁਖਾਵੈ ਰਹਾਉ, ਜੋਗ ਬਿਨੋਦ ਸਵਾਦ ਆਨੰਦਾ, ਮਤ ਸਤ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਜ

ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਹਰ ਧਾਰੀ ਹਰ ਪ੍ਰਭ ਕਿਰਪਫਾ ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ ਹਰ ਹਰ ਦਾਨ ਦਿਓ ਗੁਰਪੂਰੈ ਹਰ ਨਾਮਾ ਮੰਤਨ ਬਸਫਾ ਰਹਾਓ ਕਾਇਆ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਫਾ ਹਲਤ ਪਲਤ ਜਨ ਭਏ ਸੁਹੇਲੇ ਮੁਖ ਉਜਲ ਗੁਰਮੁਖ ਤਰਫਾ ਅਨਪਉ ਹਰ ਹਰ ਹਰ ਲਿਵ ਲਾਗੀ ਹਰ ਉਰ ਧਾਰਿਓ ਗੁਰਨਿਮਖਫਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲਫਾ ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨਤੇ ਮੁਖਫਾ ਹਰ ਹਰ ਆਪ ਧਰਿਓ ਹਰ ਜਨ ਮੈਂ ਜਨ ਨਾਨਕ ਹਰ ਪ੍ਰਭ ਇਕ ਫਾ ਪ੍ਰਭਾਤੀ ਮਹੱਲਾ ਚੌਥਾ ਗੁਰ ਸਤਿਗੁਰ ਨਾਮ ਦ੍ਰਿੜਾਇਓ ਹਰ ਹਰ ਹਮ ਮੋਏ ਜੀਵੇ ਹਰ ਜਪ ਬਾ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁੱਬਦੇ ਬਾਹਦੇ ਕਡਬਾ ਜਪ ਮਨ ਰਾਮ ਨਾਮ ਅਰਧੰਬਾ ਉਪਜੰਪੋ ਪਾਏ ਨਾ ਪਾਈਐ ਕਤਹੂੰ ਗੁਰਪੂਰੈ ਹਰ ਪ੍ਰਭ ਲਾਭਾ ਰਹਾਉ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤਿ ਰਸਬਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਤਾਰਿਓ ਗੁਰ ਹਰਬਾ ਹਉ ਮੈਂ ਬਿਖਿਆ ਨਿਤ ਲੋਭ ਲੁਭਾਨੇ ਪੁੱਤ ਕਲਤ ਮੋਹਿ ਲੁਭਬਾ ਤਿਨ ਪਗ ਸੰਤਨ ਸੇਵੇ ਕਭੂ ਤੇ ਮਨਮੁਖ ਪੂੰਬਰ ਪਰਬਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨਬਾ ਜਿਉ ਜਾਨੋ ਤਿਉ ਰਾਖੋ ਸੁਆਮੀ ਜਨ ਨਾਨਕ ਦਾਸ ਤੁਮ ਨਿਵਾ ਸ਼ਕਾ ਇਕ ਪ੍ਰਭਾਤੀ ਵਿਭਾਸ ਪੜਤਾਲ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਿਧਾਨ ਹਰ ਦਰਗਹਿ ਪਾਵੈ ਮਾਨ ਜਿਨ ਜਪਿਆ ਤੇ ਪਰ ਪ੍ਰਾਨ ਰਹਾਉ ਸੁਨ ਮਨ ਹਰ ਹਰ ਨਾਮ ਕਰ ਧਿਆਨ ਸੁਨ ਮਨ ਹਰ ਕੀਰਤ ਅੜਸਠ ਮਜਾਨ ਸੁਨ ਮਨ ਗੁਰਮੁਖ ਪਾਵੈ ਮਾਨ ਜਪ ਮਨ ਪਰਮੇਸ਼ਰ ਪ੍ਰਧਾਨ ਖਿਨ ਖੋਵੈ ਪਾਪ ਕੋਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾਂ ਵਿਭਾਸ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਜੋਤ ਨਿਵਾਜਿਆ ਸਹਿਜਾ ਧਰਤ ਬਰਤਨ ਕਉ ਪਾਨੀ ਨਿਮਖ ਨਾ ਵਿਸਾਰੋ ਸੇਵੋ ਸਾਰੰਗ ਪਾਨੀ ਮਨ ਸਤਿਗੁਰ ਸੇਵ ਹੋਏ ਪਰਮ ਗਤੇ ਹਰ ਸੋਗ ਤੇ ਰਹਿ ਨਿਰਾਰਾ ਤਾਂ ਤੂੰ ਪਾਵੈ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਨਾਏ ਰਿਜਕ ਸਮਾਹੇ ਜਲਥਨ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਈ ਨਾ ਹੋਵੇ ਕੋਟ ਅਪਰਾਧ ਇਕ ਖਿਨ ਮੈਂ ਧੋਵੈ ਦਾਤ ਕਰੈ ਨਹੀਂ ਪਛੋਤਾਵੈ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੈ ਕਿਰਤ ਸੰਜੋਗੀ ਪਾਇਆ ਪਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲੇ ਆਏ ਤੁਮਰੈ ਦੁਆਰ ਜਨ ਨਾਨਕ ਦਰਸ਼ਨ ਦਿਹੋ ਮਰਾਰ ਪ੍ਰਭਾਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਭੰਡਾਰ ਗੁਣ ਗਾਵੈ ਪ੍ਰਭ ਦਰਸ ਪਿਆਰ ਤੁਮਰੀ ਭਗਤ ਪ੍ਰਭ ਤੁਮੈ ਜਨਾਈ ਕਾਢ ਜੇਵਰੀ ਜਨ ਲੀਏ ਛਡਾਈ ਰਹਾਓ ਜੋ ਜਨ ਦਾਤਾ ਪ੍ਰਭ ਕੈ ਰੰਗ ਤਿਨ ਸੁਖ ਪਾਇਆ ਪ੍ਰਭ ਕੈ ਸੰਗ ਜਿਸ ਰਸ ਆਇਆ ਸੋਈ ਜਾਨੈ ਪੇਖ ਪੇਖ ਮਨ ਮੈਂ ਹੈਰਾਨੈ ਸੋ ਸੁਖੀਆ ਸਭ ਤੇ ਉਤਮ ਸੋਏ ਜਾਂ ਕੈ ਹਿਰਦੈ ਵਸਿਆ ਪ੍ਰਭ ਸੋਏ ਸੋਈ ਨਿਚਲਿਆ ਵੈ ਨਾ ਜਾਏ ਅੰਦਰ ਪ੍ਰਭ ਕੇ ਹਰ ਗੁਣ ਗਾਏ ਤਾਂ ਕੋ ਕਰੋ ਸਗਲ ਨਮਸਕਾਰ ਜਾਂ ਕੈ ਮਨ ਪੂਰਨ ਨਿਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪੈਰ ਸਿਮਰੋ ਭਗਵੰਤ ਜਾਂ ਕੈ ਸਿਮਰਨ ਕਲਮਲ ਜਾਹੇ ਤਿਸ ਗੁਰ ਕੀ ਹਮ ਚਰਨੀ ਪਾਹੇ ਸੁਮਤ ਦੇਵੋ ਸੰਤ ਪਿਆ

ਜਿਨ ਗੁਰ ਕਹਿਆ ਮਾਰਗ ਸੀਧਾ, ਸਗਲ ਤਿਆਗ ਨਾਮ ਹਰ ਗੀਧਾ। ਤਿਸ ਗੁਰ ਕਹਿ ਸਦਾ ਬਲ ਜਾਈਐ, ਹਰ ਸਿਮਰਨ ਜਿਸ ਗੁਰ ਤੇ ਪਾਈਐ। ਬੂਢਤ ਪ੍ਰਾਨੀ ਜਿਨ ਗੁਰੈ ਤਰਾਇਆ, ਜਿਸ ਪ੍ਰਸਾਦ ਮੋਹੈ ਨਹੀਂ ਮਾਇਆ। ਹਲਤ ਪਲਤ ਜਿਨ ਗੁਰੈ ਸਵਾਰਿਆ, ਤਿਸ ਗੁਰ ਉਪਰ ਸਦਾ ਹਉ ਵਾਰਿਆ। ਮਹਾਂ ਮੁਗਤੇ ਕੀਆ ਗਿਆਨੀ, ਗੁਰ ਪੂਰੇ ਕੀ ਕਥ ਕਹਾਨੀ। ਪਾਰ ਬ੍ਰਹਮ ਨਾਨਕ ਗੁਰਦੇਵ, ਵੱਡੇ ਭਾਗ ਪਾਈਐ ਹਰ ਸੇਵ। ਪ੍ਰਭਾਤੀ ਮਹੱਲਾ ਪੰਜਵਾਂ, ਸਗਲੇ ਦੁੱਖ ਮਿਟੇ ਸੁਖ ਦੀਏ। ਆਪਣਾ ਨਾਮ ਜਪਾਇਆ, ਕਰ ਕਿਰਪਾ ਆਪਣੀ ਸੇਵਾ ਲਾਏ, ਸਗਲਾ ਦੁਰਤ ਮਿਟਾਇਆ। ਹਮ ਬਾਰਕ ਸਰਨ ਪ੍ਰਭ ਦਇਆਲ, ਅਵਗਣ ਕਾਟ ਕੀਏ ਪ੍ਰਭ ਆਪਣੇ। ਰਾਖ ਲੀਏ ਮੇਰੇ ਗੁਰ ਗੋਪਾਲ, ਰਹਾਓ ਤਾਪ ਪਾਪ ਬਿਨਸੇ ਖਿਨ ਪੀਤਰ। ਪਏ ਕਿਰਪਾਲ ਗੁਸਾਈ, ਸਾਸ ਸਾਸ ਪਾਰ ਬ੍ਰਹਮ ਆਰਾਧੀ। ਆਪਣੇ ਸਤਿਗੁਰ ਕੈ ਬਲ ਜਾਈ, ਅਗਮੈ ਗੋਚਰ ਬੇਅੰਤ ਸੁਆਮੀ। ਤਾਂ ਕਾ ਅੰਤ ਨਾ ਪਾਈਐ, ਲਾਹਾ ਖਾਟ ਹੋਈਐ ਤਨਵੰਤਾ। ਆਪਣਾ ਪ੍ਰਭੂ ਧਿਆਈਐ, ਆਠ ਪਹਿਰ ਪਾਰ ਬ੍ਰਹਮ ਧਿਆਈ। ਸਦਾ ਸਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ। ਪਾਰ ਬ੍ਰਹਮ ਗੁਰ ਪਾਇਆ, ਪ੍ਰਭਾਤੀ ਮਹੱਲਾ ਪੰਜਵਾਂ। ਸਿਮਰਤ ਨਾਮ ਕਿਲਬਿਕ ਸਭ ਨਾਸੇ, ਸੱਚ ਨਾਮ ਗੁਰਦੀਨੀ ਰਾਸੇ। ਪ੍ਰਭ ਕੀ ਦਰਗਹਿ ਸੋਭਾਵੰਤੇ, ਸੇਵਕ ਸੇਵ ਸਦਾ ਸੋਹੰਤੇ। ਹਰ ਹਰ ਨਾਮ ਜਪੋ ਮੇਰੇ ਭਾਈ, ਸਗਲੇ ਰੋਗ ਦੋਖ ਸਭ ਬਿਨਸੈ। ਅਗਿਆਨ ਅੰਧੇਰਾ ਮੰਤੇ ਜਾਈ ਰਹਾਓ।

ਦੋਸ ਤਿਸ ਗੁਰ ਕਹੋ ਸਦਾ ਬਨ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲ ਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰਜਾਮੀ ਆਠ ਪਹਿਰੇ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨ ਆਏ ਪ੍ਰਭਾਤੀ ਮਹੱਲਾ ਪੰਜਵਾਂ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਨ ਕਉ ਦੀਏ ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿਨਸੇ ਉਤਰੀ ਸਭ ਚਿੰਦ ਉਬਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹਿ ਸੋਈ ਪਲ ਮੀਠਾ ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਵਿਘਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮਹਿਲ ਨਾਮ ਕੈ ਰੰਗ ਚਰਨ ਕਮਲ ਸਿਉ ਲਾਗੋ ਪਿਆਰ ਬਿਨਸੇ ਕਾਮ ਕ੍ਰੋਧ ਹੰਕਾਰ ਪ੍ਰਭ ਮਿਲਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਉ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗੈ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਧ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਪ੍ਰਭਾਤੀ ਮਹੱਲਾ ਪੰਜਵਾਂ ਸੇ ਧਨਵੰਤ ਸੇ ਸਚ ਸਾਹਾ ਹਰ ਕੀ ਦਰਗੈ ਨਾਮ ਵਿਸਾਹਾ ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਓ ਪਾਇਆ ਲਾਭ ਵੱਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ ਸਫਲ ਜਨਮ ਜੀਵਨ ਪ੍ਰਵਾਨ ਗੁਰਪ੍ਰਸਾਦੀ ਹਰ ਰੰਗ ਮਾਣ ਬਿਨਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰ ਸਪਾਰ ਪ੍ਰਭਾਤੀ ਮਹੱਲਾ ਪੰਜਵਾਂ ਗੁਰਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੈ ਮੁਕਤੋ ਸਾਧੂ ਧੂਰੀ ਨਾਵੈ ਰਹਾਓ ਗੁਰਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨਸੇ ਬੇਕਾਰ ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ ਆਨੰਦ ਸਹਿਜ ਰਸੂਕ ਨੇਰੇ ਦੁਸ਼ਮਨ ਦੁਖ ਨਾ ਆਵੈ ਨੇਰੇ ਗੁਰਪੂਰੈ ਆਪਣੇ ਕਰ ਰਾਖੇ ਹਰ ਨਾਮ ਜਪਤ ਕਿਲਬਖ ਸਭ ਲਾਥੇ ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮੇਲੇ ਜਨਮ ਮਰਨ ਦੁਖ ਪਹਾ ਕਾਟਿਆ ਕਹੋ ਨਾਨਕ ਗੁਰਪੜਦਾ ਢਾਕਿਆ ਪ੍ਰਭਾਤੀ ਮਹੱਲਾ ਪੰਜਵਾਂ ਸਤਿਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਜ ਸਗਲਾ ਰਾਸਥੀਆ ਰਹਾਓ ਚਰਨ ਕਮਲ ਗੁਰ ਕੇ ਮਨ ਬੂਠੇ ਦੁਖ ਦਰਦ ਪ੍ਰਭ ਬਿਨਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੂੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕਉ ਜਾਈਐ ਕੁਰਬਾਨ ਰਹਾਓ ਕਿਲ ਬਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਵਾ ਜੋਗ ਸਾਧ ਸੰਗ ਹੋਵਾ ਪ੍ਰਗਾਸ ਚਰਨ ਕਮਲ ਮਨ ਮਾਏ ਨਿਵਾਸ ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ ਜਿਸੈ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ ਗੁਣ ਗਾਵੈ ਨਿਤ ਨਿਤ ਨਿਤ ਨਵੇਂ ਲਖ ਚੌਰਾਸੀ ਜੋਨ ਨਾ ਪਵੇ ਈਹਾਂ ਊਹਾਂ ਚਰਨ ਪੂਜਾਰੇ ਮੁਖ ਉਜਰ ਸਾਚੈ ਦਰਬਾਰੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮੱਦੇ ਕੋ ਵਿਰਲਾ ਦਾਸ ਜਲਥਲ ਮਹੀਲ ਪੇਖੈ ਭਰਪੂਰ ਨਾਨਕ ਉਦਰਸ ਤਿਸ ਜਨ ਕੀ ਧੂਰ ਪ੍ਰਭਾਤੀ ਮਹੱਲਾ ਪੰਜਵਾਂ ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਓ ਅੰਮ੍ਰਿਤ ਬਾਣੀ ਸੁਣਤ ਨਿਹਾਲ ਬਿਨਸ ਗਏ ਬਿਖਿਆ ਜੰਜਾਲ ਸਾਚ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰਸ਼ਬਦੇ ਕੀ ਨਰਦੈ ਨਿਵਾਸ ਗੁਰਸਮਰੱਥ ਸਦਾ ਦਿਆਲ ਹਰ ਜਪ ਜਪ ਨਾਨਕ ਪਏ ਨਿਹਾਲ ਪ੍ਰਭਾਤੀ ਮਹੱਲਾ ਪੰਜਵਾਂ
ਗੁਰ ਗੁਰ ਕਰਤ ਸਦਾ ਸੁਖ ਪਾਇਆ, ਦੀਨ ਦਇਆਲ ਭਏ ਕਿਰਪਾਲਾ, ਆਪਣਾ ਨਾਮ ਆਪ ਜਪਾਇਆ ਰਹਾਉ। ਸੰਤ ਸੰਗਤ ਮਿਲ ਭਇਆ ਪ੍ਰਗਾਸ, ਹਰ ਹਰ ਜਪਤ ਪੂਰਨ ਭਈ ਆਸ, ਸਰਬ ਕਲਿਆਣ ਸੁਖ ਮਨ ਬੂਠੇ, ਹਰ ਗੁਣ ਗਾਏ ਗੁਰੂ ਨਾਨਕ ਤੂਠੇ। ਪ੍ਰਭਾਤੀ ਮਹੱਲਾ ਪੰਜਵਾਂ, ਕਰ ਦੂਜਾ ਵਿਵਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਵਰ ਨਾ ਦੂਜਾ ਠਾਉ, ਨਾਹੀ ਬਿਨ ਹਰ ਨਾਉ, ਸਰਬ ਸਿੱਧ ਕਲਿਆਣ ਪੂਰਨ ਹੋਏ ਸਗਲ ਕਾਮ, ਹਰ ਕੋ ਨਾਮ ਜਪੀਐ ਨੀਤ, ਕਾਮ ਕ੍ਰੋਧ ਹੰਕਾਰ ਬਿਰਸੈ, ਲੱਗੈ ਕੈ ਪ੍ਰੀਤ ਰਹਾਉ। ਨਾਮ ਲਾਗੈ ਦੁਖ ਪਾਗੈ, ਸਰਨ ਪਾਲਨ ਜੋਗ, ਸਤਿਗੁਰ ਪੇਟੈ ਜਮਨਾ ਤੇਟੈ, ਜਿਸ ਤੁਰ ਹੋਵੈ ਸੰਜੋਗ, ਰੈਣ ਦਿਨ ਸਤਿਆਏ ਹਰ ਹਰ, ਤਜੋ ਮਨ ਕੇ ਭਰਮ, ਸਾਧ ਸੰਗਤ ਹਰ ਮਿਲੇ ਜਿਸੈ ਪੂਰਨ ਕਰਮ, ਜਨਮ ਜਨਮ ਬਿਖਾਦ ਬਿਨਸੇ, ਰਾਖ ਲੀਨੇ ਆਪ, ਮਾਤ ਪਿਤਾ ਮੀਤ ਭਾਈ, ਜਨ ਨਾਨਕ ਹਰ ਹਰ ਜਾਪ। ਪ੍ਰਭਾਤੀ ਮਹੱਲਾ ਪੰਜਵਾਂ, ਵਿਭਾਸ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਮ ਰਾਮ ਰਾਮ ਰਾਮ ਜਾਪ, ਕਲ ਕਲੇਸ਼ ਲੋ ਮੋਹ ਬਿਨਸ ਜਾਏ ਅਹੰਤਾਪ, ਰਹਾਉ। ਆਪ ਤਿਆਗ ਸੰਤ ਚਰਨ ਲਾਗ, ਮਨ ਪਵਿੱਤ ਜਾਹੇ ਪਾਪ, ਨਾਨਕ ਬਾਰਕ ਕਛੂ ਨਾ ਲਾਗ ਜਾਣੈ, ਰਾਖਣ ਕੋ ਪ੍ਰਮਾਈ ਬਾਪ। ਪ੍ਰਭਾਤੀ ਮਹੱਲਾ ਪੰਜਵਾਂ, ਚਰਨ ਕਮਲ ਸਰਨ ਟੇਕ, ਊਚ ਮੂਚ ਬੇਅੰਤ ਠਾਕਰ, ਸਰਬ ਉੱਪਰ ਤੁਹੀ ਏਕ, ਰਹਾਉ। ਪ੍ਰਾਣ ਆਧਾਰ ਦੁੱਖ ਵਿਧਾਰ, ਦੈਨ ਹਾਰ ਬੁੱਧ ਵਿਵੇਕ, ਨਮਸਕਾਰ ਰੱਖਣ ਹਾਰ ਮਨ ਆਰਾਧ ਪ੍ਰਭੂ ਮੇਕ, ਸੰਤ ਰੇਣ ਕਰੋ ਮੱਜਨ, ਨਾਨਕ ਪਾਵੈ ਸੁਖ ਅਨੇਕ। ਪ੍ਰਭਾਤੀ ਅਸ਼ਟਪਦੀਆਂ ਮਹੱਲਾ ਪਹਿਲਾ, ਵਿਵਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਲਿਪਟ ਰਹੀ ਫੁਨ ਬੰਧ ਨਾ ਪਾਇਆ, ਸਤਿਗੁਰ ਰਾਖੇ ਨਾਮ ਦਰੜਾਇਆ, ਨਾ ਮਨ ਮਰੈ ਨਾ ਮਾਇਆ ਮਰੈ, ਜਿਨ ਕਿਛ ਕੀਆ ਸੋਈ ਜਾਣੈ, ਸ਼ਬਦ ਵਿਚਾਰ ਭਉ ਸਾਗਰ ਤਰੈ, ਰਹਾਓ। ਮਾਇਆ ਸੰਚ ਰਾਜੇ ਹੰਕਾਰੀ, ਮਾਇਆ ਸਾਥ ਨਾ ਚੱਲੈ ਪਿਆਰੀ, ਮਾਇਆ ਮਮਤਾ ਹੈ ਬਹੁਰੰਗੀ, ਬਿਨ ਨਾ ਮੈਂ ਕੋ ਸਾਥ ਨਾ ਸੰਗੀ, ਜਿਉ ਮਨ ਦੇਖੈ ਪਰ ਮਨ ਤੈਸਾ, ਜੈਸੀ ਮਨਸਾ ਤੈਸੀ ਦਸਾ, ਜੈਸਾ ਕਰਮ ਤੈਸੀ ਲਿਵ ਲਾਵੈ, ਸਤਿਗੁਰ ਪੂਛ ਸਹਿਜ ਕਰ ਪਾਵੈ, ਰਾਗ ਨਾਥ ਮਨ ਦੂਜੈ ਪਾਏ, ਅੰਤਰ ਕਪਟ ਮਹਾ ਦੁਖ ਪਾਏ, ਸਤਿਗੁਰ ਪੇਟੈ ਸੋਝੀ ਪਾਏ, ਸੱਚੈ ਨਾਮ ਰਹਿ ਲਿਵ ਲਾਏ, ਸੱਚੈ ਸ਼ਬਦ ਸੱਚ ਕਮਾਵੈ, ਸੱਚੀ ਬਾਣੀ ਹਰ ਗੁਣ ਗਾਵੈ, ਨਿਕਰਵਾ ਸਿਮਰ ਪਦ ਪਾਵੈ, ਤਾਂਦਰ ਸੱਚੈ ਸੋਭਾ ਪਾਵੈ, ਗੁਰ ਸੇਵਾ ਬਿਨ ਭਗਤ ਨਾ ਹੋਈ, ਅਨੇਕ ਯਤਨ ਕਰੈ ਜੇ ਕੋਈ, ਹਮੈ ਮੇਰਾ ਸਬਦੇ ਖੋਈ, ਨਿਰਮਲ ਨਾਮ ਵਸੈ ਮਨ ਸੋਈ, ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਬਿਨ ਸ਼ਬਦੈ ਹੋਰ ਮੋਹ ਗੁਬਾਰ, ਸ਼ਬਦੇ ਨਾਮ ਰੱਖੈ ਔਰ ਤਾਰ, ਸ਼ਬਦੇ ਗਤ ਮਤ ਮੁਖ ਦੁਆਰ, ਅਵਰ ਨਾਹੀ ਕਰ ਦੇਖਣ ਹਾਰੋ, ਸਾਚਾ ਆਪ ਅਨੂਪ ਅਪਾਰੋ, ਰਾਮ ਨਾਮ ਉਤਮ ਗਤ ਹੋਈ, ਨਨ ਖੋਜ ਲਹਿ ਜਨ ਕੋਈ। ਪ੍ਰਭਾਤੀ ਮਹੱਲਾ ਪਹਿਲਾ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇ ਕਾਮ ਲੋਭਾਇਆ, ਸੁਤ ਕੰਚਨ ਸੋ ਹੇਤ ਵਧਾਇਆ, ਸਭ ਕਿਛ ਆਪਣਾ ਇਕਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁਖ ਸੁਖ ਪਰ ਹਰ ਭਗਤ ਨਿਰਾਲੀ, ਰਹਾਓ। ਗੁਣ ਨਿਦਾਨ ਤੇਰਾ ਅੰਤ ਨਾ ਪਾਇਆ, ਸਾਜ ਸ਼ਬਦ ਤੁਝ ਮਾਹੇ ਸਮਾਇਆ, ਆਵਾ ਗਾਉਣ ਤੁਧ ਆਪ ਰਚਾਇਆ, ਸਹੀ ਭਗਤ ਜਿਨ ਸੱਚ ਚਿੱਤ ਲਾਇਆ, ਗਿਆਨ ਧਿਆਨ ਨਰ ਹਰ ਨਿਰਵਾਣੀ, ਬਿਨ ਸਤਿਗੁਰ ਭੇਟੇ ਕੋਈ ਨਾ ਜਾਣੀ, ਸਗਲ ਸਰੋਵਰ ਜੋ ਸਮਾਣੀ, ਆਨੰਦ ਰੂਪ ਵਿੱਟੋ ਕੁਰਬਾਣੀ, ਭਾਉ ਭਗਤ ਗੁਰਮਤੀ ਪਾਏ, ਹਉ ਮੈਂ ਵਿੱਚੋਂ ਸ਼ਬਦ ਜਲਾਏ, ਧਾਵਤ ਰੱਖੈ ਠਾਕਰ ਹਾਏ, ਸੱਚਾ ਨਾਮ ਮਨ ਵਸਾਏ,
ਬਿਸਮ ਬਿਨੋਦ ਰਹੇ ਪਰਮਾਦੀ ਗੁਰਮਤ ਮਾਨਿਆ ਕੁਲਵ ਲਾਗੀ ਦੇਖਣ ਵਾਰਿਆ ਜਲ ਮੈਂ ਆਗੀ ਸੋ ਬੂਝੇ ਹੋਵੇ ਵਡਭਾਗੀ ਸਤਿਗੁਰ ਸੇਵੇ ਭਰਮ ਚੁਕਾਏ ਅੰਦਰ ਜਾਗੇ ਸੱਚ ਲਿਵ ਲਾਏ ਏਕੋ ਜਾਣੇ ਅਵਰ ਨਾ ਕੋਏ ਸੁਖਦਾਤਾ ਸੇਵੇ ਨਿਰਮਲ ਹੋਏ ਸੇਵਾ ਸੁਰਤ ਸ਼ਬਦ ਵਿਚਾਰ ਜਪ ਤਪ ਸੰਜਮ ਹਉ ਮੈਂ ਮਾਰ ਜੀਵਨ ਮੁਕਤ ਜਾਂ ਸ਼ਬਦ ਸੁਣਾਏ ਸੱਚੀ ਰਹਿਤ ਸੱਚਾ ਸੁਖ ਪਾਏ ਸੁਖਦਾਤਾ ਦੁਖ ਮਿਟਣ ਹਾਰਾ ਅਵਰ ਨਾ ਸੂ ਜਿਸ ਬੀਜੀ ਕਾਰਾ ਤਨ ਮਨ ਤਨ ਹਰੇ ਆਗੈ ਰਾਖਿਆ ਨਾਨਕ ਕਹਿ ਮਹਾਰਸ ਚਾਖਿਆ ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭਯੰਗਮ ਪਾਠੀ ਰੇਚਕ ਪੂਰਕ ਕੁੰਭ ਕਰੈ ਬਿਨ ਸਤਿਗੁਰ ਕੇ ਸੋਜੀ ਨਾਹੀ ਪਰਮੇ ਪੂਲਾ ਬੂਡ ਮਰੈ ਅੰਧਾ ਭਰਿਆ ਪਰ ਪਰ ਧੋਵੈ ਅੰਤਰ ਕੀ ਮਲ ਕਦੇ ਨਾਲ ਹੈ ਨਾ ਬਿਨਾ ਫੋਕਟ ਸਭ ਕਰਮਾ ਜਿਉ ਬਾਜੀ ਗਰ ਭਰਮ ਭੁੱਲੈ ਖਟ ਕਰਮ ਨਾਮ ਨਿਰੰਜਨ ਸੋਈ ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਉ ਮਾਇਆ ਤੰਦਾ ਧਾਵਣੀ ਦੁਰਮਤਕਾਰ ਬੇਕਾਰ ਮੂਰਖ ਆਪ ਗਣਾਏ ਦਾ ਬੂਝ ਨਾ ਸਕੈ ਕਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਵਾਰ ਮੱਜਣ ਝੂਠਾ ਚੰਡਾਲਕਾ ਫੋਕਟ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ ਕਰਨੀ ਬਾਦ ਬਿਬਾਦ ਝੂਠੇ ਵਿੱਚ ਅਹੰਕਰਨ ਹੈ ਖਸਮ ਨਾ ਪਾਵੈ ਸਾਦ ਬਿਨ ਨਾਮੈ ਹੋਰ ਕਮਾਵਣਾ ਫਿੱਕਾ ਆਵੈ ਸਾਦ ਦੁਸ਼ਟੀ ਸਭਾ ਵਿਗੁੱਚੀ ਐ ਵਿਖਵਾਤੀ ਜੀਵਨ ਬਾਦ ਇਹ ਭਰਮ ਭੁੱਲੇ ਮਰੋ ਨਾ ਕੋਈ ਸਤਿਗੁਰ ਸੇਵ ਸਦਾ ਸੁਖੋਈ ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ ਆਵੈ ਜਾਹੇ ਮਰੈ ਮਰ ਜਾਈ ਇਹੋ ਸਰੀਰ ਹੈ ਤ੍ਰੈਗੁਣ ਧਾਤ ਇਸਨੋ ਵਿਆਪੈ ਸੋਗ ਸੰਤਾਪ ਸੋ ਸੇਵਹੁ ਜਿਸ ਮਾਈ ਨਾ ਬਾਪ ਵਿੱਚੋਂ ਚੂਕੈ ਤਿਸਨਾ ਆਰਿਆਪ ਜੈ ਜੈ ਦੇਖਾਂ ਤੈਂ ਤੈਂ ਸੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ ਹਿਰਦੈ ਸੱਚ ਹੈ ਕਰਨੀ ਸਾਰ ਹੋਰ ਸਭ ਪਾਖੰਡ ਪੂਜ ਖੁਆਰ ਦੁਬਦਾ ਚੂਕੈ ਤਾਂ ਸ਼ਬਦ ਪਛਾਣ ਕਰ ਬਾਹਰ ਏਕੋ ਕਰ ਜਾਣ ਏਕਾ ਮਤ ਸ਼ਬਦ ਹੈ ਸਾਰ ਵਿੱਚ ਦੁਬਦਾ ਮਤ ਹੈ ਪਵੈ ਸ਼ਾਰ ਕਰਨੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਤ ਮਰ ਜਾਣ ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭ ਆਇਆ ਸਹਿਸ ਸਰੀਰ ਚਿਹਨ ਪੱਗ ਹੋਵੇ ਤਾਂ ਮਨ ਪੱਛੋ ਤਾਇਆ ਕੋਈ ਜਾਣ ਨਾ ਭੁੱਲੈ ਭਾਈ ਸੋ ਭੁੱਲੈ ਜਿਸਿਆ ਭੁਲਾਏ ਬੁਝੇ ਜਿਸੈ ਬੁਝਾਈ ਰਹਾਉ ਤਿਨ ਹਰੀ ਚੰਦ ਪ੍ਰਥਮੀ ਪਤ ਰਾਜੈ ਕਾਗਦ ਕੀਮ ਨਾ ਪਾਈ ਔਗਣ ਜਾਣੈ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਸ ਬਿਕਾਈ ਕਰੋ ਅਢਾਈ ਧਰਤੀ ਮਾਂਗੀ ਬਾਵਨ ਰੂਪ ਬਹਾਨੈ ਕਿਉਂ ਪਿਆਲ ਜਾਏ ਕਿਉਂ ਛਲੀਐ ਜੇਬਲ ਰੂਪ ਪਛਾਨੈ ਰਾਜਾ ਜਨਮੇਜਾ ਦੇ ਮਤੀ ਬਰਜ ਪਿਆਸ ਪੜਾਇਆ ਤਿਨ ਕਰ ਜਗ ਅਠਾਰੈ ਕਾਏ ਕਿਰਤ ਨਾ ਚਲੈ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ ਬੋਲੀ ਪਾਏ ਸੁਭਾਈ ਜੋ ਕਿਛ ਵਰਤੈ ਤੁਧੈ ਸਲਾਹੀ ਸਭ ਤੇਰੀ ਵਡਿਆਈ ਗੁਰਮੁਖ ਲਿਪਤ ਲੇਪ ਕਦੇ ਨਾ ਲਾਗੈ ਸਦਾ ਰਹਿ ਸਰਨਾਈ ਮਨਮੁਖ ਮੁਗਧ ਆਗੈ ਚੇਤੈ ਨਾਹੀ ਦੁਖ ਲਾਗੈ ਪਛਤਾਈ ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਐ ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪੈ ਪਚੀਐ ਭੁੱਲਣ ਵਿੱਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰਪ੍ਰਸਾਦਿਆ ਕੁੱਲੈ ਪ੍ਰਭਾਤੀ ਮਹੱਲਾ ਪਹਿਲਾ
आखण सुनना नाम आधार, तंदा छुट गया बेकार। ज्यो मनमुख दूजे पत खोई, बिन नावे मैं अवर ना कोई। सुन मन अंधे मूर्ख गवार, आवत जा तो लाज नहीं लागे। बिन गुर बूढ़े बारो बार रहाओ, इस मन माया मोहे बिनास। तोरो हुक्म लिखिया ता कहिए कास, गुरमुख विरला चीने कोई। ना बेहूना मुक्त ना होई, प्रम प्रम डोले लख चौरासी। बिन गुर बूझे जमकी फासी, एहो मनुआ खिरखनी उपयाल। गुरमुख छूटे नाम समाल, आपे सदे ढिल ना होए। शब्द मरै सहला जीवै सोए, बिन गुर सोजी किसै ना होए। आपे करै करावै सोए, चगड़ चुकावै हर गुण गावै। पूरा सतगुर सहि समावै, एहो मन डोलत तौ ठहरावै। सच करनी कर कार कमावै, अंतर जूठा क्यों सोच होए। सबदी धोवै विरला कोए, गुरमुख कोई सच कमावै। आवन जाना ठाक रहावै, पौ खाना पीना सुखसार। हरजन संगत पावै पार, सच बोलै बोलावै प्यार। गुर का शब्द करनी है सार, हर जस कर्म धर्म पत पूजा। काम क्रोध अग्नि में पूंजा, हर रस चाखिया तौ मन पीजा। प्रणवत नानक अवर ना दूजा, प्रभाती महला पहला। राम नाम जप यंत्र पूजा, गुर शब्द विचार अवर नहीं दूजा। एको रव रहया सब ठाई, अवर ना दिसै किस पूज चढ़ाई। रहाओ मन तन आगे, जियड़ा तुद पास। जो पावे तो रखो अरदास, सच जेहवा हर रसन रसाई। गुरमत छूटस प्रभ सरनाई, कर्म धर्म प्रभ मेरे किए। नाम वडाई सिर कर्मा किए, सतगुर कै वह चार पदार्थ। तीन समाए एक कृतार्थ, सतगुर दिए मुक्त ध्याना। हर पा चीन पय परदाना, मन तन शीतल गुरबूझ बुझाई। प्रभ निवाजे किन कीमत पाई, कहो नानक गुरबूझ बुझाई। नाम बिना गत किने ना पाई, प्रभाती महला पहला। एक तुर बख्श ले गुरपूरै, सच्ची बनत मनाई। हर अंगरा तेस दा रंग साचा, दुख विसरे पत पाई। झूठी दुरमत की चतराई, बिरसत बार न लागे काई। रहाओ मानमुख कहो दुख दर्द व्यापस, मानमुख दुख ना जाई। सुख दुख दाता गुरमुख जाता, मेल ले सरनाई। मानमुख ते अब भगत ना होवस, हम मैं पचै देवाने। एहो मनुआ खिनी उपयाली, जब लग शब्द ना जाने। भूख प्यासा जग पया, तिप्त नहीं बिन सतगुर पाए। सहजे सहज मिलै सुख पाई, दरगह पैंदा जाए। दरगह दाना बीना एक आपे, निर्मल गुर की बाणी। आपे सुरता सच विचारस, आपे बूझै पर निर्वाणी। जल तरंग अग्नि पवन फुन, त्रैमल जगत उपाया। ऐसा बल छल तिन को दिया, हुक्मी ठाक रहाया। ऐसे जान विरले जग अंदर, पर खजाना पाया। जात वर्ण ते पय अतीता, ममता लोभ चुकाया। नाम रते तीर्थ से निर्मल, दुख हम मैं मैल चुकाया। नानक तिन के चरण पखल, जिन्ना गुरमुख साचा पाया। प्रभाती महला तीजा, विवास एक ओंकार। सतगुर प्रसाद गुर प्रसादी वेख तू, हर मंदिर तेरे नाल। हर मंदिर सब देखो जी, हर नामो लिहो संभाल। मन मेरे शब्द रपै रंग होए, सच्ची भगत सच्चा हर मंदिर। प्रगटी साची सोए, रहाओ हर मंदिर एहो शरीर है। ज्ञान रतन प्रगट होए, मनमुख मूल ना जाननी। मानस हर मंदिर ना होए, हर मंदिर हर जियो साजिया। रखिया हुक्म सवार, तुर लेख लिखिया सो कमावना। कोई ना मेटन हार, शब्द चीन सुख पाया। सच्चा नाए प्यार, हर मंदिर शब्दे सोहना। कंचन कोटिया पार, हर मंदिर एहो जगत है। गुरबिन कोरे अंधार,
ਦੂਜਾ ਪਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ ਸਾਚਰ ਤੇਸੇ ਉਬਰੇ ਦੁਖੀਏ ਦੂਜੇ ਪਾਏ ਹਰ ਮੰਦਰ ਮੈਂ ਨਾਮ ਨਿਦਾਨ ਹੈ ਨਾ ਬੂਜੈ ਮੁਗਦ ਗਵਾਰ ਗੁਰ ਪ੍ਰਸਾਦੀ ਚੀਨਿਆ ਹਰ ਰਾਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸਬਦ ਸਵਾਰ ਤਿਸ ਵਿੱਚ ਸਬਦਾ ਏਕ ਨਾਮ ਗੁਰਮੁਖ ਲੈਣ ਸਵਾਰ ਹਰ ਮੰਦਰ ਮੈਂ ਮਨ ਲੋਹਟ ਹੈ ਮੋਹਿਆ ਦੂਜੈ ਪਾਏ ਪਾਰਸ ਭੇਟਿਆ ਕੰਚਨ ਪਾਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮੈਂ ਹਰ ਵਸੈ ਸ਼ਬਦ ਨਿਰੰਤਰ ਸੋਏ ਨਾਨਕ ਗੁਰਮੁਖ ਵਣਜੀਐ ਸੱਚਾ ਸ਼ਬਦਾ ਹੋਏ ਪ੍ਰਭਾਤੀ ਮਹੱਲਾ ਤੀਜਾ ਪੈ ਪਾਏ ਜਾਗੇ।

ਗੁਰਮੁਖ ਨਾਮ ਤੇ ਆਏ, ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਹਾਉ। ਗੁਰਮੁਖ ਸਹਿਜ ਤੁਨ ਉਪਜੈ ਦੁਖ ਹਮੈ ਵਿੱਚੋਂ ਜਾਏ, ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ। ਗੁਰਮਤੀ ਮੋਹ ਸੋਹਣੇ ਹਰ ਰਾਖਿਆ ਉਰਤਾਰ, ਐਥੈ ਉਥੈ ਸੁਖਣਾ ਜਪ ਹਰ ਹਰ ਉਤਰੇ ਪਾਰ। ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ, ਮਨਮੁਖ ਦਰ ਟੋਈ ਨਾ ਲਹਿ ਭਾਏ ਦੂਜੈ ਕਰਮ ਕਮਾਏ। ਤ੍ਰੇ ਖਾਣਾ ਤ੍ਰਿਗ ਪਹਿਨਣਾ ਜਿਨ੍ਹਾਂ ਦੂਜੈ ਪਾਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ ਮਰ ਜੰਮੈ ਹੋਏ ਖੁਆਰ, ਜਿਨ ਕਹੋ ਸਤਿਗੁਰ ਪੇਟਿਆ ਤਿੰਨਾ ਵਿਟੋਂ ਬਲ ਜਾਓ। ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ, ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ। ਸਤਿਗੁਰ ਤੇ ਸਹਿਜ ਉਪਜੈ ਹਉਮੈ ਸ਼ਬਦ ਜਲਾਏ, ਹਰ ਸਰਨਾਈ ਭਜ ਮਨ ਮੇਰੇ ਸਭ ਕੁਛ ਕਰਨੈ ਜੋਗ। ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ। ਵਿਵਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਨਤਾ, ਚੁਗੈ ਚੋਗ ਆਨੰਦ ਸਿਉਂ ਜੁਗਤਾ। ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਏਕ ਹਮਾਰਾ ਅੰਤਰ ਜਾਮੀ, ਤਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹਾਂ ਵਡ ਪੁਰਖ ਸਵਾਮੀ ਰਹਾਓ। ਛਲ ਲਾਗਣ ਸਿਓ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ। ਮੁਖ ਮਿੱਠੀ ਖਾਈ ਕਉ ਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਲੋ ਮੋਹ ਸਿਉ ਗਈ ਵਿਖੋਟ, ਗੁਰ ਕਿਰਪਾਲ ਮੋਇ ਕੀਨੀ ਛੋਟ। ਇਹ ਠਗਵਾਰੀ ਬਹੁਤ ਘਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ। ਕਾਮ ਕ੍ਰੋਧ ਸਿਉ ਠਾਠ ਨਾ ਬਣਿਆ, ਗੁਰ ਉਪਦੇਸ਼ ਮੋਹੇ ਕਾਨੀ ਸੁਣਿਆ। ਜੈ ਦੇਖੋ ਤੈ ਮਹਾ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ। ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸੈ ਬਿਖਾਗਨ। ਇਨ ਸੰਬੰਧੀ ਰਸਾਤਲ ਜਾਏ, ਹਮ ਗੁਰ ਰਾਖੇ ਹਰ ਲਿਵ ਲਾਏ। ਅਹਮ ਮੇਵ ਸਿਉ ਮਸਲਤ ਛੋਡੀ, ਗੁਰ ਕਹਿਆ ਇਹੋ ਮੂਰਖ ਹੋਡੀ। ਇਹੋ ਨੀਂਗਰ ਕਰ ਕਹੀ ਨਾ ਪਾਏ, ਹਮ ਗੁਰ ਰਾਖ ਲੀਏ ਲਿਵ ਲਾਏ। ਇਨ ਲੋਗਨ ਸਿਉ ਹਮ ਪਹੇ ਬੈਰਾਈ, ਇਹ ਗ੍ਰਹਿ ਮੈਂ ਦੋਏ ਨਾ ਖਟਾਈ। ਆਏ ਪ੍ਰਭ ਪਹਿ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਤੂੰ ਠਾਕਰ ਇਹੋ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇਰਾ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰੈ ਬਹੁਤ ਵਿਸਥਾਰਾ। ਕਰ ਇਸ਼ਨਾਨ ਤਰ ਚੱਕਰ ਬਣਾਏ, ਅੰਤਰ ਕੀ ਮਲ ਕਬਹੀ ਨਾ ਜਾਏ। ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ, ਭਗਵਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ। ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਾਏ ਕਹੈ ਸਭ ਉਤਰੇ। ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਕੁੰਗਰ ਬਾਂਧ ਬਜਾਵੈ ਤਾਲਾ, ਅੰਤਰ ਕਪਟ ਫਿਰੈ ਬੇਤਾਲਾ। ਵਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕੇ ਜਾਣੈ ਜਿਨ ਤੂੰ ਕੀਆ। ਪੂਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਦੇਸ ਛੋੜ ਪਰ ਦੇਸੈ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸਨਾ ਪਾਈਐ ਮਹਾਂ ਦੁਖਿਆਰੀ। ਬੋਲੈ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਬਿਨ ਸਤਿਗੁਰ ਕਰੈ ਨਾ ਪਾਈ ਪਰਮ ਗਤੇ, ਪੁੱਛੋ ਸਗਲ ਬੇਦ ਸਿਮਰਤੇ। ਮਨਮੁਖ ਕਰਮ ਕਰੈ ਆ ਜਾਈ, ਜਿਉ ਬਾਲੂ ਕਰ ਠੌਰ ਨਾ ਠਾਈ। ਜਿਸਨੋ ਭਏ ਗੋਬਿੰਦ ਦਿਆਲਾ, ਗੁਰ ਕਾ ਬਚਨ ਤਿਨ ਬੰਧਿਓ ਪਾਲਾ। ਕੋਟ ਮਧੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ, ਆਪ ਤਰੈ ਸਭ ਕੁਟੁੰਬ ਤਰਾਈਐ। ਰਹਾਓ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ।
ਸਿਮਰਤ ਨਾਮ ਕਿਲਬਿਕ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ, ਸਾਧ ਸੰਗਤ ਮਿਲ ਹਰ ਰਸ ਪਾਇਆ, ਪਾਰ ਬ੍ਰਹਮ ਰਿਦਮਾਏ ਸਮਾਇਆ, ਰਾਮ ਰਮਤ ਹਰ ਹਰ ਸੁਖ ਪਾਇਆ, ਤੇਰੇ ਦਾਸ ਚਰਨ ਸਰਨਾਇਆ ਰਹਾਉ। ਚੂਕਾ ਗਾਉਣ ਮਿਟਿਆ ਅੰਧਿਆਰ, ਗੁਰ ਦਿਖਲਾਇਆ ਮੁਗ ਦੁਆਰ, ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ, ਪ੍ਰਭੂ ਜਨਾਇਆ ਤਬ ਹੀ ਜਾਤਾ, ਘਟ ਘਟ ਯੰਤਰ ਰਵਿਆ ਸੋਏ, ਤਿਸ ਬਿਨ ਬੀਜੋ ਨਾਹੀ ਕੋਏ, ਬੇਰ ਬੈਰ ਵਿਰੋਧ ਛੇਦੇ ਪੈ ਭਰਮਾ, ਪ੍ਰਭ ਪੁਨ ਆਤਮੈ ਕੀਨੇ ਧਰਮਾ, ਮਹਾਤਰੰਗ ਤੇ ਕਾਂਡੈ ਲਾਗਾ, ਜਨਮ ਜਨਮ ਕਾ ਟੂਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣੇ ਠਾਕਰ ਨਜ਼ਰ ਨਿਹਾਲਿਆ, ਮੰਗਲ ਸੂਖ ਕਲਿਆਣ ਤਿਥਾਈ, ਜੈ ਸੇਵਕ ਗੋਪਾਲ ਗੁਸਾਈ, ਪ੍ਰਭ ਸੋ ਪ੍ਰਸੰਨ ਭਏ ਗੋਪਾਲ, ਜਨਮ ਜਨਮ ਕੇ ਮਿਟੇ ਬੇਤਾਲ, ਹੋਮ ਜਗ ਉਰਜਤਾ ਪੂਜਾ, ਕੋਟ ਤੀਰਥ ਇਸ਼ਨਾਨ ਕਰੀ ਜਾ, ਚਰਨ ਕਮਲ ਨਿਮਖ ਹਿਰਦੈ ਤਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ, ਉੱਚੇ ਤੇ ਉੱਚਾ ਪ੍ਰਭ ਥਾਨ, ਹਰ ਜਨ ਪਾਵੈ ਸਹਿ ਧਿਆਨ, ਦਾਸ ਦਾਸ ਕੀ ਬਾਂਛੋ ਧੂਰ, ਸਰਬ ਕਲਾ ਪ੍ਰੀਤਮ ਭਰਪੂਰ, ਮਾਤ ਪਿਤਾ ਹਰ ਪ੍ਰੀਤਮ ਨੇਰਾ, ਮੀਤ ਸਾਜਨ ਪਰਵਾਸਾ ਤੇਰਾ, ਕਰ ਗਏ ਲੀਨੇ ਆਪਣੇ ਦਾਸ, ਜਪ ਜੀਵੈ ਨਾਨਕ ਗੁਣਤਾਸ, ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਰਨ ਜੀਵਨ ਕੀ ਸੰਕਾ ਨਾਸੀ, ਆਪਣ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ। ਜਹੈ ਆਨੰਦ ਦੁਖ ਦੂਰ ਪਿਆਨਾ, ਮਨ ਮਾਨਕ ਲਿਵ ਤਤ ਲੁਕਾਨਾ, ਜੋ ਕਿਛ ਹੋਵਾ ਸੋ ਤੇਰਾ ਪਾਣਾ, ਜੋ ਇਵ ਬੂਝੈ ਸੋ ਸਹੀ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਣਾ, ਮਨ ਭਇਆ ਜਗ ਜੀਵਨ ਲੀਣਾ। ਪ੍ਰਭਾਤੀ ਅੱਲਹ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮੈਂ ਤਤ ਨਾ ਹੇਰਾ, ਅੱਲਹ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮੇ ਰੰਮਤ ਸਾਈ ਰਹਾਓ, ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਬ੍ਰਹਮਣ ਗਿਆਸ ਕਰੈ ਚੌਬੀਸਾ, ਕਾਜੀ ਮਹਿਰ ਮਜਾਨਾ, ਗਿਆਰਹ ਮਾਸ ਪਾਸ ਕੈ ਰਾਖੈ, ਕਹਿ ਮਹੇ ਨਿਧਾਨਾ, ਕਹਾਂ ਓਡੀਸੇ ਮੱਜਨ ਕੀਆ, ਕਿਆ ਮਸੀਤ ਸਿਰ ਨਾਏ, ਦਿਲ ਮੈਂ ਕਪਟ ਨਿਵਾਜ ਗੁਜਾਰੈ, ਕਿਆ ਹਜ ਕਾਬੈ ਜਾਏ, ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਹ ਕਾ, ਸਭ ਗੁਰ ਪੀਰ ਹਮਾਰੇ, ਕਹਿਤ ਕਬੀਰ ਸੁਨੋ ਨਰ ਨਰ ਵੈ, ਪਰੋ ਏਕ ਕੀ ਸਰਨਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਤਬ ਹੀ ਨਿਹਚੈ ਤਰਨਾ। ਪ੍ਰਭਾਤੀ ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਪੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬਠਾਈ ਰਹਾਓ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ, ਅੱਲਹ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹਾਂ, ਤਉ ਕਿਉ ਮੁਰਗੀ ਮਾਰੈ, ਮੁੱਲਾ ਕਹੋ ਨਿਆਉ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ ਰਹਾਓ, ਪਕਰ ਜੀਓ ਆਨਿਆ ਦੇਹ ਬਿਨਾਸੀ, ਮਾਟੀ ਕਹੋ ਬਿਸਮਿਲ ਕੀਆ, ਜੋਤ ਸਰੂਪ ਅਨਾਹਤ ਲਾਗੀ, ਕਹੋ ਲਾਲ ਕਿਆ ਕੀਆ, ਕਿਆ ਉਜੂ ਪਾਕ ਕੀਆ ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ,
ਜੋ ਦਿਲ ਮੈਂ ਕਪਟ ਨਿਵਾਜ ਗੁਜਾਰਾ ਉਹ ਕਿਆ ਹਜ ਕਾਬੈ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸਕਾ ਮਰਮ ਨਾ ਜਾਣਿਆ ਕਹਿ ਕਬੀਰ ਪ੍ਰਸਤੇ ਚੂਕਾ ਦੋਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲਿਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਭਾਈ ਠਾਂਡਾ ਬਰਮਾ ਨਿਗਮ ਵਿਚਾਰ ਹੈ ਅਲੱਖ ਨਾ ਲਖਿਆ ਜਾਈ ਰਹਾਓ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਝਣਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੁੱਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀ ਅਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਨ ਹੈ ਹਾਟ ਮਨ ਹੈ ਪਾਟ ਮਨ ਹੈ ਪਾਸਾਰੀ ਮਨ ਹੈ ਬਸ ਹੈ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸਬਦੇ ਹੋ ਮਨ ਰਾਤਾ ਦੁਬਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪੁਰਖੋਤਮ ਤਾਂ ਚੀ ਅਵਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਾ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਓ ਬਾਵਨ ਬਿਖੂ ਬਾਨੈ ਬਿਖੇ ਵਾਸਤੇ ਸੁਖ ਲਾਗਲਾ ਸਰਬ ਆਦ ਪਰਮਲਾਦ ਕਾਹਟ ਚੰਦਨ ਪੈ ਲੈ ਤੁਮਚੇ ਪਾਰਸ ਹਮਚੇ ਲੋਹਾ ਸੰਗੇ ਕੰਚਨ ਪੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਏ ਲਾ ਪ੍ਰਭਾਤੀ ਅਕੁਲ ਪੁਰਖ ਇਕ ਚਲਤ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜਿਉ ਪ੍ਰਗਾਸਿਆ ਮਾਟੀ ਕੁੰਭੇ ਉਹ ਆਪ ਹੀ ਕਰਤਾ ਬੀਠਲ ਦੇ ਓ ਜੀ ਕਾ ਬੰਧਨ ਕਰਮ ਵਿਆਪੈ ਜੋ ਕਿਛ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤਵੈ ਸੋ ਲਹਿ ਅਮਰ ਹੋਏ ਸਦ ਆਕੁਲ ਰਹਿ ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦਯੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚ ਰਾਮ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਓ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰ ਹਿਰਦੈ ਸ਼੍ਰੀ ਸੰਧਿਆਨੀ ਪਰਦਰਭ ਹਿਰਨ ਕੀ ਬਾਨੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਤ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚਿਆ ਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਫੋਗੜ ਧਰਮ ਅਬੀਨਿਆ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਰਾਗ ਜੈ ਜੈਵੰਤੀ ਮਹੱਲਾ ਨਾਵਾਂ ਆਰਾਮ ਸਿਮਰੋ ਰਾਮ ਸਿਮਰੋ ਇਹ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਰਹਾਓ
ਸੁਪਨੇ ਜੋ ਧਨ ਪਛਾਨ ਕਾਹੇ ਪਰ ਕਰਤਮਾਨ ਬਾਰੂ ਕੀ ਪੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸਜੈ ਹੈ ਤੇਰੋ ਗਾਤ ਛਿਣ ਛਿਣ ਕਰ ਗਏ ਕਾਲ ਤੈਸੇ ਜਾਤ ਆਜ ਹੈ ਜੈ ਜਾਵੰਤੀ ਮਹੱਲਾ ਨਾਵਾਂ ਰਾਮ ਭਜ ਰਾਮ ਭਜ ਜਨਮ ਸਿਰਾਤ ਹੈ ਕਹੋ ਕਹਾਂ ਬਾਰ ਬਾਰ ਸਮਝਤ ਨਹਿ ਕਿਉਂ ਗਵਾਰ ਬਿਨਸਤ ਨਹਿ ਲੱਗੈ ਬਾਰ ਉਰੇ ਸਮਗਾਤ ਹੈ ਰਹਾਉ ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੇ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ ਬਿਖਿਆ ਬਿਖ ਜਿਉਂ ਬਿਸਾਰ ਪ੍ਰਭ ਕੋ ਜਸ ਹੀ ਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜਾਵੰਤੀ ਮਹੱਲਾ ਨਾਵਾਂ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤਉ ਨਹੀਂ ਸੁਣਿਓ ਕਾਨ ਬਿਖਿਆਨ ਸਿਉ ਅਤ ਲੁਭਾਨ ਮਤ ਨਾਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨੈ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗਹੁ ਪਰੀ ਬੇਰੀ ਨਾਨਕ ਜਨ ਕਹਿ ਪੁਕਾਰ ਸੁਪਨੇ ਜਿਉ ਜਗ ਪਸਾਰ ਸਿਮਰਤ ਨਹਿ ਕਿਉ ਮੁਰਾਰ ਮਾਇਆ ਜਾਂ ਕੀ ਚੇਰੀ ਜੈ ਜਾਵੰਤੀ ਮਹੱਲਾ ਨਾਵਾਂ ਬੀਤ ਜੈ ਹੈ ਜਨਮ ਅਕਾਜ ਰੇ ਨਿਸਦਿਨ ਸੁਣ ਕੈ ਪੁਰਾਨ ਸਮਝਤ ਨੈ ਰੇ ਅਜਾਨ ਕਾਲ ਤਉ ਪਹੁੰਚਿਓ ਆਨ ਕਹਾਂ ਜਹਿ ਭਾਜ ਰੇ ਰਹਾਉ ਅਸਥਿਰ ਜੋ ਮਾਨਿਓ ਦੇਹ ਸੋ ਤਉ ਤੇਰੋ ਹੋਏ ਹੈ ਖੇਹ ਕਿਉ ਨਾ ਹਰ ਕੋ ਨਾਮ ਲੇਹ ਮੂਰਖ ਨਿਲਾਜ ਰੇ ਰਾਮ ਭਗਤ ਹੀ ਆਨ ਛਾੜ ਦੇ ਤੈ ਮਨ ਕੋ ਮਾਨ ਨਾਨਕ ਜਨ ਇਹ ਬਖਾਨ ਜਗ ਮੈਂ ਬਿਰਾਜ ਰੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਸਲੋਕ ਸਹਿ ਸਕਿਰਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਬਿਪੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਉ ਨਾਨਕ ਨਿਹਚਉ ਧਿਆਵੈ ਬਿਨ ਸਤਿਗੁਰ ਬਾਠ ਨਾ ਪਾਵੈ ਨੇਹ ਫਲੰ ਤਸ ਜਨਮ ਅਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣ ਸਪੇਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਓ ਏ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮੈ ਆਤਮੰ ਸ੍ਰੀ ਵਾਸ ਦੇਵਸ ਜੇ ਕੋਈ ਜਾਣਸ ਭੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਸਲੋਕ ਸਹਿ ਸਕਿਰਤੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਆ ਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਅਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਅੰ ਅਚਤ ਤਨੈ ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਪ੍ਰਾਤ ਬਾਂਧਵੈ ਤ੍ਰਿਗ ਸਨੇਹੰ ਬੰਤਾ ਬਿਲਾਸ ਸੁਤੈ ਤ੍ਰਿਗ ਸਨੇਹੰ ਗ੍ਰਹਾਰਥ ਕਹੈ ਸਾਧ ਸੰਗ ਸਨੇਹ ਸਤਿਅੰ ਸੁਖਅੰ ਬਸੰਤ ਨਾਨਕੈ ਮਿਥਿਅੰਤ ਦੇਹੰ ਖੀਣੰਤ ਬਲੰ ਬਰਦੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਆਥਿਤ ਭਵਨੰ
ਗਨੰਤ ਸਵਾਸਾ ਭੈ ਆਨ ਧਰਮੰ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰੰਗ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਚ ਕੋਟੰਗਰ ਚੰਤ ਦੋਯੰ ਲੇਪਨੰਗ ਰਕਤ ਚਰਮਣੈ ਨਵੰਤ ਦੁਆਰੰਗ ਪੀਤ ਰਹਿਤੰ ਬਾਇ ਰੂਪੰਗ ਅਸਥੰ ਬਨੈ ਗੋਬਿੰਦ ਨਾਮੰਗ ਨੈ ਸਿਮਰੰਤ ਅਗਿਆਨੀ ਜਾਨੰਤ ਅਸਥਰੰਗ ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਯੰ ਅਚੁਤ ਗੁਣ ਅਗਿਅੰ ਪੂਰਨੰਗ ਬਹੁਲੋ ਕਿਰਪਾਲਾ ਗੰਭੀਰੰ ਉੱਚੈ ਸਰਭਾਗ ਅਪਾਰਾ ਪ੍ਰਿਤਿਆ ਪ੍ਰੰ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸਰਣੰ ਮਿਰਗੀ ਮਿਰਗੀ ਪੇਖੰਤ ਬਦਕ ਪਰਹਾਰੇਣ ਲਖ ਆਵਦੈ ਅਹੋ ਜਾਸਰ ਖੇਣ ਗੋਪਾਲੈ ਨਾਨਕ ਰੋਮਨਾ ਛੇਦਿਆ ਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸਿਵੰਤ ਸੂਰਾ ਚਤੁਰ ਦਿਸੈ ਬਿਖਮ ਥਾਨ ਬਸੰਤ ਉੱਚੈ ਨੈ ਸਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸਿਆ ਕਰਖਤੇ ਸਬਦੰ ਰਤੰ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾ ਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰ ਥਾਨਿਅੰ ਦ੍ਰਿਸ਼ਟਤਵੰ ਅਮੋਗ ਦਰਸਨੰ ਬਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪ੍ਰਿਅੰ ਜਾਪ ਜਪਨਾ ਕਟੰਤ ਰੂਪੰ ਕਟੰਤ ਦੀਪੰ ਕਟੰਤ ਰਵ ਸਸਿਅਰ ਨਖਿਅਤ੍ਰ ਗਗਨੰ ਕਟੰਤ ਬਸਦਾ ਗਿਰ ਤਰਸੇ ਖੰਡੰ ਕਟੰਤ ਲਲਨਾ ਸੁਧ ਪ੍ਰਾਤ ਹੀਤੰ ਕਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨਹਿ ਕਟੰਤ ਕੇਵਲ ਗੋਪਾਲ ਅਚੁਤ ਅਸਰੰਗ ਨਾਨਕ ਸਾਧ ਜਨ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਣ ਨਾਨਕ ਜੇ ਸੋ ਪ੍ਰਸੰਨ ਮਾਧਵੈ ਮਿਰਤ ਮੋਹੰ ਅਲਪ ਬੁੱਧਿਅੰ ਰਚੰਤ ਬਨਤਾ ਬਿਨੋਦ ਸਾਹੰ ਜੋਬਨ ਬਹਿਕਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੋਭੰਤ ਬਸਤਰਾ ਇਤਅੰਤ ਮਾਇਆ ਵਿਆਪਤੰ ਹੇ ਅਚਤ ਸਰਣ ਸੰਤ ਨਾਨਕ ਭੋ ਭਗਵਾਨ ਏ ਨਮੈ ਜਨਮੰ ਤਾ ਮਰਣੰ ਹਰਖੰ ਤਾ ਸੋਗੰ ਭੋਗੰ ਤਾ ਰੋਗੰ ਊਚੰ ਤਾ ਨੀਚੰ ਨਾਨਾ ਸੋ ਮੂਚੰ ਰਾਜੰ ਤਾ ਮਾਨੰ ਅਭਮਾਨੰ ਤਾ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾਧ ਸੰਗੇਣ ਅਸਰੰ ਨਾਨਕ ਭਗਵੰਤ ਭਜਨਾਸਨੰ ਕਿਰਪੰ ਤਾ ਹਰਿਅੰ ਮਤ ਤਤ ਗਿਆਨੰ ਬਿਕਸੀਦ ਬੁੱਧਾ ਕੁਸਲਥਾਨੰ ਬਸੰਤ ਰਖਿਅੰ ਤਿਆਗਮਾਨੰ ਬਸੰਤ ਰਖਿਅੰ ਤਿਆਗਮਾਨੰ ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ ਅਰਹੰਤ ਜਨਮੰ ਹਰ ਦਰਸ ਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਕਹੰਤ ਬੇਦਾ ਗੁਣੰਤ ਗੁਣੀਆ ਸੁਣੰਤ ਬਾਲਾ ਬਹੁਬਿਦ ਪ੍ਰਕਾਰਾ ਦ੍ਰਿੜੰਤ ਸੁਬਿਦਿਆ ਹਰ ਹਰ ਕਿਰਪਾਲਾ ਨਾਮ ਦਾਨ ਜਾ ਚੰਤ ਨਾਨਕ ਦੈਨ ਹਰ ਗੁਰ ਗੋਪਾਲਾ ਨਹਿ ਚਿੰਤਾ ਮਾਤ ਪਿਤ ਭਰਾਤੈ ਨਹਿ ਚਿੰਤਾ ਕਛ ਲੋਕ ਕੈ ਨਹਿ ਚਿੰਤਾ ਬੰਤਾ ਸੁਤਮੀਤੈ ਪ੍ਰਵਿਰਤ ਮਾਇਆ ਸੰਬੰਧਨੈ ਦਇਆਲ ਏਕ ਭਗਵਾਨ ਪੁਰਖੈ ਨਾਨਕ ਸਰਬ ਜੀ ਪ੍ਰਤਪਾਲਕੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ ਅਨਿਤ ਹੇਤੰ ਅਹੰ ਬੰਦੰ ਭਰਮ ਮਾਇਆ ਮਲਨੰ ਬੇਕਾਰੰ ਫਿਰੰਤ ਜੋਨ ਅਨੇਕ ਜਠ ਰਾਗਨ ਨੈ ਸਿਮਰੰਤ ਮਲੀਨ ਬੁੱਧਿਅੰ ਹੇ ਗੋਬਿੰਦ ਕਰਤ ਮਾਇਆ ਨਾਨਕ ਪਤ ਤੇ ਉਧਾਰਨ ਸਾਧ ਸੰਗ ਮੈਂ ਗਿਰੰਤ ਗਿਰ ਪਤ ਪਾਤਾਲੰ ਜਲੰਤ ਦੇਹ ਦੀਪ ਬੈ ਸਵੰਤਰੈ ਬਹੰਤਾ ਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾ ਮਰਣੈ ਅਨਕ ਸਾਧਨੰ ਨਾ ਸਿਧਿਆ ਤੇ ਨਾਨਕ ਅਸਥੰਬੰ ਅਸਥੰਬੰ ਅਸਥੰਬੰ ਸਬਦ ਸਾਧ ਸਵਜਨੈ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ
ਮਹਾਂ ਬਿਖਿਆਦੰ ਮਿਟੰਤ ਸਗਲ ਸਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਹਰਿਦ ਬਸੰਤ ਪੈ ਪੀਤ ਦੂਤੈ ਕਰਮ ਕਰਤ ਮਹਾ ਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ ਸੁਖ ਸਮੂਹ ਅਮੋਘ ਦਰਸ਼ਨ ਹੈ ਸਰਨ ਜੋਗੰ ਸੰਤ ਪ੍ਰੇ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਸ਼ੰ ਕਰੋਤ ਅਗਰਣੀ ਵੈ ਨਿਰਾਸੰ ਆਸ ਪੂਰਨ ਨਿਰਤਨ ਭਯੰ ਤਨ ਮੰਤੈ ਰੋਗੀਅੰ ਰੋਗ ਖੰਡਨ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਪਾਰ ਬ੍ਰਹਮ ਪੁਰਖ ਦਾ ਤਾਰੈ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ ਤੇ ਅਤਰੰ ਤਰੰ ਤਾਰਨ ਨਿਰਤਨੰ ਤਨ ਨਾਮ ਨਰ ਹਰੈ ਅਨਾਥ ਨਾਥ ਗੋਬਿੰਦੈ ਬਲਹੀਣ ਬਲ ਕੇਸਵੈ ਸਰਵ ਭੂ ਦਿਆਲ ਅਚੁਤ ਦੀਨ ਬਾਂਧਵ ਦਾ ਮੋਦਰੈ ਸਰਬੱਗ ਪੂਰਨ ਪੁਰਖ ਭਗਵਾਨੈ ਭਗਤ ਵਛਲ ਕਰਨਾਮਯੈ ਘਟ ਘਟ ਬਸੰਤ ਬਾਸ ਦੇਵੈ ਪਾਰ ਬ੍ਰਹਮ ਪਰਮੇਸ਼ੁਰੈ ਜਾਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣ ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਭਰਨ ਪੋਖਣ ਕ੍ਰੰਥ ਜੀਆ ਬਿਸਰਾਮ ਸਾਧਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤਰ ਚੇਤਨ ਵਰਤੰਤ ਸੁਖ ਆਨੰਦ ਪ੍ਰਸਾਦੈ ਸਿਮਰੰਤ ਨਾਨਕ ਹਰ ਹਰ ਹਰੇ ਅਨਿਤ ਰਚਨਾ ਨਿਰਮੋਹਤੇ ਦਾਨੰ ਪਰਾਬੂਰ ਬੇਣ ਪੁਚੰਤੇ ਮਹੀ ਪਤੇ ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ ਬਿਰਥਾ ਅਨੁਗ੍ਰੰ ਗੋਬਿੰਦੈ ਜਸ ਸਿਮਰਨ ਰਿਦੰ

ਅਗਲਿਆਂ ਰੋਗ ਖੰਡਨ ਹੈ। ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ। ਸਿਆਮਲੰਗ ਮਦਰ ਮਾਨੁਖ ਅੰਗ ਹਿਰਦਯੰਗ ਭੂ ਵੈਰਣ ਹੈ। ਨਿਵੰਤ ਹੋਵੰਤ ਮਿਥਿਆ ਚੇਤਨੰਗ ਸਵੰਤ ਸਵਜਨ ਹੈ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇਸ਼ ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ। ਹਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪਰਮੰਤ ਪ੍ਰਮੰਤ ਜਨਮ ਹਾਰਿਓ ਸਰਨ ਨਾਨਕ ਕਰਨਾਮਯ। ਹੇ ਜਿਹਬੇ ਹੇ ਰਸਗੇ ਮਦਰ ਪ੍ਰਿਆ ਤੋਯੰਗ ਸਤ ਹਤੰਗ ਪਰਮ ਬਾਦੰਗ ਅਵਰਤ ਏਥੈ ਸੁਧ ਅਛਰਣ। ਗੋਬਿੰਦ ਦਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰਗ ਬਲਵੰਤ ਬਲਾਤ ਕਾਰਣ। ਚਰਨ ਕਮਲ ਨਹਿ ਭਜੰਤ ਤਰਨ ਸਮਾਨ ਤ੍ਰਿਗ ਜਨਮਨ। ਹੇ ਪਪੀਲ ਕਾ ਗ੍ਰਿਸ਼ਟੇ ਗੋਬਿੰਦ ਸਿਮਰਨ ਤੋਯੰਗ ਧਨੇ ਨਾਨਕ ਅਨਕ ਬਾਰ ਨਮੋ ਨਮੈ। ਤ੍ਰਿਣੰਗ ਤਾਂ ਮੇਰੰਗ ਸਹਿਕੰਗ ਤਾਂ ਹਰਿਯੰਗ ਬੂਡੰਗ ਤਾਂ ਤਰਿਯੰਗ ਊਣੰਗ ਤਾਂ ਭਰਿਯੰਗ ਅੰਧਕਾਰ ਕੋਟ ਸੂਰ ਉਜਾਰੰਗ ਬਿਨਵੰਤ ਨਾਨਕ ਹਰ ਗੁਰ ਦਯਾਰੰਗ। ਬ੍ਰਹਮਣੈ ਸੰਗ ਉਦਰਣੰਗ ਬ੍ਰਹਮ ਕਰਮ ਜੇ ਪੂਰਨ ਆਤਮ ਰਤੰਗ ਸੰਸਾਰ ਗਹੰ ਤੇ ਨਰ ਨਾਨਕ ਨੇ ਫਲੈ ਪਰ ਦਰਬ ਹਿਰਣੰਗ ਬਹੁ ਵਿਘਨ ਕਰਨੰਗ ਉਚਰਣੰਗ ਸਰਬ ਜੀ ਕੈ ਲਾਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸਾਸੂ ਕਰੈ ਮਤੇ ਸਮੇਵ ਚਰਣੰ ਉਦਰਣੰ ਪੈ ਦੁੱਤਰੈ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ ਨਾ ਸੰਸਿਐ। ਮਹੱਲਾ ਪੰਜਵਾਂ ਗਾਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ ਮੱਝਾ ਰੁਦਰ ਦੁਰਗੰਧਾ ਨਾਨਕ ਅਥਗਰ ਬੇਣ ਅਗਿਆਨਣ ਪਰਮਾਣੋ ਪਰ ਜੰਤ ਆਕਾਸੈ ਦੀਪ ਲੋ ਸੇ ਖੰਡਣ ਗਸ਼ੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਜਾਣੋ ਸਤ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇਖ ਬਾਂਧਵੈ ਲਭਦਿਅੰਗ ਸਾਧ ਸੰਗੇਣ ਨਾਨਕ ਸੋਖਿਆ ਸਥਾਨੰ ਗੋਪਾਲ ਭਜਣੰ ਲਭਦਿਅੰਗ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ਮੈ ਲਾਗਰ ਸੰਗੇਣ ਨਿਮ ਬਿਰਖ ਸੇ ਚੰਦਨ ਹੈ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਹਤੇ ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ ਹੈ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਬਚਨ ਸਾਧ ਸੁਖ ਪੰਥਾ ਲਹੰਥਾ ਬੜ ਕਰਮਣ ਅਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨ ਪੱਤਰ ਪੁਰ ਜੇਣ ਝੜੀਅੰ ਨਹਿ ਜੜੀਅੰ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰਹਿਣੀ ਭਾਵਨੀ ਸਾਧ ਸੰਗੇਣ ਲਬੰਤੰ ਬੜ ਭਾਗਣ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨੈ ਵਿਆਪਣ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮੈ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣ ਸੁੰਦਰ ਮੰਦਰ ਸੈਣ ਜੇਣ ਮੱਧ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਭਦਿਅੰਗ ਬਣ ਭਾਗਣ ਹਰ ਲਭਦੋ ਮਿੱਤਰ ਸੁਮਿੱਤੋ ਬਿਦਾਰਨ ਕਦੇ ਨਾ ਚਿੱਤੋ ਜਾਂ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕ ਸਖਾ ਜੀ ਸੰਗ ਕਿੱਤੋ ਅਬਜ ਸੰਗ ਮਿਟੰਤ ਸਤ ਪੁੱਤਰ ਹੈ ਸਿਮਰਤਾਬ ਹਿਰਦੈ ਗੁਰਮੰਤਰਨ ਹੈ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਧਾਰਨ ਹੈ।
मरणं बिसरणं गोविंद जीवनं हर नाम ते आवण लबणं साध संगेण नानक हर पूर्व लिखण दसन बिहोन पुयंगं मंत्रं गारड़ी निवारं व्याद्योपण संतं नानक लब्ध कर्मण जाथ कथ रमणं शरणं सर्वत्र जियण तथ लगणं प्रेम नानक प्रसादं गुरदर्शन चरणार बिंद मन विद्यं सिद्ध्यं सर्व कुशलण गाथा गावंत नानक पब्यं परा पूर्वण शुभ बचन रमणं गवणं साध संगेण उदरण संसार सागरं नानक पुनरप जन्म न लभ्या ते वेद पुराण शास्त्र विचारं एकंकार नाम उरतारं कुले समूह सगले उदारं वडपागी नानक को तारं सिमरणं गोविंद नामं उदरणं कुल समूहन लब्ध्यं साध संगेण नानक वडपागी पेटंत दर्शन सर्व दोख परं त्यागी सर्व धर्म दृढ़ंतन लब्धेण साध संगेण नानक मस्तक लिखण होयो है होवंतो हरण परण संपूर्ण साधु सत्तम जानो नानक प्रीत कारण सुखैन बैन रत्नं रचनं कसुंबरंगण रोग सोग बेयोगं नानक सुख ना सुपन फुनहे महला पंजवा एक ओंकार सतगुर प्रसाद हाथ कलम या गम मस्तक लेखावती उर्ज रहो सब संग अनूप रूपावती उसत कहण ना जाए मुखो तुहारिया मोही देख दर्श नानक बलिहारिया संत सभा मैं बैस के कीर्त मैं कहा अर्पी सब सिंगार एहो जियो सब देवा आस प्यासी सेज सोकंत विशाई है हर हा मस्तक होवे भाग ता साजन पाई है सखी काजल हार तंबोल सब है के साजया सोले किए सिंगार के अंजन पाजया जे करे आवे कंत ता सब कुछ पाई है हर हा कंत है बाय सिंगार सब बिरथा जाई है जिस घर वसया कंत सावड पागणे तिस बनिया हब सिंगार साई सुहागणे हौ सुती होया चिंत मन आस पुराइया हर हां जा कर आया कंत ता सब किश पाईया पाईया आस आईती आस के आस पुराइया सतगुर पै दयाल ता पूरा पाईया मैं तन अवगण बहुत के अवगण छाया हर हां सतगुर पै दयाल ता मन ठहराया कहो नानक बेअंत बेअंत ते आया दुत्तरे हो संसार सतगुरु तराया मिटया आवा गौण जा पूरा पाया हर हां अमृत हर का नाम सतगुर ते पाया मेरे हाथ पद्म आंगन सुख बासना सखी मोरे कंठर तन पेख दुख नासना बासो संग गोपाल सगल सुख रास हर हर हारिद सिद्ध नव निद बसै जे सदा कर परतरे रावण जाहे सेई ताला जिया नित प्रत हिरै पर दर्ब शिदर कद ढाकिया हर गुण रमत पवित्र सगल कुल तारई हर हां सुनते पय पुनीत पार ब्रह्म विचारई ऊपर बने आकाश तले तर सोहती दह दिस चमकै बीजल मुख जोहती खोजत फिरो उपदेश पियो कत पाईऐ हर हां जे मस्तक होवै भाग तां दर्श समाईऐ डिठे सबे थाम नहीं तुद जेहिआ बदो पुरख बिधातै तां तू सोहिआ वसदी सगन अपार अनूप रामदास पुर हर हां नानक कसमल जाहे नाय रामदास सर
ਚਾਤਰਕ ਚਿਤ ਸੋ ਚਿਤ ਸੋ ਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਤਿਸੈ ਕੋ ਵਾਹੀਐ ਬਨ ਬਨ ਫਿਰ ਤੇ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤ ਕਾ ਚੇਤਾ ਨੂੰ ਮਰਮ ਨਾ ਜਾਣੀਐ ਗਾਹਕ ਗੁਨੀਆ ਪਾਰ ਸੋ ਤਤ ਪਛਾਨੀਐ ਚਿਤੈ ਚਿਤ ਸਮਾਏ ਤਾਂ ਹੋਵੈ ਰੰਗ ਘਨਾ ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੈ ਸਚ ਤਨਾ ਸੁਪਨੈ ਉਬੀ ਪਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਰਾਇਤ ਪੇਖ ਮਨ ਬੰਚਲਾ ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ ਰਸਨਾ ਜਪੈ ਨਾਨਾ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰ ਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੁੱਟੇ ਲੇ ਸਾਂਠ ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੈ ਦੂਤ ਕਵਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਹਾਂ ਬਿਖਾਦੀ ਕਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤੈ ਨਹੀਂ ਸੇਵੀਐ ਝੂਠੈ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਦਰ ਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਬੇਕਾਰ ਕਹਨ ਮਹਾਂ ਦੁਰਗੰਧ ਤਵਾਸ ਸੱਠ ਕਾ ਸ਼ਾਰ ਤਨ ਫਿਰ ਤੋ ਗਰਬ ਗੁਬਾਰ ਮਰਨ ਜਾਨੈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨੈ ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ ਵੈਦਿਕ ਅਨਪਿਓ ਪਾਵ ਕਹਾਂ ਲਉ ਭਾਖਈ ਏਕੋ ਚੇਤ ਗਵਾਰ ਕਾਜ ਤੇਰੇ ਆਵਈ ਹਰ ਹਾਂ ਬਿਨਾਂ ਮੈਂ ਤਨਸ਼ਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ

ਮਰੈ ਬਹੁਰ ਨ ਮਰਨਾ ਹੋਏ। ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੈ ਬਾਰ, ਜਿਉਂ ਬਨ ਫਲ ਪਾਕੇ ਪੋਏ ਗਰੈ ਬਹੁਰ ਨਾ ਲਾਗੈ ਡਾਰ। ਕਬੀਰਾ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ, ਆਰਾਮ ਰਤਨ ਤਾ ਪਾਈਐ ਜੋ ਪਹਿਲੇ ਤਜੈ ਸਰੀਰ। ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੈ ਕੋਏ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਕਬੀਰ ਉਜਲ ਪੈਰੈ ਕਾਪਰੇ ਪਾਨ ਸੁਪਾਰੀ ਖਾਹੇ, ਇਕ ਸਹਰ ਕੇ ਨਾਮ ਬਿਨ ਬਾਂਧੇ ਜੰਪੁਰ ਜਾਹੇ। ਕਬੀਰ ਬੇੜਾ ਜਰ ਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਰ ਗਏ ਡੂਬੇ ਜਨ ਸਰਪਾਰ। ਕਬੀਰ ਹਾਰਡ ਜਰ

ਕਮਲ ਪੇਟੇ ਹਾੜ ਹੈ ਵਰੀ ਉੱਪਰ ਛਤਰ ਤਾਰ ਤੇ ਫੁਨ ਤਰਨੀ ਗਾੜ ਕਬੀਰ ਗਰਬ ਨਾ ਕੀ ਜੀਏ ਉੱਚਾ ਦੇਖਿਆ ਵਾਸ ਅੱਜ ਕਾਲ ਪੋਏ ਲੇਟਣਾ ਉੱਪਰ ਜਾ ਮੈਂ ਕਾਸ ਕਬੀਰ ਗਰਬ ਨਾ ਕੀ ਜੀਏ ਰੰਕ ਨਾ ਹਸੀਏ ਕੋਏ ਅਜੋ ਸੋਨਾ ਉਹ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀ ਜੀਏ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾਹੋਗੇ ਜਿਉਂ ਕਾਚਰੀ ਭੁਜੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਂਗੇ ਪ੍ਰਾਨ ਜਾਹੇਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ ਪੰਚੋ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ ਕੋ ਹੈ ਲੜਕਾ ਬੇਚੈ ਲੜਕੀ ਬੇਚੈ ਕੋਏ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗ ਵੇ ਤਿਨ ਕੋ ਗੁਲ ਲੈ ਖਾਹੇ ਕਬੀਰ ਮੈਂ ਜਾਣਿਓ ਪੜਵੋ ਭਲੋ ਪੜਬੇ ਸਿਉ ਪਲ ਜੋਗ ਭਗਤ ਨਾ ਛੱਡੋ ਰਾਮ ਕੀ ਪਾਵੈ ਨਿੰਦੋ ਲੋਗ ਕਬੀਰ ਲੋਕੇ ਨਿੰਦੈ ਬੱਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਾਗਰੈ ਚਹੁ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਪਈ ਤਾਂ ਗੇ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲੇ ਉਹ ਆਸਨ ਰਹੀ ਬੇਪੂਤ ਕਬੀਰ ਥੋਰੈ ਜਲ ਮਾਛਲੀ ਚੀਵਰ ਮੇਲਿਓ ਜਾਲ ਇਹ ਟੋਗ ਨੈ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋੜ

ਆਏ ਕਬੀਰ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਗ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰਨੀ ਗਾਓ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਓ। ਕਬੀਰ ਮੋਹਿ ਮਰਨੇ ਕਾ ਚਾਹੋ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਕਬੀਰ ਨਾ ਹਮ ਕੀਆ ਨਾ ਕਰਹਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਪਇਓ ਕਬੀਰ ਕਬੀਰ। ਕਬੀਰ ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਓ ਚਾਰ ਦਿਵਸ ਕੇ ਪਾਹੁਨੇ ਬੜ ਬੜ ਰੂੰਦੈ ਠਾਓ। ਕਬੀਰ ਮਹਿੰਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਐ ਕਬਹੋ ਨਾ ਲਾਈ ਪਾਏ। ਕਬੀਰ ਜਿਹ ਦਰਿਆਵਤ ਜਾਤਿਓ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਡੂਬਾ ਥਾ ਪੈ ਉਬਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ। ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜੈ ਬਗੰਤੈ ਜਾਏ। ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜੇ ਨਾਹੀ ਰੋਵਣਹਾਰ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਚਰੈ ਬਹੋਰ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਸ ਦੌਰਾ ਲੀਨ। ਕਬੀਰ ਰਸ ਕੋ ਗੰਢੋ ਚੂਸੀਐ ਗੁਣ ਕੋ ਮਰੀਐ ਰੋਏ ਅਵਗੁਣ ਯਾਰੇ ਮਾਨਸੈ ਭਲੋ ਨ ਕਹਿ ਹੈ ਕੋਏ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ ਗੁਰ ਜੋ ਨਾ ਚੇਤੈ ਆਪਣੋ ਅਧ ਮਾਝ ਲੀਜੈ ਗੇ ਲੂਟ। ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੈ ਲੋਏ ਹਿਰਦੈ ਰਾਮ ਨਾ ਚੇਤਹੀ ਏ ਜਪਨੀ ਕਿਆ ਹੋਏ। ਕਬੀਰ ਬਿਰੋ ਭੁਜੰਗ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਹੁਰਾ ਹੋਏ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ ਤਿਹ ਮਿਲ ਤੇ ਊ ਤੁਮ ਪਏ ਲੋ ਕਾਠ ਨਿਰਗੰਧ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਕਬੀਰ ਬੈਦ ਕਹਿ ਹਉ ਹੀ ਭਲਾ ਦਾਰੂ ਮੇਰੇ ਵਸ ਇਹ ਤੋ ਬਸਤ ਗੋਪਾਲ ਕੀ ਜਬ ਭਾਵੈ ਲੇਖਸ। ਕਬੀਰ ਨੌਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ ਨਾਵ ਸੰਜੋਗ ਜਿਉ ਬੌਰ ਨ ਮਿਲਹਿ ਆਏ। ਕਬੀਰ ਸਾਥ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਬਸਦਾ ਕਾਗਜ ਜਉ ਕਰੋ ਹਰ ਜਸ ਲਿਖਣ ਨਾ ਜਾਏ। ਕਬੀਰ ਜਾਤ ਜੋ ਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮਿਲ ਚੁੱਕੈ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋ ਲਰਕੇ ਮਾਰ ਕੈ ਰਹਿ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ ਅੰਧਾ ਲੋਕ ਨਾ ਜਾਣੀ ਰਹਿਓ ਕਬੀਰਾ ਕੂਕ। ਕਬੀਰ ਸਤੀ ਪੁਕਾਰੈ ਚਹਿ ਚੜੀ ਸੁਨੋ ਬੀਰ ਮਸਾਨ ਲੋਕ ਸਬਾਇਆ ਚਲ ਗਯੋ ਹਮ ਤੁਮ ਕਾਮ ਨਿਦਾਨ। ਕਬੀਰ ਮਨ ਪੰਖੀ ਭਯੋ ਉਡ ਉਡ ਦੈ ਦਿਸ ਜਾਏ ਜੋ ਜੈਸੀ ਸੰਗ

ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਏ ਜੈਸ ਹਰ ਹੀ ਹੋਏ। ਊਚ ਪਵਨ ਕਰ ਕੰਮ ਨੀ, ਸਿਖਰ ਧਜਾ ਫਹਿਰਾਏ। ਤਾਂ ਤੇ ਭਲੀ ਮਧੂਕਰੀ, ਸੰਤ ਸੰਗ ਗੁਣ ਗਾਏ। ਕਬੀਰ ਪਾਟਨ ਤੇ ਉਜਰ ਪਹਲਾ, ਰਾਮ ਭਗਤ ਜੇ ਠਾਏ। ਰਾਮ ਸੁਨੇਹੀ ਬਾਹਰਾ, ਜੰਪੁਰ ਮੇਰੇ ਪਾਏ। ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਘਾਟ। ਤਹਾਂ ਕਬੀਰੈ ਮਟਕੀਆ, ਖੋਜ ਤੁਮੁਨ ਜਨ ਬਾਟ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ। ਹੀਰਾ ਕਿਸਕਾ ਬਾਪਰਾ, ਪੁਜੈ ਨਰਤਨ ਕਰੋੜ। ਕਬੀਰਾ ਏਕਾ ਚੰਬੋ ਦੇਖਿਓ, ਹੀਰਾ ਹਟ ਬਿਕਾਏ। ਬਨਜਨ ਹਾਰੇ ਬਾਹਰਾ, ਕੌਡੀ ਬਦਲੈ ਜਾਏ। ਕਬੀਰਾ ਜਹਾਂ ਗਿਆਨ ਤੈਂ ਧਰਮ ਹੈ, ਜਹਾਂ ਝੂਠ ਤੈਂ ਪਾਪ। ਜਹਾਂ ਲੋਭ ਤੈਂ ਕਾਲ ਹੈ, ਜਹਾਂ ਖਿਮਾ ਤੈਂ ਆਪ। ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਮਾਨ ਮੁਨੀ ਮੁਨਮਰ ਗਰੇ, ਮਾਨ ਸਭੈ ਕਉ ਖਾਏ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ। ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਲੇਜੇ ਸ਼ੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ। ਅੰਧੇ ਏਕ ਨਾ ਲੱਗ ਗਈ, ਜੋ ਬਾਸ ਬਜਾਈਐ ਫੂਕ। ਕਬੀਰ ਹੈ ਗੈ ਬਹਨ ਸਗਨ ਕਹਨ, ਛਤਰਪਤੀ ਕੀ ਨਾਰ। ਤਾਸ ਪਟੰਤਰ ਨਾ ਪੁਜੈ, ਹਰ ਜਨ ਕੀ ਪਨਿਹਾਰ। ਕਬੀਰ ਨਿਰਪਨਾਰੀ ਕਿਉ ਨਿੰਦੀਐ, ਕਿਉ ਹਰ ਚੇਰੀ ਕਉ ਮਾਨ। ਉਹ ਮੰਗ ਸਵਾਰੈ ਬਿਖੈ ਕਉ, ਉਹ ਸਿਮਰੈ ਹਰ ਨਾਮ। ਕਬੀਰ ਥੂਨੀ ਪਾਈ ਥਿਤ ਪਈ, ਸਤਿਗੁਰ ਬੰਦੀ ਧੀਰ। ਕਬੀਰ ਹੀਰਾ ਬਨਜਿਆ, ਮਾਨ ਸਰੋਵਰ ਤੀਰ। ਕਬੀਰ ਹਰ ਹੀਰਾ ਜਨ ਜੋਹਰੀ, ਲੈ ਕੇ ਮੰਡੈ ਹਾਟ। ਜਬ ਹੀ ਪਾਈਐ ਪਾਰਖੂ, ਤਬ ਹੀਰਨ ਕੀ ਸਾਟ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਕਬੀਰ ਸੇਵਾ ਕਉ ਦੋਏ ਪਲੇ, ਏਕ ਸੰਤ ਇਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਇਕ ਅਵਕਟ ਘਾਟੀ ਰਾਮ ਕੀ, ਤਿਹ ਚੜ ਰਹੇ ਹੋ ਕਬੀਰ। ਕਬੀਰ ਦੁਨੀਆਂ ਕੇ ਦੋਖੇ ਮੂਆ, ਚਾਲਤ ਕੁਲ ਕੀ ਕਾਨ। ਤਬ ਕੁਲ ਕਿਸ ਕਾ ਲਾਜ ਸੀ, ਜਬਲੇ ਤਰੈ ਮਸਾਨ। ਕਬੀਰ ਡੂਬੈ ਗੋਰੇ ਬਾਪਰੇ, ਬਹੁ ਲੋਗਨ ਕੀ ਕਾਨ। ਪਾਰੋਸੀ ਕੇ ਜੋ ਹੁਆ, ਤੂੰ ਆਪਣੇ ਪੀ ਜਾਨ। ਕਬੀਰ ਭਲੀ ਮਧੂਕਰੀ, ਨਾਨਾ ਬਿਦ ਕੋ ਨਾਜ। ਦਾਵਾ ਕਾਹੂ ਕੋ ਨਹੀਂ, ਬੜਾ ਦੇਸ ਬੜ ਰਾਜ। ਕਬੀਰ ਦਾਵੈ ਦਾ ਜਿਨ ਹੋਤ ਹੈ, ਨਿਰਦਾਵੈ ਰਹੇ ਨਿਸੰਕ। ਜੋ ਜਨ ਨਿਰਦਾਵੈ ਰਹੇ, ਸੋ ਗਰੈ ਇੰਦਰ ਸੋ ਰੰਕ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਭਾਗ ਵੱਡੇ ਤੈਂ ਪਾਇਓ, ਤੂੰ ਭਰ ਪੀਓ ਕਬੀਰ। ਕਬੀਰ ਪ੍ਰਭਾਤੇ ਤਾਰੇ ਖਿਸੈ, ਤਿਉਂ ਇਹੋ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹੋ ਕਬੀਰ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਪੰਡਿਤ ਜਲ ਮੂਏ, ਮੂਰਖ ਉਭਰੇ ਭਾਗ। ਕਬੀਰ ਸੰਸਾ ਦੂਰ ਕਰ, ਕਾਗ ਦੇ ਬਿਹਾਏ। 52 ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਕ ਮਿਲੈ ਅਸੰਤ। ਮਲਿਆਗਰ ਭੁਜੰਗਮ ਬੇਡਿਓ, ਤਾਂ ਸੀਤਲਤਾ ਨਾਤ ਜੰਤ। ਕਬੀਰ ਮਨ ਸੀਤਲ ਪਾਇਆ, ਪਾਇਆ ਬ੍ਰਹਮ ਗਿਆਨ। ਜਿਨ ਜਵਾਲਾ ਜਗ ਜਾ ਰਿਹਾ, ਸੋ ਜਨ ਕੇ ਉਦਕ ਸਮਾਨ। ਕਬੀਰ ਸਾਰੀ ਸਿਰਜਣ ਹਾਰ ਕੀ, ਜਾਣੈ ਨਾਹੀ ਕੋਏ। ਕਹਿ ਜਾਣੈ ਆਪਣ ਤਨੀ, ਕਹਿ ਦਾਸ ਦੀਵਾਨੀ ਹੋਏ। ਕਬੀਰ ਭਲੀ ਪਈ ਜੋ ਪਉ ਪਰਿਆ, ਦਿਸਾ ਗਈ ਸਭ ਭੂਲ। ਓਰਾ ਗਰ ਪਾਨੀ ਭਇਆ, ਜਾਏ ਮਿਲਿਓ ਟਲਕੂਲ। ਕਬੀਰਾ ਤੂਰ ਸਕੇਲ ਕੈ, ਪੁਰੀਆ ਬਾਂਧੀ ਦੇਹ। ਦਿਵਸ ਚਾਰ ਕੋ ਪੇਖਣਾ, ਅੰਤ ਖੇਹ ਕੀ ਖੇਹ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹ। ਜਹ ਅਨ ਪਉ ਤਹੈ ਪਹਿ ਨਹੀਂ, ਜਹ ਪਉ ਤਹੈ ਹਰ ਨਾਹ।
कहो कबीर विचार के संत सुनो मन माए। कबीर जिनो किशु जानिया नहीं तिन सुख नींद बिहाए, हमो जो बूझा बूझना पूरी परी बलाए। कबीर मारे बहुत पुकारिया पीर पुकारे और, लागी चोट मरम की रहो कबीरा ठौर। कबीर चोट सुहेल की, कबीर चोट सुहेली सेल की, लागत ले ओ सास चोट सहारे शब्द की तास गुरु मैं दास। कबीर मुल्ला मुनारे क्या चढ़ा साई ना बैरा होए, जा कारण तू बांग दे दिल ही पीतर जोए। शेख सबूरी बाहरा क्या अज काबे जाए, कबीर जाकी दिल साबत नहीं ता को कहां खुदाए। कबीर अल्लाह की कर बंदगी जे सिमरत दुख जाए, दिल में साई प्रगटै बुझै बलंती नाए। कबीर जोर किए कबीर जोरी किए जुल्म है कहता नाव हलाल, दफ्तर लेखा मांगिए तब होएगो कौन हवाल। कबीर खूब खाना खिचरी जा मैं अमृत लोन, हेरा रोटी कारने गला कटावे कौन। कबीर गुर लागा तब जानिए मिटे मोह तन ताप, हर सोग दाजे नहीं तब हर आपे आप। कबीर राम कहन में भेद है ता मैं एक विचार, सोई राम सब कह है सोई कौतकहार। कबीर राम मैं राम कहो कहबे माहे बबेक, एका ने कह मिल गया एक समाना एक। कबीर जाकर साधना सेवी है हर की सेवा ना है, ते कर मरहट सारखे पूत बसै तिन माए। कबीर गुंगा हुआ बावरा बैरा हुआ कान, पावो ते पिंगल पया मारिया सतगुरबान। कबीर सतगुर सूर में बाहया बाण जो एक, लागत ही पोए गिर परया प्राकृ जे शेक। कबीर निर्मल बूंदिया कास की पर गई भूम बेकार, बिन संगत यो मन नहीं होए गई पठशार। कबीर निर्मल बूंदिया कास की लीनी भूम में लाए, अनक सियाने पच गए ना निर्वारी जाए। कबीर हज काबे हो जाए था आगे मिलिया खुदाए, साईं मुझ से लर परिया तुझे किन फरमाई गाए। कबीर हज काबे होए होए गया केती बार कबीर, साईं मुझ मैं क्या खता मुखो ना बोले पीर। कबीर जी जो मारे जोर कर कहते है जो हलाल, दफ्तर दई जब काट है होएगा कौन हवाल। कबीर जोर किया सो जुल्म

ਦੇਖਾ ਦੇ ਨਾ ਸੁਹੇਲਾ ਜੋ ਦਿਲ ਸੁੱਚੀ ਹੋਏ ਉਹ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੈ ਕੋਏ। ਕਬੀਰ ਧਰਤੀ ਅਰੇ ਆਕਾਸ ਮੈਂ ਦੋਏ ਤੂੰ ਬਰੀ ਅਬਦ ਖੜ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਹੋ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਕਬੀਰ ਬਿਕਾਰੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਉਹ ਚਾਲੇ ਉਠ ਨਿਰਾਸ। ਕਬੀਰ ਹਰ ਕਾ ਸਿਮਰਨ ਜੋ ਕਰੈ ਸੋਖੀ ਸੋ ਸੁਖੀਆ ਸੰਸਾਰ ਏਤੇ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲਈ ਛਡਾਏ ਪਰਾ ਪੁਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਲ ਪਹੁੰਚੋ ਆਏ। ਮਹੱਲਾ ਪੰਜਵਾਂ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਕਰਮੀ ਸਤਿਗੁਰ ਪਾਇਆ ਜਿਨਹੋ ਲਿਆ ਛਡਾਏ। ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਹ ਕਉ ਮੋਹਲੀ ਲਾਏ ਸੰਕ ਸੰਗੀ ਬੈਸਦੇ ਤਾਂ ਪੁੱਛੈ ਧਰਮ ਰਾਏ। ਨਾਮਾ

ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਹੱਥੀ ਜੋਲ ਕਹਿ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ।

ਨਾਤੀ ਤੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬ੍ਰਹਿ ਵਿਛਾਉਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤਨ ਬਿਰੋ ਨਾ ਉਪਜੈ ਸੋਤਨ ਜਾਣ ਮਸਾਨ ਫਰੀਦਾ ਏ ਵਿਸ ਗੰਧਲਾਂ ਤਰੀਆਂ ਖੰਡ ਲਿਵਾੜ ਇਕਰਾ ਹੇ ਦੇ ਰਹਿ ਗਏ ਇਕਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ ਇਹੋ ਨੇ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀਤਨ ਹੋ ਸੀਖੇ ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹ ਜੇ ਤੂੰ ਇਵੇਂ ਰੱਖ ਸੀ ਜੀ ਉਹ ਸਰੀਰ ਓਲੇ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਾਂ ਲੋੜੀ ਸਹੁ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੋਣ ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥਣ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋਹ ਦੀਵੀ ਬੁਲੰਦਿਆ ਮਲਕ ਬਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹੈ ਜੇਥੀਆ ਜੇ ਸਿਰ ਥੀਆ ਤਿਲਾਹਾ ਕਮਾਦੈ ਯਾਰ ਕਾਗਦੈ ਕੁੰਨੇ ਕੋਏ ਲਿਆ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾਹਾ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਉਂ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਮਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਪਾਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡਿਆ ਕਿਆ ਹੋਵੇ ਚਿੱਕੜ ਡੁੱਬੈ ਹੱਥ ਫਰੀਦਾ ਨੰਡੀ ਕੰਤ ਨਾਰਾ ਵੇਓ ਵੱਡੀ ਥੀ ਮੁਈਆਸ ਤਨ ਕੂ ਕਹਿੰਦੀ ਗੋਰ ਮੈਂ ਤੈ ਸਹਿ ਨਾ ਮਿਲੀਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇਮਨ ਗਹਿਲੇ ਬਾਵਲੇ ਮਾਣੇ ਕਿਆ ਰਲੀਆਂ ਫਰੀਦਾ ਕੋਠੇ ਤੁਕਣ ਕੇਤੜਾ ਪਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ

ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ ਸਾਈਂ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਪਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜੋਡੋ ਹਗਨ ਰੱਬ ਦੀ ਚੂਰੇ ਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵਤ ਕੁਆਰੀ ਨਾ ਥੀਐ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋਣ ਨਾ ਪੀਵੈ ਉੱਡਣ ਸੰਦੀ ਡੰਜ ਹੰਸ ਉਡਰ ਕੋਦਰੈ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕਵਲੇ ਕੱਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਪੰਨੀ ਕੜੀ ਸਮਨਵੀ ਟੁੱਟੀ ਨਾ ਗਰ ਲੱਜ ਅਜਰਾ ਈਲ ਫਰੇਸਤਾ ਕਹਿ ਕਰ ਨਾਠੀ ਅੱਜ ਫਰੀਦਾ ਪੰਨੀ ਕੜੀ ਸਮਨਵੀ ਟੁੱਟੀ ਨਾ ਗਰ ਲੱਜ ਜੋ ਸੱਜਣ ਪੋਏ ਪਾਰਥੇ ਸੇ ਕਿਉਂ ਆਵੇ ਅੱਜ ਫਰੀਦਾ ਬੇਨਿਵਾਜਾਂ ਕੁੱਤਿਆ ਇਹਨਾਂ ਪਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸਵੈ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕਾਪਿਓ ਤਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ ਫਰੀਦਾ ਮਨ ਮੈਂ ਦਾਨ ਕਰ ਟੋਏ ਟਿੱਬੇ ਲਾਏ ਅੱਗੇ ਮੂਲ ਨਾ ਆਵਸੀ ਦੋਜਕ ਸੰਦੀ ਪਾਏ ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਏ ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾ ਏ ਫਰੀਦਾ ਜੇ ਦੇ ਨਾਲਾਂ ਕੱਪਿਆ ਜੇ ਗਲ ਕੱਪੈ ਚੁੱਖ ਪਵਨਾਇਤੀ ਮਾਮਲੇ ਸਹਨਾਇਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ

ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ, ਨੌਮਤ ਵਜੀ ਸੁਬਹ ਸਿਉਂ ਚੱਲਣ ਕਾ ਕਰ ਸਾਜ, ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾ ਮਿਲਣ ਕੋ ਆਓ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮਹੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਚੰਨਾ ਲਾਗ, ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ, ਵਿਰਲੇ ਕਈ ਪਾਈਐਨ ਜਿੰਨਾ ਪਿਆਰੇ ਨੇਹ, ਕੰਦੀ ਵਹਿਣ ਨਾ ਟਾਹੇ ਤੋਪੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਦਾਊ ਗਾਉਂ ਕਰੇ, ਫਰੀਦਾ ਦੁੱਖਾ ਸੇਤੀ ਦੇਹ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਲੰਮੀ ਲੰਮੀ ਨਦੀ ਵਹਿ ਕੰਧੀ ਕੇ ਰਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ, ਫਰੀਦਾ ਗਲੀ ਸੋ ਸੱਜਣ ਵੀਹ ਇੱਕ ਢੂੰਡੇ ਦੀ ਨਾਲ ਹਾਂ, ਤੁਖਾਂ ਜਿਉ ਮਾਲੀਹ ਕਾਰਨ ਤਿੰਨਾ ਮਾਂ ਪਿਰੀ, ਫਰੀਦਾ ਇਹੋ ਤਨ ਪੌਕਣਾ ਨਿਤ ਨਿਤ ਦੁਖੀ ਐ ਕੌਣ, ਕੰਨੀ ਬੁੱਝੇ ਦੇ ਰਹਾ ਕਿੱਤੀ ਵਗੈ ਪਾਉਣ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ, ਜੋ ਜੋ ਮੰਜੈ ਡੀਹੜਾ ਸੋ ਉਮਰ ਹੱਥ ਪਵਨ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬਾਹੋੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਏ ਦੋਏ ਨੈਨਾ ਮਤ ਸ਼ੋਹੋ ਪਿਰ ਦੇਖਣ ਕੀ ਆਸ, ਕਾਗਾ ਚੂੰਡਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸ਼ਹ ਵਸੈ ਮਾਸ ਨਾ ਤਿੱਦੂ ਖਾਏ, ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਕਰਿਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਓ, ਇੰਨੀ ਲੋਇਣੀ ਦੇਖਦਿਆਂ ਕੇਤੀ ਜਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ, ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ, ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ, ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਰੈਸਨ ਬੈਸਨ ਰੂਹਾਂ ਮੱਲ, ਆਖੀ ਸੇਖਾ ਬੰਦਗੀ ਚਰਨ ਅੱਜ ਕੇ ਕੱਲ, ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉਂ ਦਰੀਆ ਵੈ ਟਾਹਾ, ਅੱਗੇ ਦੋਜਗ ਤਪਿਆ ਸੁਣੀਐ ਹੂਲ ਪਵੈ ਕਾਹਾ, ਇੱਕ ਨਾਨੋ ਸਭ ਸੋਜੀ ਆਈ ਇੱਕ ਫਿਰ ਦੇਵੇ ਪਰਵਾਹ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਾਹ ਉਗਾਹ, ਫਰੀਦਾ ਦਰੀਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜਨੋ ਆ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਜਾ ਸੋਹਣੀ ਬੰਨ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ, ਤਿੰਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ, ਫਰੀਦਾ ਹਾਂ ਬਲਿਹਾਰੀ ਤਨ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ, ਫਰੀਦਾ ਰੁੱਤ ਫਰੀ ਵਣ ਕੰਬਿਆ ਪਤ ਝੜੇ ਚੜ ਪਾਹੇ, ਚਾਰੇ ਕੁੰਡਾਂ ਟੂੰਡੀਆਂ ਰਹਿਣ ਕਿਥਾਊ ਨਾਹੇ, ਫਰੀਦਾ ਪਾੜ ਪਟੋਲਾ ਤਜ ਕਰੀ ਕੰਬਰੜੀ ਪਹਿਰੇ ਓ, ਜਿੰਨੀ ਵੇਸੀ ਸੋਹ ਮਿਲੈ ਸੇਈ ਵੇਸ ਕਰੇ ਓ, ਮਹੱਲਾ ਤੀਜਾ, ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਭ ਮਿਲੈ ਜੇ ਨੀਅਤ ਰਾਸ ਕਰੇ, ਮਹੱਲਾ ਪੰਜਵਾਂ, ਫਰੀਦਾ ਗਰਭ ਜਿੰਨਾ ਵਡਿਆਈਆਂ ਤਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋਮੀ ਹਾਹੋ, ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰਿਓ ਨਾਓ,
ਐਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹੱਲਾ ਪੰਜਵਾਂ। ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੋਹਤਾਜ, ਅੱਲੈ ਸੇਤੀ ਰਤਿਆ ਇਹੋ ਸਚਾਵਾਂ ਸਾਜ। ਮਹੱਲਾ ਪੰਜਵਾਂ। ਫਰੀਦਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲੈ ਪਾਵੈ ਸੋ ਪਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਪੀ ਵੱਜੈ ਨਾਲ, ਸੋਈ ਜੀਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ। ਮਹੱਲਾ ਪੰਜਵਾਂ। ਫਰੀਦਾ ਦਿਲ ਦਿੱਤਾ ਇਸ ਦੁਨੀ ਸਿਓ, ਦੁਨੀ ਨਾ ਕਿਤੇ ਕੰਮ, ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਪਹਿਲੇ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਨ ਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਢੂੰਡੇਂਦੀਏ ਸੁਹਾਗ ਕੂ ਤਉ ਤਨਕਾਈ ਕੋਰ, ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ। ਸਬਰ ਮੰਜ ਕਮਾਣ ਇਹ ਸਬਰ ਕਾ ਨਿਹਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੇਨ, ਹੁਣ ਜੀ ਖੁਦਾਏ ਦੈ ਭੇਤ ਨਾ ਕਿਸੈ ਦੇਨ। ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦਿੜ ਕਰੈ, ਵੱਧ ਥੀ ਵੈ ਦਰਿਆਓ ਟੁੱਟਣਾ ਥੀ ਵੈ ਵਾਹੜਾ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਇਕਨ ਕਿਨੈ ਚਾਲੀ ਐ ਦਰਵੇਸਾਂ ਵੀ ਰੀਤ। ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲੰਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪ੍ਰੀ ਮਿਲੰਨ। ਤਾਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ। ਹਉ ਢੂੰਡੇਂਦੀ ਸੱਜਣਾ ਸੱਜਣ ਮੈਂਡੈ ਨਾਲ, ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ। ਹੰਸਾ ਦੇਖ ਤਰੰਦਿਆਂ ਬੱਗਾ ਆਇਆ ਚਾਓ, ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ, ਜਿਤ ਭਾਵੈ ਨਾਨਕਾ ਕਾਗੋ ਹੰਸ ਕਰੇ। ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਇਹੋ ਤਨ ਲਹਿਰੀ ਗੱਟ ਥਿਆ ਸੱਚੇ ਤੇਰੀ ਆਸ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇ ਸੋ ਹਉ ਕਰੀ ਜਿਤ ਵਸ ਆਵੈ ਕੰਤ। ਨਿਮਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਇੱਕ ਫਿੱਕਾ ਨਾ ਗਾਲਾਏ ਸਭ ਨਾ ਮੈਂ ਸੱਚਾ ਧਣੀ, ਹਿਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਕਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਆਨਾ ਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਪਰ ਪਰੈ ਹੀ ਤੇ ਪਰੈ ਅਪਰੇ ਅਪਾਰ ਪਰ ਆਪਣੋ ਪਾਵਨ ਕਰ ਮੰਤਰ ਨਾ ਦੂਸਰੋ ਧਰ ਉਪਤ ਪਰ ਲਓ ਏਖੈ ਨਿਮਖ ਤੋ ਕਰ ਆਨ ਨਾਹੀ ਸੰਸਰ ਉਜਿਆਰੋ ਨਿਰਮਰ ਕੋਟ ਪ੍ਰਾਸ਼ਤ ਜਾਹੇ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਪਵਨ ਤਾਰੇ ਏਕ ਥੇ ਕੀਏ ਵਿਸਥਾਰੇ ਪੂਰ ਰਹੋ ਸਰ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨ ਧਿਆਨੰ ਉੱਚੇ ਤੇ ਉੱਚੋ ਜਾਨੀ ਜੈ ਪ੍ਰਭ ਤੇਰੋ ਥਾਨੰ ਮਨ ਤਨ ਤੇਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਵਨ ਉਪਮਾ ਦਿਓ ਵੱਡੇ ਤੇ ਵਡਾਨੰ ਜਾਨੈ ਕੌਣ ਤੇਰੋ ਪਿਓ ਅਲਖ ਅਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਸ਼ਲ ਪੂਰਨ ਅਬਨਾਸੀ ਹਰ ਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੈ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾਂ ਕਹੋ ਹੋਏ ਕਿਰਪਾਲ ਸੁਜਨ ਪ੍ਰਭ ਤੁਮੈ ਮਿਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋ ਥੇ ਰਹੋ ਸਤ ਸਤ ਹਰ ਸਤ ਸਤ ਸਤੇ ਸਤ ਪਣੀਐ ਦੂਸਰੇ ਅੰਨ ਅਵਰ ਪੁਰਖ ਪਉ ਰਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹੇ ਰਸਨ ਚਾਖਿਓ ਤੇਹ ਜਨ ਤ੍ਰਿਪਤਿਆ ਗਾਏ ਜੇ ਠਾਕਰ ਸੋ ਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪਿਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹੁ ਪਵੈ ਅਮਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ ਹਰ ਗੁਰੂ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਣ ਨਾ ਆਏ ਕਵਨ ਯੋਗ ਕਵਨ ਗਿਆਨ ਧਿਆਨ ਕਵਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਿਰਕੀ ਮਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਹ ਗੁਣ ਅੰਤ ਨਾ ਪਾਏ ਅਗਾਉ ਗਇਓ ਨਹੀਂ ਜਾਏ ਪੂਰ ਸਰਬ ਰਹੋ ਸਮਾਏ ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਨ ਪਰਸਿਓ ਤੇ ਇਤਿ ਉਤ ਸਦਾ ਮੁਕਤੇ ਪ੍ਰਭ ਦਾਤਾ ਦਾਤਾਰ ਪਰਿਓ ਜਾਚ ਕੇ ਕਸਰਨਾ ਮਿਲੈ ਦਾਨ ਸੰਤਰੇਨ ਜਿਹੇ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਣੋ ਜੇ ਠਾਕਰ ਭਾਵੈ ਦੇਹੋ ਦਰਸ ਮਨ ਚਾਓ ਭਗਤਿਓ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੁਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦਮਾਤਾ ਵਿਚਰਤ ਬਿਕਲ ਬਡੋ ਅਭਮਾਨੀ ਪਾਰ ਤਾਨ ਪਾਰੇ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਏ ਹਿਤਾਨੀ ਬਲ ਬੰਚ ਸ਼ਬ ਕਰ ਤਿਓ ਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਵੈ ਬਿਦ ਕੁਲੈ ਸਮੂਹ ਉਦਾਹਰਨ ਸਹੁ ਚਿਤ ਚੇਤ ਅਚੇਤ ਜਨ ਸਤਸੰਗਤ ਪਰਮ ਅੰਧੇਰ ਮੋਹਿਓ ਕਤ ਤਾਉ ਮੂਰਤ ਕਰੀ ਚਸਾ ਪਰ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚਕ ਰੇਤ ਖੇਤ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗੈ ਲਿਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਭਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬਡਿਓ ਸੋ ਕਨਾ ਬੋਇਓ ਬੀਜ ਅਹੰ ਮਮ ਅੰਕਰ ਬੀਤ ਤਿਉਧ ਕਰਤ ਅਗਨਾ ਮ੍ਰਿਤ ਮਜਾਰ ਪਸਾਰ ਮੁਖ ਨਿਰਖਤ ਪੁੰਚਤ ਪੁਖਤ ਪੂਖ ਪੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ।

चारो रथन असवन गज सिंघासन छिनमै त्यागत नाग सिंधारो सूरन बीरन मीर न खानम संग न को दृष्ट निहारो कोटन ओटन कोसना छोटा करत विकार दो कर चारो मित्र ना पुत्र कलत्र साजन साख उल्टत जात बिर की शारो दीन दयाल पुरख प्रपूर्ण शिन शिन सिमरो अगमय अपारो श्रीपत नाथ सरन नानक जान हे भगवंत कृपा करता रहो प्राण मान दान मग जोहन हीत चीत दे ले ले पारी साजन सैन मीत सुत पाई ताहू तेले रखी निरारी तावन पावन कूर कमावन एह बिद करत औ तन जारी कर्म धर्म संजम सुच नेमा चंचल संग सगल बिदहारी पस पंखी बिरख अस्थावर बहुबिध जोन प्रमेवत भारी खिन पल चसा नाम नहीं सिमरियो दीना नाथ प्राण पत सारी खान पान मीठ रस भोजन अंत की बार होत कत खारी नानक संत चरण संग उदरे होर माया मगन चले सब डारी ब्रह्मादिक शिव छंद मुनीसर रसक रसक ठाकर गुण गावत इंद्र मुनिंद्र खोज ते गोरख तरन गगन आवत फुन तावत सिद्ध मनुख देव अरदानव इक तिल ताको मरम ना पावत प्रिया प्रभ प्रीत प्रेम रस भगती हर जन ताकै दर्श समावत तिसै त्याग आन कव जाचै मुख दंत रसन सगल कस जावत रे मन मूड सिमर सुखदाता नानक दास तुझै समझावत माया रंग बिरंग करत प्रम मोह कै कूप गुबार परयो है एता गाब्या कासना मावत बिष्टा अस्त क्रिम उदर भरियो है दै दिस्ताए महा बिखिया कौ पर तनशीन अज्ञान हरियो है जोबन बीत जरा रोग रसियो जम दूतन डन मृत मरियो है अनक जोन संकट नरक पुंचत शासन दुख गर्त गरियो है प्रेम भगत उदरै से नानक कर कृपा संत आप करियो है गुण समूह फल सगल मनोरथ पूर्ण होई आस हमारी औखद मंत्र तंत्र पर दुख हर सर्व रोग खंडन गुणकारी काम क्रोध मद मत सा तृष्णा बिन सजाए हर नाम ओचारी इशनान दान तापन सुच किरिया चरण कमल हृदय प्रभ तारी साजन मीत सखा हर बंदप जीतान प्रप्राण आधारी ओट गही स्वामी समर्थ है नानक दास सदा बलिहारी आवद कट्यो ना जात प्रेम रस चरण कमल संग दामन बंद्यो ना जात बिदे मन दर्स मग पावक जरियो ना जात रहो जन तूर लग नीर ना सग सबोर चले हर पंथ पग नानक रोग दोख अग मोह छिदे हर नाम खग उदम कर लागे बहु पांति बिचरे अनक शास्त्र बहु खटुआ पसम लगाए तीर्थ बहु प्रमते सूखम दे बंदे बहु जटुआ बिन हर भजन सगल सुख पावत बिन हर भजन सगल दुख पावत जो प्रेम बढ़ाए सूत के हटुआ पूजा चक्र करत सोम पाका अनक पांत थाटे कर थटुआ सवैये महले पहले के एक ओंकार सतगुर प्रसाद एक मन पुरख त्याए बरदाता संत सहार सदा बिखियाता ताह चरण ले हृदय बसावो तो परम गुरु नानक गुण गावो गावो गुण परम गुरु सुख सागर दुर्त निवारण शब्द सरे गावे गंभीर तीर मत सागर जोगी जंगम त्यान तरे गावे इंद्राद भगत प्रहलाद क आत्म रस जिन जानेओ कब कल सुजस गावो गुरु नानक राजयोग जिन माणेओ गावे जनकाद जुगत जोगेसर हर रस पूर्ण सर्ब कला गावे सनकाद साध सिधाधक मुन जन गावे अशल शला गावे गुण तोमा टल मंडल वै भगत पाए रस जानेओ
ਕਬ ਕਲਸ ਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੈ ਕਪਲਾਦ ਆਦ ਜੋਗੇਸਰ ਅਪਰੰਪਰੇ ਅਵਤਾਰ ਵਰੋ ਗਾਵੈ ਜਮ ਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲਸ ਜਸ ਗਾਵੋ ਗੁਰ ਨਾਨਕ ਰਾਜ ਯੋਗ ਤੈ ਮਾਣਿਓ ਗਾਵੈ ਗੁਣ ਵਰਨਚਾਰ ਖੜ ਦਰਸਨ ਬ੍ਰਹਮਾਦਿਕ ਸਮਰੰਥ ਗੁਨਾ ਗਾਵੈ ਗੁਣ ਸੇਸ ਸਹਿਸ ਜੇਵਾ ਰਸ ਆਦਿ ਅੰਤਲਿਵ ਲਾਗ ਤੋ ਨਾ ਗਾਵੈ ਗੁਣ ਮਹਾਂਦੇਉ ਬਹਿਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲਸ ਜਸ ਗਾਵੋ ਗੁਰ ਨਾਨਕ ਰਾਜ ਯੋਗ ਤੈ ਮਾਣਿਓ ਰਾਜ ਯੋਗ ਤੈ ਮਾਣਿਓ ਛਲਿਓ ਰਾਜ ਯੋਗ ਤੈ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸੰਕਾਦ ਆਦਿ ਜਨ ਕਾ ਜੁਗੈ ਲਗ ਧਨ ਧਨ ਗੁਰ ਤਨ ਜਨਮ ਸਕੇ ਅਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ਼ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਅਪੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਟਲ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਦਾਸ ਭਗਤ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲਸ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਿਆਲ ਭਗਤ ਨਾਗਾਦ ਪੁਯੰਗਮ ਮਹਾਂਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਵੇਦ ਵਿਆਕਰਨ ਵਿਚਾਰ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਟ ਸਵਾਰੀ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਜ ਸਮਾਇਓ ਮਾਂ ਦਾਤਾ ਗੁਣ ਰਵੈ ਜਿਨ ਚੱਕਰਵੈ ਕਹਾਇਓ ਗੁਣ ਗਾਵੈ ਬਲਰਾਓ ਸਬਤ ਪਾਤਾਲ ਬਸੰਤੋ ਭਰਤ ਹਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਕਟਕਟ ਸਹਿ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਆਮਿਓ ਬੁੱਠੋ ਛੱਜ ਸੁਰ ਨਰ ਗਣ ਮੁਨ ਬੋਹੀ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚਭੂਤ ਏਕ ਕਰ ਰਾਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤ ਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੈ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਪਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰਬੀਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸ਼ਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ ਕਹੋ

ਪਹਿਰ ਸੀਲ ਸਨਾਹੋ ਸਖਤ ਬੇਦਾਰ ਕਹੋ ਕੀਰਤ ਕਾਲ ਸਹਾਰ ਸ਼ਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮ ਯਾਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ ਰਹਿਣ ਕਹਿਣੇ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਰ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰਾਓ ਰਾਜ ਯੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰੈ ਦ੍ਰਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਅਲਖ ਵਿਡਾਣੀ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋ ਗ੍ਰਾਹਜ ਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸ ਲੈਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਦਰਥ ਦੀਓ ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲਖ ਕਲ ਧਰੀ ਜੁਗੰਤਰ ਸਤਿਗੁਰ ਸਹਿ ਸਮਾਦ ਰਵਿਓ ਸਾ ਮਾਨ ਨਿਰੰਤਰ ਉਦਾਰੋ ਚਿਤਦਾਰ ਦਹਰਨ ਪੇਖਨ ਤੈ ਕਰ ਵਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸ ਹੈ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਓ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸ਼ਨ ਪਰਸ ਹੈ ਗੁਰੂ ਕੈ ਸੱਚ ਜਨਮ ਪ੍ਰਵਾਣ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵਨਿਤ ਦਰਿਆਓ ਜਨਮ ਹਮ ਕਾਲ ਖਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ। ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਸ਼ਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜਿਨ ਸਰਬ ਸਿੱਧੀ ਕਵਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੋਵਰ ਮਵਲ ਸਰਾ ਉੱਤਰ ਦੱਖਣ ਪੁੱਭ ਅਰ ਪਛਚਿਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਚਿਮ ਧਰੀਆ ਸੋਈ ਨਾਮ ਅਛਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਯਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਅਰ ਅਰ ਸੂਰ ਨਾਮ ਉਲਾਸੈ ਸੈਲ ਲੋ ਜਿਨ ਉਦਰਿਆ ਸੋਈ ਨਾਮ ਅਸ਼ਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਭਵ ਜਲ ਤਰਿਆ ਉਦੋ ਅਕਰੂਰ ਤਰਲੋਚਨ ਨਾਮਾ ਕਲ ਕਬੀਰ ਕਿਲਵਖ ਹਰਿਆ ਸੋਈ ਨਾਮ ਅਸ਼ਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗਤੇ ਤੀਸ ਤੇ ਆਵੈ
जति तपी सुर मन वस्या सोई नाम सिमर गंगे पितामह चरण चित अमृत रसया। तित नाम गुरु गंभीर गुरु मत सतकर संगत उदरिया सोई नाम अशल भगत पवतारण अमरदास गुर को फुरिया। नाम कित संसार किरण राव सुर तर साख उत्तर दक्षण पूब देश पश्चिम जस पाख जन्म ता हो सके अथ जित नाम हरदय निवास सुर नर गण गंधर्व शे दर्शन आसास। पलो प्रसिद्ध तेजो तन कल जोड़ कर त्यायो सोई नाम भगत पवजल हरण गुर अमरदास तै पायो। नाम ते आवै देवते तीस अरसाधक सिद्ध नर नाम खंड ब्रह्मंड तारे जह नाम समाधे हो हरक सोग समकर सहारे। नाम सिरोमण सर्ब मैं भगत रहे लिवतार सोई नाम पदार्थ अमर गुर तुस दियो करतार। सत सूरो सील बलवंत सत पाए संगत सगन गुरु मत निर्वैर लीना जिस धीरज तुर धवल तुजा सेत बैकुंठ बीना। परसै संत प्यार जिह करतार है संजोग सतगुरु सेव सुख पायो अमर गुर कीतो जोग। नाम नावन नाम रस खान अर भोजन नाम रस सदा चाहे मुख मिष्ट बाणी तन सतगुर सेवयो जिस पसाए गत अगम जानी। कुल संभू समुद्रे पायो नाम निवास सक्यथ जन्म कलुचरै गुर परस्यो अमर परगास। बारज कर दाहन सिद्ध सन मुख मुख जोवै रिद बसै बावांग जो तीन लोकांतर मोहै। हृदय बसै अकहियो सोए रस्त नहीं जातो मुखो भगत उचरै अमर गुर इत रंग रातो। मस्तक निशान सचो कर्म कल जोड़ कर त्यायो परस्यो गुरु सदगुर तिलक सर्व इच्छ तिन पायो। चरण ता पर सके हथ चरण गुर अमर पवल रै हाथ ता पर सके हथ हथ लगे गुर अमर पै। जी ता पर सके हथ जी गुर अमर पणिजै नैन ता पर सके हथ नैन गुर अमर पखिजै। श्रवण ता पर सके हथ श्रवण गुर अमर सुनिजै सके हथ सो ही ओ जित ही बसै। गुर अमरदास ने जगत पित सक्यथ सो सिर जालप पण जो सिर निवै गुर अमर नित। तिनार दुख ना

ਤਿਨਾਰ ਸਹਿ ਸਹਿ ਸਮੱਪ ਤਿਨਾਰ ਦੁਲੀ ਚੈ ਬਹਿ ਤਿਨਾਰ ਉਥਪ ਬਿਥਪ ਸੁਖ ਲਹਿ ਤਿਨਾਰ ਸੰਸਾਰ ਮੈਂ ਅਪਹਿ ਪਾਟੋ ਰਿਪ ਮਜ ਤੇ ਸਖਿਆਥ ਤਿਨਾਰ ਜਾਲਪ ਭਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹੇ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣਾ ਤੀਸ ਇੱਕ ਅਰ ਪੰਜ ਸਿੱਧ ਪੈਤੀਸ ਨਾ ਖੀਣਾ ਇੱਕੋ ਜੇ ਲੱਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ ਜੇ ਮਤ ਤ੍ਰਿਲੋਚਨ ਚਿੱਤ ਭਗਤ ਕਮੀ ਰਹਿ ਜਾਣੀ ਰੁਕ ਮੰਗਤ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਭਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬੇਨਾਸੈ ਗੁਰ ਅਮਰਦਾਸ ਪਰਸੀਐ ਸਿ ਸਦਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਅਪਉ ਲੱਭੈ ਗਉ ਚੁੱਕਹਿ ਇੱਕ ਬਿਨ ਦੁਗਣ ਜੋ ਤਉ ਰਹਿ ਜਾ ਸੁਮੰਤਰ ਮਾਨਵੈ ਲਹਿ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਤਾਂ ਤੇ ਅੰਗਦ ਲਹਿਣਾ ਪ੍ਰਗਟਤਾਸ ਚਰਨੈ ਲਿਵਰਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣਾ ਜੋ ਗੁਣ ਅਲਾਖਿਆ ਗਮ ਤਿਨੈ ਗੁਣਅੰਤ ਨਾ ਜਾਣਾ ਬੋਇ ਥੋ ਵਿਧਾਤੈ ਨਿਰਮਯੋ ਸਭ ਸੰਗਤ ਕੁਲ ਉਦਰਣ ਗੁਰ ਅਮਰਦਾਸ ਕੀਰਤ ਕਹੈ ਤ੍ਰਾਹੇ ਤ੍ਰਾਹੇ ਤੋ ਪਾਸਰਣ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੈ ਕਹਿ ਤਹਿ ਭਰਪੂਰ ਸਭ ਦੀਪਕ ਦੀਪਾਇਓ ਜੇ ਸਿੱਖੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾਸਰਨ ਤੋ ਜਪ ਤਪ ਸਤ ਸੰਤੋਖ ਭਿਖ ਦਰਸਨ ਗੁਰ ਸਿੱਖੈ ਸਰਨ ਪਰੈ ਤੇ ਉਭਰੈ ਛੋੜ ਜੰਪੁਰ ਕੀ ਲਿਖੈ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ ਗੁਰ ਗੌਹਰ ਦਰਿਆਓ ਪਲਕ ਡੁਬੰਤਿਆ ਤਾਰੈ ਨਾਨਕ ਕੁਲ ਨਿਮਲ ਅਵਤਰਿਓ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪਹਿ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤੱਕੋ ਤੇਰੇ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਤਿਵ ਰਹੋ ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸਚ ਸਚ ਜਾਣੀਐ ਇਕ ਚਿੱਤੈ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਤਹਾਵੈ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦੀ

ਗੁਰਮਤਿ ਧਿਆਈ ਹੈ। ਮਨ ਪ੍ਰਾਣੀ ਮੁਗਧ ਵਿਚਾਰ ਅਹਿਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਉ ਕਵਨ ਸੇਵਾ ਸਿਰਿਉ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਨ ਅਣਤ ਦੂਜਾ ਨਾਮਾਨ ਨਾਮ ਸੋਆ ਪਾਰ ਸਾਰ ਦਿਨੋ ਗੁਰ ਰਿਧ ਧਰ ਨਲ ਕਉ ਪਾਰਸ ਪਰਸ ਕਚ ਕੰਚਨਾ ਨਲ ਕਉ ਪਾਰਸ ਪਰਸ ਕਚ ਕੰਚਨਾ ਹੋਏ ਚੰਦਨਾ ਸੁਭਾਸ ਜਾਸ ਸਿਮਰਤ ਅਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗ ਭਇਓ ਆਨੰਦ ਤਾਰਨ ਮਨੁੱਖ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲ ਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਵਿਦਮਾਨਿਓ ਮਨ ਤਬ ਹੀ ਪਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਅਰਡ ਜਿਸੈ ਧਾਰਿਓ ਤਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸੱਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਪਇਓ ਸ਼ਬਦ ਗੁਰ ਸ੍ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਾ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਅਹਿਨਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੋਥੇ ਰਹਿ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕੱਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੋ ਗੁਰੂ ਸਤ ਕਵ ਨਲ ਕਹੈ ਜਿਨ ਗੁਰੂ ਨਾ ਦੇਖਿਓ ਨਹੋ ਕੀਓ ਤੇ ਅਕਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਦ ਸਬਦ ਜਿਸ ਕੇ ਰਹੇ ਫੁਨ ਦੁਖ ਨਾਸ ਸੁਖਦਾਇਕ ਸੂਰਉ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰਉ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੁੱਧ ਰਿਦ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੁਤੀ ਜੋ ਪਿਆਸ ਪੀ ਉਸ ਪਿਵੰਨ ਕੀ ਬੰਛਤ ਸਿੱਧ ਕਉ ਬਿਦ ਮਿਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਗਯੋ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਣ ਡਰਿਓ ਭਨ ਦਾਸ ਸੁਵਾਸ ਜਗਤਰ ਗੁਰੂ ਕੀ ਪਾਰਸ ਪੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਪਾਠ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਗ ਸਫਾਰੇ ਕਰ ਆਜ ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤਹਿ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ।

ਰਾਖੋ ਦਾਸ ਪਾਠ ਕੀ ਲਾਜ ਝੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆ ਸ਼ਬਦ ਹਰ ਹਰ ਜਪੈ ਨਾਮ ਨਾਮ ਨਿਦ ਅਪੈ ਰਸਨ ਅਹਿਨਸ ਰਸੈ ਸਤ ਕਰ ਜਾਨੀਆ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਤੇ ਆਈਐ ਅੰਨ ਮਾਰਗ ਤਜੋ ਭਜੋ ਹਰ ਗਿਆਨੀਆ ਬਚਨ ਗੁਰ ਰਿਦ ਤਰੋ ਪੰਚ ਭੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਆ ਜਾਓ ਤਾਂ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਣ ਨਿਦਾਨ ਹਰ ਮੰਤਰੋ ਧਿਆਨ ਅਹਿਨਸ ਕਰੋ ਬਚਨ ਗੁਰ ਦੈ ਤਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਭ੍ਰਮ ਤਜੋ ਨਾਮ

ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲੇ ਵਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਾਧੁ ਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਦਾਨ ਹਰ ਉਰ ਤਰਹੁ ਗੁਰੂ ਗੁਰ ਗੁਰ ਕਰਹੁ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾਂ ਕੀ ਸੇਵ ਸੇਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤੇ ਤੀਸ ਗੁਰ ਬਚਨ ਸੁਣ ਕੰਨ ਰੇ ਫੁਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸੰਕਾਦ ਹਰ ਗੁਰਮੁਖੈ ਤਰੈ ਇਕ ਨਾਮ ਲੱਗ ਤਜੋ ਰਸ ਅੰਨ ਰੇ ਦਾਸ ਬੇਨਤ ਕਹੈ ਨਾਮ ਗੁਰਮੁਖ ਲਹੈ।

है करके हुए करे न गल्ला पिटन सिर खोहे न नाव लैन यार करन समाए नानक तन बलहार जाए रे मंडी गना डोली है सीधे मार्ग ताओ पाछे बग डरावनो आगे अगंत लाओ सह सह जियरा पर रहे हो मां कहो अवर ना टंग नानक गुरमुख छुट्टी है हर प्रीतम स्यों संग बाग मरे मन मारी है जे सतगुर दिखिया होए आप पछाण हर मिले बहु नम्र ना होए कीचड़ हाथ ना बुढ़ई एका नजर निहाल नानक गुरमुख उबरे गुर सरवर सच्ची पाल अगन मरै जल लोड़ लहो विण गुर निर्जल नाहे जन्म मरै परमाइय जे लख कर्म कमाहे जम जागात ना लगई जे चलै सतगुर पाए नानक निर्मल अमर पद गुर हर मेलै मेलाए कलर केरी छपड़ी कौआ मल मल लाए मन तन मैला अवगुणी चिंज परी गंदी आए सरवर हंस ना जानिया काग कुपंखी संग साग स्यों ऐसी प्रीत है बुझो ज्ञानी रंग संत सभा जयकार कर गुरमुख कर्म कमाओ निर्मल नावन नानका गुरथ तीर्थ दरियाओ जन्मे का फल क्या गणी जा हर भगत ना पाओ पैंदा खांदा बाद है जा मन दूजा पाओ वेखण सुनना झूठ है मुख झूठा या लाओ नानक नाम सलाहे तू हो रहा मैं आवो जाओ हैन विरले नाही कणे फैल फकड़ संसार नानक लगी तोर मर है जीवन नाही तान छोटा सेती जो मर है लगी सा प्रवान जिसन लाए तिस लगे लगी ता प्रवान फिरम पै कामना निकल है लाया तिन सुजान भांडा तो वै कौन जे कच्चा साजिया तातू पंजर लाए कूड़ा पाजिया भांडा आन ग्रास जात पावसी परम जोत जागाए वाजा वापसी मनो जे अंधे कूप कहया बिरदरा जाननी मन अंधे ऊंधे कवल दिसन खरे करूप एक कह जान कहया बुजन ते नरसुर स्वरूप एक ना नाद ना बेद ना गी रस रस कस ना जान अंत एक ना सिद्ध ना बुद्ध ना अकर सर अखर का प्यो ना लहंत नानक ते नर असल खर जे बिन गुण गर्भ करंत सो ब्राह्मण जो बिंदै ब्रह्म जप तप संजम कमावै कर्म सील संतोष का रखै धर्म बंधन तोड़ै होवै मुक्त सोई ब्राह्मण पूजन जुगत खत्री सो जो कर्मा का सूर पुन दान का करै शरीर खेत पछाणै बीजै दान सो खत्री दरगै प्रवान लभ लोभ जे कूड़ कमावै अपना कीता आपे पावै तन नाथ पाए तनूर ज्यो बालन हड ना बाल सिर पैरी क्या फेड़िया अंदर प्री सवाल सबनी कटी सौ वसै सहबन कट ना कोए नानक ते सुहागनी जिन्ना गुरमुख प्रगट होए जाओ ताओ प्रेम खेलन का चाओ सिर तर तली गली मेरी आओ एत मार्ग पैर त्रीजै सिर दीजै कान ना कीजै नाल किराड़ा दोस्ती कूड़े कूड़ी पाए मरना जापे मूलिया आवै कितै थाए ज्ञानहीन अज्ञान पूजा अंधवरतावा पाओ दूजा गुर बिन ज्ञान धर्म बिन ध्यान सच बिन साखी मूलो ना बाकी माणू कल्लै उठी चलै साध नाही अवेही गल्लै राम चुरै दल मेल वै अंतर बल अधकार बंतर की सेना सेवी है मंत्र जो ज्या पार सीता लै गया दहसरो लक्ष्मण मुओ सराप नानक करता करन हार कर वेखै थापो थाप मन मैं चूरै रामचंद सीता लक्ष्मण जोग हनुमंतर यारा दया आया कर संजोग भूला दैत ना समझई तिन प्रभ किए काम नानक वे प्रवाह सो कीर्तना मिटई राम लाहौर सहर जहर कहर सवा पहर महला तीजा लाहौर सहर अमृतसर सिफती दा कार महला पहला
ਉਦੋਂ ਸਾਹੇ ਕਿਆ ਨਿਸ਼ਾਨੀ ਤੋਟਣਾ ਆਵੇ ਅੰਨੀ ਉਦੋਂ ਸੀ ਕਰੇ ਹੀ ਉੱਠੀ ਕੁੜੀ ਰੰਨੀ ਤੰਮੀ ਸੱਤੀ ਰੰਨੀ ਕਰੇ ਸਿਆ ਪਾਰ ਉਮਰ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਪੱਬਰ ਤੂੰ ਹਰੀਆ ਵਲਾ ਕਵਲਾ ਕੰਚਨ ਵੰਨ ਕਹਿ ਦੋਖੜੈ ਸੜਿਓ ਹੇ ਕਾਲੀ ਹੋਇਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈਸੇ ਤੀ ਮੇਰਾ ਸੰਗ ਜਿਤ ਡਿੱਠੈ ਤਨ ਪਰਫੜੈ ਚੜੈ ਚਵਗਣ ਵੰਨ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਔਰਾਏ ਨੋ ਮਤ ਚੱਲੈ ਜਾ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਮਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹੇ ਸਮਾਹੀ ਸਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਹੈਨਾ ਆਖੀ ਹੈ ਜਿਨ ਕੈ ਮਨ ਮੈਂ ਭਰਮ ਤਿਨਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਪੈ ਨਿਰੰਜਨ ਪਰਮ ਪਦ ਤਾਂ ਕਾ ਭਿਖਕ ਹੋਏ ਤਿਸਕਾ ਪੂਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਵੀ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਪਾਹੇ ਅਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਐ ਇੱਕ ਰਹਿ ਤਤ ਗਿਆਨ ਮਾਥੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਏ ਜਿਨੀ ਨਾ ਵਿਸਾਰਿਆ ਕੂੜੈ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿਨਾਂ ਵੇਲਾ ਤੂੰਬੜੀ ਮਾਇਆ ਠੱਗੇ ਠੱਗ ਮਨਮੁਖ ਬਣ ਚਲਾਈ ਐ ਨਾ ਮਿਲੀ ਵਗ ਸਗ ਆ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ ਸਾਲਾ ਹੀ ਸਾਲਾ ਹਣਾ ਪੀ ਸੱਚਾ ਸਾਲਾ ਹੈ ਨਾਨਕ ਸੱਚਾ ਏਕਦਾਰ ਬੀਬਾ ਪਰ ਹਰਿਆ ਹੈ ਨਾਨਕ ਜੈ ਜੈ ਮੈਂ ਫਿਰਾਂ ਤੈ ਤੈ ਸੱਚਾ ਸੋਏ ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਾਂ ਹਾਂ ਕਰਤੇ ਖੱਪ ਮੋਏ ਖੂਹਣ ਲਾਖਿਆ ਸੰਖ ਸਤਿਗੁਰ ਮਿਲੇ ਸੋਬਰ ਹੈ ਸੱਚ ਹੈ ਸਬਦਾ ਲੰਖ ਜਿਨਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ ਗੁਰ ਸਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਤਸਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਪੁਰਖ ਹੈ ਕਰ ਭਗਤੀ ਨਾ ਰਹਿ ਤਲੋਚੈ ਭਗਤੀ ਪਾਏ ਬਹੁਰਾ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤੇ ਉਹ ਬਾਣੀ ਭਗਤ ਸਲਾਹਾਂ ਦੇ ਹਰ ਨਾਮ ਮੈਂ ਚਿਤ ਲਾਏ ਮਨ ਤਾਨੋ ਤਾਨਿਆ ਗੈ ਰਾਖਿਆ ਸਿਰ ਵੇਚਿਆ ਗੁਰ ਅੱਗੇ ਜਾਏ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਵੇ ਪ੍ਰਵਾਹੋ ਹੈ ਕਿਤ ਖਾਦੈ ਤਿਪਤਾਏ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ ਤਿਗਤ ਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋਹਿ ਜਗ ਭਰਮਿਆ ਕਰਮ ਸਹਿ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮ ਹੀ ਨਗਟੇ ਫਿਰੈ ਬਿਨਾ ਮੈਂ ਬੈ ਰੋਏ ਨਾਨਕ ਜੋ ਤੁਰ ਕਰਤਾ ਲਿਖਿਆ ਸੋ ਮਿਟ ਨਾ ਸਕੈ ਕੋਏ ਗੁਰਮੁਖਾਂ ਹਰ ਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਤੁਟ ਭਰੇ ਭੰਡਾਰ ਹਰ ਗੁਰਬਾਣੀ ਉਚਰੈ ਅੰਤ ਨਾ ਪਾਰਾ ਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਉਂਗਨਾ ਭੁੱਖ ਹੈ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ ਇੱਕ ਉਪਜੈ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਪਾਏ
ਬੰਧਨ ਬੰਦ ਭਵਾਈਆ ਨੂੰ ਕਰਨਾ ਕਛੂ ਨਾ ਜਾਏ, ਜਿਨ ਕਉ ਕਿਰਪਾ ਧਾਰੀਆ ਨੂੰ ਤਿੰਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੇ ਉਲਟੀ ਭਈ ਮਰ ਜੀ ਵਿਆਹ ਸਹਿ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡਈ, ਦੂਜੇ ਭਾਏ ਖੁਆਈ, ਜੋ ਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹੇ ਤਹਿ ਅੰਤ ਬੇਲੀ ਕੋ ਨਾ ਸਿਖਾਈ, ਸਤਿਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ, ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ, ਮਨਮੁਖ ਨਾਮ ਨਾ ਚੇਤਨੀ ਬਿਨ ਨਾਮੈ ਦੁਖ ਰੋਏ, ਆਤਮਾ ਰਾਮ ਨਾ ਪੂਜਨੀ ਦੂਜੇ ਕਿਉਂ ਸੁਖ ਹੋਏ, ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਮੈ ਮੈਂ ਲਿਆ ਮੋਏ ਜਨ ਪਦਾਰਥ ਖੋਏ, ਮਨਮੁਖ ਬੋਲੇ ਅੰਧਲੇ ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁੱਝਣੀ ਸ਼ਬਦ ਨਾ ਕਰੈ ਪ੍ਰਗਾਸ, ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਾਂ ਸਦਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵਨ ਦੇ ਜਨ ਨਾਨਕ ਤਾਂ ਕਾ ਦਾਸ, ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ, ਬਿਖਾ ਮਰਨ ਹਰ ਨਾਮ ਹੈ ਗੁਰ ਗਰਨ ਸ਼ਬਦ ਮੁਖ ਪਾਏ, ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹਉ ਮੈਂ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਜਲੇ ਹਰ ਦਰਗਹਿ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲੈ ਸਤਿਗੁਰ ਪਾਏ, ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰੈ ਨਾਲ ਵੈਰ ਰਚਾਇਦਾ ਆਪਣੇ ਘਰ ਲੁਕੀ ਲਾਏ, ਅੰਤਰ ਕ੍ਰੋਧ ਹੰਕਾਰ ਹੈ ਅੰਦਨ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਪੌਂਕ ਦੇ ਬੇਖਾ ਦੇ ਦੂਜੈ ਪਾਏ, ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ, ਬੇਸਵਾ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ, ਹਰ ਹਰ ਨਾਮ ਨਾ ਚੇਤਨੀ ਕਰਤਾ ਆਪ ਖੁਆਏ, ਹਰ ਗੁਰਮੁਖ ਕਿਰਪਾ ਧਾਰੀਆ ਨੂੰ ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਨੈ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਬਰੇ ਬਿਨ ਨਾਵੈ ਜੰਪੁਰ ਜਾਹੇ, ਨਾਨਕ ਬਿਨ ਨਾਵੈ ਸੁਖ ਨਹੀਂ ਆਏ ਗਏ ਪਛਤਾਹੇ, ਚਿੰਤਾ ਤਾਪਤ ਰਹਿ ਗਏ ਤਾਂ ਮਨ ਭਇਆ ਆਨੰਦ, ਗੁਰਪ੍ਰਸਾਦੀ ਬੁਝੀਐ ਸਾਤਨ ਸੁਤੀ ਨਿਚਿੰਦ, ਜਿਨ ਕਉ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰਸਬਦੀ ਵਿਚਾਰ, ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੈ ਉਰਤਾਰ, ਐਥੈ ਉਥੈ ਮੰਨੀਆਂ ਹਰ ਨਾਮ ਲੱਗੇ ਵਾਪਾਰ, ਗੁਰਮੁਖ ਸਭ ਸੰਜਾਬ ਦੇ ਤੇ ਸਾਚੈ ਦਰਬਾਰ, ਸੱਚਾ ਸੌਦਾ ਖਰਚ ਸੱਚ ਅੰਤਰ ਪ੍ਰਮ ਪਿਆਰ, ਜਮਕਾਲ ਨੇੜ ਨਾ ਆਵਈ ਆ ਬਖਸ਼ੇ ਕਰਤਾਰ, ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਤਨ ਹੋਰ ਸੰਸਾਰ, ਜਨ ਕੀ ਟੇਕ ਹਰ ਨਾਮ ਹਰ ਬਿਨ ਨਾਮੈ ਠਵਰ ਨਾ ਠਾਓ, ਗੁਰਮਤੀ ਨਾਉ ਮਨ ਵਸੈ ਸਹਿ ਜੇ ਸਹਿ ਸਮਾਓ, ਵਡਭਾਗੀ ਨਾਮ ਤੇ ਆਇਆ ਐਨ ਸਲਾਗਾ ਪਾਓ, ਜਨ ਨਾਨਕ ਮੰਗੈ ਧੂੜ ਤਿੰਨ ਹਉ ਸਤਿਗੁਰਬਾਣੈ ਜਾਓ, ਲੱਖ ਚੌਰਾਸੀ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ, ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੈ ਨਾਂਤੀ ਵਾਰ, ਬਿਨ ਹਰ ਸਾਂਤ ਨਾ ਆਵਈ ਕਿਸਿਆਗੈ ਕਰੀ ਪੁਕਾਰ, ਵਡਭਾਗੀ ਸਤਿਗੁਰ ਪਾਇਆ ਬੁੱਝਿਆ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁੱਝ ਗਈ ਜਨ ਨਾਨਕ ਹਰਿ ਉਰਤਾਰ, ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ ਹਉ ਪਾਪੀ ਵੱਡ ਗੁਨਹਿਗਾਰ, ਹਰ ਜੀਓ ਲੇਖੈ ਵਾਰ ਨਾ ਆਵਈ ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੈ ਹਰ ਪ੍ਰਭ ਮਿਲਿਆ ਸਭ ਕਿਲੇ ਵਿਕਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਿਨ ਜੈਕਾਰ, ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਪਾਏ, ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਤੇ ਆਏ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲੁਭੰਨ, ਨਾਨਕ ਲਾਲਾ ਮੋਲਕਾ ਗੁਰਮੁਖ ਖੋਜ ਲਹਨ, ਮਨਮੁਖ ਨਾਮ ਨਾ ਚੇਤਿਓ ਤਿਗ ਜੀਵਨ ਤਿਗ ਵਾਸ, ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ, ਇਹੋ ਮਨ ਸ਼ਬਦ ਨਾ ਭੇਜ ਦਿਓ ਕਿਉਂ ਹੋਵੇ ਘਰ ਵਾਸ, ਮਨਮੁਖੀਆਂ ਦੋਹਾਗਣੀ ਆਵਣ ਜਾਣ ਮੁਈਆਸ, ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ, ਹਰ ਹਰ ਨਾਮ ਉਰਤਾਰਿਆ ਹਰ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨੇ ਆਪਣਾ ਹੋ ਸਤਬਲਿਹਾਰੀ ਤਾਸ, ਨਾਨਕ ਤਿਰਮੁਖ ਜਲੇ ਜਿਨ ਅੰਤਰ ਨਾਮ ਪ੍ਰਗਾਸ,
ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ। ਪੇਖ ਕਰੈ ਬੋ ਕਰਮ ਵਿਗੁੱਤੇ ਭਾਈ ਦੂਜੈ ਪਰ ਜਵੇ ਗੋਈ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈ ਹੈ ਜੇ ਸਭ ਲੋਚੈ ਕੋਈ। ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਹੂੰ ਉੱਚਾ ਹੋਈ। ਅੱਪੜ ਕੋਈ ਨਾ ਸਕਈ ਜੇ ਸਭ ਲੋਚੈ ਕੋਈ। ਮੁਖ ਸੰਜਮ ਹੱਛਾ ਨਾ ਹੋਵਈ ਕਰ ਭੇਖ ਪਵੈ ਸਭ ਕੋਈ। ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ। ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ। ਨਾਨਕ ਸ਼ਬਦ ਮਰੈ ਮਨਮਾਨੀ ਹੈ ਸਾਚੇ ਸਾਚੀ ਸੋਏ। ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ। ਮੇਰਾ ਮੇਰਾ ਕਰਦੇ ਪਚਮੋਏ ਹਉ ਮੈਂ ਕਰਤ ਵਿਹਾਏ। ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿਚ ਰਹੇ ਲਪਟਾਏ। ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ। ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ। ਨਾਨਕ ਸਤਿਗੁਰ ਬੋਝ ਥੈ ਵਡਭਾਗੀ ਚੜੈ ਤੇ ਭਉਜਰ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ। ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹਿ ਉਰਤਾਰ। ਤਿਸਨਾ ਬੁੱਝੈ ਤਿਬਤ ਹੋਏ ਹਰ ਕਹਿ ਨਾਇ ਪਿਆਰ। ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ। ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ। ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵ ਲਾਏ। ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰੱਖੀ ਬਣਤ ਬਣਾਏ। ਹੋਮ ਜਗ ਸਭ ਤੀਰਥਾਂ ਪੜ ਪੰਡਤ ਥੱਕੇ ਪੁਰਾਣ। ਬਿਖ ਮਾਇਆ ਮੋਹ ਨਾ ਮਿਟਈ ਵਿੱਚ ਹਉ ਮੈਂ ਆਵਣ ਜਾਣ। ਸਤਿਗੁਰ ਮਿਲਿਆ ਮਨ ਉਤਰੀ ਹਰ ਜਪਿਆ ਪੁਰਖ ਸੁਜਾਣ। ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ। ਮਾਇਆ ਮੋਹ ਬਹੁ ਚਿਤਵੰਦੇ ਬਹੁ ਆਸਾ ਲੋਵੇਕਾਰ। ਮਨਮੁਖ ਅਸਰ ਨਾ ਥੀਐ ਮਰ ਬਿਨਸ ਜਾਏ ਖਿਨਵਾਰ। ਵਡਭਾਗ ਹੋਵੈ ਸਤਿਗੁਰ ਮਿਲੈ ਹਉ ਮੈਂ ਤਜੈ ਵਿਕਾਰ। ਹਰਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ। ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ। ਜਨ ਨਾਨਕ ਨਾਮ ਆਰਾਧਿਆ ਗੁਰ ਕੈ ਹਿਤ ਪਿਆਰ। ਲੋਭੀ ਕਾਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਅੰਤ ਕਾਲ ਤਿਥੈ ਤੁਹੈ ਜਿਥੈ ਹੱਥ ਨਾ ਪਾਏ। ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ। ਮੋਹ ਕਾਲੇ ਤਿਲ ਲੋਭੀਆਂ ਜਾ ਸੰ ਜਨਮ ਗਵਾਏ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ। ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਤੋਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ। ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੋਲ ਮੋਏ ਇਹਨਾਂ ਹੱਥ ਨਾ ਕਿਥਾਉ ਪਾਏ। ਬਾਹਰ ਪਾਖੰਡ ਸਭ ਕਰਮ ਕਰੈ ਮਨ ਹਿਰਦੈ ਕਪਟ ਕਮਾਏ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲਵਾਇਆਏ। ਨਾਨਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ। ਮਨ ਆਵਣ ਜਾਣ ਨਾ ਸੁਜਈ ਨਾ ਸੁਜੈ ਦਰਬਾਰ। ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ। ਤਬ ਨਰ ਸੁੱਤਾ ਜਾਗਿਆ ਸਰਡੰਡ ਲੱਗਾ ਬਹੁ ਪਾਰ। ਗੁਰਮੁਖਾਂ ਕਰਾ ਉਪਰ ਹਰ ਚੇਤੇ ਆਸੇ ਪਾਏ ਮੁਖ ਦੁਆਰ। ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਿਵਾਰ। ਸ਼ਬਦ ਮਰੈ ਸੋ ਮੋਆ ਜਾਪੈ ਗੁਰਪ੍ਰਸਾਦੀ ਹਰ ਸਤਰਾਪੈ। ਹਰ ਦਰਗਹਿ ਗੁਰਸਬ ਸੰਜਾਪੈ ਬਿਨ ਸ਼ਬਦੈ ਮੋਆ ਹੈ ਸਭ ਕੋਏ। ਮਨ ਮੁਖ ਮੋਆ ਆਪਣਾ ਜਨਮ ਖੋਏ। ਹਰ ਨਾਮ ਨਾ ਚੇਤੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿ ਧਿਆਨ। ਓਏ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਏਕ ਸਮਾਨ। ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਣ। ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ। ਵਿੱਚ ਹਉ ਮੈਂ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ। ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸਭ ਸੁਭਾਏ। ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ। ਮਨਮੁਖ ਜੂਠ ਨਾ ਉਤਰੈ ਜੇ ਸਭ ਧੋਵਣ ਪਾਏ। ਨਾਨਕ ਗੁਰਮੁਖ ਮੇਲਿਆਂ ਨੇ ਗੁਰ ਕੈ ਅੰਕ ਸਮਾਏ। ਬੁਰਾ ਕਰੇ ਸੋ ਕਿਹਾ ਸਿੱਜੈ ਆਪਣੇ ਰੋਏ ਆਪੇ ਹੀ ਦੱਜੈ। ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤੇ ਸਭ ਕੇ ਸੁੱਜੈ। ਨਾਨਕ ਗੁਰਮੁਖ ਮਨ ਸਿਉਂ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ। ਓਏ ਮਾਨਸ ਜੂਨ ਨਾ ਆਖੀਆਂ ਨੂੰ ਪਸ਼ੂ ਢੋਰ ਗਾਵਾਰ। ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ। ਮਨਮੁਖ ਮੋਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ। ਜੀਵਨ ਦਿਆਨੋ ਮਿਲੈ ਸੋ ਜੀਵਨ ਦੇ ਹਰ ਜਗ ਜੀਵਨ ਉਰਤਾਰ। ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ। ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ। ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਸਤਾ ਨੇਕ ਹੈ ਨਵਨਿਤ ਨਾਮ ਸੰਭਾਲ। ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ। ਮਨਮੁਖ ਦਹਿ ਦਿਸ ਫਿਰ ਰਹੇ
ਅਤਿ ਤਿਸ਼ਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ, ਜਨਮ ਮਰਨ ਕਾ ਦੁ ਗਿਆ ਜਨ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਧਿਆਏ ਮਨ ਹਰ ਦਰ ਗੈ ਪਾਵੈ ਮਾਨ, ਕਿਲ ਵਿਖ ਪਾਪ ਸਭ ਕੱਟੀਐ ਹੁਮੈ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ ਸਭ ਆਤੁ ਬ੍ਰਹਮ ਪਛਾਨ, ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ। ਧਨਾਸਰੀ ਤਨਵੰਤੀ ਜਾਣੀਐ ਪਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਸੌਪੇ ਜੀ ਸੌ ਪਾਈ, ਲਏ ਹੁਕਮ ਫਿਰਾਓ। ਜੈ ਬੈਸਾਵੈ ਬੈਸੈ ਪਾਈ, ਜੈ ਭੇਜੈ ਤੈ ਜਾਓ, ਏਵੜ ਤਨ ਹੋਰ ਕੋ ਨਹੀਂ ਪਾਈ, ਜੇਵੜ ਸੱਚਾ ਨਾਓ। ਸਦਾ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਰਹਾਓ, ਪਹਿਨਣ ਗੁਣ ਚੰਗਿਆਈਆਂ ਪਾਈ, ਆਪਣੀ ਪਤ ਕੇ ਸਾਧ ਆਪੇ ਖਾਏ, ਤਿਸਕਾ ਕਿਆ ਸਾਲਾਹੀਐ ਪਾਈ, ਦਰਸ਼ਨ ਕਉ ਬਲ ਜਾਏ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੈ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣਨੀ ਪਾਈ, ਦੂਜੇ ਪਾਏ ਫਿਰ ਆਏ। ਸੰਗਤ ਟੋਈ ਨਾ ਮਿਲੈ ਪਾਈ, ਬੈਸਣ ਮਿਲੈ ਨਾ ਥਾਓ, ਨਾਨਕ ਹੁਕਮ ਤਿੰਨਾ ਮਨਾਏ ਸੀ ਪਾਈ, ਜਿੰਨਾ ਤੁਰੇ ਕਮਾਇਆ ਨਾਓ। ਤਿੰਨ ਵਿੱਟਾਂ ਹੋ ਵਾਰਿਆ ਪਾਈ, ਤਿੰਨ ਕਉ ਸਤਬਲਿਹਾ ਰਹਿ ਜਾਓ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ, ਅਨਦਿਨ ਸੇਵਨ ਗੁਰ ਆਪਣਾ ਅਨਦਿਨ ਅਨਦ ਰਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੇ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਹੇ, ਸੱਚੀ ਰਾਸੀ ਸਾਹਿਤਾ ਨੇ ਉੱਤਮ ਪਦਵੀ ਪਾਹੇ, ਸੱਚ ਸੁਣਿਆ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨਮੁਖ ਭੁੱਲੇ ਜਾਹੇ, ਬਾਬੀਹਾ ਪ੍ਰਿਓ ਪ੍ਰਿਓ ਕਰੇ ਜਲ ਨਿਤ।

ਦਿਖਾਏ। ਆਪ ਪਛਾਣਿਆ ਪ੍ਰੀਤਮ ਮਿਲੈ ਉੱਠਾ ਸ਼ਬਰ ਲਾਏ, ਚਿਮ ਚਿਮ ਅੰਮ੍ਰਿਤ ਵਰਸਦਾ ਤਿਸਨਾ ਪੁਖਸਾ ਬਜਾਏ। ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਨ ਸੁਹਾਗਣੀ ਸੱਚੈ ਨਾਮ ਸਮਾਏ। ਤੁਰੋ ਖਸਮ ਭੇਜਿਆ ਸੱਚਾ ਹੁਕਮ ਪਠਾਏ, ਇੰਦ ਵਰਸੈ ਦਇਆ ਕਰ ਗੂੜੀ ਸ਼ਹਿ ਬਰਲਾਏ। ਬਾਬੀ ਹੈ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਏ ਪਾਏ, ਅੰਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ। ਅੰਦਨ ਲੋਕ ਭਗਤ ਕਰੇ ਗੁਰ ਕੈ ਸਭ ਸਮਾਏ, ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ। ਹਰ ਗੁਣ ਗਾਵੋ ਕਾਮਣੀ ਸੱਚੈ ਸ਼ਬਦ ਸਮਾਏ, ਭੈ ਕਾ ਸਹਿਜ ਸਿੰਗਾਰ ਕਰੋ ਸੱਚ ਰਹੋ ਲਿਵਲਾਏ। ਨਾਨਕ ਨਾਮੋ ਮਨ ਵਸੈ ਹਰ ਦਰ ਗੈ ਲੈ ਛਡਾਏ। ਬਾਬੀ ਹਾ ਸਗਲੀ ਧਰਤੀ ਜੇ ਫਰੈ ਊੜ ਚੜੈ ਆਕਾਸ, ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੁੱਖ ਪਿਆਸ। ਜਿਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੈ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ। ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ, ਨਾਨਕ ਤਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ। ਹਰ ਉੱਠਾ ਮੰਤਨ ਸਭ ਪਰਫੜੈ, ਸਭ ਜਗ ਹਰਿਆਵਲ ਹੋਏ। ਸਬਦੇ ਸਦਾ ਬਸੰਤ ਹੈ ਜੇ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵਿਸਰੈ ਜਿਨ ਸਰਿਆ ਸਭ ਕੋਏ। ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਉੱਠੈ ਮੰਤਨ ਪਰਫੜੈ ਸਭ ਜਗ ਹਰਿਆ ਹੋਏ। ਵੱਡਲੈ ਚਾਲ ਚਲੁੰਬਲੈ ਨਾਵੜਾ ਲਈਐ ਕਿਸ, ਨਾਉ ਲਈਐ ਪਰਮੇਸ਼ਰੈ ਭਨਣ ਕਰਨ ਸਮਰੱਥ। ਹਰ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ, ਸਾਹਿਬ ਸਦਾ ਹਦੂਰ ਹੈ ਕਿ ਉੱਚੀ ਕਰੈ ਪੁਕਾਰ। ਜਿਨ ਜਗਤੋ ਪਾਏ ਹਰ ਅੰਕੀਆ ਤਸੈ ਵਿਟੋ ਕੁਰਬਾਨ, ਆਪ ਛੋਡੈ ਤਾਂ ਸਹੁ ਮਿਲੈ ਸੱਚਾ ਹੋ ਵਿਚਾਰ। ਹਉ ਮੈਂ ਫਿੱਕਾ ਬੋਲਣਾ ਬੁਝ ਨਾ ਸਕਾਂ ਕਾਰ, ਵਣ ਤ੍ਰੈਣ ਤ੍ਰ ਭਵਨ ਤੁਜੈ ਧਿਆਏ ਦਾ ਅੰਦਨ ਸਦਾ ਵਿਹਾਨ, ਬਿਨ ਸਤਿਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ। ਨਦਰ ਕਰੈ ਜੇ ਆਪਣੀ ਤਾਂ ਆਪੇ ਲੈ ਸਵਾਰ, ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪ੍ਰਵਾਨ। ਜੋਗ ਨਾ ਪਗਵੀ ਕੱਪੜੀ ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਜੇ ਪਵੈ ਬੇਦ ਪੜੈ ਜੁਗਚਾਰ, ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੁਖ ਦੁਆਰ। ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿੱਤ, ਮਨਮੁਖ ਸਭ ਕਰ ਦੋਸਤੀ ਸੋਕੇ ਪੁੱਛੈ ਮਿੱਤ। ਗੁਰਮੁਖ ਸਭ ਕਰ ਦੋਸਤੀ ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਢੀਐ ਤਾਂ ਸੁਖ ਹੋਵੀ ਮਿੱਤ। ਪੁੱਲਿਆ ਆਪ ਸਮਝ ਆਏ ਸੀ ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ। ਸਲੋਕ ਮਹੱਲਾ ਚੌਥਾ ਏਕੋ ਅੰਕਾਰ ਸਤਿਗੁਰ ਪ੍ਰਸਾਦ। ਵੜ ਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ। ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ, ਜਿਤ ਮਿਲਿਆ ਤਿਖ ਉਤਰੈ ਤਨ ਮਨ ਸੀਤਲ ਹੋਏ। ਵਾਹ ਵਾਹ ਸਤਿਗੁਰ ਸਤਪੁਰਖ ਹੈ ਜਿਸਨੋ ਸਮਤ ਸਭ ਕੋਏ, ਵਾਹ ਵਾਹ ਸਤਿਗੁਰ ਨਿਰੰਕਾਰ ਹੈ, ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ। ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ। ਵਾਹ ਵਾਹ ਸਤਿਗੁਰੂ ਹੈ ਜੇ ਸਚ ਦ੍ਰਿੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹ ਜਿਸ ਤੇ ਨਾਮ ਪ੍ਰਾਪਤ ਹੋਏ। ਹਰ ਪ੍ਰਭ ਸੱਚਾ ਸੋਹੇਲਾ ਗੁਰਮੁਖ ਨਾਮ ਗੋਵਿੰਦ, ਵੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ। ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ ਬਹੁਣ ਨ ਮੰਤਰ ਭੰਗ। ਮੂੰਹ ਪਿਰਿਆ ਸੋਨੇ ਹੋ ਕਿਉਂ ਸੱਜਣ ਮਿਲੈ ਪਿਆਰਿਆ, ਹਉ ਢੂੰਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰ ਮੈਂਡਾ ਮਿੱਤ ਹੈ ਜੇ ਮਿਲੈ ਤਾਂ ਇਹੋ ਮਨ ਵਾਰਿਆ। ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿਰਜਣ ਹਾਰਿਆ, ਨਾਨਕ ਹਉ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ। ਹਉ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਭਵਾਨ ਮਿਲਾਵੇ ਅੱਜ ਮੈਂ ਪਰਮੇਲ ਮਿਲਾਵੇ। ਹਉ ਜਿਉ ਕਰੀ ਤਿਸ ਵਿਟੋ ਚੌਖੰਨੀਐ ਜੋ ਮੈਂ ਪ੍ਰੀ ਦਿਖਾਵੇ, ਨਾਨਕ ਹਰ ਹੋਏ ਦਇਆਲ ਤਾਂ ਗੁਰਪੂਰਾ ਮਿਲਾਵੇ। ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੇ ਜਾਏ, ਸਤਿਗੁਰ ਕਾ ਫੁਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛਾ ਸੋ ਫਲ ਪਾਏ। ਜਿਨੀ ਸਤਿਗੁਰ ਮੰਨਿਆ ਹੋ ਤਿਨ ਕੈ ਲਾਗੋ ਪਾਏ, ਨਾਨਕ ਤਾਂ ਕਾ ਦਾਸ ਹੈ ਜੇ ਅੰਦਰ ਰਹੇ ਲਿਵਲਾਏ। ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹੀਸੀ ਹੈ। ਜਿਨ੍ਹਾਂ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਸੋ ਦੇਖ

ਜਿੰਨਾ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੈ ਲਾਇਆ, ਰਾਤੀ ਅਤੈ ਡੇਹੋ ਨਾਨਕ ਪ੍ਰੇਮ ਸਮਾਇਆ। ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈ ਹੈ, ਅੰਦਰ ਰਹੇ ਆਨੰਦ ਨਾਨਕ ਸਾਹਿਬ ਸਮਾਈ ਹੈ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ, ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈ ਹੈ। ਜਿੰਨਾ ਅੰਦਰ ਸੱਚਾ ਨੇ ਹੋ ਕਿਉਂ ਜੀਵਨ ਪ੍ਰੀ ਵਿਹੂਣਿਆ, ਗੁਰਮੁਖ ਮੇਲੇ ਆਪ ਨਾਨਕ ਚਿਰੀ ਵਿਛੁਨਿਆ। ਜਿਨ ਕਉ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ, ਨਾਨਕ ਲਿਹੋ ਮਿਲਾਏ ਮੈਂ ਜਾਚਕ ਦੀ ਜੈ ਨਾਮ ਹਰ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ, ਗੁਰਮੁਖ ਹੋਵੈ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੈ ਪਾਰ। ਜਿੰਨਾ ਅੰਦਰ ਨਾਮ ਨਿਦਾਨ ਹੈ ਗੁਰਬਾਣੀ ਵਿਚਾਰ, ਤਿਨ ਕੇ ਮੁਖ ਸਦੁ ਜਲੇ ਤਿਸ ਸੱਚੇ ਦਰਬਾਰ। ਤਿਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ। ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਨਜ਼ਰ ਕਰੇ ਜਿਸ ਆਪਣੀ ਤਸਲਾਏ ਹੇਤ ਪਿਆਰ। ਸਤਿਗੁਰ ਕੀ ਸੇਵਾ ਲੱਗਿਆ ਭਉਜਲ ਤਰੈ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲਿਆ ਪ੍ਰਾਪਾਈਐ ਸਭ ਦੁੱਖ ਨਿਵਾਰਨ ਹਾਰ। ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ, ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗਹਿ ਲੇਖਾ ਮੰਗੀਐ ਕੋਈ ਅੰਤਰਾ ਸਕੀ ਛਡਾਏ। ਬਿਨ ਨਾਵੇਂ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ, ਹੁਕਮੋ ਸੇਵੇ ਹੁਕਮਾ ਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤਨੇ ਸੋ ਸੰਜਮ ਮਨ ਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੈ ਬੁੱਝੈ ਸਤਿਗੁਰ ਸੇਵੈ ਲਿਵਲਾਏ। ਨਾਨਕ ਕਿਰਪਾ ਕਰੇ ਜਨੀ ਉੱਪਰ ਤਿੰਨਾ ਹੁਕਮੇ ਲਏ ਮਿਲਾਏ, ਮਨਮੁਖ ਹੁਕਮ ਨਾ ਬੁੱਝੇ ਬੱਪੜੀ ਨਿਤ ਹਉਮੈ ਕਰਮ ਕਮਾਏ। ਵਰਤਨੇ ਸੋ ਸੰਜਮ ਪੂਜਾ ਪਾਖੰਡ ਭਰਮ ਨਾ ਜਾਏ, ਅੰਤਰਾਂ ਕੁਸੁੱਧ ਮਾਇਆ ਮੋਹਿ ਬੇਦੇ ਜੋ ਹਸਤੀ ਛਾਰ ਉਡਾਏ, ਜਿਨੇ ਉਪਾਏ ਤਿਸੈ ਨਾ ਚੇਤੈ ਬਿਨ ਚੇਤੇ ਕਿਉਂ ਸੁਖ ਪਾਏ। ਨਾਨਕ ਪ੍ਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅੰਦਰ ਸੇਵਾ ਕਰਤ ਸਮਾਏ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ਼ ਦੇਖੈ ਸਭ ਆਏ, ਮੰਨਿਐ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਏ। ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਨ ਸੱਚਾ ਜੋ ਗੁਰ ਚਰਨੀ ਲੱਗੇ ਆਏ। ਜਿਨ ਪ੍ਰਿਆ ਸੋ ਨੇ ਹੋ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹਉ ਫਿਰਾਂ ਪੀ ਹਿਰਦੈ ਰੱਖਾਂ ਸੰਭਾਲ। ਜਿਨ੍ਹਾਂ ਇਕ ਮਨ ਇਕ ਚਿੱਤ ਆਇਆ ਸਤਿਗੁਰ ਸਿਉ ਚਿਤ ਲਾਏ, ਤਿਨ ਕੀ ਦੁੱਖ ਭੁੱਖ ਹਮੈ ਵੱਡਾ ਰੋਗ ਗਿਆ ਨਿਰਦੁੱਖ ਭਏ ਲਿਵਲਾਏ। ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੈ ਸਮਾਏ, ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ, ਕੂੜ ਕਮਾਵੈ ਕੂੜ ਸੰਗਰੈ ਕੂੜ ਕਰੈ ਆਹਾਰ, ਬਿਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਭਸਾਰ। ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੈ ਨਾਦ ਹੈ ਬਾਹਰਾ ਇੰਨੀ ਹੁਕਮ ਨਾ ਬੁੱਝਿਆ ਜਾਏ, ਨਾਨਕ ਹੁਕਮੈ ਬੁੱਝੈ ਤਿੰਨਾ ਰਾਸ ਹੋਏ ਸਤਿਗੁਰ ਤੇ ਸੋਜੀ ਪਾਏ। ਸਭ ਕਿਛ ਤਿਸ ਤੇ ਹੋਇਆ ਜਿਉਂ ਤਿਸੈ ਦੀ ਰਜਾਏ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ, ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਤੇ ਆਏ, ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ, ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ, ਨਾਨਕ ਸਤਿਗੁਰ ਤਿਨ ਕਉ ਮੇਲੇ ਓਨ ਜਿਨ ਤੁਰ ਮਸਤਕ ਭਾਗ ਲਿਖਾਏ। ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਹੈ ਕੂੜ ਰਿਆ ਲਿਪਟਾਏ। ਅੰਦਿਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ, ਜੰਮਣ ਮਰਨਾ ਚੁੱਕਈ ਹਮੈ ਕਰਮ ਕਮਾਏ, ਗੁਰਸਰਣਾਈ ਉਬਰੈ ਨਾਨਕ ਲੈ ਛਡਾਏ। ਸਤਿਗੁਰ ਪੁਰਖ ਹਰ ਧਿਆਏ ਦਾ ਸਤਸੰਗਤ ਸਤਿਗੁਰ ਪਾਏ, ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ। ਇਹੋ ਪਉ ਜਲ ਜਗਤ ਸੰਸਾਰ ਹੈ ਗੁਰਬੋਇਥ ਨਾਮ ਤਰਾਏ, ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ, ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ।
ਜਮ ਕੰਕਰ ਮਾਰ ਬਿਧਾਰਿਆਂ ਨੂੰ ਹਰ ਦਰਗਹਿ ਲਏ ਛਡਾਏ, ਗੁਰਸਿੱਖਾਂ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ। ਗੁਰਪੂਰੈ ਹਰ ਨਾਮ ਦੜਾਇਆ ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ। ਹਉ ਮੈਂ ਮਾਰੇ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨਾ ਸਕੈ ਸੱਚੈ ਨਾਏ ਸਮਾਇਆ। ਸਵ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ। ਮਨ ਅੰਤਰ ਹਉ ਮੈਂ ਰੋਗ ਭ੍ਰਮ ਪੂਲੇ ਹਉ ਮੈਂ ਸਾਖਤ ਦੁਰਜਨਾ, ਨਾਨਕ ਰੋਗ ਗਵਾਏ ਮੇਰੇ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂੰ ਡੋਲੇ, ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਤੇ ਸਹੀ ਜੇ ਮੁਖ ਨਾ ਮੋੜਨ ਜਿਨੀ ਸੰਜਾਤਾ ਸਾਈ, ਚੜ ਚੜ ਪਵਦੇ ਕੱਚੇ ਬਿਰਹੀ ਜਿਨਾ ਕਾਰਨ ਆਈ। ਧਣੀ ਵੇ ਹੂਣਾ ਪਾਠ ਪਟੰਬਰ ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈ ਸਹਿਨਾਲੇ। ਗੁਰ ਕੈ ਸਬਦਾ ਰਾਧੀਐ ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ। ਜਾਮੂ ਇਕ ਤਾਂ ਲਖ ਤਉ ਜਿੱਤੀ ਪਿੰਨਣੇ ਦਰ ਕਿਤੜੇ, ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ। ਸੋਰਠ ਸੋਰ ਅਸ ਪੀਜੀਐ ਕਬੂ ਨਾ ਫੀਕਾ ਹੋਏ, ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ। ਜੋ ਪ੍ਰਭ ਰੱਖੇ ਆਪ ਤਿਨ ਕੋਇ ਨਾ ਮਾਰਈ, ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ। ਏਕਾ ਟੇਕਿਆ ਗਮ ਮਨ ਤਨ ਪ੍ਰਭ ਧਾਰਈ, ਲੱਗਾ ਰੰਗਿਆ ਪਾਰ ਕੋ ਨਾ ਉਤਾਰਈ। ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰਈ, ਨਾਨਕ ਨਾਮ ਨਿਧਾਨ ਹਿਰਦੈ ਉਰਹਾਰਈ। ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ, ਆਪਣੀ ਨਦਰ ਨਿਹਾਲ ਆਪੇ ਲਹਿਓ ਲਾਏ। ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ। ਸਭ ਕਛ ਤਿਸਦੈ ਵਸ ਦੂਜੀ ਨਾਹੀ ਜਾਏ, ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ। ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆ ਤਿਉ ਮੱਥੇ ਧਰਮ ਰਾਏ। ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ। ਖੁਬੜੀ ਕੁਥਾਏ ਮਿੱਠੀ ਗਰਣ ਕੋ ਮੰਤਰੀਆ, ਨਾਨਕ ਸੇਈ ਉਬਰੇ ਜਿੰਨਾ ਭਾਗ ਮਥਾਹੇ। ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੈ, ਪ੍ਰੇਮ ਵਿਸ਼ੋਹਾ ਤਣੀ ਸੋ ਅੱਠੇ ਪਹਿਰ ਲਵੰਨ। ਸੁਤੜੇ ਅਸੰਖ ਮਾਇਆ ਝੂਠੀ ਕਾਰਣੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾ ਮੋਚਾਰਣੇ। ਮ੍ਰਿਗ ਤਿਸਨਾ ਪੇਖ ਭੁੱਲਣੇ ਮੁੱਠੇ ਨਗਰ ਗੰਧਰਬ, ਜਿਨੀ ਸਾਚਾ ਰਾਧਿਆ ਨਾਨਕ ਮਨ ਤਨ ਫੱਬ। ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸੈ ਉਧਾਰੇ ਨਾਨਕਾ ਸੋ ਸਿਮਰੈ ਸਿਰਜਣਹਾਰ। ਦੂਜੀ ਛੋੜ ਕੋ ਵਾਟੜੀ ਇਕ ਸਸੋ ਚਿਤ ਲਾਏ, ਦੂਜੈ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ, ਸੱਚ ਵਖਰੀ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕਹਿ ਪਾਉਂਦੇ ਨਰਕ ਅੰਧਿਆਰ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਤਿਚਰ ਮੂਲ ਨਾ ਥੋੜੀਂਦੋ ਜਿਚਰ ਆਪ ਕਿਰਪਾਲ, ਸਬਦਿਆ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਖੰਭ ਵੇ ਕਾਂਦੜੇ

ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਹ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਿਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿਦ ਪਈ ਤਉ ਨਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤਹਿ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾਰਾਇਣ।

ਗਿਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤੇਹ ਪਾਛੈ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਬਰੰਗਨ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ ਉੱਚੈ ਸੁਰਸੂਹ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔ ਜਲ ਧਾਰਾ ਪੁਨ ਗਾਵੈ ਸੰਕਰ ਔ ਸਿਆਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ

ਖਸਤ ਰਾਗਿਉਨ ਗਾਏ ਸੰਗ ਰਾਗ ਨੀਤੀਸ ਸਬੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁੱਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੈ। ਹੁਕਮੈ

ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣ, ਨਾਨਕ ਆਖਣ ਸਭ ਕੋ ਆਖੇ ਇਕ ਦੂ ਇਕ ਸਿਆਣ। ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ।

ਬੜੇ ਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ।

ਦੇਣ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆ ਵਹਿ ਸਭ ਧਿਆ ਵਹਿ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਹਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆ ਵਹੁ ਸੰਤੋ ਜੀ ਸਭ ਦੁਖ ਵਿਸਾਰਣ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ

ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ

ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ

ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਵਲ

ਜਮਾਨ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਈਹਾਂ ਖਾਟ ਚਲਹੁ ਹਰ ਲਾਹਾ ਆਗੈ ਬਸਨੁ ਸੁਹੇਲਾ।

ਪਹਿਲਾ ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ ਲੇਖੈ ਵਾਰ ਚਲਾਈਆ ਲੇਖੈ ਸੁਣ ਵੇ ਖਾਓ ਲੇਖੈ ਸਾਲ ਵਾਈ ਇਹ ਪੜ੍ਹੇ ਕੇ ਪੁੱਛਣ ਜਾਓ।

ਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲ ਹੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀਂ ਗੱਲੀ ਵਾਓ ਦੁਆਓ ਇੱਕ ਆਵਹਿ ਇੱਕ ਜਾਹੇ ਉੱਠ

ਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਟ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰਹਿ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮਹਿ ਸਾਚ ਸਮਾਏ ਸੁਰਤ ਹੋਵੈ ਪਥ

ਧਾਤ ਮਿਲੈ ਸੁਣ ਧਾਤ ਕਉ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆਂ ਹਰ ਜਪ ਏਕੈ ਭਾਏ ਭਾਈ।

ਕਰ ਮਹਿਲ ਪਿਆਰ, ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ, ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉਂ ਗੁਰਬਿੰਦ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ, ਨਿਜ ਘਰ ਮਹਿਲ ਪਛਾਣੀ ਐ ਨਦਰ ਕਰੇ ਮਲਤ ਹੋਏ, ਬਿਨ ਗੁਰ ਮਹਿਲ ਨਾ ਉਤਰੈ ਬਿਨ

ਮੇਉ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰ।

ਤ੍ਰਿਗੁਣ ਬੰਦੀ ਦੇ ਹੁਰੀ ਜੋ ਆਇਆ ਜਗ ਸੋ ਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ

ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਿਗੁਰੂ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਾਨ ਰੇ ਹੋ ਮੈਂ ਛੋਟ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵਹਿ ਦਰਗਹ ਮਾਨ ਰਹਾਉ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਿਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਕਣੋ ਜਮ ਮਾਰ ਕਰੈ ਫੁਲ ਹਾਨ ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ ਐਸੈ ਤੰਦ ਪਿਟਾਈਐ

ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੀ ਮਨ ਰੇ ਅਹਿਨ ਸਹਾਰ ਗੁਣਸਾਰ ਜਿਨ ਖਿਨਪਲ ਨਾਮ ਨ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋਮੈ ਗਤ ਗਏ ਨਾ ਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ।

ਭੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਨਕ ਜੀਉ ਨਿਰਮੋਲ ਹੈ ਇਉ ਕੌਡੀ ਬਦਲੈ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭਉ ਜਲ ਲੰਘੀਐ।

ਬੁਝਾਈ, ਕਿਉਂ ਬੁਝੈ ਜਾਂ ਨਹੀਂ ਬੁਝਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲ ਹੈ ਪਸੰਦੇ, ਖਸਮ ਕੀ ਨਦਰ ਦਿਲ ਹੈ ਪਸੰਦੇ, ਖਸਮ ਕੀ ਨਦਰ

ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਹਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੂੰ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ

ਤੀਜਾ ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਹਿਲ ਨ ਪਾਵਈ ਮਰ ਵਿਸਟਾ ਮਾਹੀ ਸਮਾਏ ਮਨ ਰੇ ਗ੍ਰਹਿ ਮਾਹੀ ਉਦਾਸ ਸਤ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤਸੰਗਤ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ

ਸਿੱਖ ਹੈ ਸਦਾ ਹਦੂਰ, ਜਿਨ ਗੁਣ ਤਿਨ ਸਦ ਮਨ ਵਸੈ, ਔ ਗੁਣਵੰਤਿਆਂ ਦੂਰ, ਮਨ ਮੁਖ ਗੁਣ ਤੈ ਬਾਹਰੇ, ਬਿਨ ਨਾਮ ਐ ਮਰਦੇ ਝੂਰ, ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿਨ ਮਨ ਧਿਆਇਆ ਹਰ ਸੋ।

ਹਰ ਦਰਗਾਹ ਪਤ ਖੋਏ। ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਿਨਸ ਪੂਰ ਰਹੀ ਨਿਤ ਆਸਾ, ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੇ ਉਦਾਸਾ ਰਹਾਉ। ਗੁਰਮੁਖ ਕਰਮ ਕਮਾਵੈ ਬਿਗਸੈ, ਹਰ ਬੈਰਾਗ ਆਨੰਦ ਅਹਿਨਸ ਭਗਤ।

ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ, ਬਿਨ ਪੈ ਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ। ਘਰ ਹੀ ਸੌਦਾ ਪਾਈਐ ਅੰਤਰ ਸਭ ਵੱਖ ਹੋਏ, ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ। ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾਉ। ਗੁਰਮੁਖਾਂ ਕੇ ਮੁਖ ਉਜਲੇ ਗੁਰ ਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏ।

ਭਾਏ ਸ਼ਬਦ ਰਤੀਆਂ ਸੋਹਾ ਗਣੀ ਤਿਨ ਵਿੱਚ ਹੋਂ ਆਹੋ ਮੈਂ ਜਾਏ ਤਿਨ ਵਿੱਚ ਹੋਂ ਮੈਂ ਜਾਏ ਸਦਾ ਪਿਰ ਰਾਵ ਹੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ ਆਵ ਹੋ ਮਿਲ ਹੋ ਸਹੇਲੀ ਹੋ ਮੈਂ ਪਿਰਦੇ ਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸੱਚ ਸਮਾਏ।

ਵਾਲੇ ਓਏ ਫਿਰ ਫਿਰ ਜੋਨ ਭਵਾਈ ਹੈ ਵਿੱਚ ਵਿਸਟਾ ਕਰਦ ਕਰਾਲ ਉਹਨਾਂ ਪਾਸ ਦੁਆਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵ ਹੈ ਆਏ ਵਡਭਾਗੀ ਨਾਵ ਹੈ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦ੍ਰਿੜਾਏ।

ਕਰਨੀ ਪਰ ਮਨਾ ਜਿਸ ਜੇ ਵਡਿਆਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਐ ਜਮ ਕੀ ਫਾਸ ਸੁਖਦਾਤਾ ਪੈ ਪੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ।

ਪੂਰ ਭਗਤੀ ਨਾਮ ਵਿਹੂਣਿਆ ਆਵਹਿ ਵੰਨਹ ਪੂਰ ਰਾਖ ਲਿਹੋ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਹਾਂ ਬਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ

ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਓਨ ਜਹਾਨ ਨਾਨਕ ਜਪਿਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡ ਭਾਗੀ ਤਨ ਖਾਤ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਤਹਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ

ਸਿਰਜਣਹਾਰ ਪੂਲਾ ਮਾਰਗ ਪਾਇਓਣ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ

ਸਾਰਾਵਾਰ ਪਰਵਤਗਾਰ ਸਾਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹਾ ਮਤ ਵਿਸ਼ੇਖ ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨਹੁ ਮਿਲ ਪਾ

ਗੁਰ ਜੇਵੜ ਅਵਰ ਨਾ ਕੋਇ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸਚ ਸੋਏ ਰਹਾਉ। ਸਗਲ ਪਦਾਰਥ ਇਸ ਮਿਲੇ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੇਵਡ ਭਾਗੀ ਮਾਏ। ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ ਤਰਾਏ। ਕਿਤ ਮੁਖ ਗੁਰਸਾਲਾ ਹੀ ਐ ਕਰਨ ਕਾਰਨ ਸਮਰੱਥ ਸੇ ਮੱਥੇ ਨੇਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ। ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲੱਥ ਸਤਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਮੰਡ। ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿਮੰਡ। ਸ੍ਰੀ ਰਾਗ ਮਹੱਲਾ ਪੰਜਵਾਂ।

ਸੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਸੱਚ ਛੱਡ ਜਾਸੀ ਲੱਖ ਕਰੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ

ਰਹਾਉ ਜਿਚਰ ਵਸਿਆ ਕੰਤ ਘਰ ਜੀਉ ਜੀਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇਈੜੈ ਸ਼ਹੁ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ

ਜੋਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਤਿਰ ਦਿਨ ਰਹਿਣ ਵਿਹਾਏ ਅੰਕ ਜਲਾਉ ਤਨ ਜਾ ਲਿਓ ਮਨ ਤਨ ਤਨ ਬਲ ਜਾਏ ਅੰਕ ਜਲਾਉ ਤਨ

ਸ਼ਬਦ ਲੰਘਾਵਣ ਹਾਰ ਨਿਡਰਿਆਂ ਡਰ ਜਾਣੀਐ ਬਾਜ ਗੁਰੂ ਗੁਬਾਰ ਆਸਿਰ ਕਰਤਾ ਦੇਖੀਐ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ ਗੁਰੜਾਖੇ ਸੇ ਉਬਰੇ ਸਾਚੇ ਸਿਉ ਲਿਵਲਾਏ।

ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਪਾਵੈ ਸੋ ਥੀਐ, ਇਨ੍ਹਾਂ ਜਨਤਾ ਵਸ ਕਿਛੁ ਨਾਹੀ। ਸ੍ਰੀ ਰਾਗ ਮਹੱਲਾ ਪਹਿਲਾ, ਮਨ ਜੂਠੈ ਤਨ ਜੂਠ ਹੈ, ਜਿਹਵਾ ਜੂਠੀ ਹੋਏ ਮੁਖ ਝੂਠੈ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ, ਬਿਨ ਅਬ ਸ਼ਬਦ ਨਾ ਮਾਂਜੀਐ, ਸਾਚੇ ਤੇ ਸਚ ਹੋਏ।

ਪਛਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਬਖਾਣ ਸਭ ਗੁਣਵੰਤੀ ਆਖੀ ਹੈ ਮੈਂ ਗੁਣ ਨਾਹੀ ਕੋਇ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ।

ਹਰ ਹਾਟ ਪਟਨ ਗੜ ਕੋਠੜੀ ਸਚ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਪਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ

ਉੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਇ ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਈ ਸ੍ਰੀ ਰਾਗ ਮਹੱਲਾ ਪਹਿਲਾ।

ਬਿਨ ਕਵਨ ਪਤਾਰ ਅੱਖਰ ਪੜ ਪੜ ਫੁੱਲੀਐ ਦੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ

ਮਸਤਕ ਸੱਚ ਨੀਸਾਨ। ਬਹੁਤਾ ਜੀਵਨ ਮੰਗੀਐ ਮੁਵਾ ਨਾ ਲੋੜੈ ਕੋਇ, ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਇ। ਨਾਮ ਵਿਹੂਣੇ ਤਿਆਗਣੀ ਜਿਸ ਹਰ ਗੁਰ ਦਰਸਨਾ ਹੋਏ, ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ। ਇਉ ਸਰਪਨ ਕੈ ਵਸ ਜੀਅੜਾ ਅੰਤਰ ਹੋ ਮੈਂ ਦੋਇ, ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ। ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁਧੈ ਮਾਏ, ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ। ਨਾਨਕ ਗੁਰਮੁਖ ਹਰ ਰਸ

ਸਾਹਿਬ ਨਾਨਕ ਤਰੀਐ ਸਚ ਨਾਮ ਸਿਰ ਸ਼ਾਹਾਂ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇ ਸਾਹ ਮਨਮੁਖ ਪਉ ਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ

ਭਰਮ ਜਾਏ। ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਾ ਲਾਹੀਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਭਰਮ ਪੁਲਾਏ, ਮਨਮੁਖ ਕਰਮ ਕਰਹਿ ਨਹੀਂ ਬੂਝਹਿ ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮਹਿ ਚਾਨਣ।

ਕਹਿ ਸ਼ਬਦ ਜੀਵਤ ਮਰੈ ਗੁਰਮੁਖ ਭਵ ਜਲ ਤਰਣਾ ਵੱਡੈ ਭਾਗ ਨਾਉ ਪਾਈਐ ਗੁਰਮਤ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨ ਭਾਵੈ।

ਜਨ ਮੰਗਵਾਇਆ ਮਰ ਜੰਮਹਿ ਵਾਰੋ ਵਾਰ ਇਹੋ ਜਗ ਜਲਤਾ ਦੇਖ ਕੈ ਭਜ ਪਏ ਸਤਿਗੁਰ ਸ਼ਰਣਾ ਸਤਿਗੁਰ ਸੱਚ ਦਿੜਾਇਆ ਸਦਾ ਸਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਗੋਹਿਥਾ ਸ਼ਬਦ ਭਵ ਜਲ ਤਰਣਾ ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੈ ਪਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ।

ਜੋ ਪ੍ਰਗਟ ਪਹਾਰੈ ਜਾਪਦਾ ਸਭ ਨਾਵੈ ਨੂੰ ਪ੍ਰਤਾਪਦਾ ਸਤਿਗੁਰ ਬਾਝ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕਉ ਬਲ ਜਾਈਐ ਜਿਤ ਮਿਲਿਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹੋ ਜਗਤ ਪਰਮ ਭੁਲਾਇਆ ਆਪਹੁ ਤੋ ਦਿਖਵਾਇਆ ਪ੍ਰਤਾਪ ਲਗਾ ਦੁਹਾਗਣੀ ਭਾਗ ਜਿਨ੍ਹਾਂ ਕੇ ਨਾਹੀਂ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮਹੁ ਕੁੱਥੀਆਂ ਫਿਰਹਿ ਨਿਵਾਣੀਆਂ ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਰਮ ਕਮਾਇਆ ਪੂਰ

ਹੈ ਜੀਉ। ਹਉ ਸਤਿਗੁਰ ਵਿਟ ਹਉ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਨਦਰ ਕਰੇ ਜੇ ਆਪਣੀ, ਆਪੇ ਲਹਿਰ ਲਾਏ ਜੀਉ। ਤੂੰ ਸਭਨਾ ਮਾਹੇ ਸਮਾਇਆ, ਤਿਨ ਕਰਤੈ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕਉ ਜੋਤ ਧਰੀ ਕਰਤਾਰ ਜੀਉ। ਆਪੇ ਖਸਮ ਨਿਵਾਜਿਆ, ਜੀਉ ਪਿੰਡ ਦੇ ਸਾਜਿਆ। ਆਪਣੇ ਸੇਵਕ ਕੀ ਪੈਜ ਰੱਖੀਆ, ਦੁਇ ਕਰ ਮਸਤਕ ਧਾਰ ਜੀਉ।

ਕਰ ਹਰ ਬੋਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲ ਇੱਕ ਪਛਾਣਦਾ ਦੁਇਆ ਕਾਗਲ ਚਿਤ ਨ ਜਾਣਦਾ ਹਰ ਇੱਕ ਤੈ ਕਾਰੈ ਲਾਇਓ ਜਿਉ ਭਾਵੈ ਤਿਵੈ ਨਿਵਾਹੇ ਜੀਉ ਤੁਸੀਂ ਭੋਗੇ ਹੋ ਕੁੰਜ।

ਨਾਮਦਾਨ ਇਸ਼ਨਾਨ ਦਿੜਹਾਇਆ ਸਭ ਮੁਕਤ ਹੋਵਾ ਸੈਂਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਥੋਕ ਵਜਾਏ ਸਭ ਡਿੱਠੀਆ ਤੁਸ ਆਪੇ ਲੈ ਅਨ ਛਡਾਏ ਜੀਓ ਹੁਣ ਹੁਕਮ

ਭਗਤਾਂ ਸੱਚ ਆਧਾਰ ਜੀਉ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠਿਆ ਦਈਓ ਬੈਠਾ ਵੇਖੈ ਆਪ ਜੀਓ।

ਪਹਿਲਾ ਪਹਿਲੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ

ਸੇਤ ਜਾਂ ਜਮ ਪਕੜ ਚਲਾਇਆ ਵਣ ਜਾ ਰਿਹਾ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ।

ਜਿਤ ਆਸਿਰ ਜੁਗ ਜੁਗ ਹੋਵਹੁ ਹਰਿ ਸੇ ਤੀ ਸਦ ਮਾਨ ਹੁ ਰਲੀਆਂ ਜਨਮ ਮਰਨ ਦੁਖ ਖੋਵਹੁ ਗੁਰ ਸਤਿਗੁਰ ਸਵਾਮੀ ਭੇਦ ਨ ਜਾਣਹੁ ਜਿਤ ਮਿਲ ਹਰ ਭਗਤ ਸੁਖਾਂਦੀ।

ਬੇਵ ਕੜੈ ਹਰ ਜਪ ਸੁਹੇਲੀ, ਵਿੱਚ ਸਾਹੁਰੜੈ ਖਰੀ ਸੋਹੰਦੀ। ਸਾਹੁਰੜੈ ਵਿੱਚ ਖਰੀ ਸੋਹੰਦੀ, ਜਿਨ ਪੇਵ ਕੜੈ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ, ਜਿਨ੍ਹਾਂ ਮਨ ਜਿਣ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖ ਆਨੰਦੀ, ਹਰ ਸਤ ਸਤ ਮੇਰੇ ਬਾਬੁਲਾ, ਹਰ ਜਨ ਮਿਲ ਜਨ ਸੁਹੰਦੀ।

ਵਾਇਆ ਖੰਡਵਰ ਭੰਡ ਹਰ ਸੋਭਾ ਹੋਈ ਇਹੋ ਦਾਨ ਨਾ ਰਲੈ ਰਲਾਇਆ ਹੋਰ ਮਨ ਮੁਖ ਦਾਜ ਜੇ ਰੱਖ ਦਿਖਾ ਲਹਿ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਤਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ।

ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸੇਈ ਫਲ ਪਾਵਹਿ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਹਿਆ ਬਨਵਾਰੀ ਘਟ ਘਟ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ।

ਸਤਿਗੁਰ ਤੁੱਠੇ ਲੜ ਲੀਨੇ ਲਾਏ ਨੌ ਨਿਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ

ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਅਪਾਰ। ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ। ਨਾਨਕ ਸੱਚੈ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ। ਮਹੱਲਾ ਤੀਜਾ। ਹੋਰ